0: ਹੈਗੀ ਜਿਹੜੀ ਹੈ ਫਾਈਨਲ ਹਾਇਰ ਸਟੱਡੀ ਦੇ ਲਈ ਜਾਣਾ ਹੈਗਾ, ਚਾਹੇ ਉਹ ਲਾਅ ਹੈ ਚਾਹੇ ਉਹ ਤੁਸੀਂ ਮੈਡੀਕਲ ਲਾਈਨ ਦੀ ਗੱਲ ਕਰ ਲਈਏ, $200,000-$300,000 ਉੱਥੇ ਉਹਨਾਂ ਦਾ ਲੱਗਣਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਅਗਰ ਅਸੀਂ ਹੁਣ ਨਹੀਂ ਪਲਾਨ ਕਰਾਂਗੇ, 2-3-4 ਲੱਖ ਅਗਰ ਬੱਚੇ ਨੇ ਵਧੀਆ ਡਿਗਰੀ ਕੋਰਸ ਕਰਨਾ ਹੈਗਾ, ਆਰਾਮ ਨਾਲ ਇਹ ਕੋਸਟ ਹੈ ਉਹ ਇਹ ਅੱਜ ਦੀ ਕੋਸਟ ਹੈ, ਅੱਜ ਤੋਂ 18 ਸਾਲ ਬਾਅਦ ਦੀ ਕੋਸਟ ਕੀ ਹੋਣੀ ਹੈ ਤੁਸੀਂ ਇਮੈਜਿਨ ਕਰ ਸਕਦੇ ਹੈਗੇ ਹੋ। ਸੋ RESP ਦੇ ਨਾਲ ਇਹ ਹੋ ਜਾਂਦਾ ਕਿ ਤੁਸੀਂ ਮਿਨੀਮਮ $100-$200 ਪਾ ਕੇ ਇੱਕ ਅਮਾਊਂਟ ਸੇਵ ਕਰ ਲੈਂਦੇ ਹੋ, ਚਲੋ ਬਾਕੀ ਜੇ ਤੁਹਾਨੂੰ ਲੋਨ ਲੈਣੇ ਪੈਂਦੇ ਨੇ ਜਾਂ ਐਕਸਟਰਾ ਸੇਵਿੰਗ ਕਰਨੀ ਪੈਂਦੀ ਹੈ, ਉਹ ਸਾਡਾ ਅਨਦਰ ਇੱਕ ਸਿਨੈਰੀਓ ਹੈਗਾ। ਬਟ ਐਟਲੀਸਟ ਜਿੰਨਾ ਕੁ ਗਵਰਨਮੈਂਟ ਆਪਾਂ ਨੂੰ ਹੈਲਪ ਕਰ ਰਹੀ ਹੈਗੀ ਆ 20% ਗ੍ਰਾਂਟ ਦੇ ਕੇ, ਥੋੜਾ ਥੋੜਾ ਜਿਹੜਾ ਹੈਗਾ ਉਹ ਸੇਵ ਕਰਨਾ ਸ਼ੁਰੂ ਕਰੋ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ 'ਚ ਹੈਲਪ ਹੋਏ ਔਰ ਉਸ ਟਾਈਮ ਤੇ ਜਾ ਕੇ ਤੁਹਾਨੂੰ ਇਹ ਬਰਡਨ ਨਾ ਲੱਗੇ ਕਿ ਹੁਣ ਇੰਨੇ ਪੈਸੇ ਇਕੱਠੇ ਕਿੱਥੋਂ ਆਉਣੇ ਆ ਫੈਮਿਲੀ 'ਚ। ਅਗਰ ਹਾਂ ਬਿਲਕੁਲ 2 ਬੱਚੇ ਨੇ 3 ਬੱਚੇ ਨੇ, ਸਾਲ 2-2 ਸਾਲ ਦੇ ਗੈਪ ਦੇ ਨਾਲ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੈਗਾ, ਤੇ ਇੱਕਦਮ ਦੇਖੋ ਤੁਸੀਂ ਫੈਮਿਲੀ ਤੇ ਕਿੰਨਾ ਬਰਡਨ ਪੈਂਦਾ ਹੈਗਾ। ਤੇ ਇਸ ਕਰਕੇ ਜ਼ਰੂਰੀ ਹੈ ਬੱਚਿਆਂ ਲਈ ਐਜੂਕੇਸ਼ਨ ਪਲਾਨ ਜ਼ਰੂਰ ਓਪਨ ਕਰੋ, ਚਾਹੇ ਮਿਨੀਮਮ ਤੋਂ ਸ਼ੁਰੂ ਕਰ ਲਓ, ਐਟਲੀਸਟ ਕੁਝ ਕੁਝ ਅਮਾਊਂਟ ਪਾਓ, ਕਦੀ ਵੀ ਤੁਸੀਂ ਵਧਾ ਸਕਦੇ ਹੋ ਅਮਾਊਂਟ ਨੂੰ, ਕਦੀ ਵੀ ਤੁਸੀਂ ਘਟਾ ਸਕਦੇ ਹੋ, ਲਮਸਮ ਪਾ ਸਕਦੇ ਹੋ, ਫਲੈਕਸੀਬਿਲਟੀ ਹੁੰਦੀ ਹੈ। ਬਟ ਸੇਵਿੰਗ ਜ਼ਰੂਰ ਕਰੋ ਐਜ਼ ਅ ਪੇਰੈਂਟ। ਮੈਂ ਸਾਰੇ ਪੇਰੈਂਟਸ ਨੂੰ ਇਹੀ ਰਿਕੁਐਸਟ ਕਰਾਂਗੀ ਜਿਹਨਾਂ ਦੇ ਨਿਊ ਬੋਰਨ ਬੱਚੇ ਨੇ ਅਜੇ ਏਜ ਘੱਟ ਹੈਗੀ ਹੈ, ਬੈਸਟ ਟਾਈਮ ਹੈਗਾ RESP ਓਪਨ ਕਰਨ ਦਾ।
1: ਕਈ ਵਾਰੀ ਸਿਮਰਨ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਕਿ ਬੱਚਿਆਂ ਨੂੰ ਤੁਸੀਂ ਜਿਹੜੇ ਮਹਿੰਗੇ ਮਹਿੰਗੇ ਟੋਏ ਭਾਵੇਂ ਘੱਟ ਲਿਆ ਕੇ ਦੇ ਦਿਓ, ਇੱਕ ਨਾ ਜਦੋਂ ਆਪਣੇ ਇੱਕ ਆਪਣੇ ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਜਾਂ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਸ਼ਗਨ ਦਿੰਦੇ ਆ ਲੋਕ, ਕਈ ਤਾਂ ਟੋਏ ਜਿਹੜੇ ਘੁੰਮ ਘੁਮਾ ਕੇ ਤੁਹਾਡੇ ਕੋਲ ਆ ਜਾਂਦੇ, ਟੋਏ ਉਹਨੂੰ ਦੇਤਾ, ਟੋਏ ਉਹਨੂੰ ਦੇਤਾ, ਹੈਂ ਘਰੇ ਪਏ ਹੁੰਦੇ, ਇਹੋ ਨਾ ਕਰਿਆ ਕਰੋ। ਉਹ ਭਾਵੇਂ $100 ਹੀ ਪਾ ਕੇ ਦਿਓ, ਲਿਫਾਫੇ 'ਚ ਡਾਲਰ ਦਿਓ ਤੇ ਉੱਤੇ ਲਿਖ ਦਿਓ ਭਾਈ ਇਹ RESP ਵਾਸਤੇ ਆ, ਹਨਾ। ਤੇ ਮਾਪਿਆਂ ਨੂੰ ਇਹ ਨੀ ਚਾਹੀਦਾ ਵੀ ਜੇ ਹੁਣ ਜਵਾਕਾਂ ਦਾ $1,000 ਇਕੱਠਾ ਹੋ ਗਿਆ ਤੇ ਤੁਸੀਂ ਉਹਦਾ ਕੋਈ ਬਾਹਲੇ ਮਹਿੰਗੇ ਕੱਪੜੇ ਕੁੱਪੜੇ ਲੈ ਆਓ, ਉਹ $1,000 ਜਿਹੜਾ ਬਰਥਡੇ ਤੇ ਮਿਲਿਆ ਜਾਂ ਉਹਦੀ ਕਿਸੇ ਵੀ ਹੋਰ ਜਨਮ ਉੱਤੇ ਮਿਲਿਆ ਉਹਨੂੰ ਸਿੱਧਾ RESP 'ਚ ਪਾਓ।
0: ਬਿਲਕੁਲ,
1: ਬਹੁਤ ਜਾਣਕਾਰੀ ਚਾਹੀਦੀ ਆ ਤਾਂ ਸਿਮਰਨ ਨੂੰ ਕਾਲ ਕਰੋ। ਤੁਹਾਡੇ ਬੱਚਿਆਂ ਨੂੰ ਵੀ ਆਪਣੇ ਬੇਟੀ ਵਾਂਗ ਯੂਨੀਵਰਸਿਟੀ ਜਾਣ ਦਾ ਕਹਿੰਦੇ ਹੁੰਦੇ ਆ ਕਿ ਸਮਾਂ ਮਿਲੇ ਤੇ ਕਾਮਯਾਬੀ ਮਿਲੇ। ਤੇ ਤੁਸੀਂ ਸਿਮਰਨ ਨਾਲ 416-994-7272 ਤੇ ਕਾਲ ਕਰੋ। ਕੁਛ ਹੋਰ ਕਹਿਣਾ ਚਾਹੁੰਦੇ ਹੋ?
0: ਬਿਲਕੁਲ, ਅਗਰ ਤੁਹਾਡੇ ਅਗਰ ਕੋਈ ਵੀ ਕੁਸ਼ਚਨ ਹੁੰਦੇ ਨੇ, ਚਾਹੇ ਐਜੂਕੇਸ਼ਨ ਪਲਾਨ ਰਿਲੇਟਡ ਨੇ ਜਾਂ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ ਕਰਾਉਣੀ ਹੈ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਹੈ ਜਾਂ ਕੋਈ ਇਨਵੈਸਟਮੈਂਟ RESP TFSA ਫਸਟ ਹੋਮ ਸੇਵਿੰਗ ਅਕਾਊਂਟ ਹੈ ਜਾਂ ਕੋਈ ਵੀ ਤੁਹਾਡੇ ਆਪਣੀਆਂ ਕਾਰਪੋਰੇਟ ਇੰਸ਼ੋਰੈਂਸ ਪਾਲਿਸੀਜ਼ ਨੂੰ ਲੈ ਕੇ ਜਾਂ ਟੈਕਸ ਪਲੈਨਿੰਗ ਨੂੰ ਲੈ ਕੇ ਕੁਸ਼ਚਨ ਨੇ ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਔਰ ਮੇਰਾ ਨੰਬਰ ਸੇਮ ਹੈ ਜੀ 416-994-7272-416-994-7272.
1: ਥੈਂਕ ਯੂ ਸਿਮਰਨ, ਹੈਵ ਅ ਵੈਰੀ ਗੁੱਡ ਲੌਂਗ ਵੀਕਐਂਡ ਔਰ ਬਹੁਤ ਬਹੁਤ ਬੈਸਟ ਵਿਸ਼ਿਸ ਤੁਹਾਡੇ ਲਈ, ਅਮਨ ਜੀ ਲਈ, ਤੁਹਾਡੇ ਬੱਚਿਆਂ ਲਈ ਔਰ ਤੁਹਾਡੀ ਫੈਮਿਲੀ ਤੇ ਤੁਹਾਡੀ ਟੀਮ ਜਿਹੜੀ ਬੜੀ ਵੱਡੀ ਆ। ਜੀ ਹਾਂ, ਆਲ ਕਾਇੰਡ ਇੰਸ਼ੋਰੈਂਸ ਦੀ ਬੜੀ ਵੱਡੀ ਟੀਮ ਆ ਔਰ ਤੁਸੀਂ ਵੀ ਇਸ ਟੀਮ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹੋ। ਤੇ ਬਹੁਤ ਬਹੁਤ ਬੈਸਟ ਵਿਸ਼ਿਸ। 416-994-7272 ਇਸ ਦਾ ਨੰਬਰ ਟੂ ਕਾਲ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ HK ਮੂਵਰ ਦਾ ਨੰਬਰ ਦੇਵਾਂ ਤੁਹਾਨੂੰ ਬਈ, 100 ਹੱਥ ਰੱਸਾ ਸਿਰੇ ਤੇ ਗੰਢ, ਇਦੋਂ ਵਧੀਆ ਮੂਵਰ ਤੁਹਾਨੂੰ ਮਿਲੂਗਾ ਤਾਂ HK ਮੂਵਰ ਹੀ ਮਿਲੂਗਾ। 416-524-6704 ਗਿੱਲ ਫਾਰਮ ਤੇ ਜ਼ਰੂਰ ਜਾ ਕੇ ਆਇਓ, ਕੱਲ੍ਹ ਨੂੰ ਸਾਗ ਸੂਗ ਲੈ ਕੇ ਆਓ, ਸਬਜ਼ੀਆਂ ਸੁਬਜ਼ੀਆਂ ਲੈ ਕੇ ਆਓ, ਲੌਂਗ ਵੀਕਐਂਡ ਤੇ ਬੱਚੇ ਲੈ ਕੇ ਜਾਓ ਤੇ ਮਿਸਟਰ ਕੈਵਨ ਨੂੰ ਮਿਲਿਓ ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਪੰਜਾਬੀ ਲਹਿਰਾਂ ਦੇ ਜਿੰਨੇ ਲਿਸਨਰ ਆਉਣ ਉਹਨਾਂ ਨੂੰ ਇੱਕ ਇੱਕ ਗੁੱਛੀ ਸਾਗ ਦੀ ਤੇ ਥੋੜ੍ਹੀ ਥੋੜ੍ਹੀਆਂ ਕੌੜੀਆਂ ਮਿਰਚਾਂ ਕੁਛ ਗਿਫਟ ਆਈਟਮਾਂ ਦਿੱਤੀਆਂ ਜਾਣ। ਗਿੱਲ ਫਾਰਮ ਬਈ ਬੱਲੇ ਬੱਲੇ ਕਰਾਈ ਪਈ ਆ, 14085 ਦਿਕਸੀ ਰੋਡ ਹੈ, 905-925-2300, 905-925-2300। ਇੱਕ ਮੱਲੀ ਟੈਂਟ ਸਰਵਿਸ ਮੈਂ ਸ਼ੁਰੂ 'ਚ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ, ਮੈਂ ਤੁਹਾਨੂੰ ਪਤਾ ਹਰ ਹਫ਼ਤੇ ਵਿਆਹ ਹੁੰਦਾ, ਉਹਨਾਂ ਵਿਆਹਾਂ 'ਚੋਂ ਤਕਰੀਬਨ 70% ਮੱਲੀਆਂ ਦੇ ਟੈਂਟ ਲੱਗੇ ਹੁੰਦੇ ਆ ਤੇ ਜਦੋਂ ਮੱਲੀ ਲਿਖਿਆ ਹੁੰਦਾ ਨਾ ਫਿਰ ਲੇਡੀਜ਼ ਵੀ ਬੇਫਿਕਰ ਹੋ ਜਾਂਦੀਆਂ ਵੀ ਹੁਣ ਸਾਡਾ ਮੇਕਅਪ ਸ਼ੇਕਅਪ ਕੀਤਾ ਹੋਇਆ ਨਾ, ਭਾਵੇਂ ਮੀਂਹ ਆ ਜਾਏ ਕਣੀਆਂ ਆ ਜਾਣ ਅਤੇ ਉਹਨੂੰ ਭੂਰਾ ਫਰਕ ਨਹੀਂ ਪੈਣ ਲੱਗਿਆ, ਅਤੇ ਐਨ ਲਾਈਟਾਂ ਲੁਟਾਂ ਲਾ ਕੇ ਅਤੇ ਸਜਾ ਫਵਾ ਕੇ ਵਧੀਆ ਤੁਹਾਨੂੰ ਕੁਰਸੀਆਂ ਮੇਜ਼ ਅਤੇ ਚੰਗਾ ਡਾਂਸਿੰਗ ਫਲੋਰ ਬਣਾ ਕੇ ਦੇਣਗੇ। ਮੱਲੀ ਟੈਂਟ ਸਰਵਿਸ 647-999-2569 6479992569। ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰ 'ਤੇ ਚੱਲਦੇ ਹਾਂ, ਸਰਬਜੀਤ ਮੇਰੇ ਨਾਲ ਹੈ। ਸਰਬਜੀਤ
2: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੋਂ, ਸਵਾਗਤ ਹੈ ਲਾਈਵ ਔਨ ਲੋਕੇਸ਼ਨ ਜੋ ਆਪਾਂ ਅੱਜ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰ ਦੇ ਉੱਤੇ। ਤੇ ਕੋਈ ਵੀ ਤੁਸੀਂ ਗਰੋਸਰੀ ਦਾ ਸਮਾਨ ਲੈਣਾ ਤੇ ਜ਼ਰੂਰ ਇੱਥੇ ਪਹੁੰਚੋ, ਕੋਈ ਫਰੂਟ ਕੋਈ ਸਬਜ਼ੀਆਂ ਬੜੀਆਂ ਫਰੈਸ਼ ਸਬਜ਼ੀਆਂ ਪੂਰੀਆਂ ਲੱਗੀਆਂ ਹੋਈਆਂ ਇੱਥੇ, ਪੂਰਾ ਪ੍ਰੋਪਰ ਕਲੀਨਿੰਗ ਦੇ ਨਾਲ ਜਿਹੜਾ ਸਟਾਫ ਹੈ ਬੜਾ ਹੈਲਪਫੁਲ ਹੈ। ਤੇ ਤੁਸੀਂ ਆ ਰਹੇ ਹੋ ਤੇ ਨਾਲ ਦੀ ਨਾਲ ਕੋਈ ਡਰਿੰਕਸ ਲੈਣੀ ਹੈ, ਕੋਈ ਦੁੱਧ ਦਹੀਂ ਦੇ ਸਪੈਸ਼ਲ ਚੱਲ ਰਹੇ ਆ, ਤੇ ਬਾਈ ਜੀ ਅੰਦਰ ਆਓ ਗਰੋਸਰੀ ਲਓ ਤੇ ਨਾਲੇ ਜੂਸ ਬਾਰ ਸਪੈਸ਼ਲ ਬਣਿਆ ਤਾਜ਼ਾ ਜੂਸ ਤੁਹਾਡੇ ਅੱਗੇ ਜੂਸ ਬਾਰ ਦੇ ਵਿੱਚ ਕੱਢਦੇ ਆ। ਤੇ ਨਾਲ ਦੀ ਨਾਲ ਕੋਈ ਤੁਸੀਂ ਅਗਰ ਮੀਟ ਵਾਲੀ ਆਈਟਮ ਲੈਣੀ ਹੈ ਤੇ ਮੀਟ ਸ਼ੋਪ ਗ੍ਰਿਲ ਸ਼ੋਪ ਬਿਲਕੁਲ ਨਾਲ ਤੁਸੀਂ ਆਓ, ਤਾਜ਼ੀ ਚੀਜ਼ਾਂ ਆਰਡਰ ਕਰੋ, ਗਰੋਸਰੀ ਕਰੋ ਤੇ ਸਾਰਾ ਸਮਾਨ ਇੱਕੋ ਦਮ ਨਾਲ ਲੈ ਕੇ ਤੁਸੀਂ ਜਾ ਸਕਦੇ ਹੋ। ਤੇ ਬਾਕੀ ਹੋਰ ਜਾਣਕਾਰੀ ਆਪਾਂ ਲੈਂਦੇ ਹਾਂ ਮਿਸਟਰ ਨਵਜੋਤ ਜੀ ਤੋਂ। ਜੀ ਨਵਜੋਤ ਜੀ,
3: ਥੈਂਕ ਯੂ ਸੋ ਮਚ ਜੀ ਵਾਂਸ ਅਗੇਨ। ਇੱਕ ਚੀਜ਼ ਆਪਾਂ ਦੱਸਣੀ ਚਾਹੁੰਦੇ ਹਾਂ ਕਿ ਨਾਰਮਲੀ ਕੀ ਹੁੰਦਾ, ਗਰੋਸਰੀ ਸਟੋਰ ਦੇ ਅੰਦਰ ਹੀ ਮੀਟ ਸ਼ਾਪ ਹੁੰਦੀ ਹੈ ਤੇ ਕਈ ਕਸਟਮਰ ਉਹ ਚੀਜ਼ ਜਿਹੜੀ ਹੈਗੀ ਹੈ ਪਸੰਦ ਨਹੀਂ ਕਰਦੇ, ਇਸੇ ਕਰਕੇ ਆਪਾਂ ਕੰਪਲੀਟਲੀ ਸੈਪਰੇਟ ਰੱਖਿਆ ਹੈਗਾ ਗਰੋਸਰੀ ਸਾਈਡ ਸਟੋਰ ਇੱਕ ਸਾਈਡ, ਮੀਟ ਸ਼ਾਪ ਕੰਪਲੀਟਲੀ ਦੂਜੀ ਸਾਈਡ, ਆਊਟਸਾਈਡ ਤੋਂ ਪ੍ਰੋਪਰ ਐਂਟਰੀ ਹੈਗੀ ਆ। ਜੇ ਮੀਟ ਸ਼ਾਪ ਦੀ ਗੱਲ ਕਰੀਏ ਆਪਾਂ ਸਟਾਰਟ ਉੱਥੋਂ ਹੀ ਕਰ ਲੈਂਦੇ ਹਾਂ, ਅੱਜ ਤੁਹਾਡੇ ਲਈ ਵਧੀਆ ਤੋਂ ਵਧੀਆ ਸਮਾਨ ਆਪਾਂ ਬਣਾਈਦਾ। ਸਾਡਾ ਫੋਕਸ ਮੇਨ ਚੀਜ਼ ਜਿਹੜੀ ਹੈਗਾ ਕੁਆਲਿਟੀ ਤੇ ਟੇਸਟ, ਨਾ ਕੁਆਂਟਿਟੀ ਨਾ ਪ੍ਰਾਈਸ, ਕੁਆਲਿਟੀ ਤੇ ਟੇਸਟ। ਕਿਉਂਕਿ ਜਦੋਂ ਆਪਾਂ ਪ੍ਰੋਟੀਨ ਇਨਟੇਕ ਕਰਨਾ ਆ, ਆਪਾਂ ਕੁਛ ਖਾਣਾ ਆ, ਤਾਂ ਸਾਨੂੰ ਸਭ ਤੋਂ ਵਧੀਆ ਤੇ ਕੁਆਲਿਟੀ ਵਾਲਾ ਸਮਾਨ ਚਾਹੀਦਾ, ਕਿਉਂਕਿ ਸਿਹਤ ਦਾ ਧਿਆਨ ਆਪਾਂ ਨੇ ਰੱਖਣਾ ਹੀ ਰੱਖਣਾ। ਸੋ ਜੇ ਤੁਸੀਂ ਕੋਈ ਵੀ ਕੁਆਲਿਟੀ ਆਈਟਮ ਲੈਣੀ ਹੈ, ਮੈਰੀਨੇਟਡ ਮੀਟ ਲੈਣਾ, ਰੋ ਮੀਟ ਲੈਣਾ, ਕੁਕਡ ਮੀਟ ਲੈਣਾ, ਅਸੀਂ ਮੈਨਿਊ ਛੋਟੀ ਰੱਖੀ ਹੈ, 10 ਆਈਟਮ ਦੀ ਰੱਖੀ ਹੈ, ਲੇਕਿਨ ਕੁਆਲਿਟੀ ਦਾ ਸਮਾਨ ਤੁਹਾਨੂੰ ਦੇਣਾ। ਤੁਸੀਂ ਬੱਕਰਾ ਖਾਣਾ ਆ, ਮਟਨ ਕਰੀ ਵਾਲਾ ਤੁਹਾਨੂੰ ਮਿਲ ਜੂਗਾ, ਚਿਕਨ ਕਰੀ ਅਸੀਂ ਦੇਸੀ ਘਿਓ ਦੇ ਵਿੱਚ ਬਣਾਈ ਦੀ ਹੈ ਉਹ ਤੁਹਾਨੂੰ ਮਿਲ ਜੂਗੀ। ਉਸ ਤੋਂ ਬਾਅਦ ਅਸੀਂ ਤੁਹਾਨੂੰ ਕੁੱਕ ਕਰਕੇ ਅਵਨ ਕੁਕਡ ਚਿਕਨ ਲੈਗਸ, ਐਵਰੀ ਡੇ ਲੋ ਪ੍ਰਾਈਸ ਸਾਡਾ ਚੱਲਦਾ ਆ 399 ਦਾ। ਤੇ ਸਵਾਦ ਇੱਕ ਵਾਰ ਅਗੇਨ, ਇੱਕ ਵਾਰ ਸਾਡੇ ਕਹਿਣ ਤੇ ਤੁਸੀਂ ਆ ਜਾਓ, ਅਗਲੀ ਵਾਰ ਤੁਸੀਂ ਆਪਣੇ ਆਪ ਆ ਹੀ ਜਾਣਾ। ਤੇ ਜੇ ਆਪਾਂ ਗਰੋਸਰੀ ਸਾਈਡ ਦੀ ਗੱਲ ਕਰੀਏ ਸਰ, ਆਟਾ ਸੇਲ ਤੇ ਚਾਹੀਦਾ ਹੁੰਦਾ ਆ, ਦੁੱਧ ਦਹੀਂ ਟਮਾਟਰ ਪਿਆਜ਼ ਤੇ ਪੋਟੇਟੋ, ਸਾਰੀਆਂ ਹੀ ਚੀਜ਼ਾਂ ਸਾਡੀਆਂ ਐਵਰੀ ਡੇ ਲੋ ਪ੍ਰਾਈਸ ਤੇ ਹੈਗੀਆਂ ਨੇ। ਜੇ ਇਸ ਵੀਕਐਂਡ ਦੀ ਗੱਲ ਕਰੀਏ, ਪਿਆਜ਼ ਰੈਡ ਅਨੀਅਨ 499 ਦਾ 10 ਪਾਉਂਡ, ਪੋਟੇਟੋ 399 ਦਾ 10 ਪਾਉਂਡ, ਅਨੀਅਨ ਸੋਰੀ ਟਮੇਟੋ ਟਮਾਟਰ 99 ਸੈਂਟ ਪਰ ਪਾਉਂਡ, ਸ਼ੂਗਰ ਤੁਹਾਨੂੰ ਚਾਹੀਦੀ ਹੈ 249 ਦੀ, ਬਰਾਊਨ ਸ਼ੂਗਰ ਚਾਹੀਦੀ ਹੈ, ਕਿਤੇ ਤੁਹਾਨੂੰ ਵੱਡੇ ਛੋਟੇ ਸਟੋਰ ਤੇ ਡੀਲ ਨਹੀਂ ਮਿਲਣੀ। 10 ਪਾਉਂਡ ਬਰਾਊਨ ਸ਼ੂਗਰ ਸਿਰਫ 799 ਦੀ। ਆਟਾ ਲੈਣਾ ਤੁਹਾਨੂੰ ਆਸ਼ੀਰਵਾਦ ਦਾ ਆਟਾ ਆਪਾਂ ਤੁਹਾਨੂੰ ਦੇਵਾਂਗੇ 499 ਦਾ। ਬਾਗ ਬੱਕਰੀ ਚਾਏ ਟੀ ਤੁਸੀਂ ਲੈਣੀ ਹੈ 799 ਦੀ, 1 ਕਿਲੋ ਤੁਹਾਨੂੰ ਮਿਲ ਜਾਣੀ ਹੈ। ਤੁਹਾਡੇ ਸਾਹਮਣੇ ਆ, ਡੀਲਾਂ ਬਹੁਤ ਨੇ ਲੇਕਿਨ ਟਾਈਮ ਰੇਡੀਓ ਤੇ ਘੱਟ ਹੁੰਦਾ ਆ, ਠੀਕ ਹੈ। ਤੇ ਖੁਰਾਕਾਂ ਦੇ ਵਿੱਚ ਨਾ ਚਾਚਾ ਨਾ ਤਾਇਆ, ਸਭ ਦਾ ਪਿਓ ਦੇਸੀ ਘਿਓ, ਹੋਮ ਮੇਡ ਦੇਸੀ ਘਿਓ। ਬ੍ਰੈਂਪਟਨ ਦੇ ਵਿੱਚ ਆਪਾਂ ਆਪਣੇ ਸਟੋਰ ਦੇ ਵਿੱਚ ਦੇਸੀ ਘਿਓ ਬਣਾਉਂਦੇ ਹਾਂ। ਜਿਹੜੇ ਬੰਦੇ ਘਰੇ ਘਿਓ ਬਣਾਉਂਦੇ ਆ ਉਹਨਾਂ ਨੂੰ ਪਤਾ ਹੈ ਕਿ ਜਦੋਂ ਬਟਰ ਯੂਜ ਕਰਕੇ ਘਿਓ ਬਣਾਉਂਦੇ ਹਾਂ, $25 ਨੂੰ ਕਿਲੋ ਮਿਲਦਾ ਹੈਗਾ। ਆਪਾਂ ਤੁਹਾਨੂੰ 800 ਗ੍ਰਾਮ ਘਿਓ ਇਨ ਹਾਊਸ ਮੇਕ ਕਰਕੇ 499 ਦਾ ਦੇ ਰਹੇ ਹਾਂ, $15 ਦੇ ਵਿੱਚ ਫੁੱਲ ਕੈਂਟ ਕੁਆਲਿਟੀ ਵਾਲਾ ਹੋਮ ਮੇਡ ਦੇਸੀ ਘਿਓ। ਕਿੱਥੇ? ਰੋਇਲ ਇੰਡੀਆ ਗਰੋਸਰ, ਗੋਰਵੇ ਦੇ ਕੰਟਰੀ ਸਾਈਡ, 24 ਘੰਟੇ ਖੁੱਲਾ ਆਪਣਾ ਸਟੋਰ। ਤੇ ਬਾਈ ਜੀ ਉਹ ਮੈਂ ਹੁਣ ਟੇਸਟ ਕਰਨਾ, ਹਜੇ ਰਹਿ ਗਿਆ ਆਪਣਾ ਮਿਲਕ ਬਾਰੇ ਵੀ ਕੋਈ ਜਾਣਕਾਰੀ ਹੋਵੇ। ਆਪਾਂ ਨਾ ਸਾਰੀਆਂ ਸਵੀਟ ਜਿਹੜੀਆਂ ਹੈਗੀਆਂ ਇਨ ਹਾਊਸ ਬਣਾਉਂਦੇ ਹਾਂ। ਹੁਣ ਬਹੁਤ ਕਸਟਮਰ ਨੂੰ ਬ੍ਰੈਂਪਟਨ ਦੇ ਵਿੱਚ ਪ੍ਰੋਬਲਮ ਹੈ ਕਿ ਇੰਡੀਆ ਤੋਂ ਫਰੋਜ਼ਨ ਮਠਿਆਈ ਆਉਂਦੀ ਆ ਤੇ ਕੈਨੇਡਾ ਚ ਵਿਕਦੀ ਆ, ਸਾਡੇ ਆਓ ਨਾਲੇ ਦੇਖੋ ਬਣਦੀ, ਠੀਕ ਹੈ, ਤੇ ਨਾਲੇ ਪਹਿਲਾਂ ਸਵਾਦ ਕਰੋ, ਉਸ ਤੋਂ ਬਾਅਦ ਤੁਸੀਂ ਲੈ ਕੇ ਜਾਓ। ਸਾਡੀ ਖੋਇਆ ਬਰਫੀ, ਸਾਡਾ ਮੋਤੀ ਚੂਰ ਲੱਡੂ, ਸਾਡਾ ਡਰਾਈ ਫਰੂਟ ਬੂੰਦੀ ਲੱਡੂ ਤੇ ਮਿਲਕ ਕੇਕ, ਮਿਸ਼ੀਗਨ ਤੱਕ ਸਾਨੂੰ ਆਰਡਰ ਆਉਂਦੇ ਆ, ਡਿਲੀਵਰ ਕਰਦੇ ਆ ਉਹਨਾਂ ਨੂੰ, ਪਾਰਸਲ ਪੈਕ ਕਰ ਕਰਕੇ ਭੇਜਦੇ ਆ। ਮਿਲਕ ਕੇਕ ਰੱਖੜੀ ਦੇ ਉੱਤੇ ਕਸਟਮਰ ਲੈ ਕੇ ਗਏ ਆ, ਤੁਸੀਂ ਵੀ ਖੜੇ ਸੀ ਦੇਖੋ, ਹੁਣ ਕਸਟਮਰ ਆਇਆ, ਉਹਨਾਂ ਨੇ ਪਹਿਲਾਂ ਗੱਲ ਕੀ ਕਹੀ ਕਿ ਤੁਸੀਂ ਮੈਨੂੰ ਫੋਨ ਨਹੀਂ ਕੀਤਾ, ਤੁਸੀਂ ਮਿਲ ਕੇ ਬਣਾਇਆ ਸੀ ਅੱਜ। ਸੋ ਵੀ ਮੇਕ ਮਿਲ ਕੇਕ ਇਨ ਹਾਊਸ, ਆਪਾਂ ਹਰ ਰੋਜ਼ ਬਣਾਈਦਾ, ਹਰ ਰੋਜ਼ ਆਪਣਾ ਸੋਲਡ ਆਊਟ ਹੋ ਜਾਂਦਾ। ਆਪਾਂ ਪੈਕ ਕਰਕੇ ਵੀ ਹੁਣ ਬਣਾਉਣੇ, ਪੈਕ ਸ਼ੁਰੂ ਕਰਤੇ ਆ, ਫਰੈਸ਼ ਐਵਰੀ ਡੇ ਸਵੇਰੇ ਬਣਾਈਦਾ, ਪੈਕ ਕਰਕੇ ਰੱਖ ਦੇਈਦਾ, ਜਿਹਨਾਂ ਨੇ ਥੋੜਾ ਥੋੜਾ ਲੈਣਾ ਥੋੜਾ ਲੈ ਜਾਣ, ਠੀਕ ਹੈ। ਵੀ ਹੈਵ, ਆਓ ਇੱਕ ਵਾਰ, ਓਕੇ ਇੱਕ ਵਾਰ ਆਓ ਤੇ ਇੱਕ ਵਾਰ ਟੇਸਟ ਕਰੋ, ਦੁਬਾਰਾ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਰੋਇਲ ਇੰਡੀਆ ਗਰੋਸਰ, 24 ਘੰਟੇ ਖੁੱਲਾ ਗਰੋਸਰੀ ਸਟੋਰ, ਗੋਰਵੇ ਤੇ ਕੰਟਰੀ ਸਾਈਡ ਤੇ ਕਾਰਨਰ ਤੇ।
1: ਵੈਰੀ ਗੁੱਡ,
3: ਕੀ ਬਾਤ ਹੈ। ਐਡਰੈਸ ਵੀ ਮੈਂ ਜ਼ਰੂਰ ਮੈਂਸ਼ਨ ਕਰਦਾ, 10950 ਗੋਰਵੇ ਡਰਾਈਵ ਤੇ ਤੁਸੀਂ ਪਹੁੰਚੋ, ਵਧੀਆ ਡੀਲਸ ਦਾ ਫਾਇਦਾ ਲਓ। ਗਰੋਸਰੀ ਤੁਸੀਂ ਲੇਟ ਹੋ ਗਏ ਹੋ, ਪਰ ਆਓ ਪਹੁੰਚੋ, 24 ਆਵਰਸ ਕੁਆਲਿਟੀ ਦੀ ਤੁਹਾਨੂੰ ਗਾਰੰਟੀ ਕਰ ਰਹੇ ਹੈ ਰੋਇਲ ਇੰਡੀਆ ਗਰੋਸਰਸ ਤੇ ਜੀ।
1: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
3: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਗਾਣਾ ਲਾਉਣ ਲੱਗਿਆ ਮੈਂ, ਦੇਖਿਓ ਕਰਾਂ ਤੁਹਾਡਾ ਚਿੱਤ ਰਾਜ਼ੀ ਹੋਜੂ।

0: ਕਿਆ ਬਾਤ ਹੈ, ਰੁੱਸਣਾ ਤੇ ਮਨਾਉਣਾ। ਦੇਖੋ ਜ਼ਿੰਦਗੀ 'ਚ ਰੋਸੇ ਵੀ ਹੁੰਦੇ ਰਹਿੰਦੇ ਆ ਅਤੇ ਮਨਾਉਂਦਾ ਵੀ ਰਹਿੰਦਾ ਬੰਦਾ, ਅਤੇ ਘਰਦਿਆਂ 'ਚ ਤਾਂ ਰੋਸਾ ਜਿਹੜਾ ਹਸਬੈਂਡ ਵਾਈਫ ਦਾ ਰੋਸਾ, ਗਰਲਫ੍ਰੈਂਡ ਬੋਏਫ੍ਰੈਂਡ ਦਾ ਰੋਸਾ ਅਤੇ ਆਸ਼ਿਕ ਮਸ਼ੂਕ ਦਾ ਰੋਸਾ ਉਹ ਬੰਦਾ ਝੱਲ ਵੀ ਲੈਂਦਾ। ਕਈ ਵਾਰ ਹੋਰ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਗੁੱਸਾ ਨਹੀਂ ਬੰਦਾ ਝੱਲਦਾ, ਠੀਕ ਹੈ ਨਾ ਮੇਰੀ ਗੱਲ। ਅਤੇ ਬੜੀ ਪਿਆਰ ਨਾਲ ਹੰਸਰਾਜ ਹੰਸ ਨੇ ਬੜਾ ਸੋਹਣਾ ਗਾਇਆ ਸੀ, ਸੁਣਾਂਗੇ 18 ਸਪਤੰਬਰ ਨੂੰ, ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਇਹਦਾ ਕਿਸੇ ਨੇ ਹੋਰ ਥੋੜ੍ਹਾ ਮਨਾਉਣ ਆਉਣਾ, ਅਤੇ ਆਪਸ 'ਚ ਹੀ ਮੰਨ ਜਾਣਾ ਚਾਹੀਦਾ। ਤੋ ਸੋਰੀ ਫੀਲ ਕਰ ਲਓ, ਕੀ ਫਰਕ ਪੈਣ ਲੱਗਿਆ, ਮਾਫ਼ੀ ਮੰਗ ਲਓ, ਕਿ ਵੀ ਗਲਤੀ ਹੋ ਗਈ ਯਾਰ, ਕਿਹੜਾ ਲੋਹੜਾ ਆਉਣ ਲੱਗਿਆ, ਘਰ ਦੇ ਅੰਦਰ ਕਿਹੜਾ ਕੋਈ ਹੋਰ ਤੀਜਾ ਸੁਣਦਾ ਹੁੰਦਾ, ਐਵੇਂ ਧੌਣ ਜੀ ਕੜਾਹੀ ਰੱਖਣੀ, ਉਹਦਾ ਕੋਈ ਫਾਇਦਾ ਨਹੀਂ ਹੈ। ਸਿਆਣੀਆਂ ਗੱਲਾਂ ਕਰੋ, ਈਗਲ ਟਰੱਕ ਟਾਇਰ ਤੋਂ ਅਲਾਈਨਮੈਂਟ ਕਰਾਓ, ਵੈਸੇ ਆਪਦੀ ਵੀ ਅਲਾਈਨਮੈਂਟ ਹੋਣੀ ਚਾਹੀਦੀ ਬੰਦੇ ਦੀ ਵਧੀਆ, ਅਤੇ ਐਵੇਂ ਟਾਇਰਾਂ 'ਚ ਅਲਾਈਨਮੈਂਟ ਖਰਾਬ ਕਰੀ ਫਿਰ ਉਹਦਾ ਫਾਇਦਾ ਨਹੀਂ ਹੈ। ਜੇ ਮਾੜੀ ਮੋਟੀ ਗੱਲ ਹੋ ਵੀ ਗਈ ਤਾਂ ਕਿੰਨਾ ਸੋਹਣਾ ਕਹਿ ਰਿਹਾ ਦਾਰ ਸੰਧੂ, ਇੱਕ ਵਾਰੀ ਰੁੱਸ ਮਿੱਤਰਾ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ। ਦੇਖਿਆ, ਪਤਾ ਨਹੀਂ ਕਿਹੜੇ ਕਿਹੜੇ ਸ਼ਗਨ ਕੀਤੇ ਹੋਣੇ ਤਾਂ ਹੁਣ ਰੱਬ ਜਾਣੇ, ਅਤੇ ਪਰ ਮਨਾਉਣ ਦਾ ਤਰੀਕਾ ਵਧੀਆ ਇਹ। ਵਟ ਯੂ ਲਾਈਕ, ਤੁਸੀਂ ਤੁਹਾਨੂੰ ਲਾਈਕ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ ਵੀ, ਜੇ ਰੁੱਸ ਜਾਵੇ ਤਾਂ ਸ਼ਗਨਾਂ ਨਾਲ ਮਨਾਇਆ ਜਾਵੇ। ਅੱਜ ਜਨਮ ਅਸ਼ਟਮੀ ਆ ਅਤੇ ਅਸੀਂ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਬਹੁਤ ਬਹੁਤ ਸ਼ੁਭ ਇੱਛਾਵਾਂ ਦਿੰਦੇ ਹਾਂ। ਅਤੇ ਜਨਮ ਅਸ਼ਟਮੀ ਰੱਜ ਕੇ ਹਿੰਦੁਸਤਾਨ 'ਚ ਮਨਾਈ ਗਈ ਅਤੇ ਤੁਸੀਂ ਵੀ ਇੱਥੇ ਜਨਮ ਅਸ਼ਟਮੀ ਮਨਾ ਰਹੇ ਹੋ, ਅਤੇ ਇਸ ਜਨਮ ਅਸ਼ਟਮੀ 'ਤੇ ਇੱਕ ਕਹਿੰਦੇ ਨੇ ਕਿ ਦੁਆ ਹੈ ਸਰਬੱਤ ਦੇ ਭਲੇ ਲਈ, ਸਾਰੀ ਮਨੁੱਖਤਾ ਦੇ ਭਲੇ ਲਈ। ਔਰ ਆਪਣੇ ਗੁਆਂਢੀ ਮੁਲਕ ਅਮਰੀਕਾ ਦੇ ਟਰੰਪ ਸਾਹਿਬ ਨੂੰ ਵੀ ਥੋੜ੍ਹੀ ਥੋੜ੍ਹੀ ਸਮੱਤ ਆਵੇ, ਅਤੇ ਉਹ ਵੀ ਕਹਿੰਦੇ ਹੁੰਦੇ ਆ ਕਿ ਠੰਡੀਆਂ ਹਵਾਵਾਂ ਉੱਧਰੋਂ ਭੇਜਣ, ਤੱਤੀਆਂ ਗੱਲਾਂ ਬਾਹਲੀਆਂ ਕਰੀ ਜਾਂਦੇ ਆ। ਤੋ ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਮੇਰੀ ਗੱਲ ਸੁਣੀ ਕਿ ਇੱਕ ਵਾਰੀ ਰੁੱਸ ਮਿੱਤਰਾ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ, ਇਹ ਆਈਡੀਆ ਠੀਕ ਹੈ? ਜੇ ਠੀਕ ਹੈ ਤਾਂ ਵੋਟ ਪਾ ਦਿਓ 905-673-33-37 'ਤੇ, ਅਤੇ ਜੇ ਤੁਹਾਨੂੰ ਲੱਗਦਾ ਵੀ ਬੂਥਾ ਵੱਟੀ ਰੱਖਣਾ ਅਤੇ ਹਫ਼ਤਾ ਹਫ਼ਤਾ ਲੜੀ ਰਹਿਣਾ, ਉਹ ਗੱਲ ਚੰਗੀ ਆ, ਤਾਂ ਵੀ ਤੁਸੀਂ ਦੱਸ ਸਕਦੇ ਹੋ। ਤੋ ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ 647-234-62-93, 647-234-62-93। ਇੱਕ ਤੁਹਾਨੂੰ ਕੰਸਟਰਕਸ਼ਨ ਕੰਕਰੀਟ ਜੋਬ ਕਰਾਉਣੀ ਹੈ ਨਾ, ਤਾਂ ਨੰਬਰ ਦਿੰਦਾ ਮੈਂ ਤੁਹਾਨੂੰ, TSC ਕੰਸਟਰਕਸ਼ਨ 416-937-42-38, 416-937-42-38। ਜੇ ਤੁਹਾਡੇ ਸਰੀਰ ਦੀ ਅਲਾਈਨਮੈਂਟ ਖਰਾਬ ਹੋ ਗਈ ਆ ਤਾਂ ਬਲਜੀਤ ਫੌਜੀ ਨੂੰ ਕਾਲ ਕਰੋ, ਬਲਜੀਤ ਫੌਜੀ ਕੋਲੋਂ ਅਲਾਈਨਮੈਂਟ ਕਰਾਓ, ਗੋਡੇ ਦੀ, ਮੋਢੇ ਦੀ, ਧੌਣ ਦੀ, ਬੈਕ ਦੀ, ਔਰ ਮਸਾਜ ਕਰਾਓ। ਬਸ ਫਿਰ ਕਹਿੰਦੇ ਹੁੰਦੇ ਆ ਦਿਨੇ ਤਾਰੇ ਦਿਸਣ ਲੱਗ ਪੈਂਦੇ ਆ। ਅਤੇ 416-786-72-11 ਅਤੇ ਮੇਰਾ ਨਾਂ ਲੈ ਦਿਓ, ਕਿ ਵੀ ਸਤਿੰਦਰਪਾਲ ਨੇ ਬਹੁਤ ਪ੍ਰੇਮ ਨਾਲ ਕਿਹਾ ਵੀ ਫੌਜੀ ਵਰਗੀ ਮਸਾਜ ਨਹੀਂ ਕੋਈ ਕਰ ਸਕਦਾ, ਅਤੇ ਸਰੀਰ 'ਚ ਪਿਆ ਹੋਇਆ ਫਰੜ ਅਤੇ ਵੱਲ, ਸ਼ੁਰੂ 'ਚ ਆਪਾਂ ਵੱਲ ਦੀ ਗੱਲ ਕੀਤੀ ਸੀ ਨਾ, ਜਿਹੜੇ ਸਰੀਰ 'ਚ ਵੱਲ ਪਏ ਹੋਏ ਆ ਉਹ ਫੌਜੀ ਕੱਢ ਸਕਦਾ ਬਲਜੀਤ। 416-786-72-11 G8192 ਵੈਲਕਮ, ਹੈਲੋ,
1: ਗ੍ਰੈਂਡ ਫਰਨੀਚਰ ਤੋਂ ਭਾਜੀ,
0: ਆਜੋ ਫਿਰ ਜੀ ਆਇਆਂ ਨੂੰ ਆਉਣ ਦਿਓ।
1: ਬਹੁਤ ਸ਼ੁਕਰੀਆ, ਧੰਨਵਾਦ ਭਾਜੀ, ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ। ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਦੇਖ ਲਿਓ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ, ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, ਮੇਡ ਇਨ ਕੈਨੇਡਾ ਸੋਫਾ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ, ਸੋਫਾ ਐਂਡ ਲਫਲਡ ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਜਿਹੜਾ ਮਰਜ਼ੀ ਤੁਸੀਂ ਕਲਰ ਬਣਾ ਸਕਦੇ ਹੋ, ਸਿਟਿੰਗ ਹਾਰਡ ਸੋਫਟ ਚਾਹੀਦੀ ਆ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਫਲਡ, ਜਿਹਦੀ ਰੈਗੂਲਰ ਕੀਮਤ 2,2200 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 799 ਦਾ ਕੈਨੇਡੀਅਨ ਡਿਲਕਸਡ ਚੋਇਸ ਆਫ ਕਲਰ ਦੇ ਨਾਲ ਸੋਲਿਡ ਵੁੱਡ ਫਰੇਮ ਦੇ ਨਾਲ 799 799 799 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ

0: ਆਪਾਂ ਤਾਂ ਇੱਕ ਵਾਰੀ ਰੁੱਸ ਮਿੱਤਰਾ, ਵੇ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ, ਅਤੇ ਕੋਈ ਹੋਊਗਾ ਕਰਮਾਂ ਵਾਲਾ ਜਿਹੜਾ ਰੁੱਸਦਾ ਹੀ ਨਹੀਂ ਹੋਣਾ, ਅਤੇ ਕਈ ਤਾਂ ਨਿੱਕੀ ਨਿੱਕੀ ਗੱਲ 'ਤੇ ਕਹਿੰਦੇ ਰੁੱਸੇ, ਤੱਤੀ ਨਹੀਂ ਠੰਡੀ, ਅਤੇ ਬਸ ਭੂਰਾ ਭੂਰਾ ਗੱਲ 'ਤੇ ਉਦਾਰ ਸੰਧੂ ਦਾ ਗਾਣਾ ਸੀ ਨਾ, ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ, ਤੋ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ। ਅਤੇ ਆਸ ਦੀ ਕਿਰਨ ਇੱਕ ਨਸ਼ਾ ਛਡਾਊ ਕੇਂਦਰ ਆ ਕਪੂਰਥਲੇ ਦੇ ਵਿੱਚ, ਅਤੇ ਉਹਨਾਂ ਦਾ ਸੰਦੇਸ਼ ਸੁਣੋ। ਅਗਰ ਤੁਹਾਡਾ ਵੀ ਕੋਈ ਰਿਸ਼ਤੇਦਾਰ, ਦੋਸਤ, ਭੈਣ ਭਾਈ ਨਸ਼ੇ ਦੇ ਵਿੱਚ ਗੁਲਤਾਨ ਹੋਇਆ ਹੋਇਆ, ਤਾਂ ਸੱਚੀ ਮੁੱਚੀ ਇਹ ਆਸ ਦੀ ਕਿਰਨ ਆ, ਅਤੇ ਇਸ ਆਸ ਦੀ ਕਿਰਨ ਨੂੰ ਜ਼ਰੂਰ ਤੁਸੀਂ ਉਹਦਾ ਫਾਇਦਾ ਚੱਕੋ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਦਿੱਤੀ ਸੀ ਕਿ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ, ਔਰ ਬੜੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਅਤੇ ਹਰ ਵਕਤ ਆਪਣੇ ਆਪ ਨੂੰ ਐਜੂਕੇਸ਼ਨਲੀ ਅਪਗ੍ਰੇਡ ਕਰਦੇ ਰਹਿੰਦੇ ਆ। ਹਰਪ੍ਰੀਤ ਸੈਣੀ ਪੂਰੇ ਪੈਸ਼ਨ ਨਾਲ ਔਰ ਪੂਰੀ ਡੈਡੀਕੇਸ਼ਨ ਨਾਲ ਆਪਣੀਆਂ ਸਰਵਿਸਿਜ਼ ਦਿੰਦੇ ਆ, ਔਰ ਇਹੀ ਕਾਰਨ ਆ ਕਿ ਸਾਡੇ ਇੰਸ਼ੋਰੈਂਸ ਕਰਾਉਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਹਰਪ੍ਰੀਤ ਸੈਣੀ ਹੁੰਦੇ ਆ। 416-816-6500 ਫੋਨ ਨੰਬਰ ਹੈ, ਅਤੇ ਹਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਖੇਤਰ ਵਿੱਚ ਵੀ ਹਰਪ੍ਰੀਤ ਸੈਣੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਆ। ਤੋ ਤੁਸੀਂ ਇਸ ਵੇਲੇ ਸਾਡੇ ਨਾਲ, ਕਿਉਂਕਿ ਲੌਂਗ ਵੀਕਐਂਡ ਆ ਅਤੇ ਤੁਸੀਂ ਆਪਣੀਆਂ ਅਪੁਆਇੰਟਮੈਂਟਸ ਬਣਾਉਣੀਆਂ ਨੇ, ਤੋ ਹਰਪ੍ਰੀਤ ਸੈਣੀ ਸਾਡੇ ਨਾਲ ਹਾਜ਼ਰ ਨੇ। 416-816-6500 ਟੈਲੀਫੋਨ ਨੰਬਰ ਹੈ, ਅਤੇ ਅਸੀਂ ਤੁਹਾਨੂੰ ਰੈਕਮੈਂਡ ਕਰਾਂਗੇ ਕਿ ਤੁਸੀਂ ਜ਼ਰੂਰ ਹਰਪ੍ਰੀਤ ਸੈਣੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ ਉਹਦੇ ਬਾਰੇ ਜਾਣਕਾਰੀ ਲਓ। ਹਰਪ੍ਰੀਤ, ਵੈਲਕਮ ਟੂ ਦਾ ਸ਼ੋਅ।
1: ਥੈਂਕ ਯੂ ਸੋ ਮਚ ਸਿੰਦਰਪਾਲ ਜੀ, ਭਲਾ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪ੍ਰੈਕਟਿਸ ਸਤਿ ਸ਼੍ਰੀ ਅਕਾਲ।
0: ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਤੇ ਇੱਕ ਵਾਰ ਫਿਰ ਅਸੀਂ ਆਪਣੇ ਸਰੋਤਿਆਂ ਦਾ, ਸਪੌਂਸਰਸ ਦਾ ਧੰਨਵਾਦ ਕਰਦੇ ਹਾਂ ਕਿ ਦਿਸ ਇਜ਼ ਅ ਵੈਰੀ ਬਿਗ ਡੇ ਫਾਰ ਪੰਜਾਬੀ ਲਹਿਰਾਂ, ਕਿ ਅੱਜ CNE ਜਿਹੜੀ ਕਿ 147 ਵਰ੍ਹਿਆਂ ਤੋਂ ਚੱਲਦਾ ਆ ਰਿਹਾ ਸ਼ੋਅ ਆ, ਉੱਥੇ ਪਹਿਲੀ ਵਾਰ ਇੱਕ ਬਹੁਤ ਵੱਡੇ ਸ਼ੋਅ ਨੂੰ ਪੰਜਾਬੀ ਲਹਿਰਾਂ ਦੀ ਟੀਮ ਦਾ ਹੀ ਤੁਹਾਡਾ ਆਪਣਾ ਨਵੀਂ ਸਿੱਧੂ ਹੋਸਟ ਕਰ ਰਿਹਾ ਰੌਫ ਸਪੇਰਾ ਦੇ ਸ਼ੋਅ ਨੂੰ, ਅਤੇ ਤੁਸੀਂ CNE ਪਹੁੰਚੇ ਹੋਏ ਹੋ ਤਾਂ ਇਸ ਸ਼ੋਅ ਦੇ ਟਾਈਮਿੰਗ 'ਤੇ ਜ਼ਰੂਰ ਤੁਸੀਂ ਉੱਥੇ ਪਹੁੰਚਣਾ ਅਤੇ ਨਵੀਂ ਨੂੰ ਆਪਣੀਆਂ ਬਲੈਸਿੰਗਸ ਦੇਣੀਆਂ ਨੇ। ਜੀ ਹਰਪ੍ਰੀਤ।
1: ਬਿਲਕੁਲ ਸਤਿੰਦਰਪਾਲ ਜੀ, ਬਹੁਤ ਵੱਡੀ ਗੱਲ ਆ ਕਿਉਂਕਿ ਨਵੀਂ ਨੇ ਅੱਗੇ ਵੀ ਅਨਾਊਂਸ ਕੀਤਾ ਸੀਗਾ ਕਿ ਨਵੀਂ ਇੱਕ ਤਾਂ ਚਲੋ MC ਕਰ ਰਿਹਾ, ਜਿਹੜਾ ਹੋਸਟ ਕਰ ਰਿਹਾ ਸ਼ੋਅ ਦੀ, ਔਰ ਪਲੱਸ CNE ਦੇ ਵਿੱਚ ਕਰ ਰਿਹਾ, ਸੋ ਬਹੁਤ ਵੱਡੀ ਗੱਲ ਹੈ ਐਂਡ ਵੀ ਨੋ ਕਿ ਨਵੀਂ ਡਿਜ਼ਰਵ ਕਰਦਾ ਹੈ, ਸੋ ਇਹ ਸਾਰੀਆਂ ਚੀਜ਼ਾਂ, ਅਤੇ ਬਹੁਤ ਵਧੀਆ ਸਾਰੀ ਕਮਿਊਨਿਟੀ ਨੂੰ ਵੀ ਅਤੇ ਆਪਾਂ ਨੂੰ ਵੀ ਬਹੁਤ ਵਧੀਆ ਲੱਗਦਾ ਕਿ ਜਦੋਂ ਆਪਣੀ ਕਮਿਊਨਿਟੀ ਦਾ ਲੜਕਾ ਅਤੇ ਸਪੈਸ਼ਲੀ ਨਵੀਂ ਸਿੱਧੂ ਉਸ ਪਲੈਟਫਾਰਮ 'ਤੇ ਜਾ ਕੇ MC ਕਰ ਰਿਹਾ ਹੈ।
0: ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਤੁਹਾਡੀਆਂ ਬੈਸਟ ਵਿਸ਼ਿਜ਼ ਅਤੇ ਨਾਲ ਦੀ ਨਾਲ ਸਾਰੀ ਕਮਿਊਨਿਟੀ ਦੇ ਬੱਚਿਆਂ ਵਾਸਤੇ ਸ਼ੁਭ ਇੱਛਾਵਾਂ। ਅਤੇ ਅੱਜ ਤੁਸੀਂ ਕਿਸ ਸਬਜੈਕਟ 'ਤੇ ਜਾਣਕਾਰੀ ਦਿਓਗੇ?
1: ਬਿਲਕੁਲ ਸਤਿੰਦਰਪਾਲ ਜੀ, ਜਿੱਦਾਂ ਤੁਸੀਂ ਕਿਹਾ ਕਿ ਲੌਂਗ ਵੀਕਐਂਡ ਹੈਗਾ ਹੈ ਐਂਡ ਲੌਂਗ ਵੀਕਐਂਡ ਤੋਂ ਬਾਅਦ ਸਕੂਲ ਓਪਨ ਹੋ ਜਾਣੇ ਆ ਅਤੇ ਬੈਕ ਟੂ ਸਕੂਲ ਸਾਰਿਆਂ ਨੇ, ਫਿਰ ਫੈਮਿਲੀਜ਼ ਨੇ ਵੀ ਟਰੈਕ 'ਤੇ ਆ ਜਾਣਾ ਅਤੇ ਬੱਚਿਆਂ ਨੇ ਵੀ ਸਕੂਲ ਚਲੇ ਜਾਣਾ। ਬਹੁਤ ਸਾਰੀ ਫੈਮਿਲੀ ਮੈਂਬਰ ਸੀਗੇ ਜਿਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਹੁਣ ਬੱਚਿਆਂ ਦੀਆਂ ਛੁੱਟੀਆਂ ਆ ਅਤੇ ਉਹਨਾਂ ਦਾ ਰੂਟੀਨ ਨਹੀਂ ਬਣ ਪਾ ਰਿਹਾ ਸੀਗਾ, ਬਟ ਹੁਣ ਟਿਊਜ਼ਡੇ ਤੋਂ ਜਦੋਂ ਸਕੂਲ ਓਪਨ ਹੋਣਗੇ ਸਾਰੇ ਬੈਕ ਟੂ ਜਿਹੜੇ ਰੂਟੀਨ ਆ ਜਾਣੇ ਆ, ਅਤੇ ਜਿੰਨੀਆਂ ਵੀ ਫੈਮਿਲੀਜ਼ ਹੈਗੀਆਂ ਆ ਕਿਉਂਕਿ ਜਦੋਂ ਬੈਕ ਟੂ ਸਕੂਲ ਦੀ ਗੱਲ ਹੁੰਦੀ ਆ ਬਹੁਤ ਐਕਸਾਈਟਮੈਂਟ ਮੈਂ ਦੇਖ ਰਹੀ ਹਾਂ, ਸਪੈਸ਼ਲੀ ਜਿਹਨਾਂ ਦੇ ਬੱਚਿਆਂ ਨੇ ਪਹਿਲੀ ਵਾਰ ਸਕੂਲ ਜਾਣਾ ਆ, ਬਟ ਜਦੋਂ ਸਿੰਦਰਪਾਲ ਜੀ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀਜ਼ ਜਾਣਾ ਹੁੰਦਾ ਆ ਉਹਨਾਂ ਦੇ ਲਈ ਵੀ ਮੈਂ ਇਹ ਚੀਜ਼ ਦੇਖੀ ਆ ਕਿ ਜਿਨ੍ਹਾਂ ਦੇ ਕੋਲ ਤਾਂ RESP ਸੀਗੀ ਆ, ਕਾਫੀ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਬੱਚਿਆਂ ਦੇ ਪਲਾਨ ਜਿਹੜੇ ਹੈਗੇ ਆ ਇਸ ਵੇਲੇ ਆਪਾਂ ਕੰਪਲੀਟ ਹੋਏ ਆ, ਤੇ ਉਹਨਾਂ ਦੀਆਂ ਜਿਹੜੀ ਵਿਦਰੋਲ ਦੀਆਂ ਰਿਕੁਐਸਟ ਮੈਂ ਪਾਈਆਂ, ਔਰ ਆਪ ਨੂੰ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਹਾਂ ਕਿ ਸਾਡੇ ਕਲਾਇੰਟਸ ਦੇ ਲਈ ਜਦੋਂ ਅਲੱਗ ਤੋਂ $60,000-70,000 ਜੁੜਿਆ ਹੋਵੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ, ਤਾਂ ਸਾਨੂੰ ਵੀ ਬੜਾ ਵਧੀਆ ਲੱਗਦਾ ਕਿ ਹਾਂਜੀ ਅਸੀਂ ਇਹ ਪਲਾਨ ਉਹਨਾਂ ਦੇ ਲਈ ਓਪਨ ਕੀਤਾ ਸੀਗਾ ਤੇ ਹੁਣ ਬੱਚੇ ਯੂਨੀਵਰਸਿਟੀ ਜਾ ਰਹੇ ਆ ਤੇ ਹੁਣ ਉਹ ਪੈਸੇ ਯੂਜ਼ ਕਰ ਰਿਹਾ, ਕਿ ਪੇਰੈਂਟਸ ਕਿੰਨੇ ਸੌਖੇ ਹੋਣਗੇ ਉਸ ਵੇਲੇ ਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਇੱਕ ਸਾਈਡ ਤੇ ਇੰਨੇ ਪੈਸੇ ਪਏ ਹੋਏ ਆ, ਤੇ ਜਿਨ੍ਹਾਂ ਦੇ ਹੁਣੇ ਨਿਊ ਬੋਰਨ ਬੱਚੇ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਇਹ ਪਲਾਨ ਨਹੀਂ ਓਪਨ ਕਰਵਾਇਆ, ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿ ਅਸੀਂ ਕਿਹੜੇ ਪਲਾਨ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਆਪਣੇ ਬੱਚਿਆਂ ਪਲੱਸ ਗਵਰਨਮੈਂਟ ਗ੍ਰਾਂਟਸ ਪਾ ਸਕਦੀ ਆ, ਪੈਸੇ ਦੀ ਅਕਮੋਲੇਸ਼ਨ ਹੋ ਸਕਦੀ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। CRA ਦੇ ਨਾਲ ਰਜਿਸਟਰਡ ਜਿਹੜਾ RESP ਦਾ ਪਲਾਨ ਹੈਗਾ ਆ ਉਹਦੀ ਫੁੱਲ ਡਿਟੇਲ ਸਾਡੇ ਕੋਲ ਲਈ ਜਾ ਸਕਦੀ ਆ। ਲੌਂਗ ਵੀਕਐਂਡ ਹੈਗਾ ਆ, ਅਗਰ ਤੁਸੀਂ ਕਿਸੇ ਵੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਗਾਰਡਿੰਗ ਆਪਣੀਆਂ ਕੋਈ ਡਿਸਕਸ਼ਨਸ ਕਰਨਾ ਚਾਹੁੰਦੇ ਆ ਸਾਡੇ ਨਾਲ, ਤੁਹਾਡੀਆਂ ਕੋਈ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਕੁਆਇਰਮੈਂਟ ਆ, ਕੋਈ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਤੁਸੀਂ ਫਾਇੰਡ ਆਊਟ ਕਰਨਾ ਆ, ਤੁਹਾਡੀਆਂ ਕਾਰਪੋਰੇਸ਼ਨ ਹੈਗੀਆਂ ਉਹਨਾਂ ਦੇ ਵਿੱਚ ਰਿਟੇਨ ਅਰਨਿੰਗ ਪਈ ਹੋਈ ਆ, ਐਂਡ ਤੁਸੀਂ ਇਹ ਚੀਜ਼ ਜਾਣਨੀ ਹੈ ਕਿ ਅਸੀਂ ਉਹ ਰਿਟੇਨ ਅਰਨਿੰਗ ਨੂੰ ਕਿੱਦਾਂ ਟੈਕਸ ਐਫੀਸ਼ੀਐਂਟਲੀ ਯੂਜ਼ ਕਰ ਸਕਦੇ ਹਾਂ। ਸੋ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਸਟ੍ਰੈਟੇਜੀਜ਼ ਹੈਗੀਆਂ ਜਿਹੜੀਆਂ ਹਰ ਇੱਕ ਪਰਸਨ ਦੇ ਫਾਈਨੈਂਸ਼ੀਅਲ ਨੀਡਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਪਲਾਨ ਕਰ ਸਕਦੇ ਹਾਂ। ਸੋ ਜ਼ਰੂਰ ਕਹੂੰਗੀ ਕਿ ਤੁਸੀਂ ਸੈਟਰਡੇ, ਸੰਡੇ, ਮੰਡੇ ਕਿਸੇ ਵੀ ਦਿਨ ਸਾਡੇ ਨਾਲ ਕੋਈ ਅਪਾਇੰਟਮੈਂਟ ਫਿਕਸ ਕਰਨਾ ਚਾਹੁੰਦੇ ਹਾਂ ਤਾਂ ਇੱਕ ਵਾਰੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਨੰਬਰ ਹੈਗਾ ਜੀ ਮੇਰਾ 4168176500, ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
0: ਹਰਪ੍ਰੀਤ ਦਾ ਨੰਬਰ ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ, ਔਰ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ, ਮੇਰੇ ਨਾਲ ਵੀ ਸੰਪਰਕ ਪੈਦਾ ਕਰ ਸਕਦੇ ਹੋ 416-677-0106। ਹਰਪ੍ਰੀਤ ਲੌਂਗ ਵੀਕਐਂਡ ਹੈ ਤੇ ਤੁਸੀਂ ਸਰੋਤਿਆਂ ਨੂੰ ਕੋਈ ਹੋਰ ਬੈਸਟ ਵਿਸ਼ਸ ਦੇਣਾ ਚਾਹੋਗੇ?
1: ਬਿਲਕੁਲ ਸਿੰਦਰਪਾਲ ਜੀ, ਲੌਂਗ ਵੀਕਐਂਡ ਆ, ਲੇਬਰ ਡੇ ਆ, ਤੇ ਜ਼ਰੂਰ ਆਪਣੀਆਂ ਫੈਮਿਲੀਜ਼ ਦੇ ਨਾਲ ਬੈਕ ਟੂ ਸਕੂਲ ਤੋਂ ਪਹਿਲਾਂ ਦੇ ਜਿਹੜੇ ਦਿਨ ਹੈਗੇ ਆ ਜ਼ਰੂਰ ਇੰਜੋਏ ਕਰੋ ਤੇ ਆਪਣੇ ਲਈ ਟਾਈਮ ਜ਼ਰੂਰ ਕੱਢੋ।
0: ਕੀ ਬਾਤ ਹੈ, ਬਹੁਤ ਵੱਡੀ ਗੱਲ ਹੈ। ਔਰ ਬੰਦਾ ਕਹਿੰਦੇ ਹੁੰਦੇ ਆ ਕਿ ਇੱਧਰ ਉੱਧਰ ਬਹੁਤ ਬਿਜ਼ੀ ਰਹਿੰਦਾ, ਔਰ ਸੈਲਫ ਜਿਹੜਾ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਆ, ਔਰ ਕਦੇ ਕਦੇ ਚੁੱਪ ਵੀ ਚੰਗੀ ਹੁੰਦੀ ਹੈ, ਕਦੇ ਕਦੇ ਕੱਲ੍ਹਪਣਾ ਵੀ ਚੰਗਾ ਲੱਗਦਾ, ਔਰ ਬਹੁਤਾ ਵੀ ਨਹੀਂ ਚੰਗਾ ਲੱਗਦਾ, ਲਿਮਿਟਡ ਜਿਹਾ ਕੱਲ੍ਹਪਣਾ ਉਹ ਵੀ ਕਦੇ ਕਦੇ ਇੰਜੋਏ ਕਰਨਾ ਚਾਹੀਦਾ। ਸੋ ਨਾਈਸ ਆਫ ਯੂ, ਔਰ ਬੈਸਟ ਵਿਸ਼ਿਸ ਫਾਰ ਯੋਰ ਫੈਮਿਲੀ ਐਂਡ ਯੋਰ ਕੈਰੀਅਰ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ,
0: ਥੈਂਕ ਯੂ, ਆਲ ਦਾ ਬੈਸਟ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਲਹਿਰਾਂ ਇੱਕ ਸ਼ੋਕ ਸਮਾਚਾਰ ਹੈ। ਸਾਡੇ ਬਹੁਤ ਹੀ ਪਰਮ ਮਿੱਤਰ ਨੇ ਗਿੱਦੜਵਿੰਡੀ ਪਿੰਡ ਤੋਂ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ, ਔਰ ਉੱਥੋਂ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ, ਉਹਨਾਂ ਦੀ ਧਰਮਸਪਤਨੀ ਬੀਬੀ ਅਮਰ ਕੌਰ 95 ਵਰ੍ਹਿਆਂ ਦੀ ਉਮਰ ਭੋਗ ਕੇ ਬੀਬੀ ਅਕਾਲ ਚਲਾਣਾ ਕਰ ਗਏ ਨੇ, ਔਰ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ ਇਹ ਦੋਨੋਂ ਭਰਾ ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ, ਅਤੇ ਸਾਡੇ ਵੱਲੋਂ ਇਸ ਸਮੇਂ ਉੱਤੇ ਇਸ ਪਰਿਵਾਰ ਨਾਲ, ਉਹਨਾਂ ਦੇ ਮਾਤਾ ਜੀ ਦੇ ਚਲੇ ਜਾਣ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਂਦਾ। ਤੁਹਾਡੇ ਵੱਲੋਂ ਵੀ ਕੋਈ ਸੱਜਣ ਮਿੱਤਰ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ ਪਿੰਡ ਗਿੱਦੜਵਿੰਡੀ ਜਾਣਦੇ ਆ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਬੀਬੀ ਅਮਰ ਕੌਰ ਖਹਿਰਾ ਅਕਾਲ ਚਲਾਣਾ ਕਰ ਗਏ ਨੇ, ਸਾਡੇ ਬੜੇ ਨਜ਼ਦੀਕੀ ਪਰਿਵਾਰ ਆ ਇਹ, ਤੋ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਲਈ ਬਹੁਤ ਬਹੁਤ ਇਸ ਸਮੇਂ ਹਮਦਰਦੀ ਦਾ ਪ੍ਰਗਟਾਵਾ। ਪੈਸ਼ਨ ਰੂਫਿੰਗ, ਰੂਫਿੰਗ ਦਾ ਕੋਈ ਵੀ ਕੰਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਨਾ ਤਾਂ ਪੈਸ਼ਨ ਰੂਫਿੰਗ ਦੇ ਨਾਲ ਸੰਪਰਕ ਪੈਦਾ ਕਰੋ, ਕਿਉਂਕਿ ਗਰਮੀਆਂ ਦੇ ਥੋੜ੍ਹੇ ਹੀ ਦਿਨ ਰਹਿ ਗਏ ਵਿਆਹ ਦੇ ਥੋੜ੍ਹੇ, ਅਤੇ ਫਿਰ ਮੁੜ ਕੇ ਠੰਡ ਪੈ ਜਾਣੀ ਹੈ, ਫਿਰ ਜੇ ਕਿਤੇ ਮੀਂਹ ਮੂੰਹ ਪੈ ਗਿਆ, ਪਿੱਛੇ ਜੇ ਟਰਨੈਡੋ ਆਇਆ, ਮੈਂ ਕਹਿੰਦਾ ਧੂੰਆਂ ਕੱਢਤਾ ਉਹਨੇ, ਰੋਜਰ ਸੈਂਟਰ ਦੀ ਛੱਤ ਵੀ ਉਡਾ ਕੇ ਲੈ ਗਿਆ। ਤੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਬਹੁਤ ਕਮਾਲ ਦਾ ਕੁਦਰਤ ਦਾ ਜਿਹੜਾ ਵਰਤਾਰਾ ਨਾ, ਉਹਦੇ ਮੂਹਰੇ ਕੋਈ ਜ਼ੋਰ ਨਹੀਂ ਚੱਲਦਾ। ਤੋ ਆਉਣ ਵਾਲੇ ਦਿਨਾਂ 'ਚ ਠੰਡ ਪੈਣ ਲੱਗ ਪੈਣੀ ਹੈ, ਫਿਰ ਜੇ ਰੂਫ ਖਰਾਬ ਹੋ ਗਈ ਫਿਰ ਤੁਹਾਡਾ ਪੈਸ਼ਨ ਖਰਾਬ ਹੋ ਜਾਣਾ। ਤੋਂ ਪੈਸ਼ਨ ਰੂਫਿੰਗ ਦਾ ਨੰਬਰ ਹੈਗਾ 6479199493 6479199493 ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ ਜੀ ਹਾਂ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਦ ਵਨ ਐਂਡ ਓਨਲੀ ਵਨ ਅਸੀਂ ਇੱਕੋ ਇੱਕ ਫਰਨੀਚਰ ਸਟੋਰ ਜਿਹੜਾ ਉਹਦੀ ਰਿਕਮੈਂਡੇਸ਼ਨ ਕਰਦੇ ਹਾਂ ਉਹ ਆ ਗ੍ਰੈਂਡ ਹੋਮ ਫਰਨੀਚਰ ਆਏ ਦਿਨ ਭਾਵੇਂ ਬਹੁਤ ਸਾਰੇ ਸੱਜਣ ਮਿੱਤਰ ਨਵੀਂ ਨੂੰ ਕਹਿੰਦੇ ਆ ਪਰ ਉਹ ਕਹਿਣ ਲੱਗਾ ਜੋ

0: ਸਟਰੋਂਗ ਵੀਕਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗੀ ਹੋਈ ਆ ਪੂਰੀ ਮਾਰਕੀਟ ਨਾਲੋਂ ਜਿਹੜੀਆਂ ਲੋਵੈਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਲੇਬਰ ਡੇ ਲੌਂਗ ਵੀਕਨ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $5,600 ਸੀ, $199 ਦੇ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 $199 ਦਾ ਮਿਲੂਗਾ। ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਲੇਬਰ ਡੇ ਲੌਂਗ ਵੀਕਨ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ। ਧੰਨਵਾਦ ਭਾਜੀ।
1: ਵੈਰੀ ਗੁੱਡ ਸਰ, ਗੁੱਡ ਗੁੱਡ ਗੁੱਡ, ਬਹੁਤ ਬੈਟਰ ਬੈਸਟ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਤੇ ਪੰਜਾਬੀ ਲਹਿਰਾਂ ਵਿੱਚ ਅਸੀਂ ਤੁਹਾਨੂੰ ਇੱਕ ਵਾਰ ਫਿਰ ਦੁਆਬਾ ਟਰੈਵਲ ਦਾ ਨੰਬਰ ਦਈਏ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਇੱਕੋ ਇੱਕ ਟਰੈਵਲ ਏਜੰਸੀ ਨੂੰ ਪ੍ਰਮੋਟ ਕਰਦੇ ਹਾਂ ਕਿਉਂਕਿ ਉਹਨਾਂ ਦੀਆਂ ਸਰਵਿਸ ਸਾਨੂੰ ਬਹੁਤ ਪਸੰਦ ਨੇ, ਉਹਨਾਂ ਦੀਆਂ ਪ੍ਰਾਈਸਿਸ ਪਸੰਦ ਨੇ, ਉਹਨਾਂ ਦਾ ਐਟੀਟਿਊਡ ਪਸੰਦ ਆ। ਤੋ ਤੁਸੀਂ ਆਪਣਾ ਟ੍ਰਿਪ ਪਲਾਨ ਕਰ ਰਹੇ ਹੋ ਦੁਨੀਆ ਭਰ 'ਚ ਕਿਤੇ ਵੀ, ਤਾਂ ਟਿਕਟਿੰਗ ਲਈ ਟਰੈਵਲ ਸਰਵਿਸ ਲਈ ਦੁਆਬਾ ਟਰੈਵਲ 9057967800 905-796-7800 ਟੈਲੀਫੋਨ ਨੰਬਰ ਹੈ। ਤੇ ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ 40 ਵਰ੍ਹਿਆਂ ਦੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਸਰਵਿਸ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਹੋਮਿਓਪੈਥੀ ਦੀ ਸਰਵਿਸ ਲੈਣਾ ਚਾਹੁੰਦੇ ਹੋ, ਤੁਹਾਨੂੰ ਦੇ ਫਾਇਦਾ ਉਠਾਓ ਐਕਸਪੀਰੀਅੰਸ ਦਾ, ਡਾਕਟਰ ਕੁਲਦੀਪ ਹੋਮਿਓਪੈਥ 6478180055-647-818-0055। ਇਸ ਤੋਂ ਪਹਿਲਾਂ ਕਿ ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰ 'ਤੇ ਜਾਈਏ, ਅਤੇ ਮੈਂ ਫੈਸ਼ਨ ਆਈ ਕਿਊ, ਉਹਨਾਂ ਨੇ ਬੜੀ ਵੱਡੀ ਲੌਂਗ ਵੀਕਐਂਡ ਦੀ ਸੇਲ ਆਈ ਹੋਈ ਆ, ਅਤੇ ਫੈਸ਼ਨ ਆਈ ਕਿਊ 'ਤੇ ਤੁਹਾਡੇ ਜਿਹੜਾ ਹਰ ਤਰ੍ਹਾਂ ਦਾ ਕਹਿੰਦੇ ਹੁੰਦੇ ਆ ਕਿ ਫੈਸ਼ਨ, ਲੇਟੈਸਟ ਫੈਸ਼ਨ ਕਲੋਦਿੰਗ ਔਰ ਸ਼ਰਟਿੰਗ, ਗਰਾਰੇ ਸ਼ਰਾਰੇ, ਐਚਕਨ, ਯਾਨੀ ਤੁਸੀਂ ਕਹਿੰਦੇ ਮੁੰਡਾ ਕੁੜੀ ਤੁਹਾਡਾ, ਬਾਕੀ ਸਾਰਾ ਕੁਛ ਫੈਸ਼ਨ ਆਈ ਕਿਊ ਦਾ। 905-453-2225 ਜੀ, ਇਸ ਵੇਲੇ ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰ ਵੈਲਕਮ। ਜੀ ਸਰਬਜੀਤ,
2: ਸੇਲ ਲੱਗੀ ਹੋਈ ਹੈ ਰੋਇਲ ਇੰਡੀਆ ਗਰੋਸਰਸ ਤੇ, ਤੁਸੀਂ ਵੀ ਜ਼ਰੂਰ ਪਹੁੰਚੋ। ਇਹ ਸੇਲ ਚੱਲਣੀ ਹੈ ਅੱਜ, ਕੱਲ, ਪਰਸੋਂ ਤੇ ਚੌਥੇ ਮੰਡੇ ਤੱਕ, 4 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ। ਬੜਾ ਸ਼ਾਨਦਾਰ ਤੁਹਾਨੂੰ ਪ੍ਰਾਈਜ਼ ਮਿਲ ਰਿਹਾ, ਤੇ ਮੇਨ ਗੱਲ ਜੋ ਮੈਂ ਵੀ ਸਮਝਾਂਗਾ ਕਹਿਣੀ ਬਣਦੀ ਹੈ ਵੀ ਜਿਹੜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ, ਬੜੀ ਸ਼ਾਨਦਾਰ ਕੁਆਲਿਟੀ ਤੁਹਾਨੂੰ ਮਿਲ ਰਹੀ ਹੈ। 24 ਘੰਟੇ ਖੁੱਲੇ ਨੇ, ਤੇ ਸਪੈਸ਼ਲ ਜੋ ਲੱਗੇ ਹੋਏ ਆ ਉਹਦਾ ਵੇਰਵਾ ਵੀ ਆਪਾਂ ਜ਼ਰੂਰ ਦਿੰਦੇ ਹਾਂ। ਤੇ ਨਵਜੋਤ ਜੀ, ਇੱਕ ਵਾਰੀ ਫੇਰ ਹੋ ਜਾਏ ਫਿਰ ਜੀ। ਥੈਂਕ ਯੂ ਸੋ ਮਚ ਜੀ, ਇੱਕ ਵਾਰ ਫੇਰ ਤੋਂ ਸਾਰਿਆਂ ਨੂੰ, ਜੀ ਆਇਆਂ ਨੂੰ। ਖਾਣ ਫਰਾਈਡੇ ਦਾ ਟਾਈਮ ਹੈ, ਸੋ ਮਾਹੌਲ ਬਣਾ ਲਈਏ, ਪਹਿਲਾਂ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ। ਆਪਣੇ ਕੋਲੇ ਲਿਕਰ ਲਾਇਸੈਂਸ ਹੈ, ਸੋ ਜੇ ਕਿਸੇ ਨੇ ਬੀਅਰ ਲੈਣੀ ਹੈ, ਵੀ ਹੈਵ ਬੀਅਰ ਆਪਣੇ ਕੋਲੇ ਅਵੇਲੇਬਲ ਆ। ਤੁਸੀਂ ਚਿਕਨ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਆਪਣੇ ਸਪੈਸ਼ਲ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਡੀ ਸਪੈਸ਼ਲਟੀ ਆਈਟਮ ਹੈ, ਉਹ ਹੈਗਾ ਸਾਡਾ ਤੰਦੂਰੀ ਚਿਕਨ। ਸੋ ਤੰਦੂਰੀ ਚਿਕਨ ਲੈਗ, ਜਿਹਦੇ ਵਿੱਚ ਲੈਗ ਦੇ ਥਾਈ 2 ਪੀਸ ਹੁੰਦੇ ਆ, ਉਹ ਤਾਂ ਲੈਗ ਤੁਹਾਨੂੰ ਪਤਾ ਹੀ ਆ ਪੂਰੀ ਹੁੰਦੀ ਆ, ਲੇਕਿਨ ਦੱਸਣਾ ਜ਼ਰੂਰੀ ਆ। ਸੋ $10 ਦੇ ਵਿੱਚ ਤੁਹਾਨੂੰ 3 ਲੈਗਸ ਜਿਹੜੀਆਂ ਹੈਗੀਆਂ ਨੇ ਅਸੀਂ ਕੁੱਕ ਕਰਕੇ ਦਿੰਦੇ ਹਾਂ, ਤੇ ਇੱਕ ਵਾਰ ਤੁਸੀਂ ਸਾਡੇ ਕਹਿਣ ਤੇ ਆ ਜਾਓ, ਅਗਲੀ ਵਾਰ ਤੁਸੀਂ ਆਪਣੇ ਆਪ ਵਾਪਸ ਆ ਹੀ ਜਾਣਾ, ਕਿਉਂਕਿ ਕੁਆਲਿਟੀ ਤੇ ਟੇਸਟ ਚ ਸਾਡਾ ਕੋਈ ਕੰਪਰੋਮਾਈਜ਼ ਨਹੀਂ। ਫਿਸ਼ ਪਕੌੜਾ ਜੇ ਤੁਸੀਂ ਖਾਣਾ, ਵਧੀਆ ਕੁਆਲਿਟੀ ਵਾਲਾ ਫਿਸ਼ ਪਕੌੜਾ ਤੁਸੀਂ ਖਾਣਾ ਤਾਂ £1.799 ਦਾ, ਤੇ 4 ਪਾਉਂਡ ਫਿਸ਼ ਪਕੌੜਾ ਤੁਹਾਨੂੰ ਮਿਲਣਾ $19.99 ਦਾ। ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਬ੍ਰੈਡ ਪਕੌੜਾ ਤੁਹਾਡੇ ਲਈ $3 ਦੇ ਵਿੱਚ, 2 ਬ੍ਰੈਡ ਪਕੌੜੇ ਨਾਲ ਚਾਹ ਬਿਲਕੁਲ ਫ੍ਰੀ। ਤੇ ਜੇ ਤੁਸੀਂ ਆਲੂ ਪੈਟੀ ਖਾਣੀ ਹੈ ਤਾਂ ਸਿਰਫ 99 ਸੈਂਟ ਦੇ ਵਿੱਚ ਤੁਹਾਨੂੰ ਮਿਲਣੀ ਹੈ ਆਲੂ ਪੈਟੀ। ਤੇ ਜੇ ਮਿਠਾਈ ਖਾਣ ਦੇ ਸ਼ੌਕੀਨ ਹੋ, ਸਾਰੀ ਮਿਠਾਈ ਜਿਹੜੀ ਹੈਗੀ ਆਪਾਂ ਇਨ ਹਾਊਸ ਬ੍ਰੈਂਪਟਨ ਬਣਾਉਂਦੇ ਹਾਂ, ਜਦੋਂ ਮਰਜ਼ੀ ਤੁਸੀਂ ਆ ਕੇ ਦੁਪਹਿਰੇ 12 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆ ਕੇ ਚੈੱਕ ਕਰ ਸਕਦੇ ਹੋ ਸਾਡੀ ਮਿਠਾਈ ਬਣਦੀ। ਉਹਤੇ ਵੀ ਆਪਾਂ ਸਪੈਸ਼ਲ ਆਇਆ, ਬਿਲਕੁਲ ਜੀ, ਚੈੱਕ ਵੀ ਆਪਾਂ ਕੀਤੀ ਹੈ, ਬੜੀ ਸ਼ਾਨਦਾਰ ਡਰਾਈ ਫਰੂਟ ਵਾਲੀ। ਮੈਂ ਕਹਿੰਦਾ ਨਾ ਡਰਾਈ ਫਰੂਟ ਦਾ, ਪਰ ਮੂੰਹ ਚ ਪਾਉਂਦੀ ਘੁਲਦੀ ਜਾਵੇ ਅੰਦਰ, ਬੜੀ ਸਵਾਦ ਲੱਗੀ ਮੇਰੇ ਹਜੇ ਵੀ ਮੂੰਹ ਦੇ ਵਿੱਚ, ਤੇ ਮਿਠਾਈ ਦਾ ਟੇਸਟ ਬਰਕਰਾਰ ਹੈ। ਮੈਂ ਕਿਹਾ ਮੈਂ ਦੱਸਾਂ ਇਤਨਾ ਬਣਦਾ ਹੀ ਹੈ ਜੀ, ਡਰਾਈ ਫਰੂਟ ਬੂੰਦੀ ਲੱਡੂ ਜਿਹੜਾ ਤੁਸੀਂ ਟੇਸਟ ਕੀਤਾ, 1 ਨੰਬਰ ਦਾ ਘੈਂਟ ਪ੍ਰੋਡਕਟ ਸਾਡਾ ਹੈਗਾ।

0: ਉਸ ਤੋਂ ਅਗਲਾ ਸਾਡਾ ਘੈਂਟ ਪ੍ਰੋਡਕਸ਼ਨ ਪੂਰਾ ਵਾਇਰਲ ਆ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਿਸ਼ੀਗਨ ਤੋਂ ਵੀ ਸਾਨੂੰ ਆਰਡਰ ਆਉਂਦੇ ਆ ਮਿਲਕ ਕੇਕ ਦੇ। ਤੁਸੀਂ ਸਾਡਾ ਮਿਲਕ ਕੇਕ ਇੱਕ ਵਾਰ ਖਾ ਲਿਆ, ਤੁਸੀਂ ਪੂਰੇ ਬ੍ਰੈਂਪਟਨ ਦੇ ਵਿੱਚ ਕਿਸੇ ਹੋਰ ਸਟੋਰ ਤੇ ਜਾ ਕੇ ਮਿਲਕ ਕੇਕ ਨਹੀਂ ਆਰਡਰ ਕਰੋਗੇ। ਸਪੈਸ਼ਲਟੀ ਦੇ ਵਿੱਚ ਆਪਾਂ ਹੋਰ ਆਈਟਮਸ ਬਹੁਤ ਸਪੈਸ਼ਲ ਤੇ ਲਾਈਆਂ ਹੋਈਆਂ ਨੇ। ਆਪਣਾ ਰੈਗੂਲਰ ਜਿਹੜਾ ਬੂੰਦੀ ਲੱਡੂ ਹੈ ਤੁਹਾਨੂੰ 499 ਦਾ ਪਾਉਂਡ ਮਿਲ ਜਾਣਾ। ਮੋਤੀ ਚੂਰ ਲੱਡੂ ਤੁਸੀਂ ਲੈਣੇ ਆ 499 ਪਰ ਪਾਉਂਡ ਤੁਹਾਨੂੰ ਮਿਲ ਜਾਣੇ ਆ। ਬੇਸਣ ਬਰਫੀ ਤੁਸੀਂ ਲੈਣੀ ਹੈ ਉਹ ਵੀ ਤੁਹਾਨੂੰ 499 ਪਰ ਪਾਉਂਡ ਦੀ ਮਿਲਣੀ ਹੈ। ਗੁਲਾਬ ਜਾਮਣ ਤੁਸੀਂ ਟਰਾਈ ਕਰਨੀ ਹੈ ਉਹ ਵੀ 499 ਪਰ ਪਾਉਂਡ ਸਪੈਸ਼ਲ ਤੇ ਲੱਗੀ ਹੋਈ ਆ। ਤੇ ਆਓ ਪਹਿਲਾਂ ਟੇਸਟ ਕਰੋ, ਸਵਾਦ ਦਾ ਸਾਨੂੰ ਪਤਾ ਤੁਹਾਨੂੰ ਲੱਗਣੀ ਹੈ, ਲੇਕਿਨ ਜੇ ਤੁਹਾਨੂੰ ਸਵਾਦ ਲੱਗਦੀ ਹੈ ਤਾਂ ਤੁਸੀਂ ਆਰਡਰ ਕਰੋ, ਨਾ ਕਰੋ ਉਸ ਤੋਂ ਬਾਅਦ। ਵਿਆਹ ਸ਼ਾਦੀ ਲਈ ਤੁਸੀਂ ਸਪੈਸ਼ਲ ਆਰਡਰ ਕਰਾਉਣੇ ਆ, ਆਪਣੇ ਕੋਲੇ ਹੋਲਸੇਲ ਪ੍ਰਾਈਸਿਸ ਵੀ ਹੁੰਦੇ ਆ। ਤੁਸੀਂ 200 ਡੱਬੇ, 400 ਡੱਬੇ, 600 ਡੱਬੇ ਦਾ ਆਰਡਰ ਦੇਣਾ ਹੈਗਾ, ਆਪਾਂ ਉਹ ਵੀ ਤੁਹਾਨੂੰ ਤਿਆਰ ਕਰਕੇ ਦਿੰਨੇ ਆ। ਭਾਜੀ ਤੁਸੀਂ ਲੈਣੀ ਆ, ਆਪਾਂ ਭਾਜੀ ਵੀ ਤਿਆਰ ਕਰਕੇ ਦਿੰਨੇ ਆ, ਸਾਰੀ ਇਨ ਹਾਊਸ ਬ੍ਰੈਂਪਟਨ ਦੇ ਵਿੱਚ ਬਣਾਉਂਦੇ ਆ। ਪ੍ਰੋਡਿਊਸ ਦੀ ਗੱਲ ਕਰੀਏ ਆਪਾਂ ਤਾਂ ਤੁਸੀਂ ਦੇਖਿਆ ਹੀ ਆਪਣਾ ਫਲਾਇਰ 2 ਪੇਜਾਂ ਦਾ ਸਿਰਫ ਪ੍ਰੋਡਿਊਸ ਦਾ ਲੱਗਿਆ ਹੋਇਆ। ਟਮਾਟਰ ਚਾਹੀਦੇ ਆ 99 ਸੈਂਟਸ ਪਰ ਪਾਉਂਡ, ਔਰੰਜ 99, ਗ੍ਰੀਨ ਪੈਪਰ 99, ਬਨਾਨਾ ਸੇਲ ਤੇ, ਮਿੰਟ ਸੇਲ ਤੇ, ਮੇਥੀ, ਸਪਿਨਚ, ਫਰੈਸ਼ ਸਾਗ, ਫਾਰਮ ਵਾਲਾ ਸਾਗ ਤੁਸੀਂ ਲੈਣਾ ਆਪਣੇ ਸਟੋਰ ਤੇ ਅਵੇਲੇਬਲ ਆ। ਚਾਹ ਪੱਤੀ 799 ਦੀ, ਚੌਲ ਤੁਸੀਂ ਲੈਣੇ ਆ ਇੰਡੀਆ ਗੇਟ ਪੀਸ ਰੋਜ਼ਾਨਾ 10 ਪਾਉਂਡ ਵਾਲਾ ਸਿਰਫ 999 ਦਾ, ਸੀਲ ਟੈਸਟ ਦਾ 3.25% ਹੋਮੋ ਮਿਲ 699 ਦਾ, ਕੋਈ ਲਿਮਿਟ ਨਹੀਂ ਹੈਗੀ। ਰੈਡ ਅਨੀਅਨ 10 ਪਾਉਂਡ 499 ਦਾ। ਹੋਰ ਡੀਲਾਂ ਬਹੁਤ ਨੇ, ਟਾਈਮ ਰੇਡੀਓ ਤੇ ਘੱਟ ਹੁੰਦਾ, ਗੋਰਵੇ ਤੇ ਕੰਟਰੀ ਸਾਈਡ ਤੇ ਪੂਰੇ ਬ੍ਰੈਂਪਟਨ ਦੇ ਈਸਟ ਵਾਲੇ ਪਾਸੇ ਤੁਸੀਂ ਆਉਣਾ ਆ। 24 ਘੰਟੇ ਖੁੱਲਾ ਰੋਇਲ ਇੰਡੀਆ ਗਰੋਸਰ ਤੇ ਸਾਡੀ ਇੱਕੋ ਇੱਕ ਗੱਲ, ਅਸੀਂ ਕੁਆਲਿਟੀ ਤੇ ਫੋਕਸ ਕਰਦੇ ਹਾਂ, ਕਿਉਂਕਿ ਇਸੇ ਸਟੋਰ ਚੋਂ ਮੈਂ ਖਾਂਦਾ ਆ, ਇਸੇ ਸਟੋਰ ਚ ਮੇਰੇ ਬੱਚੇ ਖਾਂਦੇ ਆ, ਤੇ ਇਸੇ ਸਟੋਰ ਚ ਆਪਾਂ ਤੁਹਾਨੂੰ ਖਵਾਉਂਦੇ ਆ। ਸੋ ਸਾਡਾ ਮੇਨ ਫੋਕਸ ਹੈ ਕੁਆਲਿਟੀ ਤੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਸਾਡੇ ਹੈਗੇ ਆ ਐਵਰੀ ਡੇ ਲੋ ਪ੍ਰਾਈਸ ਤੇ ਹੁੰਦੇ ਆ, ਕਿਉਂਕਿ ਸਾਡਾ ਮੇਨ ਮਕਸਦ ਇਹੀ ਹੈ ਕਿ ਕਮਿਊਨਿਟੀ ਦੀ ਸੇਵਾ ਕਰੀਏ, ਨਾਲੇ ਵਧੀਆ ਚੀਜ਼ ਕਮਿਊਨਿਟੀ ਨੂੰ ਖਵਾਈਏ। ਸੋ ਆ ਜਾਓ ਸਾਰੇ ਜਾਣੇ ਰੋਇਲ ਇੰਡੀਆ ਗਰੋਸਰਸ 24/7।
1: ਵੈਰੀ ਗੁੱਡ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਜੀ। ਸਰਬਜੀਤ, ਕੱਲ ਨੂੰ 9 ਤੋਂ 10 ਵਜੇ ਤੱਕ ਸਰਬਜੀਤ ਨੂੰ ਤੁਸੀਂ ਸਰਵ ਰੇਡੀਓ ਤੇ ਸੁਣਨਾ ਹੈ ਸਰਬਜੀਤ
0: ਜੀ? ਬਿਲਕੁਲ, ਕੱਲ ਨੂੰ ਸ਼ਾਮੀ 9 ਤੋਂ 10 ਸਰਵ ਰੇਡੀਓ ਤੇ ਆਪਾਂ ਜੁੜਾਂਗੇ।
1: ਅੱਛਾ,
0: ਤੇ ਸਾਰਿਆਂ ਨੂੰ ਹੈਪੀ ਲੌਂਗ ਵੀਕਐਂਡ ਜੀ, ਤੇ ਸਤਿ ਸ੍ਰੀ ਅਕਾਲ
1: ਸਰਵ। ਸਰਬਜੀਤ ਕੀ ਕੁਛ ਸੁਣਾਓਗੇ ਕੱਲ ਨੂੰ? ਗਾਣੇ ਗੁਣੇ ਤੇ ਲੌਂਗ ਵੀਕਐਂਡ ਹੈ ਤੇ ਨਾਲ ਟਾਪਿਕ ਵੀ ਹੋਏਗਾ ਕੋਈ ਨਾ ਕੋਈ
0: ਜੀ। ਬਿਲਕੁਲ, ਕੱਲ ਧੁੰਮਾ ਪੈਣਗੀਆਂ, ਲੌਂਗ ਵੀਕਐਂਡ ਦੇ ਹਿਸਾਬ ਨਾਲ ਹੀ ਟੌਪਿਕ ਹੋਏਗਾ ਤੇ ਗਾਣੇ, ਮੈਂ ਕਹਿੰਦਾ ਜੀ ਬਸ ਧੁੰਮਾ ਪੈਣਗੀਆਂ।
1: ਨੰਬਰ, ਆਪਣਾ ਨੰਬਰ ਦੇ ਦਿਓ, ਕੋਈ ਸੱਜਣ ਮਿੱਤਰ ਕਈ ਵਾਰ ਸ਼ਾਮ ਦੇ ਸ਼ੋਅ ਨੂੰ ਸੁਣਨਾ ਹੁੰਦਾ ਹੈ ਤੇ ਕੋਈ ਤੁਹਾਨੂੰ ਸਪੌਂਸਰ ਦੇਣੀ ਹੁੰਦੀ ਆ, ਆਪਦਾ ਟੈਲੀਫੋਨ ਨੰਬਰ ਵੀ ਦੇ ਦਿਓ
0: ਜੀ। ਬਿਲਕੁਲ ਜੀ, 647-7064-54, 647-7706454 ਸਰਬ ਰੇਡੀਓ ਜੀ।
1: ਥੈਂਕ ਯੂ ਵੈਰੀ ਮੱਚ, ਪ੍ਰੋਗਰਾਮ ਪੰਜਾਬੀ ਲਹਿਰਾਂ, ਔਰ 9 ਤੋਂ 10 ਤੁਸੀਂ ਪ੍ਰਭ ਸੰਧੂ ਨੂੰ ਸੁਣੋਗੇ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ ਹਰਜੀਤ ਜੰਜੂਆ ਜੀ ਪੇਸ਼ ਹੁੰਦੇ ਆ। ਕੱਲ ਨੂੰ ਉਹਨਾਂ ਵੱਲੋਂ ਪਿਕਨਿਕ ਮਨਾਈ ਜਾ ਰਹੀ ਹੈ, ਬੱਲੇ ਬੱਲੇ ਫਾਰਮ ਦੇ ਵਿੱਚ ਜ਼ਰੂਰ ਪਹੁੰਚਿਓ। ਔਰ 7 ਤਰੀਕ ਨੂੰ ਲੌਂਗ ਵੀਕਐਂਡ ਤੇ ਕਿਰਤੀਆਂ ਦਾ ਮੇਲਾ, ਤੁਸੀਂ ਕਿਰਤੀਆਂ ਦੇ ਮੇਲੇ ਤੇ ਵਾਈਲਡਵੁੱਡ ਪਾਰਕ 'ਚ ਜ਼ਰੂਰ ਪਹੁੰਚਿਓ। 18 ਸਪਤੰਬਰ ਨੂੰ ਹੰਸ ਰਾਜ ਹੰਸ ਪੇਸ਼ ਹੋ ਰਹੇ ਨੇ, ਟਿਕਟਾਂ ਟਿਕਟ ਮਾਸਟਰ ਤੋਂ ਲੈ ਲਓ ਜਾਂ ਸਿੰਘ ਹਰਜੀਤ ਨੂੰ 647-448-1000 ਤੇ ਕਾਲ ਕਰੋ। 5 ਤੋਂ 6 ਸਵੇਰੇ ਸ਼ਮੀ ਭੱਠਲ ਪ੍ਰੋਗਰਾਮ ਪੇਸ਼ ਕਰਦੇ ਆ, 6 ਤੋਂ 7 ਬਲਜਿੰਦਰ ਤੰਬੜ। ਹੁਣ ਅਸੀਂ ਨਵਾਂ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਚੜ੍ਹਦੀ ਕਲਾ, ਜਿਹੜਾ ਸਵੇਰੇ 7 ਤੋਂ 8 ਵਜੇ ਤੱਕ ਮੰਡੇ ਟੂ ਫਰਾਈਡੇ ਆਉਂਦਾ, ਸਨਿਚਰਵਾਰ ਤੇ ਐਤਵਾਰ ਪ੍ਰੋਗਰਾਮ ਨੂੰ 6 ਤੋਂ 8 ਵਜੇ ਤੱਕ ਰੁਪਿੰਦਰ ਕੌਰ ਪੇਸ਼ ਕਰਨਗੇ। ਉਹ ਪ੍ਰੋਗਰਾਮ ਉਸੇ ਤਰ੍ਹਾਂ ਚੱਲਦਾ ਰਹੂਗਾ ਤੇ ਸਵੇਰੇ 7 ਤੋਂ 8 ਚੜ੍ਹਦੀ ਕਲਾ ਪ੍ਰੋਗਰਾਮ ਹਰਵੀਰ ਜੀ ਪੇਸ਼ ਕਰਦੇ ਆ, ਬੜਾ ਮਿਹਨਤੀ ਨੌਜਵਾਨ ਆ ਤੇ ਸਪੌਂਸਰਸ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜ਼ਰੂਰ ਸਪੋਰਟ ਕਰਨ। ਤੇ ਸ਼ਾਮ ਨੂੰ ਹੁਣ ਤੁਸੀਂ ਸੁਣੋਗੇ ਪ੍ਰਭ ਸੰਧੂ ਨੂੰ ਤੇ ਉਡਾਨ ਦੇ ਵਿੱਚ, ਤੇ ਉਦੋਂ ਬਾਅਦ ਦਲਬੀਰ ਕਥੂਰੀਆ ਜੀ ਵਿਲੇਜ ਆਫ ਇੰਡੀਆ ਅਤੇ ਪੰਜਾਬੀ ਭਵਨ ਤੇ ਨਾਲ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਸਹਿਯੋਗ ਨਾਲ ਪੇਸ਼ ਕਰਨਗੇ। ਤੇ ਮੈਂ ਹੁਣ ਪ੍ਰਭ ਸੰਧੂ ਨੂੰ ਰਿਕੁਐਸਟ ਕਰੂੰਗਾ ਕਿ ਉਹ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਖਬਰਾਂ ਜਲੰਧਰ ਤੋਂ ਪੇਸ਼ ਕਰਨ। ਅਤੇ ਇੱਕ ਵਾਰੀ ਫਿਰ ਤੁਹਾਡਾ ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜਿਸ ਆ ਰਹੇ ਆ ਕਿ ਨਵੀਂ ਸਿੱਧੂ ਅੱਜ CNE ਦੇ ਵਿੱਚ ਇੱਕ ਬਹੁਤ ਵੱਡੇ ਕੌਂਸਰਟ ਨੂੰ ਹੋਸਟ ਕਰ ਰਿਹਾ। ਇੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੀ ਹੋਸਟਿੰਗ ਆ। ਇਹਦੇ ਲਈ ਤੁਹਾਡੇ ਜਿਹੜੇ ਮੈਸੇਜਿਸ ਆ ਰਹੇ ਨੇ, ਤੁਹਾਡੇ ਵੱਲੋਂ ਵਧਾਈਆਂ ਦੇ ਸੰਦੇਸ਼ ਆ ਰਹੇ ਆ, ਉਹ ਤੁਸੀਂ ਸਾਡੇ ਇੰਸਟਾਗ੍ਰਾਮ 'ਤੇ ਵੀ ਮੁਬਾਰਕਾਂ ਭੇਜ ਸਕਦੇ ਹੋ ਪੰਜਾਬੀ ਲਹਿਰਾਂ, ਅਤੇ ਤਾਂ ਕਿ ਅਗਰ ਤੁਸੀਂ ਬੋਲ ਕੇ ਕੁਛ ਭੇਜੋਗੇ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਉਹਨੂੰ ਏਅਰ 'ਤੇ ਵੀ ਕਰ ਸਕਾਂਗੇ। ਅਤੇ ਬਹੁਤ ਬਹੁਤ ਮਿਹਰਬਾਨੀ। ਇੱਕ ਨਾ ਪੂਰਨ ਭਗਤ ਦਾ ਕਿੱਸਾ ਮੈਂ ਆਪਣੇ ਟਿਕਟੋਕ ਪੇਜ 'ਤੇ ਪਾਇਆ। ਮੇਰਾ ਐਡਰੈਸ ਹੈ ਟਿਕਟੋਕ ਦਾ ਸਤਿੰਦਰਪਾਲ ਸਿੱਧਵਾਂ। ਉਹਨੂੰ ਕੋਈ 20-25 ਹਜ਼ਾਰ ਲੋਕਾਂ ਨੇ ਆਲਰੇਡੀ ਦੇਖਿਆ। ਅਤੇ ਜਸਬੀਰ ਜੱਸੀ ਜਿਹੜੇ ਪ੍ਰਸਿੱਧ ਗਾਇਕ ਹੈ ਉਹਨਾਂ ਦੀ ਫਰਮਾਇਸ਼ 'ਤੇ ਉਹ ਗਾ ਕੇ ਸੁਣਾਇਆ। ਤੁਸੀਂ ਵੀ ਜ਼ਰੂਰ ਉਹਨੂੰ ਵਾਚ ਕਰਿਓ। ਕਿੱਸਾ ਪੂਰਨ ਭਗਤ ਅਤੇ ਲੂਣਾ, ਉਹ ਹੈ ਟਿਕਟੋਕ ਪੇਜ ਸਤਿੰਦਰਪਾਲ ਸਿੱਧਵਾਂ। ਥੈਂਕ ਯੂ ਵੈਰੀ ਮੱਚ।

0: ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅਤੇ ਅੰਦੋਲਨ ਜਾਰੀ ਹੈ ਅਤੇ ਇਸ ਸਮੁੱਚੇ ਹਫ਼ਤੇ ਦੌਰਾਨ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਨਜ਼ਰ ਆਉਂਦਾ ਰਿਹਾ। ਲੰਘੇ ਕੱਲ ਚੰਡੀਗੜ੍ਹ ਵਿਖੇ ਲੱਗੇ ਮੋਰਚੇ ਵਿੱਚ ਕਿਸਾਨਾਂ ਨੇ ਡਿਸਟ੍ਰਿਕਟ ਮਾਲ ਤੋਂ ਸਟੇਜ ਤੱਕ ਕੀਤਾ ਇੱਕ ਵਿਸ਼ਾਲ ਰੋਸ ਮਾਰਚ ਅਤੇ ਕਿਸਾਨਾਂ ਦਾ ਹੁਣ ਐਲਾਨ ਹੈ ਕਿ ਮੋਹਾਲੀ ਦੇ ਹਰ ਚੌਂਕ ਵਿੱਚ ਰੋਜ਼ਾਨਾ ਝੰਡੇ ਲੈ ਕੇ ਫੜਨਗੇ ਅਤੇ ਆਪਣੀ ਗੱਲ ਨੂੰ ਲੋਕਾਂ ਦੇ ਮੂਹਰੇ ਵੀ ਰੱਖਣਗੇ। ਇਸ ਦਰਮਿਆਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੰਘੇ ਕੱਲ ਜਨਮਅਸ਼ਟਮੀ ਦੀ ਛੁੱਟੀ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਤੋਂ ਗੱਲਬਾਤ ਲਈ ਇੱਕ ਹੋਰ ਦਿਨ ਦੀ ਮੁਹਲਤ ਮੰਗੀ ਹੈ। ਦਰਅਸਲ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਣੀ ਸੀ ਪਰ ਇਸ ਦੌਰਾਨ ਕੋਈ ਅਧਿਕਾਰੀ ਨਹੀਂ ਆਇਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰੀ ਛੁੱਟੀ ਦਾ ਹਵਾਲਾ ਦੇ ਕੇ ਇੱਕ ਦਿਨ ਦੀ ਹੋਰ ਮੁਹਲਤ ਮੰਗੀ ਹੈ। ਹੁਣ ਅੱਜ ਭਾਰਤੀ ਸਮੇਂ ਮੁਤਾਬਕ ਸੰਚਰਵਾਰ 5 ਸਤੰਬਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਦਰਮਿਆਨ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਇਸ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 1 ਸਤੰਬਰ ਤੋਂ ਲਾਏ ਗਏ ਮੋਰਚੇ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਦੀ ਆਮਦ ਜਾਰੀ ਹੈ ਅਤੇ ਮੋਰਚੇ ਵਿੱਚ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਵੱਲੋਂ ਮੋਹਾਲੀ ਪ੍ਰਸ਼ਾਸਨ ਦੇ ਪ੍ਰਬੰਧਾਂ ਉੱਤੇ ਵੀ ਨਾ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਮੁੱਦਿਆਂ ਬਾਰੇ ਸਿਆਸੀ ਆਗੂਆਂ ਨੂੰ ਜਾਣੂ ਕਰਾਉਣ ਲਈ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਣ ਦੀ ਗੱਲ ਵੀ ਕਹੀ ਹੈ। ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਅਮਰੀਕਾ ਵਰਗੇ ਵਪਾਰਕ ਸਮਝੌਤੇ ਰੱਦ ਕਰਨ ਅਤੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੀ ਕਾਨੂੰਨੀ ਗਰੰਟੀ ਸਮੇਤ ਸਾਰੀਆਂ ਪੁਰਾਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਮੋਰਚੇ ਨੇ ਵੀ ਐਲਾਨ ਕੀਤਾ ਕਿ 3 ਅਕਤੂਬਰ ਨੂੰ ਦੇਸ਼ ਦੇ 1 ਲੱਖ ਪਿੰਡਾਂ ਵਿੱਚ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਲਗਭਗ 10 ਲੱਖ ਵਲੰਟੀਅਰਾਂ ਨੂੰ ਵੀ ਜੋੜਨ ਦਾ ਟੀਚਾ ਰੱਖਿਆ ਗਿਆ ਜਿਹਨਾਂ ਵਿੱਚ 2.5 ਲੱਖ ਦੇ ਕਰੀਬ ਕਿਸਾਨ ਬੀਬੀਆਂ ਵੀ ਸ਼ਾਮਲ ਹੋਣਗੀਆਂ। ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ਵਿੱਚ ਇਟਲੀ ਅਤੇ ਫਰਾਂਸ ਦੌਰਾ ਕਰ ਸਕਦੇ ਨੇ। ਅਸਲ ਵਿੱਚ ਅਗਲੇ ਦਿਨਾਂ ਦੌਰਾਨ ਯੂਰਪ ਵਿੱਚ ਹੋਣ ਵਾਲੀਆਂ ਪ੍ਰਦਰਸ਼ਨੀਆਂ ਵਿੱਚ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਮਾਰਕਫੈੱਡ ਅਤੇ ਪੰਜਾਬ ਐਗਰੋ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾਣੇ ਨੇ। ਇਸੇ ਲਈ ਮੁੱਖ ਮੰਤਰੀ ਉੱਥੇ ਜਾਣਾ ਚਾਹੁੰਦੇ ਹਾਲਾਂਕਿ ਉਹਨਾਂ ਦਾ ਇਹ ਦੌਰਾ ਕੇਂਦਰ ਸਰਕਾਰ ਦੀ ਮਨਜ਼ੂਰੀ ਉੱਤੇ ਵੀ ਨਿਰਭਰ ਹੈ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਨੂੰ ਵਿਦੇਸ਼ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਵੀ ਕਰ ਚੁੱਕਿਆ ਹੈ। ਜਾਣਕਾਰੀ ਮੁਤਾਬਕ 21 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਇਹਨਾਂ ਪ੍ਰਦਰਸ਼ਨੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਤਿਆਰੀ ਕੀਤੀ ਗਈ ਹੈ। ਮੁੱਖ ਮੰਤਰੀ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਖੁਦ ਸ਼ਾਮਲ ਹੋਣ ਦੇ ਇੱਛੁਕ ਨੇ। ਇਸ ਦੌਰੇ ਲਈ ਮੁੱਖ ਮੰਤਰੀ ਦੇ ਨਾਲ ਕਰੀਬ 1 ਦਰਜਨ ਅਧਿਕਾਰੀਆਂ ਦਾ ਵਫਦ ਵੀ ਜਾਣ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਉਤਪਾਦਾਂ ਨੂੰ ਯੂਰਪੀ ਬਾਜ਼ਾਰ ਵਿੱਚ ਉਤਾਰਨ ਅਤੇ ਉਹਨਾਂ ਲਈ ਨਵੇਂ ਖਰੀਦਦਾਰ ਅਤੇ ਕਾਰੋਬਾਰੀ ਸੰਪਰਕ ਬਣਾਉਣ ਦੇ ਮਕਸਦ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਪਰ ਇਸ ਦੀ ਮਨਜ਼ੂਰੀ ਕੇਂਦਰ ਦੀ ਤਰਫੋਂ ਆਉਣੀ ਹੈ ਜੋ ਹਾਲੇ ਬਾਕੀ ਹੈ। ਪਿਛਲੇ ਦਿਨੀ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਹੁਣ ਮੁੱਢਲੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਜਿਨ੍ਹਾਂ ਵਿੱਚ 3 ਹਾਈਡ੍ਰੋਲਿਕ ਸਿਸਟਮ ਦਾ ਫੇਲ ਹੋਣਾ ਤੇ ਮੁੱਖ ਪਾਇਲਟ ਦਾ ਮੈਡੀਕਲ ਟੈਸਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਪੋਜ਼ਿਟਿਵ ਆਉਣਾ ਸ਼ਾਮਲ ਹੈ। ਬੀਤੀ 4 ਅਗਸਤ ਨੂੰ ਜਦੋਂ ਇਹ 에ਅਰਬਸ ਜਹਾਜ਼ 36,000 ਫੁੱਟ ਦੀ ਉਚਾਈ ਉੱਤੇ ਉੱਡ ਰਿਹਾ ਸੀ ਤਾਂ ਕੁਝ ਸਕਿੰਟਾਂ ਦੇ ਅੰਦਰ ਹੀ ਜਹਾਜ਼ ਤੇ 3 ਹਾਈਡਰ ਇਸ ਤਕਨੀਕੀ ਨੁਕਸ ਕਾਰਨ ਆਟੋ ਪਾਇਲਟ ਬੰਦ ਹੋ ਗਿਆ ਸੀ ਅਤੇ ਜਹਾਜ਼ ਕੰਟਰੋਲ ਤੋਂ ਬਾਹਰ ਹੋ ਕੇ ਹਵਾ ਵਿੱਚ ਉੱਪਰ ਹੇਠਾਂ ਹੋ ਗਿਆ। ਇਸ ਦੌਰਾਨ ਜਹਾਜ਼ ਦੇ ਅਚਾਨਕ ਹੇਠਾਂ ਡਿੱਗਣ ਕਾਰਨ ਕੈਬਿਨ ਵਿੱਚ ਮੌਜੂਦ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇੱਧਰ ਉੱਧਰ ਡਿੱਗ ਪਏ ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਸਨ। ਹੁਣ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਡਾਣ ਤੋਂ ਬਾਅਦ ਪਾਇਲਟਾਂ ਦੀ ਮੈਡੀਕਲ ਜਾਂਚ ਕੀਤੀ ਗਈ ਤਾਂ ਮੁੱਖ ਪਾਇਲਟ ਦਾ ਸੈਂਪਲ ਨਾਨ ਨੈਗੇਟਿਵ ਯਾਨੀ ਕਿ ਪੋਜ਼ਿਟਿਵ ਪਾਇਆ ਗਿਆ, ਜਿਸ ਦੀ ਪੁਸ਼ਟੀ ਬਾਅਦ ਵਿੱਚ ਲੈਬੋਰੇਟਰੀ ਬਲੱਡ ਟੈਸਟ ਰਾਹੀਂ ਵੀ ਹੋ ਗਈ ਹੈ ਕਿ ਉਸਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ। ਤੋਂ ਬਾਅਦ ਸਖਤ ਕਾਰਵਾਈ ਕਰਦਿਆਂ ਇਸ ਮੁੱਖ ਪਾਇਲਟ ਨੂੰ ਨੌਕਰੀ ਤੋਂ ਏਅਰ ਇੰਡੀਆ ਨੇ ਬਰਖਾਸਤ ਕਰ ਦਿੱਤਾ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਹਨਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਪ੍ਰਤੀ ਨੀਤੀ ਨੂੰ ਲਾਗੂ ਕਰਦਿਆਂ ਪਾਇਲਟ ਦੀਆਂ ਸੇਵਾਵਾਂ ਤੁਰੰਤ ਖਤਮ ਕਰ ਦਿੱਤੀਆਂ ਗਈਆਂ ਨੇ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਜਿੱਥੇ ਸਿਆਸੀ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ ਉੱਥੇ ਹੀ ਸਿਆਸੀ ਸਮੀਕਰਨ ਅਤੇ ਸਿਆਸੀ ਧਿਰਾਂ ਦੇ ਆਪਸੀ ਗੱਠਜੋੜ ਨੂੰ ਲੈ ਕੇ ਚਰਚਾਵਾਂ ਦਾ ਜ਼ੋਰ ਵੀ ਲਗਾਤਾਰ ਵੱਧ ਰਿਹਾ ਹੈ। ਇਸੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਤਾਂ ਚਰਚਾ ਚੱਲ ਹੀ ਰਹੀ ਹੈ, ਪਰ ਇਸ ਤਰ੍ਹਾਂ ਇੱਕ ਹੋਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੁੰਦਾ ਹੈ ਤਾਂ ਇਸ ਵਿੱਚ ਇੱਕ ਹੋਰ ਧਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸ਼ਾਮਲ ਹੋ ਸਕਦਾ ਹੈ। ਇਸ ਵੇਲੇ ਭਾਜਪਾ ਪੰਜਾਬ ਦੀ ਸੱਤਾ ਵਿੱਚ ਵਾਪਸ ਆਉਣ ਲਈ ਪੂਰੀ ਤਰ੍ਹਾਂ ਸਰਗਰਮ। ਇਸੇ ਤਹਿਤ ਭਾਜਪਾ ਨੇ ਪੰਜਾਬ ਵਿੱਚ ਆਪਣੀ ਪਛਾਣ ਨੂੰ ਵੀ ਇੱਕ ਕਿਸਮ ਨਾਲ ਬਦਲਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਹੁਣ ਭਾਜਪਾ ਵਿੱਚ ਨਜ਼ਰ ਆ ਰਹੇ ਨੇ, ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਪਕੜ ਕਮਜ਼ੋਰ ਹੈ। ਭਾਜਪਾ ਨੂੰ ਅਜਿਹੇ ਗੱਠਜੋੜ ਦੀ ਲੋੜ ਹੈ ਜੋ ਦਿਹਾਤੀ ਖੇਤਰ ਵੋਟ ਬੈਂਕ ਦਾ ਆਧਾਰ ਰੱਖਦਾ ਹੋਵੇ। ਮੌਜੂਦਾ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇੱਕ ਬਦਲ ਨਜ਼ਰ ਆਉਂਦਾ। ਦੋਵਾਂ ਦਾ ਪਹਿਲਾਂ ਵੀ ਕਈ ਸਾਲ ਤੱਕ ਆਪਸੀ ਗੱਠਜੋੜ ਰਹਿ ਚੁੱਕਾ ਹੈ, ਪਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਵੰਡੀ ਵੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਕੇ ਇੱਕ ਨਵਾਂ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਹੋਂਦ ਵਿੱਚ ਆ ਚੁੱਕਾ ਹੈ। ਹਾਲਾਂਕਿ ਉਹਦੇ ਕਈ ਆਗੂ ਪਾਰਟੀ ਛੱਡ ਵੀ ਗਏ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਪਿਛਲੇ ਦਿਨਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਜਾ ਚੁੱਕੇ ਨੇ। ਖਾਸ ਕਰ ਸਾਬਕਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਇਸ ਬੰਨੇ ਆ ਚੁੱਕਾ ਹੈ। ਅਜਿਹੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਗੱਠਜੋੜ ਵਿੱਚ ਸ਼ਾਮਲ ਹੁੰਦਾ ਹੈ ਤਾਂ ਇੱਕ ਨਵਾਂ ਸਿਆਸੀ ਸਮੀਕਰਨ ਬਣ ਸਕਦਾ ਕਿ ਭਾਜਪਾ ਦੀ ਦੋ ਅਕਾਲੀ ਦਲਾਂ ਦੇ ਨਾਲ ਸਾਂਝ ਪੈਂਦੀ ਹੈ ਕਿ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ ਜੋਗਾ ਦੀ ਨਿਯਮਿਤ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਪਟੀਸ਼ਨਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿੱਚ ਮੁੱਖ ਸਾਜ਼ਿਸ਼ਕਾਰਿਆਂ ਵਿੱਚੋਂ ਇੱਕ ਹੈ ਅਤੇ ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ ਤੇ ਉਸਨੂੰ ਪਹੁੜਾ ਵੀ ਐਲਾਨ ਦਿੱਤਾ ਗਿਆ ਸੀ। ਉਸਦੀ ਗ੍ਰਿਫਤਾਰੀ 26 ਜੂਨ 2023 ਨੂੰ ਹੋਈ ਸੀ ਅਤੇ ਖਿਲਾਫ ਲਗਭਗ 20 ਅਪਰਾਧਿਕ ਮਾਮਲੇ ਦਰਜ ਨੇ। ਅਦਾਲਤ ਨੇ ਮੰਨਿਆ ਕਿ ਜੇਕਰ ਉਸਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਕੇਸ ਪ੍ਰਭਾਵਿਤ ਹੋ ਸਕਦਾ ਹੈ ਤੇ ਇਸੇ ਆਧਾਰ ਤੇ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ। ਨੇਪਾਲ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਾ ਵਫਦ ਨੇਪਾਲ ਪਹੁੰਚਿਆ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੀਤ ਸਕੱਤਰ ਆਜ਼ਾਦ ਦੀਪ ਸਿੰਘ ਸ਼ਾਮਲ ਨੇ। ਨੇਪਾਲ ਤੋਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦਾ ਪਹਿਲਾ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜਿਆ ਗਿਆ ਹੈ ਤੇ ਅਗਲੇ ਦਿਨਾਂ ਵਿੱਚ ਹੜ੍ਹ ਪੀੜਿਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵਫਦ ਵੱਲੋਂ ਬੀਤੇ ਦਿਨੀ ਸਰਕਾਰ ਨਾਲ ਕੀਤੀ ਗੱਲਬਾਤ ਦੌਰਾਨ ਮਨੁੱਖਤਾ ਦੀ ਸੇਵਾ ਲਈ ਨੇਪਾਲ ਆਉਣ ਵਾਲੀਆਂ ਸੰਸਥਾਵਾਂ ਤੇ ਲੋਕਾਂ ਨੂੰ ਸਰਹੱਦ ਤੋਂ ਰਾਹਤ ਸਮੱਗਰੀ ਲਿਆਉਣ ਦੀ ਇਜਾਜ਼ਤ ਦੇਣ ਸੰਬੰਧੀ ਸੁਝਾਅ ਦਿੱਤਾ ਗਿਆ ਸੀ, ਜਿਸ ਨੂੰ ਨੇਪਾਲ ਦੀ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਸਹਿਯੋਗ ਤੇ ਸਹਿਮਤੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਦੇ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਗਨ ਕਲਚਰ ਤੇ ਅਸਲਾ ਲਾਇਸੈਂਸ ਜਾਰੀ ਕਰਨ ਵਿੱਚ ਹੋ ਰਹੀਆਂ ਕਥਿਤ ਧਾਂਦਲੀਆਂ ਖਿਲਾਫ਼ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਿਆ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਿਲੇ ਅਲਰਟ ਅਤੇ ਰੈੱਡ ਫਲੈਗ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਉੱਤੇ ਮੁਕੰਮਲ ਰੋਕ ਲਾ ਦਿੱਤੀ ਹੈ। ਪਹਿਲਾਂ ਤੋਂ ਮੌਜੂਦ ਲਾਇਸੈਂਸਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਇੱਕ ਕਾਨਫਰੰਸ ਕਾਲ ਦੌਰਾਨ ਇਹ ਜ਼ੁਬਾਨੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਵਿੱਚ ਕਈ ਵਿਅਕਤੀਆਂ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵੇਲੇ ਗੈਰ ਵਾਜਬ ਲੈਣ ਦੇਣ ਜਾਂ ਹੋਰ ਕਾਰਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਈਡੀ ਨੇ ਵੀ ਇਸ ਸੰਬੰਧੀ ਆਪਣੀ ਰਿਪੋਰਟ ਵਿੱਚ ਕਈ ਗੜਬੜੀਆਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਉੱਤੇ ਮੁਕੰਮਲ ਰੋਕ ਲੱਗੀ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ, ਵਿਆਹਾਂ ਵਿੱਚ ਗੋਲੀਬਾਰੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੇ ਲਗਭਗ 7,000 ਹੋਰ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਹੋਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿੱਚ ਡੀਏ ਦਾ ਮੁੱਦਾ ਕਾਫੀ ਜ਼ਿਆਦਾ ਪੱਕਿਆ ਹੋਇਆ ਹੈ। ਸਰਕਾਰੀ ਮੁਲਾਜ਼ਮਾਂ ਨੂੰ ਜੋ ਡੀਅਰਨੈਸ ਅਲਾਉਂਸ ਦਿੱਤਾ ਜਾਂਦਾ ਹੈ, ਉਸ ਸੰਬੰਧੀ ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਦਾ ਤੋਹਫਾ ਦਿੰਦੇ ਹੋਏ ਜਨਮ ਅਸ਼ਟਮੀ ਵਾਲੇ ਦਿਨ 60% ਦੀ ਡੀਏ ਦੇਣ ਦਾ ਐਲਾਨ ਕਰ ਦਿੱਤਾ ਹੈ। 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 60% ਦੀ ਡੀਏ ਦਿੱਤਾ ਜਾਵੇਗਾ। ਦੇਸ਼ ਵਿੱਚ ਅੱਜ ਯਾਨੀ ਕਿ 5 ਸਤੰਬਰ ਦੇ ਦਿਨ ਅਧਿਆਪਕ ਦਿਵਸ ਯਾਨੀ ਕਿ ਟੀਚਰਸ ਡੇ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਸਮਾਗਮ ਹੋ ਰਹੇ ਨੇ। ਬੀਤੀ ਸ਼ਾਮ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਵਿਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਅਤੇ ਕਾਫੀ ਥਾਈ ਬਹੁਤ ਹੀ ਭਾਵਪੂਰਨ ਸਮਾਗਮ ਕਰਵਾਏ ਗਏ। ਪੰਜਾਬ ਅੰਦਰ ਇੱਕ ਹੋਰ ਨਵਾਂ ਅਤੇ ਵੱਡਾ ਘੁਟਾਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵਾਂ ਸ਼ਹਿਰ ਨੇੜੇ ਕਾਗਜ਼ਾਂ ਵਿੱਚ ਸੋਨਾ ਵੇਚ ਕੇ 3,742 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਅਤੇ ਪੰਜਾਬ ਤੋਂ ਲੈ ਕੇ ਮੁੰਬਈ ਤੱਕ 31 ਸਰਾਫਾ ਕਾਰੋਬਾਰੀਆਂ ਅਤੇ ਮੁਖੌਟਾ ਯਾਨੀ ਕਿ ਨਕਲੀ ਫਰਮਾਂ ਉੱਤੇ ਸ਼ਿਕੰਜਾ ਕੱਸਿਆ ਗਿਆ। ਇਸ ਮਾਮਲੇ ਦੀ ਜਾਂਚ ਵਿੱਚ ਕਈ ਹੋਰ ਪਰਤਾਂ ਖੁੱਲਣ ਦੀ ਸੰਭਾਵਨਾ ਦੱਸੀ ਜਾ ਰਹੀ। ਸੁਖਬੀਰ ਸਿੰਘ ਬਾਦਲ ਨੇ 9 ਸਾਲ ਪੁਰਾਣੇ ਇੱਕ ਮਾਣਹਾਨੀ ਮਾਮਲੇ ਵਿੱਚ ਸ਼ਿਕਾਇਤਕਰਤਾ ਧਾਰਮਿਕ ਜਥੇਬੰਦੀ ਨਾਲ ਸਮਝੌਤਾ ਕਰ ਲਿਆ ਹੈ। 2017 ਵਿੱਚ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਿਛਪਾਲ ਸਿੰਘ ਨੇ ਸੁਖਬੀਰ ਬਾਦਲ ਖਿਲਾਫ਼ ਚੰਡੀਗੜ੍ਹ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ, ਜਦਕਿ ਹੁਣ ਦੋਹਾਂ ਧਿਰਾਂ ਨੇ ਸਮਝੌਤਾ ਕਰ ਲਿਆ। ਲੁੰਗਰਾਲ ਨੂੰ ਭਾਰਤੀ ਜਨਤਾ ਪਾਰਟੀ ਦੇ SC ਮੋਰਚੇ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਸਮਾਗਮ ਦੌਰਾਨ ਇੱਕ ਸਿੱਖ ਨੌਜਵਾਨ ਨੇ ਕਾਲੀ ਝੰਡੀ ਵਿਖਾਈ ਸੀ, ਜਿਸ ਤੋਂ ਬਾਅਦ ਉਸ ਉੱਤੇ ਪੁਲਿਸ ਕਾਰਵਾਈ ਹੋਈ ਸੀ ਅਤੇ ਕਕਾਰਾਂ ਦੀ ਬੇਦਬੀ ਦੇ ਇਲਜ਼ਾਮ ਲੱਗੇ ਸੀ। ਜਥੇਦਾਰ ਗੜਗੱਜ ਨੇ DSP ਅਤੇ SHO ਉੱਤੇ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਨੇਪਾਲ ਵਿਖੇ ਹੜ੍ਹ ਦੇ ਆਲਮ ਵਿੱਚ ਪੰਜਾਬ ਦੇ ਚੋਲਾ ਸਾਹਿਬ
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ. ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ. ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ. ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ.
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000. ਡ੍ਰੀਮ ਹੋਮ ਅਪਲਾਈਂਸਿਸ 905-805-3000. ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ. 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ. ਡ੍ਰੀਮ ਹੋਮ ਅਪਲਾਈਂਸਿਸ.
4: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ. ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ. ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ. ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ. 905-840-9696, 905-840-9696.

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

0: ਸਟੂਡੀਓ ਦੀ ਘੜੀ ਦੇ ਮੁਤਾਬਕ 9:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਬਹੁਤ ਹੀ ਖੂਬਸੂਰਤ ਗੱਲਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਕਰਾਂਗੇ। ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ ਜੀ 905-673-3337 905-673-3337। ਅਤੇ ਗੁਰਨਾਮ ਬਹੁਤ ਬਹੁਤ ਸ਼ੁਕਰੀਆ, ਸਵਾਗਤ ਸਟੂਡੀਓ ਦੇ ਵਿੱਚ। ਤੇਰਾ ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਯੋ ਯੋ ਵਟਸਅਪ ਐਵਰੀਵਨ, ਹੈਲੋ ਪ੍ਰਭ ਜੀ, ਕੀ ਹਾਲ ਨੇ?
0: ਆਲ ਗੁੱਡ ਬਈ। ਅੱਜ ਇਹ ਕਿਹੜਾ ਸਵੈਗ ਆ?
1: ਇਹ ਸਲੈਂਗ ਹੈ ਜੀ, ਅੱਜ ਮੈਂ ਸਿੱਖਿਆ ਨਵਾਂ।
0: ਦੇਖੋ ਪੰਜਾਬੀ ਜਿਹੜੀ ਬੋਲੀ 'ਚ ਰਾਸ ਆ ਨਾ, ਉਹਦੇ ਵਿੱਚ ਫਤਿਹ ਬੁਲਾਈਦੀ ਆ। ਵੈਸੇ ਭਾਸ਼ਾਵਾਂ ਸਾਰੀਆਂ ਚੰਗੀਆਂ ਨੇ, ਭਾਸ਼ਾਵਾਂ ਦੇ ਵਿੱਚ ਕੋਈ ਖੋਟ ਨਹੀਂ, ਪਰ ਮੈਨੂੰ ਲੱਗਦਾ ਕਿ ਜੇ ਇਹੀ ਗੱਲ ਤੂੰ ਪੰਜਾਬੀ 'ਚ ਕਹਿੰਦਾ ਤਾਂ ਉਹਦੇ ਵਿੱਚ ਜ਼ਿਆਦਾ ਮਿਠਾਸ ਹੋਣੀ ਸੀ।
1: ਤੁਹਾਡੇ ਕਹਿਣ ਲਈ ਮੈਂ ਪੰਜਾਬੀ 'ਚ ਕਹਿ ਦਿੰਦਾ, ਪਰ ਅੱਜ ਕੱਲ੍ਹ ਇੰਗਲਿਸ਼ ਸਲੈਂਗ ਬਹੁਤ ਚੱਲ ਰਿਹਾ ਤਾਂ ਮੈਂ ਸੋਚਿਆ ਕਾਪੀ ਕਰਕੇ ਦੇਖਾਂ।
0: ਚੱਲੇ ਜਿਹੜੀ ਮਰਜ਼ੀ ਭਾਸ਼ਾ, ਪਰ ਜੋ ਰਸ, ਜੋ ਮਿਠਾਸ, ਜੋ ਆਪਣਾਪਣ, ਜੋ ਮੁਹੱਬਤ, ਜੋ ਇਤਰਾਮ ਪੰਜਾਬੀ 'ਚ ਆ, ਉਹ ਹੋਰ ਕਿਸੇ ਭਾਸ਼ਾ 'ਚ ਨਹੀਂ ਮੈਨੂੰ ਲੱਗਦਾ, ਕਿਉਂਕਿ ਮੇਰੀ ਮਾਂ ਬੋਲੀ ਆ ਅਤੇ ਆਪਾਂ ਆਪਣੀ ਮਾਂ ਬੋਲੀ ਜ਼ੁਬਾਨ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ। ਸੋ ਆਪਣਾ ਰੇਡੀਓ ਪ੍ਰੋਗਰਾਮ AM 530 ਦੇ ਸਾਰੇ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆ, ਅਤੇ ਕਿਉਂ ਨਾ ਆਪਾਂ ਜ਼ਿਆਦਾ ਤਰਜੀਹ ਸਾਡੀ ਮਾਂ ਬੋਲੀ ਨੂੰ ਦਈਏ।
1: ਫਿਰ ਇੱਦਾਂ ਕਰੋ, ਤੁਸੀਂ ਅੱਜ ਮੈਨੂੰ ਕੁਝ ਪੰਜਾਬੀ ਦੇ ਸਲੈਂਗ ਦੱਸੋ ਅਤੇ ਨਾਲੇ ਕੁਝ ਇੱਦਾਂ ਦੇ ਵਰਡ ਵੀ ਸਿਖਾਓ ਜਿਹੜੇ ਆਪਾਂ ਵਰਤਦੇ ਹੋਈਏ, ਜਿਨ੍ਹਾਂ ਦੇ ਮਤਲਬ ਸੇਮ ਹੋ ਜਾਣ ਜਾਂ ਅਲੱਗ ਹੋ ਜਾਣ ਸਿਰਫ ਇੱਕ ਅੱਧੀ ਲਗਾਂ ਕਰਕੇ।
0: ਸੋ ਬਿਲਕੁਲ ਜੀ, ਅੱਜ ਆਪਾਂ ਨਾ ਪੰਜਾਬੀ ਸ਼ਬਦ ਕੋਸ਼ 'ਤੇ ਗੱਲ ਕਰਾਂਗੇ, ਪੰਜਾਬੀ ਦੇ ਸ਼ਬਦਾਂ ਉੱਪਰ ਹੀ ਗੱਲਬਾਤ ਕਰਾਂਗੇ। ਪਹਿਲਾਂ ਵੈਸੇ ਆਪਾਂ ਥਰਸਡੇ ਕਰਦੇ ਹੁੰਦੇ ਸੀਗੇ, ਸੋ ਕੱਲ੍ਹ ਥੋੜ੍ਹਾ ਜਿਹਾ ਬਿਜ਼ੀ ਹੋਣ ਕਰਕੇ ਆਪਾਂ ਨਹੀਂ ਗੱਲਬਾਤ ਕਰ ਸਕੇ। ਸੋ ਪੰਜਾਬੀ ਦੇ ਸ਼ਬਦਾਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਰੋਤੇ ਟਿਕਟੋਕ 'ਤੇ ਵੀ ਜੁੜੇ ਹੋਏ ਨੇ, ਅਸੀਂ ਰੇਡੀਓ ਉਡਾਨ ਇੰਸਟਾਗ੍ਰਾਮ, ਮਾਫ਼ ਕਰਨਾ, ਟਿਕਟੋਕ 'ਤੇ ਵੀ ਲਾਈਵ ਹਾਂ। ਇੰਸਟਾਗ੍ਰਾਮ 'ਤੇ ਹੋਇਆ ਕਰੀ ਲਾਈਵ ਯਾਰ, ਹੈ ਨਾ?
1: ਕੋਈ ਨਹੀਂ, ਹੌਲੀ ਹੌਲੀ ਮੰਜ਼ਿਲਾਂ ਸਰ ਹੁੰਦੀਆਂ
0: ਜੀ। ਸੋ ਟਿਕਟੋਕ 'ਤੇ ਵੀ ਅਸੀਂ ਲਾਈਵ ਹਾਂ ਜੀ, ਔਰ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਉਡਾਨ AM 530 'ਤੇ ਲਾਈਵ ਹਾਂ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਗੱਲਾਂ ਬਾਤਾਂ 'ਚ ਕਰਾਂਗੇ ਪੰਜਾਬੀ ਦੇ ਕੁਛ ਐਸੇ ਸ਼ਬਦ ਨੇ। ਦੇਖੋ ਸ਼ਬਦ ਉਹ ਸੇਮ ਹੁੰਦੇ ਆ, ਸਿਰਫ ਟਿੱਪੀ, ਕੰਨਾ, ਅੱਧਕ ਪਾਉਣ ਦੇ ਨਾਲ ਉਹਦੇ ਸਾਰੇ ਮਤਲਬ ਬਦਲ ਜਾਂਦੇ ਆ। ਸੋ ਤੁਸੀਂ ਉਹ ਸ਼ਬਦ ਦੱਸਣੇ ਆ, ਉਹ ਐਸੇ ਸ਼ਬਦ ਜਿਹੜੇ ਵੇਖਣ ਨੂੰ ਸੇਮ ਲੱਗਦੇ ਆ, ਲਿਖੇ ਸੇਮ ਜਾਂਦੇ ਆ, ਪਰ ਉਹਦੇ ਬੋਲਣ ਦੇ ਵਿੱਚ ਜਦੋਂ ਟਿੱਪੀ ਪੈ ਜਾਂਦੀ ਹੈ ਜਾਂ ਅੱਧਕ ਜਾਂ ਕੰਨਾ ਪੈ ਜਾਏ ਜਾਂ ਔਂਕੜ, ਦਲੈਂਕੜ, ਸਿਹਾਰੀ, ਬਿਹਾਰੀ, ਤੈਨੂੰ ਪਤਾ ਇਹਨਾਂ ਚੀਜ਼ਾਂ ਦਾ?
1: ਮੈਨੂੰ ਕੁਝ ਕੁ ਵਰਡ ਪਤਾ ਨਹੀਂ।
0: ਕੰਨਾ, ਔਂਕੜ, ਦਲੌਂਕੜ, ਸਿਹਾਰੀ, ਬਿਹਾਰੀ, ਅੱਧਕ, ਬਿੰਦੀ, ਟਿੱਪੀ,
1: ਇਹ ਇੰਨੀ ਕੁ ਪੰਜਾਬੀ ਤਾਂ ਮੈਂ ਪੜ੍ਹ ਕੇ ਆਇਆ ਸੀ।
0: ਸੋ ਅੱਜ ਤੁਸੀਂ ਨਾ ਸ਼ਬਦ ਦੱਸਣੇ ਆ। ਓਕੇ, ਚਲੋ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਮੰਨ ਲਓ ਗੱਲ, ਹੁਣ ਮੈਂ ਕੀ ਕਰ ਰਿਹਾ, ਗੱਲਾਂ। ਸੋ ਗੱਲ ਇੱਕ ਸ਼ਬਦ ਆ, ਗੱਲ, ਅਤੇ ਜੇ ਇਹਦੇ ਲੱਲੇ ਦੇ ਥੱਲੇ ਅੱਧਕ ਪਾ ਦਿੱਤਾ ਜਾਵੇ
1: ਗੱਲ,
0: ਤੇ ਫਿਰ ਬਣ ਜਾਂਦਾ ਗੱਲ। ਅੱਧਕ ਹੀ ਹੁੰਦੀ ਯਾਰ।
1: ਹਾਂਜੀ,
0: ਮੈਨੂੰ ਮੈਨੂੰ ਕਰੈਕਟ ਕਰ ਦਿਓ।
1: ਲੱਲੇ ਪੈਰ ਹਾ
0: ਹਾਂ, ਲੱਲੇ ਪੈਰ ਹਾ ਹਾ, ਦੱਸਣਾ ਨਹੀਂ ਸੀ ਯਾਰ ਮੈਨੂੰ ਐਸੀ ਸਰੋਤ।
1: ਮੈਂ ਆਪਣੀ ਪੰਜਾਬੀ ਟੈਸਟ ਕਰ ਰਿਹਾ,
0: ਤੂੰ ਸਾਰਾ ਖੇੜੀ ਖਰਾਬ ਕਰਤੀ, ਤੂੰ ਤਾਂ ਸਾਰਾ।
1: ਪ੍ਰਭ ਜੀ, ਕਦੇ ਤੁਸੀਂ ਉਹ ਪੜਿਆ ਵਾ,
0: ਸਸਪੈਂਸ ਹੀ ਖਰਾਬ ਕਰਤਾ।
1: ਲੱਲੇ ਪੈਰ ਬਿੰਦੀ ਲਾ ਬੋਲੇ,
0: ਹਾਹੇ ਪੈਰ ਬਿੰਦੀ ਹਾ ਬੋਲੇ। ਓਕੇ, ਸੋ ਬੋਲਦੇ ਆ। ਓਕੇ, ਸੋ ਤੁਸੀਂ ਸ਼ਬਦ ਦੱਸਣੇ ਆ ਜਿਹੜੇ ਵੇਖਣ ਨੂੰ ਇੱਕੋ ਜਿਹੇ ਆ, ਲਿਖੇ ਇੱਕੋ ਤਰ੍ਹਾਂ ਜਾਂਦੇ ਆ, ਪਰ ਉਹਦੇ ਮਤਲਬ ਅਲੱਗ ਅਲੱਗ ਆ। ਗੱਲ ਅਤੇ ਗੱਲ, ਗੱਲ ਹੁੰਦੀ ਕਰਨ ਵਾਲੀ, ਅਤੇ ਗੱਲ, ਅਤੇ ਗੱਲ ਕਿਹੜੀ ਹੁੰਦੀ ਪਤਾ ਤੁਹਾਨੂੰ? ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਦੱਸ ਦੱਸੀ
1: ਨਾਲ ਸੀ ਚਲਾਵਾਂ ਫੁੱਲ ਮਾਰਿਆ।
0: ਹਾਂ, ਗੋਰੀ
1: ਗੱਲ ਹੀ ਉੱਤੇ ਨੀਲ।
0: ਹਾਂ, ਇੱਕ ਉਹ ਗੱਲ ਹੁੰਦੀ ਆ, ਅਸੀਂ ਬੇਸੁਰੇ ਜ਼ਰੂਰ ਹਾਂ ਪਰ ਗੱਲ ਅਸੀਂ ਪੰਜਾਬੀ ਦੀ ਕਰ ਰਹੇ ਹਾਂ। ਸੋ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੀ ਗੱਲਬਾਤ ਕਰਾਂਗੇ। ਤੁਸੀਂ ਕਾਲ ਕਰਕੇ ਦੱਸਣ ਕਿ ਕਿਹੜੇ ਹੋਰ ਐਸੇ ਸ਼ਬਦ ਆ ਜਿਹੜੇ ਤੁਹਾਨੂੰ ਲੱਗਦਾ ਕਿ ਲਿਖੇ ਇੱਕੋ ਤਰ੍ਹਾਂ ਜਾਂਦੇ ਆ ਪਰ ਉਹਦੇ ਮਤਲਬ ਅਲੱਗ ਅਲੱਗ ਹੋ ਜਾਂਦੇ ਆ। 905-673-3337, ਨਾਲ ਦੀ ਨਾਲ ਜਿੰਨੇ ਦੋਸਤਾਂ ਨੂੰ ਟਿਕਟੋਕ 'ਤੇ ਵੇਖ ਰਹੇ ਆ ਉਹ ਵੀ ਦੱਸ ਸਕਦੇ ਆ ਕਿ ਪੰਜਾਬੀ ਦੇ ਸ਼ਬਦ ਲਿਖੇ ਇੱਕੋ ਤਰ੍ਹਾਂ ਜਾਂਦੇ ਆ ਪਰ ਉਹਦੇ ਮਤਲਬ ਅਲੱਗ ਅਲੱਗ ਹੋ ਜਾਂਦੇ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਗੱਲ, ਅਤੇ ਇੱਕ ਹੁੰਦੀ ਆ ਗੱਲ, ਇੱਕ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਇੱਕ ਹੁੰਦੀ ਗੱਲ ਸਾਡੀ ਆਹ ਵਾਲੀ ਗੱਲ, ਚੀਕ, ਔਰ ਜਿਹੜੀ ਕਹਿੰਦੇ ਕਿ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਫੁੱਲ ਮਾਰਿਆ, ਸੋਰੀ ਮਾਫ ਕਰਨਾ। ਸੋ ਸੋ ਮੇਰਾ ਥੋੜ੍ਹੇ ਜਿਹੇ ਗਲੇ ਦੇ ਵਿੱਚ ਪ੍ਰੋਬਲਮ ਆ, ਖਿੱਚ ਖਿੱਚ ਆ ਗਲ ਦੇ ਵਿੱਚ, ਕਹਿੰਦੇ ਗਲੇ ਮੈਂ ਖਿੱਚ ਖਿੱਚ ਮਸ਼ਹੂਰੀ ਆਉਂਦੀ ਹੁੰਦੀ ਸੀ ਕਿਹੜੀ ਗਲੇ, ਹਾਂ ਉਹ ਖਿੱਚ ਖਿੱਚ ਦੀ ਕੋਈ ਆਉਂਦੀ ਹੁੰਦੀ ਸੀ ਐਡ,
1: ਵਿਕਸ
0: ਵਿਕਸ ਕੀ ਗੋਲੀ ਲਓ ਖਿੱਚ ਖਿੱਚ ਦੂਰ ਕਰੋ, ਵਿਕਸ ਹੈਗੀ
1: ਲੈ ਆਉਂਦੇ ਹਾਂ ਜੀ।
0: ਓਕੇ, ਸੋ ਸ਼ਬਦ ਤੁਸੀਂ ਦੱਸਣੇ ਆ ਕਿਹੜੇ ਆ, ਇੱਕ ਗੱਲ ਹੋ ਗਿਆ, ਇੱਕ ਹੋਰ ਐਗਜ਼ਾਮਪਲ ਦੇ ਦੀ ਸਰੋਤਿਆਂ ਨੂੰ ਆਪਾਂ,
1: ਕਿਹੜੀ
0: ਦੱਸੋ
1: ਮੈਂ ਦਵਾਂ, ਅੰਤ ਤੇ ਅੱਤ।
0: ਓਕੇ, ਅੰਤ ਤੇ ਅੱਤ, ਆੜਾ ਤੇ ਤੱਤਾ, ਤੇ ਟਿੱਪੀ ਦਾ ਫਰਕ ਆ ਤੇ ਅੱਧਕ ਦਾ ਫਰਕ ਆ, ਤੇ ਦੋਨਾਂ ਚੀਜ਼ਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਸੋ ਤੁਸੀਂ ਦੋ ਸ਼ਬਦ ਦੱਸਣੇ ਆ, ਸੋਚੋ, ਦੇਖੋ ਦੇਖਦੇ ਹਾਂ ਕਿ ਪੰਜਾਬੀ ਤੁਹਾਡੀ ਕਿੰਨੀ ਕੁ ਪੱਕੀ ਆ, ਕਿੰਨਾ ਕੁ ਤੁਹਾਡਾ ਪੰਜਾਬੀ ਨਾਲ ਪਿਆਰ ਆ, ਪੰਜਾਬੀ ਨਾਲ ਕਿੰਨੀ ਕੁ ਤੁਹਾਡੀ ਮੁਹੱਬਤ ਆ, ਹੁਣੇ ਪਤਾ ਲੱਗ ਜਾਂਦਾ। ਟਿਕਟੋਕ 'ਤੇ ਵੀ ਸਾਡੇ ਨਾਲ ਦੋਸਤ ਜੁੜੇ ਨੇ, ਔਰ ਜਿੰਨੇ ਕੁ ਲੋਕ ਸਾਨੂੰ ਜਿੰਨੇ ਦੋਸਤ ਸਾਨੂੰ ਸੁਣ ਰਹੇ ਨੇ ਉਹ ਵੀ ਕਾਲ ਕਰਨਗੇ 905-673-3337 ਲਾਈਵ ਕਾਲ ਕਰਕੇ ਦੱਸ ਸਕਦੇ ਹੋ ਕਿ ਦੋ ਸ਼ਬਦ, ਦੋ ਮਾਫ਼ ਕਰਨਾ, ਦੋ ਅਰਥਾਂ ਵਾਲੇ ਸ਼ਬਦ ਲਿਖੇ ਇੱਕੋ ਤਰ੍ਹਾਂ ਜਾਂਦੇ ਆ, ਦੇਖਦੇ ਇੱਕੋ ਤਰ੍ਹਾਂ ਦੇ, ਪਰ ਉਹਨਾਂ ਦੇ ਮਤਲਬ ਅਲੱਗ ਅਲੱਗ ਹੁੰਦੇ ਨੇ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਕਾਲਸ ਆ ਰਹੀਆਂ ਨੇ, ਗੱਲਾਂ ਬਾਤਾਂ ਕਰਾਂਗੇ। ਸੋ ਤੁਸੀਂ ਸਾਨੂੰ ਸਿਰਫ ਇਹ ਦੱਸਣਾ ਆ ਕਿ ਐਸੇ ਸ਼ਬਦ ਪੰਜਾਬੀ ਦੇ ਜਿਹੜੇ ਲਿਖੇ ਇੱਕੋ ਤਰ੍ਹਾਂ ਜਾਂਦੇ ਨੇ, ਪਰ ਸਿਰਫ ਬਿੰਦੀ, ਟਿੱਪੀ, ਅੱਧਕ, ਸਿਹਾਰੀ, ਬਿਹਾਰੀ ਪਾਉਣ ਦੇ ਨਾਲ ਉਹਨਾਂ ਦੇ ਸਾਰੇ ਮਤਲਬ ਬਦਲ ਜਾਂਦੇ ਨੇ। ਸੋ ਜਿਵੇਂ ਗੱਲ ਅਤੇ ਗੱਲ, ਅੰਤ ਅਤੇ ਅੱਤ, ਤੁਸੀਂ ਵੀ ਮੈਨੂੰ ਬਹੁਤ ਸਾਰੇ ਸ਼ਬਦ ਦੱਸੋਗੇ। ਸੋ ਪੰਜਾਬੀ ਵਿੱਚ ਅੰਕਲ, ਓਕੇ, ਨਹੀਂ ਆਈ ਮੀਨ ਗੁਰਮੀਤ ਬਾਈ ਜੀ, ਇੱਕੋ ਜਿਹੇ ਸ਼ਬਦ, ਇੱਕੋ ਜਿਹੇ ਅੱਖਰ, ਅਤੇ ਪਰ ਉਹ ਦੇਖਦੇ ਹੋਣ, ਉਹਦੇ ਮਤਲਬ ਅਲੱਗ ਅਲੱਗ ਹੋਣ। ਮਤਲਬ ਮੰਨ ਲਓ ਕਿ ਜਿਵੇਂ ਬਾਈ ਨੇ ਕਿਹਾ ਅੱਤ ਅਤੇ ਅੰਤ, ਉਹ ਲਿਖੇ ਇੱਕੋ ਤਰ੍ਹਾਂ ਗਏ ਆ, ਲਿਖੇ ਇੱਕੋ ਤਰ੍ਹਾਂ ਦੇ ਹੋਣ ਪੰਜਾਬੀ ਦੇ ਵਿੱਚ, ਪਰ ਉਹਨਾਂ ਦੇ ਮਤਲਬ ਜ਼ਮੀਨ ਅਸਮਾਨ ਦਾ ਫਰਕ ਹੋਵੇ। ਸੋ 905-673-3337 ਪਹਿਲੀ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਮਾਫ਼ ਕਰਨਾ, 4839 ਤੁਸੀਂ ਆਉਣੇ ਹੋ ਜੀ।
2: ਜੀ ਗੁੱਡ ਈਵਨਿੰਗ, ਗੁੱਡ ਈਵਨਿੰਗ ਪੁੱਤ, ਕੀ ਹਾਲ ਹੈ ਤੇਰਾ? ਜੌਨ ਅੰਕਲ ਬੋਲਦਾ ਵਾ
0: ਜੀ। ਸਰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੌਨ ਜੀ?
2: ਗੁੱਡ ਈਵਨਿੰਗ ਜੀ, ਬਿਲਕੁਲ ਠੀਕ ਹੈ
0: ਜੀ।
2: ਤੇ ਮੈਂ ਹੈਗੀ ਪੰਜਾਬੀ ਹੈ ਤੇ ਹੈਗੀ ਲਾਹੌਰ ਤੋਂ ਹੈ ਪੰਜਾਬੀ, ਤੇ ਲਫ਼ਜ਼ ਬਿਲਕੁਲ ਸੇਮ ਨੇ, ਲੇਕਿਨ ਜਦੋਂ ਤੁਸੀਂ ਨੁਕਤਾ ਉੱਤੇ ਜਾਂ ਥੱਲੇ ਪਾ ਦਿੰਦੇ ਹੋ ਨਾ, ਟੋਟਲੀ ਮਤਲਬ ਬਦਲ ਜਾਂਦਾ ਉਹਦਾ।
0: ਬਿਲਕੁਲ ਜੀ,
2: ਮਹਿਰਮ ਦਿਲ ਦੇ ਕਰੀਬ ਜਿਹੜਾ ਹੁੰਦਾ ਹੈ,
0: ਮਹਿਰਮ
2: ਮਹਿਰਮ ਉਹਦੇ ਉੱਤੇ ਨੁਕਤਾ ਕੋਈ ਨੀ ਹੁੰਦਾ। ਜਿਵੇਂ ਤੁਸੀਂ ਕਹਿੰਦੇ ਨਾ ਉਹ ਕੀ ਲਫ਼ਜ਼ ਬੋਲਦੇ ਹੋ ਕਿ ਉਹ ਉੱਤੇ ਪਾ ਦੇ ਜਾਂ ਥੱਲੇ ਪਾ ਦੇ ਉੱਤੇ ਅੰਜ ਬਦਲ ਜਾਂਦਾ ਹੈ। ਮਹਿਰਮ ਤੇ ਮੁਜਰਮ, ਅਗਰ ਮਹਿਰਮ ਦੇ ਨਾਲ ਇੱਕ ਨੁਕਤਾ ਉੱਤੇ ਥੱਲੇ ਪਾ ਦਿਓ ਤੇ ਉਹ ਮੁਜਰਮ ਬਣ ਜਾਂਦਾ ਹੈ, ਤੁਹਾਡਾ ਮੁਜਰਮ ਬਣ ਜਾਂਦਾ ਹੈ। ਸੋ ਮਹਿਰਮ ਤੇ ਮੁਜਰਮ ਇੱਕ ਸਿਰਫ ਨੁਕਤਾ ਪਾਉਣ ਦੇ ਨਾਲ ਬਿਲਕੁਲ ਮਤਲਬ ਹੀ ਚੇਂਜ ਹੋ ਜਾਂਦਾ ਹੈ, ਟੋਟਲੀ ਡਿਫਰੈਂਟ ਹੋ ਜਾਂਦਾ ਹੈ।
0: ਨਹੀਂ ਪਰ ਇਹਦੇ ਵਿੱਚ ਜੌਨ ਜੀ ਸ਼ਬਦ ਵੀ ਡਿਫਰੈਂਟ ਹੋ ਗਏ, ਉਹਦੇ ਵਿੱਚ ਜੱਜਾ ਆ ਗਿਆ, ਸਾਰੇ ਸ਼ਬਦ ਵੀ ਸੇਮ ਹੋਣੇ ਚਾਹੀਦੇ ਨੇ।
2: ਠੀਕ ਹੈ,
0: ਦੇਖੋ ਇੱਕ ਇੱਕ ਹੁੰਦਾ ਬਲ, ਇੱਕ ਹੁੰਦਾ ਜਿੱਦਾਂ ਬੱਬਾ ਲੱਲਾ ਬਲ, ਇੱਕ ਹੁੰਦਾ ਬਲ, ਇੱਕ ਹੁੰਦਾ ਵਲ, ਵਲ ਪੈ ਜਾਣਾ ਬੰਦੇ ਚ ਵਲ ਪੈ ਜਾਂਦੇ ਆ, ਜਿਵੇਂ ਆਪਾਂ ਕਹਿੰਦੇ ਨਾ ਕਿ ਇਹਦੀ ਪੂਛ ਚ ਵਲ ਆ ਨਿਕਲਣਾ ਨੀ ਆ, ਤੇ ਉਹ ਵਲ, ਇੱਕ ਹੁੰਦੀ ਵਲ, ਇੱਕ ਹੁੰਦਾ ਵਲ, ਇੱਕ ਵਲ, ਮਤਲਬ ਅੱਖਰ ਨਾ ਚੇਂਜ ਹੋਣ, ਸ਼ਬਦ ਨਾ ਚੇਂਜ ਹੋਣ, ਬਸ ਸਿਰਫ ਬਿੰਦੀ, ਟਿੱਪੀ, ਸਿਹਾਰੀ, ਬਿਹਾਰੀ ਉਹਦੇ ਨਾਲ। ਦੇਖੋ ਹੁਣ ਇੱਕ ਆਪਣੇ ਕੋਲ ਵਾਲ ਆ ਗਿਆ,
2: ਮੈਂ ਬਿੰਦੀ ਲਾਉਣ ਲੱਗਾ ਜੇ
0: ਜੀ,
2: ਲਫ਼ਜ਼ ਮਹਿਰਮ, ਇਹਦੇ ਤੇ ਕੋਈ ਬਿੰਦੀ ਨਹੀਂ, ਕੋਈ ਕੁਝ ਨਹੀਂ, ਤੇ ਜਦੋਂ ਤੁਸੀਂ ਇੱਕ ਬਿੰਦੀ ਇਹਦੇ ਥੱਲੇ ਲਿਖ ਦਿਓਗੇ ਨਾ ਤੇ ਮਤਲਬ ਵੀ ਬਿਲਕੁਲ ਬਦਲ ਜਾਏਗਾ। ਸੋ ਹੁਣ ਆਮ ਟਾਕਿੰਗ ਇਨ, ਮੈਂ ਪੰਜਾਬੀ ਪਾਕਿਸਤਾਨੀ ਲਾਹੌਰ ਦੀ ਬੋਲਣ ਡਿਆ, ਤੁਸੀਂ ਇੰਡੀਆ ਦੀ ਜ਼ਿਕਰ ਕਰਦੇ ਪਏ, ਮੇਰੇ ਜ਼ਿਹਨ ਚ ਆਇਆ ਕਿ ਮੈਂ ਕਿਹਾ ਯਾਰ ਮਹਿਰਮ ਤੇ ਮੁਜਰਮ ਚ ਇੱਕ ਇੱਕ ਡਾਟ ਦਾ ਫਰਕ ਹੁੰਦਾ ਤੇ ਆਈ ਜਸਟ ਐਕਸਪਲੇਨ ਇਟ, ਮੇ ਬੀ ਆਮ ਟਾਕਿੰਗ ਟੋਟਲੀ ਡਿਫਰੈਂਟ, ਬਟ ਦੈਟਸ ਓਕੇ, ਆਈ ਜਸਟ ਟ੍ਰਾਈ ਟੂ ਐਕਸਪਲੇਨ ਇਟ।
0: ਨਹੀਂ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਕਿ ਪੰਜਾਬੀ ਤਾਂ ਚਾਹੇ ਇਧਰਲੇ ਪੰਜਾਬ ਦੀ ਹੋਵੇ, ਚੜ੍ਹਦੇ ਦੀ, ਲਹਿੰਦੇ ਦੀ, ਦੋਨਾਂ ਦੀ ਮੁਕਲਾਤ ਸੇਮ ਹੀ ਆ ਸਾਰੀ। ਸੋ ਅਸੀਂ ਦੋਨਾਂ ਭਾਸ਼ਾ ਦਾ ਇਤਰਾਮ ਕਰਦੇ ਹਾਂ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸਾਡੇ ਨਾਲ 5851, ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
3: ਬਹੁਤ ਵਧੀਆ ਸਰ ਜੀ, ਮੈਂ ਕਹਿਣਾ ਸੀ ਆਪਣਾ, ਮੈਂ ਇੱਕ ਸਿੱਖ ਹਾਂ ਤੇ ਮੈਂ ਸਿੱਖਦਾ ਪਿਆ।
0: ਹਾਂ ਸਿੱਖ ਤੇ ਸਿੱਖ, ਨਹੀਂ ਆਈ ਮੀਨ ਕਿ ਚਲੋ ਮੰਨ ਲਓ ਕਿ ਸਿੱਖ, ਇੱਕ ਸਿੱਖ ਹੋ ਗਿਆ, ਇੱਕ ਸਿੱਖ ਆਈ ਥਿੰਕ ਇਹ ਤਾਂ ਦੋਨੋਂ ਸੇਮ ਚੀਜ਼ਾਂ ਹੋ ਗਈਆਂ, ਸ਼ਬਦ ਇੱਕੋ ਜਿਹੇ ਹੋਣ ਪਰ ਉਹਨਾਂ ਦਾ ਮਤਲਬ ਅਲੱਗ ਤੋਂ ਹੋਵੇ। ਸਿੱਖ ਤਾਂ ਮੈਂ ਸਿੱਖਦਾ ਪਿਆ, ਉਹ ਤਾਂ ਚਲੋ ਉਹਦਾ ਅਰਥ ਹੋ ਗਿਆ ਨਾ,
1: ਸਿੱਖ ਹੋ ਗਿਆ ਜੀ।
0: ਨਹੀਂ ਨਹੀਂ ਸਿੱਖ, ਹਾਂ ਇਹ ਕਹਿ ਸਕਦੇ ਹਾਂ ਸਿੱਖ, ਇੱਕ ਸਿੱਖ ਅਤੇ ਇੱਕ ਸਿੱਖ, ਪਰ ਆਈ ਥਿੰਕ ਇਹ ਵੀ ਕੋਈ ਬਹੁਤਾ ਜ਼ਿਆਦਾ ਰਲਮਾ ਮਿਲਮਾ ਨਹੀਂ। ਜਿੱਦਾਂ ਵੱਲ ਅਤੇ ਵਲ, ਇਹਦੇ ਵਿੱਚ ਕੋਈ ਸਿਹਾਰੀ ਨਹੀਂ ਪਈ, ਕੰਨਾਂ ਨਹੀਂ ਪਿਆ, ਸੋ ਉੱਤੇ ਬਿੰਦੀ ਟਿੱਪੀ ਅੱਧਕ, ਕੰਨਾਂ ਨਾਲ ਲਾਉਣਾ ਆਈ ਥਿੰਕ ਮਤਲਬ ਤਾਂ ਟੋਟਲੀ ਡਿਫਰੈਂਟ ਹੋ ਜਾਂਦਾ। ਜੀ ਸਰ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, 28-25 ਵਾਲਿਓ, ਕੀ ਹਾਲ ਚਾਲ?
4: ਹਾਂਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਦੋਨਾਂ ਨੂੰ ਬਹੁਤ ਵਧੀਆ, ਕੁਝ ਸੁਣਾਓ ਜੀ।
0: ਜੀ ਸਰ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
4: ਹਾਂਜੀ ਠੀਕ ਹੈ, ਠੀਕ ਹੈ, ਵਧੀਆ। ਤੁਸੀਂ ਦੇਖੋ ਟੀਚਰ ਪੰਜਾਬੀ ਦੇ ਬਹੁਤ ਵਧੀਆ ਬੰਦੇ ਆ,
0: ਟਰਾਈ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ,
4: ਕਿਉਂਕਿ ਇਹ ਜ਼ਰੂਰੀ ਆ, ਕਿਉਂਕਿ ਇੱਥੇ ਬੰਦੇ ਹੁਣ ਆਪਾਂ ਵੀ ਆ, ਚਲੋ ਨੈਚੁਰਲੀ ਉਹ ਵਨ ਮਿੰਟ ਕਈ ਵਾਰ ਇੰਗਲਿਸ਼ ਵੀ ਆਪਾਂ ਕਰਦੇ ਹੁੰਦੇ ਕਈ ਵਾਰ ਬੰਦੇ, ਸੋਰੀ ਵਨ ਮਿੰਟ ਪੰਜਾਬੀ ਕਹਿਣਾ ਸੀ ਇੰਗਲਿਸ਼ ਕਹਿਤਾ, ਹੈ ਨਾ, ਉਹਦੇ ਵਿੱਚ ਨੈਚੁਰਲੀ ਇੰਗਲਿਸ਼ ਵਰਡ ਬੋਲੇ ਜਾਂਦੇ ਆ ਆਪਣੇ, ਤੁਸੀਂ ਮੈਂ ਕਿਹਾ ਵਧੀਆ ਆਪਣੇ ਨਾਵਾਂ ਖੱਟ ਰਹੇ ਆ, ਵਧੀਆ ਗੱਲ ਆ ਨਾ। ਤੇ ਨੰਬਰ 2 ਤੇ ਆਪਣੇ ਸ਼ਬਦ ਕਾਫੀ ਆ, ਜਿੱਦਾਂ ਹੁਣ ਬਲਦ ਹੋ ਗਿਆ
0: ਜੀ,
4: ਸ਼ਾਂਤੀ ਹੋ ਗਈ, ਹੈ ਨਾ, ਇਹਦੇ ਵੀ ਦੋ ਮੀਨਿੰਗ, ਇੱਕ ਤਾਂ ਨੇਮ ਹੋ ਸਕਦਾ ਸ਼ਾਂਤੀ, ਇੱਕ ਉੱਦਾਂ ਹੋ ਗਿਆ ਪੀਸਫੁਲ ਸ਼ਾਂਤੀ, ਹੈ ਨਾ।
0: ਨਹੀਂ ਓਕੇ, ਚਲੋ ਮੈਨੂੰ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਪਤਾ ਲੱਗੀ, ਤੁਸੀਂ ਸੁਣੋ ਪਹਿਲਾਂ, ਮੈਨੂੰ ਤਾਂ ਤੁਸੀਂ ਬਹੁਤਿਆਂ ਨੇ ਸੁਣਿਆ ਨਹੀਂ, ਮੈਂ ਵੀ ਘੱਟ ਹੀ ਸੁਣਦਾ, ਮੈਨੂੰ ਕਾਹਲੀ ਹੁੰਦੀ ਦੱਸਣ ਦੀ। ਓਕੇ ਸੁਣੋ, ਓਕੇ ਜਿੱਦਾਂ ਤੁਸੀਂ ਹੁਣ ਕਿਹਾ ਬਲਦ, ਮੈਨੂੰ ਇਹਦੇ ਵਿੱਚੋਂ ਇੱਕ ਸ਼ਬਦ ਹੋਰ ਲੱਭ ਗਿਆ, ਉਹਦੇ ਵਿੱਚੋਂ ਆ ਕੇ ਬਲ, ਬਲ ਅਤੇ ਇੱਕ ਹੁੰਦਾ ਬਲ, ਇੱਕ ਬਲ ਅਤੇ ਇੱਕ ਬਲ, ਇਹ ਦੋ ਅਲੱਗ ਅਲੱਗ ਸ਼ਬਦ ਆ। ਬਲ ਹੁੰਦਾ ਤਾਕਤ, ਜ਼ੋਰ, ਅਤੇ ਬਲ,
1: ਬਲ ਹੁੰਦਾ ਜਲਣਾ, ਬਲ ਹੁੰਦਾ ਤਾਕਤ ਅਤੇ ਜ਼ੋਰ,
0: ਸੋ ਅਲੱਗ ਅਲੱਗ ਦੋਨੋਂ ਚੀਜ਼ਾਂ ਨੇ। ਸੋ ਵਲ ਅਤੇ ਵੱਲ, ਰਾਈਟ, ਸੋ ਇੱਦਾਂ ਦੇ ਸ਼ਬਦ ਤੁਸੀਂ ਦੱਸਣੇ ਆ ਕਿ ਦਿਖਦੇ ਇੱਕੋ ਜਿਹੇ ਹੋਣ ਪਰ ਉਹਨਾਂ ਦੇ ਅਰਥ ਅਲੱਗ ਅਲੱਗ ਹੋਣ। 905-673-33-37 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਨਾਲ ਦੀ ਨਾਲ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ 0065।
5: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਚੜ੍ਹਦੀ ਕਲਾ ਵੀਰੇ, ਤੁਸੀਂ ਸੁਣਾਓ, ਠੀਕ ਹੋ?
5: ਵਧੀਆ ਵਧੀਆ ਭਾਈ, ਵਰਡ ਹੈਗਾ ਇੱਕ, ਹੈਗਾ ਕਲਾ ਕੱਕਾ ਲੱਲੇ ਨੂੰ ਕੰਨਾ, ਤੇ ਇੱਕ ਹੈਗਾ ਜੀ ਕੱਲਾ।
0: ਹਾਂ ਹੁਣ ਤੁਸੀਂ ਸਹੀ ਪਕੜੇ, ਇੱਕ ਕਲਾ ਤੇ ਕੱਲਾ।
5: ਹਾਂਜੀ
0: ਬਿਲਕੁਲ। ਸੋ ਵੇਖੋ, ਕਲਾ ਜਿਹੜੀ ਜਿਹੜੀ ਜਿਹੜੀ ਮੁੰਡੇ ਦੇ ਵਿੱਚ ਆ ਸਾਡੇ, ਇਹ ਗੱਲਾਂ ਘੁਮਾਉਣ ਦੀ ਕਲਾ, ਕਿਸੇ ਵੀ ਤਰ੍ਹਾਂ ਗਾਉਣ ਦੀ ਕਲਾ, ਹੈਨਾ, ਔਰ ਲਿਖਣ ਦੀ ਕਲਾ, ਔਰ ਕੱਲਾ, ਬੜੀ ਖੂਬਸੂਰਤ ਗੱਲ।
5: ਹੋਰ ਵਰਡ ਆ ਜੀ, ਇੱਕ ਵਰਡ ਹੈਗਾ ਜੀ ਪਤਾ, ਪੱਪਾ ਤੱਤੇ ਨੂੰ ਕੰਨਾ, ਇੱਕ ਹੈਗਾ ਪੱਤਾ।
0: ਕੀ ਬਾਤ
5: ਦਾ ਫਰਕ ਹੀ ਹੈ ਜੀ,
0: ਕੀ ਬਾਤ ਹੈ, ਤੁਸੀਂ ਪੰਜਾਬੀ ਨਾਲ ਤੁਹਾਡੀ ਮੁਹੱਬਤ ਲੱਗਦੀ ਆ।
5: ਹਾਂਜੀ ਹਾਂਜੀ,
0: ਹੋਰ ਵੀ ਆਉਂਦੇ ਅੱਕੜ ਦਾ ਫਿਰ, ਜੇ ਹੋਰ ਜਹਿਨ ਚ ਆ ਰਿਹਾ ਤਾਂ
5: ਹੋਰ ਸੋਚਣਾ ਪੈਣਾ ਭਾਈ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਪਰ ਤੁਸੀਂ ਬਿਲਕੁਲ।
5: ਹੋਰ ਵਰਡ ਹੈ ਜੀ,
0: ਆਉਣ ਦਿਓ,
5: ਇੱਕ ਵਰਡ ਹੈ ਆਪਣੀ ਗੁਰਬਾਣੀ ਦੇ ਵਿੱਚ ਵੀ ਆ ਵਰਡ, ਕਈ ਵਾਰ ਆਉਂਦਾ ਦੀਨ, ਦੀਨ ਦੁਨੀ ਦੇ ਮਾਲਿਕ, ਤੇ ਇੱਕ ਹੈਗਾ ਜੀ ਦੇਣਾ।
0: ਹਾਂ, ਇਹ ਇਹ ਵੀ ਆਊਟ ਆਫ ਕਿਉਰਿਓਸਿਟੀ ਚਲਾ ਗਿਆ, ਮੈਨੂੰ ਲੱਗਦਾ ਆਊਟ ਆਫ ਟੌਪਿਕ ਚਲਾ ਗਿਆ।
5: ਦੱਦੇ ਨੂੰ ਬਿਹਾਰੀ,
0: ਆਈ ਥਿੰਕ ਮੈਨੂੰ ਇਹ ਲੱਗਦਾ ਕਿ ਬਿਹਾਰੀ ਤੇ ਕੰਨੇ ਨਾ ਪਾਈਏ ਆਪਾਂ, ਸਿਰਫ ਬਿੰਦੀ ਅੱਧਕ ਟੱਪੀ ਉਹਨਾਂ ਟਿੱਪੀਆਂ ਪਾਈਏ, ਉਹਦੇ ਨਾਲ ਹੀ ਆਪਾਂ ਰੱਖੀਏ, ਉਹ ਫਿਰ ਟੋਟਲੀ ਡਿਫਰੈਂਟ ਹੋ ਜਾਂਦਾ। ਬਿਹਾਰੀ ਤੇ ਕੰਨੇ ਤੋਂ ਬਿਨਾਂ ਸਿਰਫ ਬਿੰਦੀ ਟਿੱਪੀ ਅਤੇ ਅੱਧਕ ਔਂਕੜ ਦਾ ਲੈਂਕੜ ਵੀ ਚੱਲ ਸਕਦਾ, ਪਰ ਕੰਨਾਂ ਤੇ ਜਦੋਂ ਬਿਹਾਰੀ ਸਿਹਾਰੀ ਪੈਂਦੇ ਆ, ਉਹ ਜਿਹੜੇ ਉਹਦਾ ਇੱਕ ਸ਼ਬਦ, ਉਹ ਇੱਕ ਸ਼ਬਦ ਦੀ ਤਰ੍ਹਾਂ ਹੁੰਦੇ ਆ, ਕਿਉਂਕਿ ਉਹ ਨਾਲ ਲੱਗਦੇ ਅੱਖਰ ਦੇ, ਉਹ ਇੱਕ ਸ਼ਬਦ ਹੀ ਬਣ ਜਾਂਦੇ ਆ। ਜਿਹੜੀ ਜਿਹੜੀ ਬਿੰਦੀ ਟਿੱਪੀ ਅੱਧਕ, ਉਹ ਮੈਨੂੰ ਲੱਗਦਾ ਕਿ ਅਲੱਗ ਇੱਕ ਅਲੱਗ ਅੱਖਰ ਦੇ ਨਾਲ ਨਹੀਂ ਲੱਗਦੀ, ਉਹ ਉੱਪਰ ਨੀਚੇ ਲੱਗਦੀ ਆ, ਅੱਖਰ ਸੇਮ ਰਹਿੰਦੇ ਆ, ਸ਼ਬਦ ਸੇਮ ਰਹਿ ਜਾਂਦੇ ਆ। ਸੋ ਬਹੁਤ ਸ਼ੁਕਰੀਆ ਵੀ, ਪਤਾ ਅਤੇ ਪੱਤਾ, ਬੜੀ ਵਧੀਆ ਗੱਲ ਕੀਤੀ ਬਾਈ ਨੇ, ਕਲਾ ਕਲਾ ਅਤੇ ਕੱਲਾ। ਟਿਕਟਾਂ ਕਵਾ ਲਿਓ, ਤੁਸੀਂ ਵੀ ਦੱਸ ਸਕਦੇ ਹੋ, ਤੁਸੀਂ ਤੁਹਾਡੇ ਵੈਸੇ ਜਿਹੜੇ ਜਿੰਨੇ ਵੀ ਜਵਾਬ ਹੋਣੇ ਹੋਣੇ ਸ਼ਰਾਰਤੀ ਜਿਹੇ, ਮੈਨੂੰ ਪਤਾ ਅੱਗੇ ਬਾਈ ਜੀ ਇੱਕ ਕਹਿ ਕੇ ਗਏ ਸੀ, ਮੈਂ ਰੇਡੀਓ 'ਤੇ ਬੋਲ ਨਹੀਂ ਸਕਦਾ, ਪਰ ਤੁਸੀਂ ਵੀ ਬਹੁਤ ਕਿਉਰਿਓਸਿਟੀ ਵਾਲੇ ਬੰਦੇ ਹੋ। ਸੋ ਟਿਕਟੋਕ 'ਤੇ ਵੀ ਸਾਡੇ ਨਾਲ ਜਿੰਨੇ ਸਰੋਤੇ ਜੁੜੇ ਹੋਏ ਆ, ਤੁਸੀਂ ਵੀ ਦੱਸ ਸਕਦੇ ਹੋ ਕਿ ਐਸੇ ਦੋ ਪੰਜਾਬੀ ਦੇ ਸ਼ਬਦ ਜਿਹੜੇ ਲਿਖੇ ਵੀ ਸੇਮ ਜਾਣ, ਦਿਖਣ ਵੀ ਸੇਮ, ਪਰ ਉਹਨਾਂ ਦੇ ਅਰਥ ਅਲੱਗ ਅਲੱਗ ਹੋਣ। ਜਿੱਦਾਂ ਬਾਈ ਜੀ ਨੇ ਕਿਹਾ ਪਤਾ, ਤੇ ਅੱਧਕ ਪਾ ਦਿਓ, ਪਤਾ ਹੁੰਦਾ ਤੁਹਾਡਾ ਐਡਰੈਸ, ਤੁਹਾਡੀ ਜਗ੍ਹਾ ਦੀ ਪਹਿਚਾਣ, ਅਤੇ ਇੱਕ ਹੁੰਦਾ ਪੱਤਾ ਲਿਖਿਆ ਉਵੇਂ ਗਿਆ, ਪਤਾ ਅਤੇ ਪੱਤਾ, ਸਿਰਫ ਅੱਧਕ ਦੇ ਨਾਲ ਦੇਖੋ ਕਿੰਨਾ ਕੁਛ ਬਦਲ ਗਿਆ। ਕਿਸੇ ਵੀ ਦਰਖਤ ਦਾ ਪਤਾ ਅਤੇ ਪੱਤਾ, ਕਲਾ ਅੱਧਕ ਪਾ ਦਿਓ, ਉਹ ਹੀ ਕਲਾ, ਕੱਲਾ ਕੱਲਾ ਅਤੇ ਕੱਲਾ, ਜਿਵੇਂ ਵਲ ਅਤੇ ਵੱਲ। ਸੋ ਐਸੇ ਸ਼ਬਦ ਹੋਰ ਤੁਹਾਡੇ ਜ਼ਹਿਨ ਦੇ ਵਿੱਚ ਕਿਹੜੇ ਆ ਰਹੇ ਆ ਪੰਜਾਬੀ ਦੇ, ਦੇਖਦੇ ਹਾਂ ਕਿ ਪੰਜਾਬੀ ਦੇ ਨਾਲ ਤੁਹਾਡੀ ਕਿੰਨੀ ਕੁ ਮੁਹੱਬਤ ਆ। ਸਾਰੀਆਂ ਹੀ ਲਾਈਨਾਂ ਬਿਜ਼ੀ ਆ, 9056733337, ਸਾਰੀਆਂ ਹੀ ਲਾਈਨਸ ਬਿਜ਼ੀ ਨੇ, ਸਭ ਨਾਲ ਗੱਲਬਾਤ ਕਰਾਂਗੇ। 6162819291015152 ਸਾਰਿਆਂ ਨਾਲ ਮੈਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਆਲ ਸਟੇਟ ਇੰਸ਼ੋਰੈਂਸ। ਗੁਮਨਾਮ,
1: ਹਾਂਜੀ,
0: ਅਸੀਂ ਜਦੋਂ ਕੈਨੇਡਾ ਆਉਣੇ ਆ, ਮੌਰਗੇਜ ਤੋਂ ਪਹਿਲਾਂ ਤੇ ਮੌਰਗੇਜ ਤੋਂ ਬਾਅਦ ਚ,
1: ਹਾਂਜੀ,
0: ਸਭ ਤੋਂ ਵੱਡਾ ਸਾਡਾ ਖਰਚਾ ਕਿਹੜਾ ਹੁੰਦਾ?
1: ਇੰਸ਼ੋਰੈਂਸ ਦਾ,
0: ਆਟੋ ਇੰਸ਼ੋਰੈਂਸ ਦਾ।
1: ਬਿਲਕੁਲ, ਗੱਡੀ
0: ਕਿਸੇ ਦੀ 600, ਕਿਸੇ ਦੀ 700, ਕਿਸੇ, ਮੈਂ ਆਪ 650 ਦਿੰਦਾ ਨਾ ਜਦੋਂ ਨਵਾਂ ਆਇਆ ਸੀਗਾ,
1: ਮੇਰੀ 700 ਸੀ ਜੀ।
0: ਵੈਰੀ ਗੁੱਡ, ਵੀ ਆਰ ਸੇਮ। ਤੁਸੀਂ ਆਟੋ ਇੰਸ਼ੋਰੈਂਸ ਦੇ ਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਆਪਣੀ ਕਰਾਉਣਾ ਚਾਹੁੰਦੇ ਹੋ ਨਾ, ਤੁਹਾਡੀ ਆਟੋ ਇੰਸ਼ੋਰੈਂਸ ਬਹੁਤ ਆ, ਮੈਨੂੰ ਪਤਾ ਸਾਰਿਆਂ ਦੀ, ਕਿਉਂਕਿ ਨੱਕ 'ਚ ਦਮ ਕੀਤਾ ਹੋਇਆ ਆਪਣੀ ਆਟੋ ਇੰਸ਼ੋਰੈਂਸ ਨੇ, ਅਤੇ ਮੈਂ ਕੋਈ ਔਂਕੜ ਦਲੈਂਕੜ ਨਿੱਕੀ ਮੋਟੀ ਕੰਪਨੀ ਨਹੀਂ ਦੱਸੂਗਾ, ਮੈਂ ਤੁਹਾਨੂੰ ਸਿੱਧੀ ਡਾਇਰੈਕਟ ਇੱਕ ਕੰਪਨੀ ਦਊਂਗਾ, ਵੱਡੀ ਕੰਪਨੀ ਜਿਹੜੀ ਰੇਡੀਓ ਉਡਾਨ ਨਾਲ ਜੁੜ ਚੁੱਕੀ ਆ। ਉਹ ਕਹਿੰਦੇ ਤੁਸੀਂ ਕਾਲ ਕਰਨੀ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ ਆ, ਅਤੇ ਕੋਟੇਸ਼ਨ ਅਸੀਂ ਐਪ ਜੀ ਦਿਆਂਗੇ, ਜੇ ਤੁਹਾਡੇ ਕੋਲ ਦੋ ਗੱਡੀਆਂ ਤਿੰਨ ਗੱਡੀਆਂ, ਸਿੱਧਾ ਹੀ $2,000 ਤੁਹਾਡਾ ਸੇਵ,
1: ਸਿੱਧਾ ਹੀ
0: ਸਿੱਧਾ ਹੀ। ਇੱਕ ਫੈਮਿਲੀ ਦੀ ਇੰਸ਼ੋਰੈਂਸ ਬਣ ਰਹੀ ਸੀ 5,500 ਸਮਥਿੰਗ, ਸਿੱਧਾ ਹੀ $2,000 ਚੱਕਤਾ ਸਾਲ ਦਾ,
1: 3,500 ਰਹਿ ਗਿਆ।
0: ਹਾਂ, ਸੋ ਤੁਸੀਂ ਬਹੁਤ ਸਾਰੀ ਸੇਵਿੰਗ ਕਰਾਉਣੀ ਆ, ਹਜ਼ਾਰਾਂ ਡਾਲਰ ਆਪਣੇ ਬਚਾਉਣਾ ਚਾਹੁੰਦੇ ਹੋ। ਓਕੇ ਓਕੇ, ਸੋ ਟਿਕਟੋਕ ਵੱਲ ਧਿਆਨ ਚਲਾ ਗਿਆ ਸੀ ਤਾਂ ਮੈਂ ਭਟਕ ਗਿਆ ਥੋੜ੍ਹਾ ਜਿਹਾ। ਰਾਵ ਹੋਣਾ ਨੇ ਮੈਸੇਜ ਕੀਤਾ, ਬਹੁਤ ਝੂਠ ਬੋਲਦੇ, ਆਰਾ ਨੋ, ਚਲੋ ਬਾਈ ਜੀ ਕਹਿੰਦੇ, ਆਈ ਥਿੰਕ ਮੈਂ ਬਾਅਦ 'ਚ ਪੜ੍ਹਦਾ, ਕਹਿੰਦਾ ਮੈਂ ਪੋਡਕਾਸਟ ਵਾਲਿਆਂ ਨੂੰ ਗਾਲਾਂ ਕੱਢਣੀਆਂ, ਬਹੁਤ ਝੂਠ ਬੋਲਦੇ ਆ। ਹਾਂਜੀ, ਹੋ ਸਕਦਾ, ਇਹ ਪੋਡਕਾਸਟ ਨਹੀਂ ਕਰ ਰਹੇ ਅਸੀਂ, ਰੇਡੀਓ ਕਰ ਰਹੇ ਹਾਂ, ਗਾਲਾਂ ਨਾ ਕੱਢਿਓ, ਥੈਂਕ ਯੂ ਸੋ ਮੱਚ। ਸੋ ਸਾਨੂੰ ਬਹੁਤ ਸਾਰੇ ਪਰਿਵਾਰ ਵੇਖ ਰਿਹਾ, ਬੜਾ ਪਰਿਵਾਰਿਕ ਸ਼ੋਅ ਆ, ਸੋ ਥੈਂਕ ਯੂ ਸੋ ਮੱਚ, ਮਤਲਬ ਚੈੱਕ ਕਵਰੇਜ। ਓਕੇ, ਆਟੋ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ, ਆਟੋ ਅਤੇ ਹੋਮ ਇੰਸ਼ੋਰੈਂਸ। ਤੁਸੀਂ ਕਾਲ ਕਰਨੀ ਆ ਔਰ ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਆ ਕਿ ਤੁਹਾਡੀ ਸੇਵਿੰਗ ਹੋਈ ਜਾਂ ਨਹੀਂ, ਜਿੱਦਾਂ ਬਾਈ ਜੀ ਨੇ ਕਿਹਾ ਕਿ ਬਹੁਤ ਝੂਠ ਬੋਲਦੇ, ਹੈ ਨਾ, ਤੁਸੀਂ ਮੈਨੂੰ ਕਾਲ ਕਰਕੇ ਦੱਸੋ ਕਿ ਤੁਹਾਡੀ ਸੇਵਿੰਗ ਕਿੰਨੀ ਹੋਈ। ਤੁਸੀਂ ਕਾਲ ਕਰਨੀ ਆ ਆਲ ਸਟੇਟ ਇੰਸ਼ੋਰੈਂਸ ਨੂੰ ਡਾਇਰੈਕਟ, ਕੋਈ ਵਿੱਚ ਤੀਜਾ ਚੌਥਾ ਬ੍ਰੋਕਰ ਵਿੱਚ ਦਲਾਲ ਕੋਈ ਨਹੀਂ, ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਨੂੰ 437-604-5093 437-604-5093 437-604-5093 ਇਹ ਡੈਨਫੋਰਥ ਵਾਲੀ ਜਿਹੜੀ ਏਜੰਸੀ ਹੈ ਆਲ ਸਟੇਟ ਦੀ, ਤੁਸੀਂ ਡਾਇਰੈਕਟ ਕਾਲ ਕਰਨੀ ਆ। ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਕਾਲ ਕਰ ਲਿਓ। ਜੇ ਤੁਸੀਂ ਆਪਣੀ ਘਰਾਂ ਦੀ ਅਤੇ ਆਟੋ ਇੰਸ਼ੋਰੈਂਸ ਨੂੰ ਕੰਬਾਈਨ ਕਰਕੇ ਬੰਡਲ ਡਿਸਕਾਊਂਟ ਲੈ ਕੇ ਆਪਣੇ ਬਹੁਤ ਸਾਰੇ ਡਾਲਰ ਸੇਵ ਕਰ ਸਕਦੇ ਹੋ, ਤੁਹਾਡੀ ਰੀਨਿਊਲ ਆਉਣ ਵਾਲੀ ਆ, ਤੁਸੀਂ ਕਾਲ ਕਰ ਲਿਓ ਬਸ 437-604-5093 ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ 437-604-5093 ਮੈਂ ਤਾਂ 3 ਵਾਰੀ ਨੰਬਰ ਦਿੱਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਇਹ ਖਰਚਾ ਆ ਅਤੇ ਸਭ ਤੋਂ ਜ਼ਿਆਦਾ ਸਾਨੂੰ ਤੰਗ ਕਰਨ ਵਾਲੀ ਇਹੀ ਇੱਕ ਸਾਡੀ ਜੇਬ 'ਤੇ ਭਾਰ ਵਾਲੀ ਜਿਹੜੀ ਨਾ ਇੱਕ ਵਜ਼ਨਦਾਰ ਚੀਜ਼ ਆ ਆਟੋ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ। ਤੁਸੀਂ ਵੀ ਰਾਵ ਜੀ ਕਾਲ ਕਰ ਲਿਓ ਅਤੇ ਤੁਸੀਂ ਆਲ ਸਟੇਟ ਨੂੰ ਕਾਲ ਕਰ ਲਿਓ, ਜੇ ਤੁਹਾਡੀ 440 ਆ ਅਤੇ ਤੁਹਾਡੀ ਇੰਸ਼ੋਰੈਂਸ 100% ਘਟਾ ਕੇ ਦੇਣਗੇ, ਕੱਲ੍ਹ ਨੂੰ ਤੁਸੀਂ ਮੈਨੂੰ ਲਾਈਵ 'ਤੇ ਆ ਕੇ ਫਿਰ ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਜੇ ਤੁਹਾਡੀ ਨਾ ਘਟਾਈ। ਥੈਂਕ ਯੂ ਸੋ ਮੱਚ। ਸੋ ਨਾਲ ਦੀ ਨਾਲ ਇੱਕ ਰੋਇਲ ਪਰਫਿਊਮ ਨੂੰ ਯਾਦ ਰੱਖਣਾ, ਰੋਇਲ ਪਰਫਿਊਮ, ਉਹ ਬੱਲੇ ਬੱਲੇ ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਸਭ ਨਾਲ ਗੱਲਬਾਤ ਕਰਾਂਗੇ ਅਤੇ 7716162625152598192 ਔਰ ਰੋਇਲ ਪਰਫਿਊਮ, ਰੋਇਲ ਪਰਫਿਊਮ ਦਾ ਸੁਨੇਹਾ ਸੁਣਾਈਏ ਤੁਹਾਨੂੰ ਪਹਿਲਾਂ, ਸੁਣੋ।
6: ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
7: लेडी सूट लहंगे गरारे शरारे
6: कुर्ते पजामे शेरवानिया कोट पैंट ब्लेजर अते किड्स फैशन
7: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुणे कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो
6: ਪੰਜਾਬੀਆਂ ਦਾ
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 visit Dream Home Appliances for the best price, best deal and best gifts 905-805-3000 Argentia Road Mississauga Dream Home Appliances ਹੋਮ ਅਪਲਾਈਂਸਿਸ ਡ੍ਰੀਮ ਹੋਮ ਅਪਲਾਈਂਸਿਸ 905-805-3000 ਅਤੇ ਟਿਕਟੋਕ 'ਤੇ ਮਨਪ੍ਰੀਤ ਬਾਈ ਜੀ ਨੇ ਕਿਹਾ ਕਿ ਫੁੱਲ ਅਤੇ ਫਲ ਫੁੱਲ ਅਤੇ ਫਲ ਬਿਲਕੁਲ ਠੇਕਾ ਅਤੇ ਠੇਕੇਦਾਰ ਬੇਈਮਾਨ ਜੀ ਕਹਿੰਦੇ ਠੇਕਾ ਅਤੇ ਠੇਕੇਦਾਰ ਓਕੇ ਫੁੱਲ ਅਤੇ ਫਲ ਦੇਖੋ ਇਹ ਇੱਦਾਂ ਤੁਸੀਂ ਬਣਾ ਸਕਦੇ ਇਹ ਇਹ ਪਰਫੈਕਟ ਆ ਦੋ ਸ਼ਬਦ ਬਿਲਕੁਲ ਦੇਖੋ ਫੁੱਲ ਅਤੇ ਫਲ ਵੈਸੇ ਲੱਗਦੇ ਦੋਨੋਂ ਦਰਖਤ ਹੀ ਆ ਸੋ ਫੁੱਲ ਅਤੇ ਫਲ ਇੱਕ ਕਰੈਕਟ ਹੋ ਸਕਦਾ ਸੋ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦਈਏ ਗ੍ਰੈਂਡ ਹੋਮ ਫਰਨੀਚਰ ਚੱਲਦੇ ਹਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਨੇ ਸਾਰੀਆਂ ਲਾਈਨ ਬਿਜ਼ੀ ਨੇ 8192 ਬਾਈ ਜੀ ਤੁਸੀਂ ਹੋਲਡ ਰੱਖਿਓ ਜ਼ਰੂਰ ਗੱਲਬਾਤ ਕਰਾਂਗੇ 6628771352 ਜੀ ਸਤਿ ਸ਼੍ਰੀ ਅਕਾਲ ਸੁਖ ਬਾਈ ਜੀ ਤੁਸੀਂ ਓਨਰ ਹੋ
8: ਕਿਉਂਕਿ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਜਿੱਥੇ ਵੀ ਕਿਤੇ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੀਆਂ ਬੈਸਟ ਪ੍ਰਾਈਜ਼ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ ਪਾਵਰ ਰਿਕਲਾਈਨਰ ਦੇਖ ਰਹੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਡਾਇਨਿੰਗ ਟੇਬਲ ਚਾਹੀਦੇ ਨੇ ਤਾਂ ਜ਼ਰੂਰ ਇਸ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਜੇ ਤੁਹਾਨੂੰ ਕੁਈਨ ਸਾਈਜ਼ ਦਾ ਬੈੱਡ ਚਾਹੀਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ 299 ਮੀਟਰ ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੋਹਫਾ ਲੈ ਕੇ ਜਾਓਗੇ ਜੇ ਤੁਹਾਨੂੰ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਚਾਹੀਦਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਚਾਰ ਚੇਅਰਾਂ ਦੇ ਨਾਲ ਨਾਲ ਬੈਂਚ ਵੀ ਮਿਲੂਗਾ ਸੋਲਿਡ ਵੁੱਡ ਦਾ ਟੇਬਲ ਚਾਰ ਚੇਅਰਾਂ ਦੇ ਨਾਲ ਬੈਂਚ ਦੇ ਨਾਲ ਸਿਰਫ 399 ਮੀਟਰ ਦਾ ਮਿਲੂਗਾ ਤੇ ਨਾਲ ਮਾਈਕਰੋਵੇਵ ਜਿਹੜਾ ਮਾਈਕਰੋਵੇਵ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ ਸੋ ਲੇਬਰ ਡੇ ਲੌਂਗ ਵੀਕਐਂਡ ਸੇਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਡੈਡੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਧੰਨਵਾਦ ਭਾਜੀ
0: ਕਿਆ ਬਾਤ ਹੈ ਜੀ ਬਿਲਕੁਲ 6685 ਟੋਮਕਨ ਰੋਡ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤਾਂ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਉਣਾ ਆ ਚਲੀ ਜੀ ਸਾਡੇ ਦੋਸਤਾਂ ਵੱਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 6162 ਤੁਸੀਂ ਓਨਰ ਹੋ
9: ਹਾਂਜੀ ਬਾਈ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ
0: ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ
9: ਇੱਕ ਹੈਗਾ ਬਿਨਾਂ ਤੇ ਬਿਨਾਂ
0: ਬਿਨਾਂ ਤੇ ਬਿਨਾਂ
9: ਬਿਨਾਂ
0: ਅੱਛਾ ਬਿਨੇ ਦਾ ਕੀ ਮਤਲਬ ਆ
9: ਬਿਨਾਂ ਤਾਂ ਬਿਨਾਂ ਤਾਂ ਬਗੈਰ ਕਹਿੰਦੇ ਇਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ

0: ਮੇਰਾ ਵਰਡ ਹੈਗਾ ਚਿੰਤਾ ਤੇ ਚਿਤਾ।
1: ਹਾਂ, ਚਿੰਤਾ ਤੇ ਚਿਤਾ ਇੱਕ ਸਮਾਨ।
0: ਹਾਂਜੀ,
1: ਹੋਰ ਕੁਛ ਜੀ ਇਸ ਤੋਂ ਇਲਾਵਾ?
0: ਬਸ ਇਹੀ ਦੱਸਣਾ ਸੀ ਕਿ ਸਿਰਫ ਚਿੱਤੀ ਦਾ ਫਰਕ ਹੈ, ਬਾਕੀ ਸਭ ਕੁਛ ਸੇਮ ਹੈ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਅੱਛਾ ਦੇਖੋ, ਪੰਜਾਬੀ ਬਹੁਤ ਸਾਰੇ ਸਾਡੇ ਜਿਹੜੇ ਪਰਿਵਾਰ ਆ ਨਾ, ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਬਜ਼ੁਰਗ, ਅਸੀਂ ਨਾ ਉਹਨਾਂ ਕੋਲ ਬੈਠਣੋਂ ਹਟ ਗਏ ਹਾਂ ਪੰਜਾਬੀ ਨਾਲ। ਕਿਤੇ ਨਾ ਮੈਨੂੰ ਲੱਗਦਾ ਕਿਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਨਾ ਉਹ ਦੂਰੀ ਬਹੁਤ ਵੱਧਦੀ ਜਾਂਦੀ ਆ। ਅੱਜ ਅਸੀਂ ਗੱਲ ਕਰ ਰਹੇ ਸੀਗੇ ਅੱਜ ਕੱਲ੍ਹ, ਕਿਉਂਕਿ ਪੰਜਾਬੀ ਨਾਲ ਹੀ ਨਹੀਂ, ਜਦੋਂ ਅਸੀਂ ਸਿਆਣਿਆਂ ਦੇ ਕੋਲ ਨਹੀਂ ਬਹਿੰਦੇ, ਬਜ਼ੁਰਗਾਂ ਕੋਲ ਨਹੀਂ ਬਹਿੰਦੇ, ਤਾਂ ਦੇਖੋ ਸਾਡੀ ਸਿਰਫ ਪੰਜਾਬੀ ਨਾਲੋਂ ਦੂਰੀ ਨਹੀਂ ਵੱਧਦੀ, ਸਾਡੀ ਰਿਸ਼ਤਿਆਂ ਨਾਲੋਂ ਵੀ ਦੂਰੀ ਵੱਧ ਜਾਂਦੀ ਆ। ਅਸੀਂ ਆਪਣੇ ਨਾਨਿਆਂ ਦਾਦਿਆਂ ਦਾਦੀਆਂ ਨਾਲ ਸਾਡੀ ਕਿੰਨੀ ਨੇੜਤਾ ਹੁੰਦੀ ਸੀ, ਪਰ ਕੀ ਤੁਹਾਡੇ ਬੱਚਿਆਂ ਦੀ ਨਾਨੀਆਂ ਅਤੇ ਦਾਦੀਆਂ ਨਾਲ ਓਨੀ ਨੇੜਤਾ ਹੈਗੀ ਆ? ਨਹੀਂ ਨਾ, ਕਿਉਂਕਿ ਅਸੀਂ ਬਜ਼ੁਰਗਾਂ ਦੇ ਕੋਲ ਨਹੀਂ ਬਹਿੰਦੇ। ਕੋਲੇ ਬੈਠਾਂਗੇ, ਦੇਖੋ ਪੰਜਾਬੀ ਨਾਲ ਵੀ ਸਾਡੀ ਸਾਂਝ ਵਧੂਗੀ ਅਤੇ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਵੀ ਸਾਨੂੰ ਚੇਤੇ ਰਹਿਣਗੀਆਂ। ਐਸੀਆਂ ਜਿਹੜੀਆਂ ਠੇਠ ਪੰਜਾਬੀ ਵਾਲੇ ਸ਼ਬਦ, ਉਹ ਵੀ ਸਾਨੂੰ ਬਜ਼ੁਰਗਾਂ ਕੋਲ ਹੀ ਮਿਲਣੇ ਆ ਗੁਮਨਾਮ, ਹੋਰ ਨਹੀਂ ਕਿਤੋਂ ਲੈ ਸਕਦੇ ਅਸੀਂ। ਸੋ ਅਵੀ ਔਜਲਾ ਬਾਈ ਜੀ, ਥੈਂਕ ਯੂ ਸੋ ਮੱਚ। ਬਾਕੀ ਜਿੰਨੇ ਵੀ ਦੋਸਤ ਹੋਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਿਕਟੋਕ ਦੇ ਜ਼ਰੀਏ ਜਿਹੜੇ ਸਾਨੂੰ ਦੇਖ ਰਹੇ ਨੇ, ਬਾਈ ਜੀ ਕਹਿੰਦੇ ਪੱਗ ਬਹੁਤ ਸੋਹਣੀ ਆ, ਪੱਗ ਕੈਸੀ ਵੀ ਹੋਵੇ ਸੋਹਣੀ ਹੁੰਦੀ ਆ। ਥੈਂਕ ਯੂ ਸੋ ਮੱਚ। ਅਤੇ ਪੱਗ ਤਾਂ ਫਿਰ ਪੱਗ ਆ ਨਾ, ਪੱਗ ਸੋਹਣੀ ਦੀ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਆ, ਸੋ ਜਿੱਦਾਂ ਮਰਜ਼ੀ ਸਿਰ 'ਤੇ ਰੱਖਿਆ ਹੋਵੇ ਸੋਹਣਾ ਹੀ ਲੱਗਦਾ। ਸੋ 905-673-3337 9056733337 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 7713।
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੇਰੇ ਕੋਲ ਤਾਂ ਬਹੁਤ ਹੈਗਾ, ਪਰ ਮੈਂ ਥੋੜੇ ਜਿਹੇ ਦੱਸ ਦਿੰਦੀ ਆ
1: ਜੀ।
2: ਹਾਂਜੀ, ਇੱਕ ਹੈਗਾ ਗੋਲੀ, ਹੈਨਾ, ਜਿਹੜੀ ਆਪਾਂ ਖਾਂਦੇ ਆ
1: ਗੋਲੀ ਜੀ।
2: ਹਾਂਜੀ, ਤੇ ਇੱਕ ਗੋਲੀ ਹੁੰਦਾ ਖੇਡਣ ਵਾਲਾ ਵੀ, ਜਿਹਨੂੰ ਗੋਲੀ ਕਹਿ ਦਿੰਦੇ ਆ, ਤੇ ਇੱਕ ਹੈਗੀ ਗੋਲੀ ਨੁਕਰਾਣੀ।
1: ਹਾਂ, ਗੋਲੀ ਤੇ ਗੋਲੀ ਹੋ ਸਕਦਾ, ਉਹ ਤਾਂ ਗੋਲੀਆਂ ਦੋਨੋਂ ਅਰਥ ਨੇ।
2: ਹਾਂ, ਜਿਹੜੀ ਹੈ ਨਾ ਗੋਲੀ ਨੁਕਰਾਣੀ ਹੁੰਦੀ ਹੈ, ਗੋਲੀ ਖਾਣ ਵਾਲੀ ਹੁੰਦੀ, ਦਵਾਈ ਵੀ
1: ਜੀ ਬਿਲਕੁਲ।
2: ਮਨ ਇੱਕ ਹੈਗਾ, ਮਨ ਆਪਣਾ ਦਿਲ, ਤੇ ਇੱਕ ਹੈਗਾ ਮਨ ਵੀ ਮੰਨਣਾ, ਇੱਕ ਹੈਗਾ ਵੱਟ ਵੀ ਜਿੱਦਾਂ ਵਲ ਪੈ ਜਾਣਾ, ਵੱਟ ਪੈ ਜਾਣਾ ਕਿਸੇ ਚੀਜ਼ ਨੂੰ, ਵਲ ਪੈ ਗਿਆ, ਵੱਟ ਪੈ ਗਿਆ ਹਨਾ
1: ਜੀ।
2: ਤੇ ਇੱਕ ਹੈਗਾ ਵੱਟ ਗਰਮੀ, ਇੱਕ ਹੈਗਾ ਕਦ ਵੀ ਕਦੋਂ, ਹਨਾ, ਇੱਕ ਹੈਗਾ ਕਦ, ਤੇ ਗੌਰ ਹੈਗਾ ਮੋਰ ਹੈਗਾ, ਇੱਕ ਹੈਗਾ ਮੋਰ ਹੁੰਦਾ ਪੰਛੀ, ਮੋਰ ਹੁੰਦਾ ਮੋਢਾ, ਖਾਣ ਹੁੰਦਾ ਖਾਣਾ, ਤੇ ਖਾਣ ਇੱਕ ਕੋਲੇ ਦੀ ਖਾਣ ਜਿਵੇਂ ਹੁੰਦੀ, ਫਿਰ ਤਾਰਾਂ, ਇੱਕ ਤਾਰਾ ਹੁੰਦਾ ਆਕਾਸ਼ ਵਾਲਾ, ਤੇ ਇੱਕ ਹੁੰਦਾ ਰਾਜ, ਤੇ ਇੱਕ ਹੁੰਦਾ ਭੇਤ ਜਿੱਦਾਂ, ਇੱਕ ਹੈਗਾ ਰਾਜ, ਰਾਜ ਗੱਦੀ, ਰਾਜ ਇੱਕ, ਤੇ ਇੱਕ ਹੋਲੀ, ਤੇ ਇੱਕ ਹੌਲੀ, ਜਿਹੜੀ ਹੌਲੀ ਕਹਿੰਦੇ ਹੌਲੀ ਚੱਲੋ, ਤੇ ਇੱਕ ਹੁੰਦੀ ਹੋਲੀ ਖੇਡਣ ਵਾਲੀ।
1: ਹਾਂ, ਤੁਸੀਂ ਤੁਸੀਂ ਤਾਂ ਝੜੀ, ਸਾਨੂੰ ਤੇ ਇੱਕ ਨੀ ਸ਼ਬਦ ਯਾਦ ਆ ਰਿਹਾ, ਤੁਸੀਂ ਤਾਂ ਝੜੀ ਉਹ ਲਾਤੀ ਸ਼ਬਦਾਂ ਦੀ।
2: ਮੇਰੇ ਕੋਲ ਬਹੁਤ ਹੋਰ ਆ, ਮੈਂ ਥੋੜੇ ਬਾਕੀ ਹੁਣ ਆਪਾਂ ਹੋਰ ਕਿਤੋਂ ਸੁਣਾਂਗੇ ਨਾ, ਉਹ ਤਾਂ ਕੋਈ ਬਹੁਤ ਜ਼ਿਆਦਾ।
1: ਵਾਕਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਆਂਟੀ। ਹੁਣਾਂ ਨੇ ਤਾਂ ਉਹ ਜੀ ਨੇ ਇੱਕ ਟਿਕਟੋਕ ਤੇ ਆਇਆ ਸੀ ਮੁੰਡਾ ਜਿਹੜਾ ਕਹਿੰਦਾ ਗਰਦ ਠਾ ਦਾਂਗੇ ਆਂਟੀ, ਹੁਣਾਂ ਤਾਂ ਗਰਦ ਹੀ ਠਾਤੀ। ਸੋ ਪੰਜਾਬੀ ਦੇ ਸ਼ਬਦਾਂ ਵਾਲੀਆਂ ਨੇ ਰਹਿ ਲਿਆ ਦੀਆਂ, ਸੋ ਸਾਨੂੰ ਇੱਕ ਨੀ ਸ਼ਬਦ ਯਾਦ ਆ ਰਿਹਾ। ਮਨਪ੍ਰੀਤ ਜੀ ਕਹਿੰਦੇ ਪੱਗ, ਤੇ ਨਹੀਂ ਇਹਨੂੰ ਪੱਗ ਇਹ ਨਹੀਂ ਕਹਿ ਸਕਦੇ, ਪੱਗ ਦੀ ਤੌਹੀਨ ਹੋ ਜਾਣੀ ਹੈ। ਮਨਪ੍ਰੀਤ ਬਾਈ ਥੈਂਕ ਯੂ ਸੋ ਮੱਚ, ਪਰ ਅਤੇ ਰਲਦਾ ਵੀ ਨਹੀਂ ਹੈ ਵੈਸੇ, ਅਤੇ ਤੁਸੀਂ ਸ਼ਾਮ ਨੂੰ ਨਾ ਇੱਦਾਂ ਦੀਆਂ ਗੱਲਾਂ ਬਹੁਤ ਕਰਦੇ ਹੋ। ਅਤੇ 905-673-3337 ਇੱਧਰ ਮਨਪ੍ਰੀਤ ਬਾਈ ਇਹ ਸ਼ਾਮ ਨੂੰ ਮੈਨੂੰ ਸੈਨਤਾ ਮਾਰ ਰਿਹਾ ਸੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹ ਸੈਨਤਾ ਮਾਰ ਰਿਹਾ ਸੀਗਾ। ਸੋ 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਦੇਖੋ ਗਾਣਾ ਲਾਇਆ ਨਹੀਂ ਅੱਜ ਆਪਾਂ ਬਾਈ, ਅਤੇ ਕਿੰਨੀਆਂ ਗੱਲਾਂ ਬਾਤਾਂ ਹੋ ਗਈਆਂ। ਸੋ ਗਾਣਾ ਪੜਾ ਨਹੀਂ ਲਾਇਆ, ਚਲੋ ਰੋਇਲ ਪਰਫਿਊਮ ਦਾ ਸੁਨੇਹਾ ਦੇ ਤੁਹਾਨੂੰ, ਮਹਿੰਗੇ ਮਹਿੰਗੇ ਪਰਫਿਊਮ ਤੁਸੀਂ ਸਵਿਟਜ਼ਰਲੈਂਡ ਵਾਲੇ, ਡਿਓਰ, ਸ਼ਨੈਲ, ਹੋਰ ਕਿਹੜੇ ਕਿਹੜੇ ਹੁੰਦੇ ਬਾਈ ਦੱਸੀ?
3: ਦੁਬਈ ਵਾਲੇ,
1: ਦੁਬਈ ਵਾਲੇ,
3: ਟੌਮ ਫੋਰਡ,
1: ਟੌਮ ਫੋਰਡ। ਸੋ ਮਹਿੰਗੇ ਮਹਿੰਗੇ ਪਰਫਿਊਮਾਂ 'ਤੇ ਜੇ ਤੁਸੀਂ ਪੈਸੇ ਖਰਾਬ ਕਰਦੇ ਹੋ ਤਾਂ ਨਾ ਕਰੋ, ਕਿਉਂਕਿ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ 1 Regent Road 'ਤੇ। ਜਿਹੜੇ $500-600 ਦੇ ਪਰਫਿਊਮ ਆ ਹੁਣ ਤੁਹਾਨੂੰ $50-$50 ਚ ਮਿਲਣਗੇ, ਔਰ 3 ਪਰਫਿਊਮ ਜੇ ਲਓਗੇ ਦੋਵਾਂ ਦੇ ਨਾਲ ਇੱਕ ਪਰਫਿਊਮ ਬਿਲਕੁਲ ਫਰੀ, 6 ਮਹੀਨੇ ਕੱਢ ਜਾਂਦੇ ਮੈਨੂੰ ਲੱਗਦਾ 3 ਪਰਫਿਊਮ, ਹੈ ਨਾ,
3: ਆਰਾਮ ਨਾਲ ਜੀ।
1: ਤੁਸੀਂ $100 'ਤੇ 3 ਪਰਫਿਊਮ ਲਿਆ ਕੇ, ਇੱਕ ਟੌਮ ਫੋਰਡ ਦਾ ਲਿਆਓ, ਇੱਕ ਸ਼ਨੈਲ ਦਾ ਲਿਆਓ, ਇੱਕ
3: ਕ੍ਰੀਡ ਦਾ ਲਿਆਓ। ਤੁਹਾਨੂੰ ਯਾਦ ਆ ਕੱਲ੍ਹ ਤੁਸੀਂ ਮੈਨੂੰ ਪਰਫਿਊਮ

0: ਦਿੱਤਾ ਥੋੜੀ ਟਾਈਮ ਹੀ ਲਾਉਣ ਲਈ,
1: ਆਪਾਂ ਤਾਂ ਬਦਲ ਬਦਲ ਲਾਈ ਦੇ ਤੇ ਫਿਰ ਲੋਕੀ ਪੁੱਛਦੇ ਕਿ ਬਾਈ ਜੀ ਲਾਇਆ ਕੀ ਆ। ਮੈਂ ਹੁਣ ਕੀ ਦੱਸਾਂ, ਇੱਕ ਫੁਹਾਰਾ ਟੋਮ ਇੱਕ ਸਾਈਡ ਤੇ ਟੋਮ ਫੋੜ ਲਾ ਲਈਦਾ, ਦੂਜੀ ਸਾਈਡ ਤੇ ਕਰੀਡ ਮਾਰ ਲਈਦਾ, ਹੁਣ ਮਿਲੇ ਜੀ ਸਸਤੇ ਆ ਕੀ ਕਰੀਏ। ਇਹ 500 ਵਾਲਾ ਹੋਵੇ ਤੇ ਆਪਾਂ ਫਿਰ ਧਿਆਨ ਨਾਲ ਲਾਈਏ ਕਿ ਬਾਈ ਮੁੱਕ ਜੂਗਾ, ਫਿਰ ਤਾਂ ਬੰਦਾ ਫੋਟੋਆਂ ਫਾਟੋਆਂ ਹੀ ਲਾਉਂਦਾ ਰਹਿੰਦਾ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮੱਚ। ਤੇ ਬਾਈ ਜੀ ਕਹਿੰਦੇ ਕਿ ਪੱਗ ਬਹੁਤ ਸੋਹਣੀ ਆ। ਗੁਰਦੀਪ ਪੁਰਬਾ ਜੀ, ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ, ਪੱਗਾਂ ਸੋਹਣੀਆਂ ਹੁੰਦੀਆਂ। ਤੇ ਰੋਇਲ ਪਰਫਿਊਮਸ, ਤੁਸੀਂ ਪਰਫਿਊਮ ਲੈਣੇ ਆ ਨਾ, ਰੋਇਲ ਪਰਫਿਊਮ ਤੇ ਜਾਓ, ਮਹਿੰਗੇ ਮਹਿੰਗੇ ਪਰਫਿਊਮ 500-600 ਡਾਲਰ ਲਏ, ਕਰੀਡ ਵਰਗੇ, ਟੋਮ ਫੋਰਡ ਵਰਗੇ, ਸਿਰਫ $50 ਦੇ ਵਿੱਚ। ਸਿਰਫ ਬ੍ਰਾਂਡ ਹੀ ਹੁੰਦਾ, ਆਇਲ ਸੇਮ ਨੇ, ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਗਏ ਨੇ। 3 ਪਰਫਿਊਮ $100 ਚ, ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ। ਰੋਇਲ ਪਰਫਿਊਮ ਤੇ ਜਾਣਾ, ਜਿਹੜੇ ਆਪਣੇ ਰੀਗਨ ਰੋਡ ਵਾਲਾ ਗੁਰਦੁਆਰਾ ਸਾਹਿਬ ਆ ਉਹਦੇ ਨਾਲ ਹੀ ਪਲਾਜ਼ਾ 1 ਰੀਗਨ ਰੋਡ, ਰੋਇਲ ਪਰਫਿਊਮਸ ਤੁਸੀਂ ਗੂਗਲ ਕਰ ਲਿਓ, ਤੁਸੀਂ ਉਹਨਾਂ ਨੂੰ ਕਾਲ ਕਰ ਲਓ। ਰੋਇਲ ਪਰਫਿਊਮ ਦਾ ਨੰਬਰ ਤੁਹਾਨੂੰ ਦੇ ਦਈਏ, 437-315-0701, 437-315-0701। ਤੁਸੀਂ ਕਾਲ ਕਰੋ, ਵਟਸਐਪ ਕਰੋ, ਉਹਨਾਂ ਨੂੰ ਪੁੱਛੋ ਕਿ ਭਾਈ ਜੀ ਆਹ ਟੋਮ ਫੋਰਡ ਦਾ $400 ਵਾਲਾ ਪਰਫਿਊਮ ਮਿਲ ਜੂ, ਜੋ ਕਹਿਣਗੇ ਮਿਲ ਜੂ, ਚੱਲ ਜੂ। ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ ਅਤੇ ਨਾਲ ਤੁਹਾਨੂੰ ਇੱਕ ਗਿਫਟ ਸਾਡੇ ਵੱਲੋਂ ਬਿਲਕੁਲ ਫਰੀ। ਰੈਫਰੈਂਸ ਦੇਣਾ ਪੈਣਾ ਰੇਡੀਓ ਡਾਨ ਅਤੇ ਪ੍ਰਭ ਸੰਧੂ ਨੂੰ ਸੁਣ ਕੇ ਆਇਆ, ਇਸ ਇਹਨਾਂ ਕਹਿ ਦਿਓ, ਤੋਹਫਾ ਤੁਹਾਡਾ ਪੱਕਾ ਆ। ਰੋਇਲ ਪਰਫਿਊਮਜ਼, 1 ਰੀਗਨ ਰੋਡ, ਬਰੈਂਪਟਨ। ਔਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ, www.royalperfume.co ਅਤੇ ਨੰਬਰ ਇੱਕ ਵਾਰ ਫਿਰ ਦੇ ਦਿੰਦੇ ਹਾਂ, ਵਟਸਐਪ ਕਰ ਲਿਓ। ਮਹਿੰਗੇ ਮਹਿੰਗੇ ਪਰਫਿਊਮ ਤੁਸੀਂ ਗੂਗਲ ਤੋਂ ਕੱਢ ਲਿਓ, ਬਾਈਆਂ ਨੂੰ ਮੈਸੇਜ ਕਰ ਦਿਓ, ਬਾਈ ਆਹ 3 ਪਰਫਿਊਮ ਸਿਰਫ $100 ਦੇ ਵਿੱਚ, ਅਤੇ ਸਾਡੇ ਵੱਲੋਂ ਇੱਕ ਤੋਹਫਾ ਬਿਲਕੁਲ ਫਰੀ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ। ਔਰ ਨੰਬਰ ਇੱਕ ਵਾਰ ਫਿਰ, ਰੋਇਲ ਪਰਫਿਊਮਸ ਦਾ ਨੰਬਰ 437-315-0701, 437-315-0701, ਰੋਇਲ ਪਰਫਿਊਮਸ। ਅਤੇ ਅਗਲੀ ਕਾਲ ਲਈਏ ਗੁਮਨਾਮ।
2: ਹਾਂਜੀ,
1: 0846 ਵਾਲੇ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
3: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
3: ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਸਰ, ਪ੍ਰੋਗਰਾਮ ਚੱਲ ਰਿਹਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਚੱਲ ਬਾਈ ਜੀ, ਥੈਂਕ ਯੂ ਸੋ ਮੱਚ।
3: ਹਾਂਜੀ ਬਾਈ ਜੀ, ਆਪਣੇ ਉਹ ਟੋਪਿਕ ਚੱਲ ਰਿਹਾ ਸੀ ਨਾ ਕਿ ਦੋ ਇੱਕੋ ਜਿਹੇ ਵਰਡ ਦੇ ਵਿੱਚ ਆਪਾਂ ਦੱਸਣੇ, ਹੈ ਨਾ?
1: ਜੀ ਜੀ ਬਿਲਕੁਲ।
3: ਹਾਂਜੀ, ਮੈਨੂੰ ਤਾਂ 3 ਆਏ ਸੀ ਯਾਦ, ਹੈ ਨਾ?
1: ਅੱਛਾ, 3 ਯਾਦ ਆਏ, ਆਜੋ ਦੱਸੋ ਫਿਰ।
3: ਹਾਂਜੀ, ਗੱਲ,
1: ਹਾਂ ਗੱਲ,
3: ਆਪਾਂ ਗੱਲ ਕਰ ਰਹੇ ਹਾਂ, ਗਾਲ ਜਿਹੜਾ ਆਪਣਾ ਗਾ, ਤੇ ਗੱਲ, ਗੱਲ, ਤੇ ਇੱਕ ਹੋਰ ਸੀ, ਮੈਨੂੰ, ਮੈਂ ਡਰਾਈਵ ਕਰਦਾ, ਮੈਨੂੰ ਭੁੱਲ ਗਿਆ, ਗੱਲ, ਗੱਲ, ਤੇ ਇੱਕ ਹੋਰ, ਸੋਰੀ, ਸ਼ਾਇਦ ਮੈਨੂੰ ਜੀ ਯਾਦ ਆ ਗਿਆ, ਮੈਂ ਦੱਸ ਦਿੰਦਾ।
1: ਯਾਦ ਆ ਗਿਆ, ਦੱਸੋ, ਇਹ ਬਹੁਤ ਜ਼ਰੂਰੀ ਹੈ, ਪੰਜਾਬੀ ਦੇਖੋ ਅੱਜ ਤੁਹਾਨੂੰ ਪੜ੍ਹਾ ਦੇਣੀ ਸਾਰੀ। ਅਸੀਂ
3: 3 ਸੀਗੇ ਜੀ, ਹੈ ਨਾ, ਗੱਲ, ਗੱਲ, ਤੇ ਮੈਨੂੰ ਯਾਦ ਨਹੀਂ ਹੁਣ, ਸੋਰੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ
3: ਮਚ,
1: ਕਰੋ ਤੁਸੀਂ, ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਵੇਖੋ, ਗੱਲ ਤੇ ਗੱਲ, ਗੱਲ ਕਰਨ ਵਾਲੀ ਤੇ ਗੱਲ, ਗੱਲ ਸਾਡਾ ਆਹ ਵਾਲਾ ਗੱਲ, ਵਲ, ਵਲ ਹੁੰਦਾ ਬੰਦੇ ਦੇ ਵਿੱਚ 100 ਵਲ ਆ, ਉਹ ਵਾਲਾ ਵਲ, ਤੇ ਇੱਕ ਹੁੰਦੀ ਵਲ, ਸਬਜ਼ੀ ਵਾਲੀ ਵਲ, ਭਿੰਡੀ ਤੋਰੀ, ਭਿੰਡੀ ਦੀ ਵਲ ਤਾਂ ਨਹੀਂ ਹੁੰਦੀ, ਉਹ ਤਾਂ ਬੂਟਾ ਹੁੰਦਾ, ਇੱਥੇ, ਹੈ ਨਾ? ਗੁਮਨਾਮ, ਕਿੱਥੇ ਗੁੰਮ ਗਿਆ ਤੂੰ?
4: ਮੈਂ ਸ਼ਬਦ ਸੋਚ ਰਿਹਾ ਸੀ,
1: ਤੂੰ ਸ਼ਬਦ ਸੋਚਣ, ਸ਼ਬਦ ਸਰੋਤੇ ਸੋਚ ਰਹੇ ਆ,
4: ਮੈਨੂੰ ਯਾਦ ਆਇਆ ਸੀ, ਕੱਟਾ ਤੇ ਕਟਾ,
1: ਕੱਟਾ,
4: ਕੱਟਾ ਤੇ ਕਟਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ।
1: ਅੱਛਾ, ਮੈਨੂੰ ਤੇਰੀ ਗੱਲ ਤੋਂ ਯਾਦ ਆ ਗਿਆ, ਘੱਟ,
4: ਹਾਂਜੀ,
1: ਤੇ ਘੱਟ,
4: ਹਾਂਜੀ,
1: ਇੱਕ ਤਾਂ ਹੁੰਦੀ ਘੱਟ,
4: ਹਾਂਜੀ,
1: ਘਟਣਾ,
4: ਹਾਂਜੀ,
1: ਇੱਕ ਹੁੰਦਾ ਘੱਟ,
4: ਹਾਂਜੀ,
1: ਥੋੜਾ, ਇੱਕ ਹੁੰਦਾ ਘੱਟ, ਘਟਾਵਾਂ,
4: ਹਾਂ ਸਹੀ ਗੱਲ,
1: ਘੱਟ ਚੜਾਈ ਆ, ਘਟਾਵਾਂ ਚੜਾਈਆਂ, ਇੱਕੋ ਵਾਲੀਆਂ ਘਟਾਵਾਂ। ਸੋ ਬਾਈ ਜੀ, ਸੌਂਗ ਲਾ ਦਿਓ, ਮੇਰਾ ਪੱਗ ਨਾਲ ਦਾ ਚੁੰਨੀਆਂ ਰੰਗਾ ਲਓ,
4: ਪੱਗ ਨਾਲ ਦੀਆਂ ਜਨ ਚੁੰਨੀਆਂ,
1: ਅੱਛਾ ਚੁੰਨੀਆਂ, ਓਕੇ, ਡੀਪ ਇਹ ਲਾਉਣੇ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਹ ਕਲਾਕਾਰ ਬੈਠਾ, ਇਹਨੂੰ ਛੇਤੀ ਸਮਝ ਆ ਜਾਂਦੀ ਹੈ, ਮੈਂ ਥੋੜ੍ਹਾ ਜਿਹਾ ਮਿਊਜ਼ਿਕ ਤੋਂ ਬਹੁਤ ਦੂਰ ਹਾਂ ਮੈਂ ਤਾਂ। ਓਕੇ, ਮੈਂ ਇੱਕ ਦਿਨ ਗਾਣਾ ਗਾ ਕੇ ਐਡ ਬੋਲਤੀ, ਗਾਣਾ ਗਾ ਕੇ ਮੈਨੂੰ ਕਹਿੰਦਾ, ਬਾਈ ਜੀ ਤੁਹਾਡੇ 8 ਸੁਰ ਲੱਗ ਗਏ, ਮੈਂ ਕਿਹਾ ਤੁਹਾਡਾ ਬਾਲੇ ਕਹਿ ਦੇ, ਮੈਂ ਤਾਂ ਸੁਰਾਂ ਦੇ ਨੇੜੇ ਤੇੜੇ ਨਹੀਂ ਹੈਗਾ। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ 4791।
5: ਕੁਲਦੀਪ ਸਿੰਘ ਬੋਲਦਾ ਜੀ।
1: ਜੀ ਬਾਦਸ਼ਾਹ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
5: ਜੀ ਉਹ ਮੈਂ ਉਹ ਦੱਸ ਰਿਹਾ ਨਾ, ਦੋ ਚੀਜ਼ਾਂ ਤੁਸੀਂ ਭੁੱਲ ਗਈ ਇਹਨਾਂ ਨੂੰ, ਮੈਂ ਸ਼ਰ ਮੈਂ ਪੂਰੀ ਕਰ ਦਵਾਂ।
1: ਜੀ ਜੀ,
5: ਉਹ ਗੱਲ, ਗੱਲ ਤੇ ਗੱਲ ਤੇ ਗੱਲ, ਗੱਲ ਜਿਹੜੀ,
1: ਓਕੇ, ਗੱਲ, ਗੱਲ, ਗੁਮਨਾਮ ਸਿੰਘ ਤੂੰ ਚੇਤਾ ਨੀ ਕਰਾਇਆ ਬਾਈ ਆਪਾਂ ਦੋ ਤਾਂ ਆਪਾਂ ਬੋਲ ਗਏ ਸੀ ਇੱਕ ਗੱਲ ਇੱਕ ਗੱਲ ਤੇ ਇੱਕ ਗੱਲ ਤਿੰਨ ਹੋ ਗਈਆਂ ਅੱਛਾ ਇਹ ਇਹ ਪਤਾ ਨੀ ਲੱਗਿਆ ਇਸ ਤੋਂ ਬਿਹਤਰ ਤਰੀਕੇ ਨਾਲ ਆਪਾਂ ਪੰਜਾਬੀ ਸਿੱਖ ਹੀ ਨਹੀਂ ਸਕਦੇ ਆਪਾਂ ਪੰਜਾਬੀ ਦੀ ਗੱਲ ਹੀ ਨਹੀਂ ਕਰਦੇ ਅਰਥਾਂ ਦੀ ਸ਼ਬਦਾਂ ਦੀ ਮੁਹਾਵਰਿਆਂ ਦੀ ਆਪਾਂ ਪੰਜਾਬੀ ਦੇ ਬੜੇ ਐਸੇ ਸ਼ਬਦ ਆ ਜਿਹੜੇ ਅਸੀਂ ਆਪਾਂ ਜਦੋਂ ਰੇਡੀਓ 'ਤੇ ਹੁੰਦੇ ਹਾਂ ਉਦੋਂ ਹੀ ਬੋਲਦੇ ਹਾਂ ਅਤੇ ਹੁਣ ਤਾਂ ਚਲੋ ਸੁੱਖ ਨਾਲ ਟਿਕਟੋਕ 'ਤੇ ਵੀ ਜੁੜੇ ਹਾਂ ਅੱਛਾ ਟਿਕਟੋਕ 'ਤੇ ਵੀ ਸਰਪੰਚ ਸਾਹਿਬ ਲੋਕ ਕਹਿੰਦੇ ਆ ਮੈਂ ਖੈਰ ਸੋਸ਼ਲ ਮੀਡੀਆ ਤੋਂ ਥੋੜ੍ਹਾ ਜਿਹਾ ਦੂਰ ਰਹਿੰਦਾ ਹਾਂ ਮੈਨੂੰ ਪਤਾ ਨਹੀਂ ਆ ਜ਼ਿਆਦਾ ਮੈਨੂੰ ਚਲਾਉਣਾ ਨਹੀਂ ਆਉਂਦਾ ਅੱਜ ਵੀ ਗੁਮਨਾਮ ਨੇ ਮੈਨੂੰ ਲਾਈਵ ਕਰਕੇ ਤਾਂ ਮੈਂ ਵੀਡੀਓ ਬਣਾ ਦਿੰਦਾ ਅਤੇ ਗੁਮਨਾਮ ਪਾ ਦਿੰਦਾ ਹੁੰਦਾ ਮੈਂ ਅੱਜ ਲਾਈਵ ਕੀਤਾ ਅਤੇ ਕਹਿੰਦੇ ਟਿਕਟੋਕ 'ਤੇ ਲੋਕ ਗਾਲਾਂ ਬਹੁਤ ਕੱਢਦੇ ਆ ਪਰ ਮੈਂ ਵੇਖਣਾ ਕਿ ਜਿੰਨੇ ਵੀ ਸਾਨੂੰ ਸੁਣਨ ਵਾਲੇ ਜਿੰਨੇ ਵੀ ਸਾਡੇ ਨਾਲ ਵੀਰ ਭੈਣ ਭਰਾ ਜੁੜੇ ਹੋਏ ਆ ਸਾਰੇ ਬਹੁਤ ਸੁਹਿਰਦ ਆ ਡਿਪੈਂਡ ਕਰਦਾ ਕਿ ਤੁਸੀਂ ਅਗਲੇ ਨੂੰ ਦੇ ਕੀ ਰਹੇ ਹੋ ਠੀਕ ਆ ਜੇ ਹੁਣ ਮੈਂ ਇੱਥੇ ਮੈਨੂੰ ਬੋਲਣਾ ਨਾ ਆਊ ਮੈਨੂੰ ਗੱਲ ਨਾ ਕਰਨੀ ਆਊ ਅਤੇ ਕਿਸੇ ਦਾ ਰਾਈਟ ਬਣਦਾ ਕਿ ਸਾਡਾ ਸਮਾਂ ਖਰਾਬ ਕੀਤਾ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਤੁਹਾਨੂੰ ਤੁਸੀਂ ਦੇ ਕੀ ਰਹੇ ਹੋ ਤੁਸੀਂ ਗੱਲ ਕੀ ਕਰ ਰਹੇ ਹੋ ਤੁਹਾਡਾ ਔਰਾ ਕਿੱਦਾਂ ਦਾ ਆ ਅਤੇ ਬਹੁਤ ਹੀ ਸਿਆਣੇ ਅਤੇ ਸੁਹਿਰਦ ਸਰੋਤੇ ਨੇ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਨੇ ਬੜੇ ਬੜੇ ਪਿਆਰ ਨਾਲ ਸੁਣ ਰਹੇ ਨੇ ਸੋ ਟਿਕਟੋਕ ਵਾਲਿਆਂ ਨੂੰ ਐਵੇਂ ਬਦਨਾਮ ਨਾ ਕਰਿਆ ਕਰੋ ਬਹੁਤ ਪਿਆਰੇ ਲੋਕ ਨੇ
0: ਜੀ ਪਤਾ ਕੀ ਹੁੰਦਾ
1: ਜੀ
0: ਕਈ ਵਾਰ ਨਾ ਕੋਈ ਪਾਉਂਦੇ ਚੀਜ਼ ਤਾਂ ਉਹਦੇ ਵਿੱਚ ਹੁੰਦਾ ਕੱਖ ਨਹੀਂ ਨਿੱਘੀ ਜਿਹੀ ਗੱਲ ਹੁੰਦੀ ਆ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਨੂੰ ਕਰਨ ਜਾ ਰਹੇ ਹਾਂ ਬਸ ਥੋੜ੍ਹੀ ਚੀਜ਼ ਤੱਕ ਦੱਸ ਰਹੇ ਤੁਸੀਂ ਧਿਆਨ ਰੱਖਿਓ ਤੁਸੀਂ ਐਂ ਕਰੋ ਇਤਨਾ ਕਰ ਕਰਕੇ ਨਾ ਪੰਜ ਸੱਤ ਮਿੰਟ ਕੱਢ ਦਿੰਦੇ ਆ
1: ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਜੀ ਮੈਂ ਸੁਣ ਰਿਹਾ
0: ਉਹ ਗੱਲ ਵਿੱਚੋਂ ਉਨੀ ਕਰਦੇ ਨਹੀਂ ਤੇ ਜਿੰਨੀ ਉਹ ਲੰਮੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ
1: ਨਹੀਂ ਬਿਲਕੁਲ ਬਹੁਤ ਸ਼ੁਕਰੀਆ ਸਰਪੰਚ ਸਾਹਿਬ ਥੈਂਕ ਯੂ ਸੋ ਮਚ ਕਈ ਵਾਰੀ ਹੈ ਕਿ ਦੇਖੋ ਜੇ ਅਸੀਂ ਸਭਿਕ ਨਹੀਂ ਹੈਗੇ ਸਾਡੀ ਭਾਸ਼ਾ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਸਾਡੀ ਹੀ ਭਾਸ਼ਾ ਇੱਦਾਂ ਦੀ ਆ ਅਸੀਂ ਸਰੋਤਿਆਂ ਨੂੰ ਦੇ ਕੀ ਰਹੇ ਹਾਂ ਅਸੀਂ ਪਰੋਸ ਕੀ ਰਹੇ ਹਾਂ ਅਤੇ ਫਿਰ ਅੱਗੋਂ ਅਸੀਂ ਉੱਦਾਂ ਦਾ ਹੀ ਉਮੀਦ ਕਰਾਂਗੇ ਸਾਨੂੰ ਅੱਗੋਂ ਕੀ ਆ ਰਿਹਾ ਸੋ ਇਹ ਵੀ ਕਿਤੇ ਨਾ ਕਿਤੇ ਜਿੱਦਾਂ ਦਾ ਤੁਸੀਂ ਕਹਿੰਦੇ ਹੁੰਦੇ ਨਾ ਕਿ ਖੂਹ ਦੇ ਵਿੱਚ ਜਦੋਂ ਤੁਸੀਂ ਵੱਟਾਂ ਮਾਰਦੇ ਹੋ ਕਿੱਦਾਂ ਦੀ ਆਵਾਜ਼ ਆਉਂਦੀ ਹੈ ਉੱਦਾਂ ਦੀ ਆਊਗੀ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਸੋ ਬਹੁਤ ਪਿਆਰ ਬਹੁਤ ਸਤਿਕਾਰ ਦੂਜਾ ਮੁੰਡਾ ਫੋਨ 'ਤੇ ਬਿਜ਼ੀ ਆ ਮੁੰਡਿਆ ਫੋਨ 'ਤੇ ਬਿਜ਼ੀ ਆ ਤੂੰ ਬਾਈ ਜੀ ਕਹਿੰਦੇ ਗੋਟ ਬਾਈ ਜੀ ਕਹਿੰਦੇ ਹੈ
2: ਮੈਂ ਸ਼ਬਦ ਲੱਭ ਰਿਹਾ ਸੀ
1: ਇਹਦਾ ਇਹਦਾ ਨਾਮ ਬਾਈ ਜੀ ਹੈਗਾ ਗੁਮਨਾਮ ਅਤੇ ਇਹ ਮੋਸਟ ਆਫ ਦਾ ਟਾਈਮ ਗੁੰਮ ਹੀ ਰਹਿੰਦਾ ਆ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਆਪਣਾ ਨਾਮ ਚੇਂਜ ਕਰ ਲਾ ਐਟਲਸ ਤੂੰ ਗੁੰਮ ਤਾਂ ਨਾ ਰਹੇਗਾ ਕਈ ਵਾਰੀ ਉਹ ਇਹਦੀ ਪਹਿਚਾਣ ਪਤਾ ਨਹੀਂ ਅੱਛਾ ਤੈਨੂੰ ਇਹ ਆਈਡੀਆ ਕਿਹਨੇ ਦਿੱਤਾ ਨਾਮ ਰੱਖਣ ਦਾ ਇਹਦੇ ਨਾਮ ਵੀ ਗੁਮਨਾਮ ਆ ਤੇ ਆਪ ਵੀ ਗੁਆਚਾ ਰਹਿੰਦਾ ਸੋ ਮੈਂ ਇਹਨੂੰ ਕਿਹਾ ਇਹਦੀ ਪਰਸਨੈਲਿਟੀ ਨੇ ਬਹੁਤ ਸੂਟ ਕਰਦਾ ਕੋਈ ਚੜ੍ਹਦੀ ਕਲਾ ਵਾਲਾ ਨਾਮ ਰੱਖ ਬਦਲ
2: ਗੁਮਨਾਮ
1: ਬਸ ਕੋਈ ਘੈਂਟ ਜਿਹਾ ਨਾਮ ਰੱਖ ਆਪਦੀ ਜਿਹੜੀ ਤੁਹਾਡੀ ਤੇਰੀ ਹੈਗੀ ਨਾ ਤੇਰਾ ਔਰਾ ਆ ਤੇਰੀ ਉੱਦਾਂ ਦੀ ਤੇਰੇ ਜਿਹੜੀ ਬੋਡੀ ਨੂੰ ਸੂਟ ਕਰੇ ਤੈਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਵਾਲਾ ਨਾਮ ਰੱਖ ਕੋਈ ਵਧੀਆ ਮੈਨੂੰ ਆਪ ਨੂੰ ਸ਼ਬਦ ਨਹੀਂ ਆ ਰਹੇ ਹੁਣ ਸੋ ਮੈਂ ਸ਼ਬਦਾਂ ਦੀ ਗੱਲ ਕਰਾਂ ਮੇਰੇ ਆਪਦੇ ਸ਼ਬਦ ਇੱਧਰ ਉੱਧਰ ਖਿਲਰ ਗਿਆ ਸੋ 905-673-3337 ਬਹੁਤ ਸਾਰੀਆਂ ਕਾਲਸ ਨੇ ਅਤੇ ਸਰੋਤਿਆਂ ਨੂੰ ਪੁੱਛਦੇ ਹਾਂ ਇੱਕ ਮੈਸੇਜ ਦਿੰਦੇ ਹਾਂ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ 9101 ਵੱਲ ਪਰ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਆਲ ਸਟੇਟ ਇੰਸ਼ੋਰੈਂਸ ਇੰਸ਼ੋਰੈਂਸ ਦੇ ਵਿੱਚ ਤੁਸੀਂ ਬਹੁਤ ਸਾਰੀ ਸੇਵਿੰਗ ਕਰਨੀ ਆ ਤੁਹਾਡੀ ਘਰ ਦੀ ਅਤੇ ਆਟੋ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਕੇ ਆਈ ਆ ਤੁਹਾਡੀ ਰੀਨਲ ਆਉਣ ਵਾਲੀ ਆ ਤੁਸੀਂ ਨਵੀਂ ਗੱਡੀ ਲਈ ਆ ਤਾਂ ਇੱਕ ਵਾਰ ਤੁਸੀਂ ਆਲ ਸਟੇਟ ਦੀ ਡਾਇਰੈਕਟ ਡੈਨਫੋਰਸ ਏਜੰਸੀ ਨੂੰ ਕਾਲ ਕਰ ਲਓ 437-604-5093 ਜਾਂ 416-447-5581 ਤੁਸੀਂ ਰਾਹੁਲ ਨੂੰ ਕਾਲ ਕਰਿਓ ਵਧੀਆ ਕੋਟੇਸ਼ਨ ਦੇਣਗੇ ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ ਅਤੇ ਵਧੀਆ ਤੁਹਾਡੀ ਸੇਵਿੰਗ ਕਰਕੇ ਦੇਣਗੇ ਇਹ ਕਹਿੰਦੇ ਜੇ ਦੋ ਗੱਡੀਆਂ ਅਤੇ ਗਰੰਟੀਡ ਅਸੀਂ ਤੁਹਾਡੀ $2000 ਦੀ ਸੇਵਿੰਗ ਕਰਨਗੇ $2000 ਦੀ ਕਾਲ ਕਰ ਲਓ ਰਾਹੁਲ ਨੂੰ 437-604-5093 437-604-5093 ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਨ ਦੇ ਲਈ 437-604-5093 ਮੈਂ ਨੰਬਰ ਇਹਨਾਂ ਦਾ ਔਨਲਾਈਨ ਵੀ ਪਾਊਂਗਾ ਸਾਡੀ ਐਡਵਰਟਾਈਜ਼ 'ਤੇ ਵੀ ਪਾਵਾਂਗੇ ਤੁਸੀਂ ਆਪਣੀ ਸੇਵਿੰਗ ਕਰੋ ਭਾਈ ਬਚਾਓ ਜਿੱਥੋਂ ਪੈਸੇ ਬਚਦੇ ਅੱਜ ਕੱਲ੍ਹ ਸੇਵਿੰਗ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਕਮਾਈਆਂ ਬਹੁਤ ਟਫ ਹੋ ਗਈਆਂ ਨੇ ਉਦੋਂ ਟਰੰਪ ਸਾਹਿਬ ਕਹਿੰਦੇ ਆ ਕਿ ਮੈਂ ਤੁਹਾਡੀ ਇਕਾਨਮੀ ਨੂੰ ਟਰੈਸ਼ ਕਰ ਦੇਣਾ ਇੱਕ ਉਹ ਡਰਾਵੇ ਮਾਰ ਰਿਹਾ ਉੱਥੋਂ ਸਾਡਾ ਪਹਿਲਾਂ ਸਰਕਲ ਨਹੀਂ ਚੱਲਦਾ ਪਿਆ ਸੋ ਇੰਨੀ ਕੁ ਸੇਵਿੰਗ ਤੁਹਾਡੀ ਕਰਵਾ ਦਿੰਦੇ ਹਾਂ ਆਲ ਸਟੇਟ ਇੰਸ਼ੋਰੈਂਸ ਨੂੰ ਕਾਲ ਕਰ ਲਿਓ ਆਟੋ ਇੰਸ਼ੋਰੈਂਸ ਤੁਹਾਡੀ ਘਟਾ ਕੇ ਦੇਣਗੇ ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ 437-604-5093 ਅਤੇ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ 905-453-2225 ਬਹੁਤ ਵੱਡੀਆਂ ਸੇਲਸ ਲੱਗੀਆਂ ਹੋਈਆਂ ਨੇ ਇਹਨਾਂ ਕੋਲ। ਲੇਬਰ ਡੇਜ਼ ਦੀਆਂ ਸੇਲ ਆਈਆਂ ਨੇ, ਲੌਂਗ ਵੀਕਐਂਡ ਦੀਆਂ ਸੇਲਸ ਨੇ, ਲਹਿੰਗੇ ਗਰਾਰੇ ਸ਼ਰਾਰੇ ਜਾਂ ਕੁੜਤੇ ਪਜਾਮੇ ਸੂਟ ਪੱਗਾਂ ਸ਼ੇਰਵਾਨੀਆਂ, ਵਿਆਹਾਂ ਦਾ ਪੂਰਾ ਸਮਾਨ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਲੈਗਜ ਸੈੱਟ ਦੀ ਵੱਡੀ ਵਰਾਇਟੀ ਇਹਨਾਂ ਕੋਲ। ਫੈਸ਼ਨ ਆਈ ਕਿਊ, ਹੁਣ ਵਿਆਹ ਸ਼ਾਦੀ ਵਾਸਤੇ ਇੰਡੀਆ ਜਾਣ ਦੀ ਲੋੜ ਨਹੀਂ ਤੁਹਾਨੂੰ, ਫੈਸ਼ਨ ਆਈ ਕਿਊ 'ਤੇ ਪਹੁੰਚੋ, ਗੂਗਲ ਕਰ ਲਓ ਨੇੜੇ ਦੀ ਲੋਕੇਸ਼ਨ, ਨੰਬਰ 1905-453-2225। ਰੇਡੀਓ ਡਾਂ ਦਾ ਰੈਫਰੈਂਸ ਜ਼ਰੂਰ ਦੇ ਦਿਆ ਕਰੋ। ਬਹੁਤ ਸਾਰੇ ਦੋਸਤ ਕਹਿੰਦੇ ਜਦੋਂ ਅਸੀਂ ਰੈਫਰੈਂਸ ਦਿੰਦੇ ਹਾਂ ਨਾ ਡਿਸਕਾਊਂਟ ਵੀ ਮਿਲਦਾ ਅਤੇ ਤੋਹਫੇ ਵੀ ਮਿਲਦੇ ਆ ਫੈਸ਼ਨ ਆਈ ਕਿਊ। ਔਰ ਵੱਡੀ ਗੱਲ ਇਹ ਆ ਕਿ ਜਦੋਂ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਆਪਣਾ ਬ੍ਰਾਂਡ ਦੀ ਗੱਲ ਕਰਦੇ ਹਾਂ, ਫਰੈਂਚਾਈਜ਼ੀ ਦੀ, ਆਪਣਾ ਸਾਥ ਦੇਣਾ ਬਹੁਤ ਜ਼ਰੂਰੀ ਆ। ਸੋ ਥੈਂਕ ਯੂ ਸੋ ਮੱਚ ਜੀ। ਟਰੱਸਟ ਮਾਰਕ ਕਾਰਨੀ, ਹੀ ਵਿਲ ਪਲਾਨਿੰਗ ਬਿਗ, ਵੈਰੀ ਗੁੱਡ ਜੀ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮਾਰਕ ਕਾਰਨੀ ਕੁਛ ਗੁੱਡ ਪਲਾਨ ਕਰੇ ਅਤੇ ਕੈਨੇਡਾ ਨੂੰ ਬਚਾਵੇ ਜੀ। ਆਲਰੇਡੀ ਆਪਾਂ ਡਰਾਊਨ ਹੋ ਰਹੇ ਹਾਂ, ਇਕੋਨਮੀ ਸਾਡੀ ਆਲਰੇਡੀ ਡਾਊਨ ਜਾ ਰਹੀ ਆ, ਸੋ ਕੰਮ ਕਾਰ ਟਫ ਨੇ, ਜੋਬਾਂ ਬਹੁਤ ਘੱਟ ਨੇ। ਸੋ ਜਿਹੜੇ ਕੈਨੇਡੀਅਨ ਬੋਰਨ ਬੱਚੇ ਉਹਨਾਂ ਨੂੰ ਜੋਬ ਮਿਲ ਹੀ ਨਹੀਂ ਰਹੀ, ਅਤੇ ਬਿਲਕੁਲ ਜੀ ਸਾਡੀ ਇਕੋਨਮੀ ਸਟਰੋਂਗ ਹੋਣੀ ਚਾਹੀਦੀ ਆ। ਦੈਟਸ ਵਾਈ ਵੀ ਵੋਟ ਮਾਰਕ ਕਾਰਨੀ। ਸੋ ਉਹਨੂੰ ਕੁਛ ਕਰਨਾ ਚਾਹੀਦਾ, ਆਲਮੋਸਟ ਬੜਾ ਟਾਈਮ ਹੋ ਗਿਆ, ਹੁਣ ਤੱਕ ਤਾਂ ਕੁਛ ਕਰ ਲੈਣਾ ਚਾਹੀਦਾ ਸੀ। ਗੁਰਦੀਪ ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਔਰ ਮਾਫ਼ ਕਰਨਾ, ਲਾਈਨ ਸਾਰੀਆਂ ਬਿਜ਼ੀ ਨੇ। 9101 ਸਤਿ ਸ਼੍ਰੀ ਅਕਾਲ ਜੀ, ਜੈ ਨੂੰ ਚੜ੍ਹਦੀ ਕਲਾ ਜੀ, ਤੁਸੀਂ ਠੀਕ ਹੋ?
6: ਹਾਂਜੀ ਬਿਲਕੁਲ ਠੀਕ ਠਾਕ ਹੋ। ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਵਿੱਚ ਬਿਜ਼ੀ ਹੋ ਗਿਆ, ਫਿਰ ਮੈਂ ਬੰਦ ਕਰਤਾ, ਤੁਹਾਨੂੰ ਕਾਲ ਕੀਤੀ ਸੀ
1: ਜੀ ਸਰ।
6: ਤੁਸੀਂ ਕਿਹਾ ਸੀ ਕਿ ਐਸਾ ਵਰਡ ਦੱਸੋ ਜਿਹਦੇ ਸੇਮ ਹੋਵੇ ਤੇ ਮਤਲਬ ਦੋ ਹੋਣ
1: ਜੀ।
6: ਹੁਣ ਅਜੇ ਤੱਕ ਚੱਲ ਰਿਹਾ ਨਾ ਤੁਹਾਡਾ?
1: ਬਿਲਕੁਲ ਜੀ, ਅਜੇ ਤੱਕ ਚੱਲ ਰਿਹਾ, ਚੱਲੂਗਾ, 10 ਵਜੇ ਤੱਕ ਦੌੜੂਗਾ।
6: ਤੁਹਾਨੂੰ ਦੋ ਵਰਡ ਦੱਸਣਾ
1: ਜੀ ਸਰ,
6: ਵੱਲ
1: ਇੱਕ ਵੱਲ ਤੇ ਇੱਕ ਵੱਲ
6: ਵੱਲ ਦੋਵੇਂ ਵੱਲ ਨੇ,
1: ਦੋਵੇਂ ਵੱਲ ਨੇ।
6: ਹਾਂਜੀ, ਤੇ ਹੁਣ ਮੈਂ ਤੁਹਾਨੂੰ ਵੱਲ ਦਾ ਮਤਲਬ ਦੱਸਦਾ, ਠੀਕ ਹੈ
1: ਜੀ?
6: ਇੱਕ ਵੱਲ ਤੇ ਹੈ ਆ ਨੀ, ਮੈਂ ਤੈਨੂੰ ਪਿਆਰ ਕਰਨ ਦਾ ਵੱਲ ਸਿਖਾਵਾਂ।
1: ਆਹਾ ਵੱਲ, ਆਹ ਨੀ ਤੇਰੇ ਵੱਲ ਸਿਖਾਵਾਂ।
6: ਹਾਂ, ਆ ਨੀ ਤੈਨੂੰ ਮੈਂ ਪਿਆਰ ਕਰਨ ਦਾ ਵੱਲ ਸਿਖਾਵਾਂ। ਤੇ ਦੂਜਾ, ਇਸ ਮੁੰਡੇ ਦੇ ਵਿੱਚ ਬੜੇ ਵੱਲ ਨੇ ਯਾਰ।
1: ਹਾਂ, ਇਹਦੀ ਇਹਦੇ ਵਿੱਚ ਵਾਕਈ ਬਹੁਤ ਵੱਲ ਨੇ ਇਸ ਮੁੰਡੇ ਦੇ ਵਿੱਚ। ਇਹ ਮੁੰਡਾ ਤੇ ਇੰਨਾ ਢਿੱਲੇ ਚ ਵੱਲ ਆ ਨਹੀਂ ਸਕਦਾ ਗਾ।
6: ਵੱਲ ਨੇ, ਵੱਲ ਦਾ ਮਤਲਬ ਹੈ ਜਿਵੇਂ ਨੀ ਹੁੰਦਾ ਅੱਕੜ ਪਾਉਣਾ, ਤੇ ਇਸ ਤਰ੍ਹਾਂ ਦੀ ਚੀਜ਼ ਆ, ਉਹਨੂੰ ਕਹਿੰਦੇ ਨੇ ਵੱਲ। ਸਮਝ ਰਹੇ ਮੇਰੀ ਗੱਲ?
1: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸਰ। ਤੁਸੀਂ ਲੈਂਦੇ ਪੰਜਾਬ ਤੋਂ?
6: ਨਹੀਂ, ਮੈਂ ਪਾਕਿਸਤਾਨ ਪੰਜਾਬ ਤੋਂ।
1: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕਾਲ ਬਹੁਤ ਸਾਰੀਆਂ ਨੇ, ਕੋਸ਼ਿਸ਼ ਕਰਾਂਗੇ ਕਿ ਸਾਰੇ ਸਰੋਤਿਆਂ ਨਾਲ ਗੱਲਬਾਤ ਕਰੀਏ। ਬਹੁਤ ਪਿਆਰ ਦਿੰਦੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਉਡਾਣ ਨੂੰ, ਅਤੇ ਸਾਰੀਆਂ ਲਾਈਨ ਬਿਜ਼ੀ ਨੇ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 6943। ਆਪਾਂ ਪੰਜਾਬੀ ਦੀ ਹੀ ਗੱਲ ਕਰਦੇ ਆ, ਆਪਾਂ
7: ਨਿਗਾਹ
1: ਓਕੇ ਨਿਗਾਹ। ਸੋ ਨਿਗਾਹ ਤੇ ਦੂਜਾ ਪੰਜਾਬੀ ਦਾ ਸ਼ਬਦ ਕੀ ਆ?
7: ਉਹ ਜਿਹੜਾ ਵਾਰਮ ਅਪ ਕਹਿੰਦੇ ਵਾਰਮ।
1: ਤੁਸੀਂ ਤਾਂ ਫਿਰ ਥੋੜਾ ਜਿਹਾ ਮਾਡਰਨ ਆ ਗਏ, ਇੰਗਲਿਸ਼ ਆ ਗਏ। ਮੈਂ ਓਕੇ, ਮੈਂ ਦੁਬਾਰਾ ਸਵਾਲ ਦੱਸਦਾ ਤੁਹਾਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। ਹਾਂ, ਸਮਝ ਗਏ
7: ਉਦੋਂ ਪੰਜਾਬੀ ਚ ਆਪਾਂ ਉਹਨੂੰ ਕਹਿੰਦੇ
1: ਨਿਗਾਹ। ਨਿਗਾਹ, ਓਕੇ। ਨਹੀਂ ਤੁਸੀਂ ਸਮਝੇ ਨਹੀਂ, ਮੈਂ ਦੱਸਦਾ। ਮੈਂ ਕਹਿ ਰਿਹਾ ਕਿ ਪੰਜਾਬੀ ਦੇ ਐਸੇ ਕਿਹੜੇ ਸ਼ਬਦ ਆ ਜਿਹੜੇ ਦਿਖਦੇ ਵੀ ਸੇਮ ਹੋਣ, ਲਿਖੇ ਵੀ ਸੇਮ ਜਾਣ, ਪਰ ਟਿੱਪੀ ਅੱਧਕ ਹੋੜਾ ਕਨੌੜਾ ਪਾਉਣ ਦੇ ਨਾਲ, ਅੱਧਕ ਟਿੱਪੀ ਪਾਉਣ ਦੇ ਨਾਲ ਮਤਲਬ ਹੀ ਬਦਲ ਜੇ। ਓਕੇ, ਜਿਵੇਂ ਬਾਈ ਜੀ ਕਹਿ ਕੇ ਗਏ ਸੀ ਕਿ ਵੱਲ, ਇੱਕ ਵੱਲ ਬੰਦੇ 'ਚ ਵੱਲ ਪੈ ਜਾਣਾ, ਇੱਕ ਵੱਲ ਪਿਆਰ ਦਾ ਵੱਲ ਸਿਖਾਉਣਾ, ਕਿਸੇ ਨੂੰ ਵੱਲ ਸਿਖਾਉਣਾ, ਤਰੀਕਾ ਸਿਖਾਉਣਾ, ਢੰਗ ਸਿਖਾਉਣਾ, ਉਹ ਵਾਲਾ ਵੱਲ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਗੱਲ, ਇੱਕ ਸਾਡਾ ਆਹ ਵਾਲਾ ਗੱਲ, ਇੱਕ ਗੱਲ, ਇੱਕ ਕਿਸੇ ਨਾਲ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਇਹ ਗੱਲ, ਮਤਲਬ ਸ਼ਬਦ ਸੇਮ ਹੋਣ, ਬਸ ਅੱਧਕ ਟਿੱਪੀ ਅਤੇ ਹੋੜਾ ਪਾਉਣ ਦੇ ਨਾਲ, ਜਾਂ ਦੱਸ ਬਾਈ ਮੈਂ ਸਾਰਾ ਕੁਝ ਬੋਲੂ, ਲਾਵਾਂ ਅਫਕੋਰਸ, ਹਾਂਜੀ, ਲਾਵਾਂ ਪਾਉਣ ਨਾਲ, ਦਲਾਵਾਂ ਪਾਉਣ ਨਾਲ ਸ਼ਬਦ ਸੇਮ ਰਹਿਣ ਪਰ ਉਹਨਾਂ ਦੇ ਅਰਥ ਬਦਲ ਜਾਣ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਾਡੇ ਨਾਲ, ਮਾਫ਼ ਕਰਨਾ, ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ। ਸੋ ਬਹੁਤ ਸਾਰੀਆਂ ਕਾਲਸ ਨੇ, ਆਪਾਂ ਗੁਰਜੀਤ ਸੂਰੀ ਨਾਲ ਮੈਸੇਜ ਲੈ ਲਈਏ। ਗੁਰਜੀਤ ਜੀ, ਆਟੋ, ਮਾਫ਼ ਕਰਨਾ, ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ ਲੰਬੇ ਸਮੇਂ ਤੋਂ, ਆਲ ਕਾਇੰਡ ਇੰਸ਼ੋਰੈਂਸ ਦੇ ਸੇਵਾਵਾਂ ਦੇ ਰਹੇ ਨੇ ਤੁਸੀਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ। ਮੇਰੇ ਸਾਹਮਣੇ ਨਾ ਇੰਸ਼ੋਰੈਂਸ ਦੇ ਦੋ ਪੇਪਰ ਪਏ ਆ, ਮੇਰਾ ਵਾਰ ਵਾਰ ਉੱਧਰ ਹੀ ਧਿਆਨ ਜਾ ਰਿਹਾ। ਸੋ ਗੁਰਜੀਤ ਜੀ ਤੁਹਾਡਾ ਸਵਾਗਤ ਆ। ਅੱਜ ਆਪਾਂ ਲਾਈਫ ਇੰਸ਼ੋਰੈਂਸ ਦੇ ਕਿਹੜੇ ਵਿਸ਼ੇ ਤੇ ਗੱਲਬਾਤ ਕਰਾਂਗੇ? ਬੜੇ ਸਾਰੇ ਵਿਸ਼ੇ ਆ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ ਇੰਸ਼ੋਰੈਂਸ, ਸਾਰੇ ਵਿਸ਼ੇ ਐਸੇ ਆ ਕਿ ਕਿਸੇ ਵਿਸ਼ੇ ਨੂੰ ਅਸੀਂ ਕਿਨਾਰਾ ਨਹੀਂ ਕਰ ਸਕਦੇ। ਸਾਡੇ ਨਾ ਬਜ਼ੁਰਗ ਕਿਹਾ ਕਰਦੇ ਸੀ ਸੂਰੀ ਜੀ ਕਿ ਵਸਾਹ ਨਹੀਂ ਖਾਣਾ, ਆਪਾਂ ਕਿਸੇ ਚੀਜ਼ ਦਾ ਵਸਾਹ ਨਹੀਂ ਖਾਣਾ, ਚੰਗੀਆਂ ਚੀਜ਼ਾਂ ਦਾ ਵਸਾਹ ਨਹੀਂ ਖਾਣਾ। ਇਵੇਂ ਇੰਸ਼ੋਰੈਂਸ ਇੱਕ ਐਸਾ ਵਿਸ਼ਾ ਆ ਕਿ ਜਿਹਦਾ ਵਸਾਹ ਨਹੀਂ ਖਾਣਾ ਚਾਹੀਦਾ।
8: ਬਿਲਕੁਲ ਜੀ ਬਿਲਕੁਲ, ਸਤਿ ਸ੍ਰੀ ਅਕਾਲ ਪ੍ਰਭ ਜੀ। ਪਹਿਲਾਂ ਤੇ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਹੁਣ ਜਿਹੜੀ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਨਾ, ਤੁਸੀਂ ਕਹਿੰਦੇ ਵਿਸਾਹ ਨਹੀਂ ਖਾਣਾ ਚਾਹੀਦਾ ਹੈਗਾ। ਹੁਣ ਜਦੋਂ ਵਿਸਾਹ ਖਾਣ ਦੀ ਗੱਲ ਆਉਂਦੀ ਆ ਪਹਿਲੇ ਨੰਬਰ ਤੇ ਕਿ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਵੀ ਗੈਸਟ ਆ ਰਹੇ ਆ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਸੁਪਰ ਵੀਜ਼ਾ ਤੇ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਕਵਰੇਜ ਜ਼ਰੂਰ ਹੋਵੇ, ਉਹ ਅਨਕਵਰਡ ਨਾ ਹੋਣ। ਤੇ ਅੱਜ ਜਿਹੜਾ ਸਪੈਸ਼ਲ ਟੋਪਿਕ ਤੁਸੀਂ ਪੁੱਛਿਆ ਹੈਗਾ ਲਾਈਫ ਇੰਸ਼ੋਰੈਂਸ ਦਾ, ਉਹਦਾ ਇੱਕ ਮੇਨ ਜਿਹੜਾ ਪਾਰਟ ਹੈਗਾ ਕਿ ਹੁਣ ਇੱਥੇ ਲੋਨ ਲਾਇਬਿਲਟੀਜ਼ ਹਰ ਪਰਸਨ ਤੇ ਹੈਗੇ ਆ, ਤੇ ਜਿਹੜਾ ਸਭ ਤੋਂ ਵੱਡਾ ਲੋਨ ਹੈਗਾ ਤੁਹਾਡਾ ਉਹ ਹੈਗਾ ਮੋਰਗੇਜ ਦਾ ਲੋਨ, ਉਹਨੂੰ ਕਵਰ ਕਰਨਾ ਬਹੁਤ ਜ਼ਰੂਰੀ ਹੈਗਾ। ਬਹੁਤ ਸਾਰੇ ਸਾਡੇ ਵੀਰ ਭੈਣ ਕਿ ਜਿਹਨਾਂ ਦੀਆਂ ਮੋਰਗੇਜ ਇੰਸ਼ੋਰੈਂਸ ਬੈਂਕ ਕੋਲ ਚੱਲ ਰਹੀਆਂ ਹੈਗੀਆਂ ਆ, ਉੱਥੇ ਕੀ ਹੁੰਦਾ ਹੈਗਾ ਕਿ ਤੁਹਾਡਾ ਮੇਨ ਜਿਹੜਾ ਹੈਗਾ ਪਾਲਿਸੀ ਓਨਰ ਵੀ ਬੈਂਕ ਹੁੰਦਾ, ਬੈਨੀਫਿਸ਼ਰੀ ਵੀ ਬੈਂਕ ਹੁੰਦਾ ਹੈਗਾ। ਪਰ ਜਦੋਂ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ ਲੈਂਦੇ ਹੋ ਉੱਥੇ ਤੁਸੀਂ ਪਾਲਿਸੀ ਓਨਰ ਖੁਦ ਹੁੰਦੇ ਹੋ, ਤੇ ਬੈਨੀਫਿਸ਼ਰੀ ਜਿਹੜਾ ਹੈਗਾ ਤੁਸੀਂ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਫੈਮਿਲੀ ਨੂੰ ਕਿਸੇ ਨੂੰ ਵੀ ਚੁਣ ਸਕਦੇ ਹੈਗੇ ਆ। ਪਲੱਸ ਇਹ ਹੈਗਾ ਕਿ ਬੈਂਕ ਵਾਲੀ ਦੇ ਵਿੱਚ ਕੀ ਹੈਗਾ ਕਿ ਸਪੋਜ਼ ਤੁਸੀਂ ਜਿਹੜੀ ਮੋਰਗੇਜ ਲਈ ਸੀਗੀ 5 ਲੱਖ ਦੀ, ਪ੍ਰੀਮੀਅਮ ਤੁਸੀਂ 5 ਲੱਖ ਦਾ ਹੀ ਪੇ ਕਰ ਰਹੇ ਹੋ, ਬਟ ਨਾਲ ਦੀ ਨਾਲ ਇਹ ਹੈਗਾ ਕਿ ਤੁਹਾਡੀ ਮੋਰਗੇਜ ਦੀ ਅਮਾਊਂਟ ਘਟਦੀ ਜਾਂਦੀ ਹੈ। ਕਿਤੇ 5 ਸਾਲਾਂ ਬਾਅਦ 7 ਸਾਲਾਂ ਬਾਅਦ ਕੋਈ ਕਲੇਮ ਆਇਆ ਤੇ ਉੱਥੇ ਜਿੰਨੀ ਮੋਰਗੇਜ ਰਹਿੰਦੀ ਹੋਈ ਉਹਦਾ ਵੀ ਸਿਰਫ ਉਹ ਘਰ ਹੀ ਤੁਹਾਡਾ ਫ੍ਰੀ ਕਰਨਾ। ਪਰਸਨਲ ਤੁਹਾਡੀ ਕਵਰੇਜ ਲਈ ਹੋਈ ਆ, ਅਗਰ 5 ਲੱਖ ਦੀ ਅਮਾਊਂਟ ਆ ਤੇ ਫੈਮਿਲੀ ਨੂੰ $5 ਲੱਖ ਮਿਲਣਾ, ਫੈਮਿਲੀ ਦੀ ਚੋਇਸ ਹੈਗੀ ਆ ਕਿ ਉਹਨਾਂ ਨੇ ਉਸ ਪੈਸੇ ਨੂੰ ਕਿੱਦਾਂ ਵਰਤਣਾ ਹੈਗਾ। ਔਰ ਨਾਲ ਦੀ ਨਾਲ ਇਹ ਹੈਗਾ ਕਿ ਤੁਹਾਡੀ ਪਰਸਨਲ ਜਦੋਂ ਇੰਸ਼ੋਰੈਂਸ ਤੁਸੀਂ ਲੈਂਦੇ ਹੋ ਉਹ ਬੈਂਕ ਵਾਲੀ ਮੋਰਗੇਜ ਇੰਸ਼ੋਰੈਂਸ ਨਾਲੋਂ ਕਿਤੇ ਜਿਹੜੀ ਆ ਲੈਸ ਐਕਸਪੈਂਸਿਵ ਹੈਗੀ ਹੈ, ਉਹਨੂੰ ਤੁਸੀਂ ਆਪਣੀ ਨੀਡਸ ਦੇ ਮੁਤਾਬਿਕ ਕਸਟਮਾਈਜ਼ ਕਰ ਸਕਦੇ ਹੋ। ਫਿਊਚਰ ਦੇ ਵਿੱਚ ਇੱਕ ਘਰ ਤੋਂ ਦੂਜਾ ਘਰ ਤੀਜਾ ਘਰ ਚੇਂਜ ਕਰਦੇ ਹੈਗੇ ਆ, ਉੱਥੇ ਤੁਹਾਨੂੰ ਉਹ ਇੰਸ਼ੋਰੈਂਸ ਨੂੰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਬੈਂਕ ਦੇ ਵਿੱਚ ਕੀ ਹੈਗਾ ਕਿ ਅੱਜ ਤੁਹਾਨੂੰ RBC ਨੇ ਵਧੀਆ ਰੇਟ ਦਿੱਤਾ, ਕੱਲ ਨੂੰ CIBC ਦਾ ਮਿਲ ਰਿਹਾ ਹੈਗਾ, ਤੇ ਉਹ ਪਹਿਲੀ ਕਵਰੇਜ ਤੁਹਾਡੀ ਚੱਲਦੀ ਉੱਥੇ ਫਿਨਿਸ਼ ਹੋ ਜਾਂਦੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਕਿ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ ਹੈਗਾ ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ ਹੈਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਚਾਹੁੰਦੇ ਹੋ, ਟੈਕਸ ਸੇਵ ਕਰਨਾ ਚਾਹੁੰਦੇ ਹੋ, ਫਸਟ ਹੋਮ ਸੇਵਿੰਗ ਅਕਾਊਂਟ ਦੀ ਕੋਈ ਡਿਟੇਲ ਜਾਣਕਾਰੀ ਲੈਣੀ ਆ, ਤੇ ਨੰਬਰ ਜੀ 416-627-3111 416-627-3111। ਥੈਂਕ ਯੂ ਪ੍ਰਭ ਜੀ ਟਾਈਮ ਦੇਣ ਲਈ, ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਔਰ ਗੁਰਜੀਤ ਜੀ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਤੁਸੀਂ ਗੁਰਜੀਤ ਸੂਰੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ 416-627-3111 416-627-3111 'ਤੇ ਗੱਲਬਾਤ ਕਰ ਸਕਦੇ ਹੋ ਗੁਰਜੀਤ ਕੌਰ ਸੂਰੀ ਹੋਣਾ। ਥੈਂਕ ਯੂ ਸੋ ਮਚ ਮੈਮ। ਔਰ ਚਲੀਏ ਕਾਲਸ ਦੇ ਵਾਲੇ ਇੱਕ ਵਾਰ ਫਿਰ 25-25 ਵਾਲਿਓ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? 2525-25 ਵਾਲਿਓ ਤੁਸੀਂ ਆਉਣੇ,
9: ਸਤਿ ਸ਼੍ਰੀ ਅਕਾਲ
1: ਬਾਈ ਜੀ, ਕੀ ਹਾਲ ਚਾਲ?
9: ਬਸ ਵਧੀਆ ਵਧੀਆ ਭਾਜੀ, ਗੱਲ ਸੁਣਦੇ ਭਾਜੀ, ਕੋਈ ਇੱਕ ਆ ਗਿਆ ਦਿਮਾਗ ਚ, ਇੱਕ ਹੁੰਦਾ ਭਾਜੀ ਪੰਜ, ਜਿਹਨੂੰ ਅਸੀਂ ਅੱਖਰ ਕਹਿ ਦਿੰਦੇ ਹਾਂ ਪੰਜ, ਜਿੱਦਾਂ
1: ਪੰਜ
9: ਇੱਕ, ਹਾਂ ਪੰਜ, ਪੰਜ ਨੰਬਰ ਜਿੱਦਾਂ, ਤੇ ਇੱਕ ਆ ਜਾਂਦਾ ਜਿਹੜਾ ਕੰਨਾਂ ਲਾਦੀ ਤੇ ਪੰਜਾ ਬਣ ਜਾਂਦਾ ਭਾਜੀ।
1: ਤਿੰਨ, ਹਾਂ, ਪੰਜਾ, ਪੰਜ ਤੇ ਪੱਜ, ਪੱਜ। ਅੱਛਾ ਪੱਜ ਦਾ ਮਤਲਬ ਕੀ ਹੁੰਦਾ?
9: ਪੱਜ, ਪੱਜ ਦੇ ਇੱਕ ਤੇ ਅਸੀਂ ਜਿੱਦਾਂ ਨੱਠਣ ਨੂੰ ਕਹਿ ਦਿੰਦੇ, ਜਿੱਦਾਂ ਦੌੜਨ ਨੂੰ ਵੀ ਮੈਂ ਕਹਿੰਦਾ।
1: ਅੱਛਾ ਨਹੀਂ, ਮੈਨੂੰ ਇਹ ਲੱਗਦਾ ਜਿਹੜਾ ਪੱਜ ਹੁੰਦਾ, ਪੱਜ ਲਾਉਣਾ, ਬਹਾਨਾ ਲਾਉਣਾ, ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਪੱਜ ਮਾਰਿਆ ਹਨਾ, ਪੱਜ ਮਾਰਨਾ,
9: ਬਹਾਨਾ ਲਾਉਣਾ,
1: ਪੱਪਾ ਪੱਪੇ ਦੇ ਅੱਧਕ ਤੇ ਜੱਜਾ ਪੱਜ, ਗਲਤ ਨਾ ਸਮਝ ਲਿਓ, ਪੱਜ, ਸੋ ਪੱਜ ਮਾਰਨਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ ਐਸੀ ਗੱਲ ਨਹੀਂ ਆ, ਸਾਡੇ ਜਿਹੜੇ ਸਰੋਤੇ ਆ ਜੀ, ਤੁਸੀਂ ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ, ਤੁਸੀਂ ਆਨਰ ਹੋ ਜੀ 1790 ਵਾਲਿਓ।
10: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
1: ਜੀ। ਸਰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
10: ਸਤਿ ਸ੍ਰੀ ਅਕਾਲ ਜੀ, ਮੈਂ ਪਹਿਲੀ ਵਾਰ ਕਾਲ ਕਰ ਰਿਹਾ, ਤੇ ਜਿਹੜਾ ਤੁਸੀਂ ਗੱਲ ਕਰਦੇ ਨਾ, ਮੇਰੇ ਖਿਆਲ ਹਰ ਇੱਕ ਲੈਂਗੁਏਜ ਦੇ ਨਾ ਸਾਇਲੈਂਟ ਵਰਡ ਹੁੰਦੇ ਆ, ਜਿਵੇਂ ਵਾਵਲ ਕਿਨ ਏ ਈ ਆਈ ਓ ਯੂ ਇੰਗਲਿਸ਼ ਦੇ ਵਿੱਚ ਨਾ।
1: ਤੁਸੀਂ ਤੁਸੀਂ ਤਾਂ ਅੱਜ ਤੁਸੀਂ ਅੱਜ ਗੁਮਨਾਮ ਦੀ ਕਾਪੀ ਕਰ ਰਹੇ ਹੋ। ਗੁਮਨਾਮ ਵੀ ਇੰਗਲਿਸ਼ 'ਚ ਆ ਕੇ ਸਟਾਰਟ ਹੋਇਆ ਅੰਗਰੇਜ਼ੀ 'ਚ, ਹੁਣ ਸਾਡਾ ਅੰਗਰੇਜ਼ੀ 'ਚ ਹੱਥ ਟੈਟ ਆ। ਮੈਂ ਪੰਜਾਬੀ ਦੀ ਗੱਲਬਾਤ ਕਰੀ ਆ, ਆਪਾਂ ਪੰਜਾਬੀ ਦੇ ਅੱਖਰਾਂ ਦੀ ਗੱਲ ਕਰ ਰਹੇ ਹਾਂ। ਤੁਸੀਂ ਬਿਲਕੁਲ ਠੀਕ ਹੋ, ਸਾਇਲੈਂਟ ਵਰਡ ਹੁੰਦੇ ਆ, ਪਰ ਅਸੀਂ ਨਾ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ ਕਿ ਦੋ ਸ਼ਬਦ ਪੰਜਾਬੀ ਦੇ ਇੱਕੋ ਜੇ, ਸੇਮ ਸ਼ਬਦ, ਪਰ ਉਹਨਾਂ ਦੇ ਉੱਪਰ ਸਿਰਫ ਟਿੱਪੀ ਪਾਉਣ ਨਾਲ ਜਾਂ ਥੱਲੇ ਔਂਕੜ ਦਲੈਂਕੜ ਪਾਉਣ ਨਾਲ ਜਾਂ ਅੱਧਕ ਪਾਉਣ ਨਾਲ ਉਹਨਾਂ ਦੇ ਅਰਥ ਬਦਲ ਜਾਂਦੇ ਆ। ਸੋ ਅਸੀਂ ਉਹਨਾਂ ਪੰਜਾਬੀ ਦੇ ਅੱਖਰਾਂ ਦੀ ਗੱਲਬਾਤ ਕਰ ਰਹੇ ਹਾਂ। ਕੋਈ ਤੁਹਾਨੂੰ ਯਾਦ ਆ ਐਸੇ ਅੱਖਰਾਂ ਦੇ ਵਿੱਚੋਂ?
10: ਜਿਹੜੇ ਵਾਵਲ ਹੁੰਦੇ ਆ ਆਪਾਂ ਪੜ੍ਹਦੇ ਹਾਂ ਜਾਂ ਉਹ ਵੀ ਤਾਂ ਸਾਇਲੈਂਟ ਹੋ ਜਾਂਦੇ ਆ ਨਾ,
1: ਜਿਹੜੇ ਵਾਵਲ ਹੁੰਦੇ ਆ
10: ਕੇ ਈ ਆਈ ਓ ਯੂ ਇੰਗਲਿਸ਼ ਵਿੱਚ ਹੁੰਦੇ ਆ ਨਾ।
1: ਸ਼ੁਕਰੀਆ, ਤੁਸੀਂ ਅੰਗਰੇਜ਼ੀ 'ਚੋਂ ਬਾਹਰ ਨਹੀਂ ਆ ਰਹੇ, ਮੈਂ ਪੰਜਾਬੀ ਵੱਲ ਜਾ ਰਿਹਾ। ਤੁਸੀਂ ਫਿਰ ਬਸ ਠੀਕ ਹੈ, ਤੁਸੀਂ ਠੀਕ ਹੋ, ਤੁਹਾਡੀ ਤੁਸੀਂ ਆਪਣੀ ਜਗ੍ਹਾ 'ਤੇ ਠੀਕ ਹੋ, ਪਰ ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ। ਸੋ ਮੈਂ ਚਾਹੁੰਦਾ ਕਿ ਅੱਜ ਪੰਜਾਬੀ ਦੀ ਹੀ ਗੱਲਬਾਤ ਕਰੀਏ। ਸੋ ਪੰਜਾਬੀ ਇੱਕ ਐਸੀ ਭਾਸ਼ਾ ਆ, ਮੈਨੂੰ ਆਪਾਂ ਜਦੋਂ ਕਹਿੰਦੇ ਨਾ ਕਿ ਸਾਡੀ ਮਾਂ ਬੋਲੀ ਧਰਤੀ ਮਾਂ, ਇੱਕ ਸਾਨੂੰ ਜਨਮ ਦੇਣ ਵਾਲੇ, ਸਾਡੀਆਂ ਤਿੰਨ ਮਾਵਾਂ ਹੁੰਦੀਆਂ, ਇੱਕ ਸਾਡੀ ਬੋਲੀ ਜਿਹੜੀ ਅਸੀਂ ਪਹਿਲੀ ਵਾਰ ਆਪਣੀ ਜ਼ੁਬਾਨ 'ਚੋਂ ਬੋਲਦੇ ਹਾਂ ਸਾਡੀ ਮਦਰ ਟੰਗ, ਇੱਕ ਸਾਡੀ ਮਿੱਟੀ ਔਰ ਇੱਕ ਸਾਡੀ ਜਨਮ ਦੇਣ ਵਾਲੀ ਮਾਂ, ਸਾਡੀਆਂ ਤਿੰਨ ਮਾਵਾਂ ਹੁੰਦੀਆਂ। ਸੋ ਤਿੰਨੇ ਮਾਵਾਂ ਬਹੁਤ ਅਹਿਮ ਨੇ ਸਾਡੇ ਵਾਸਤੇ, ਅਤੇ ਅੱਜ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ। ਅਤੇ ਮੈਂ ਨਹੀਂ ਚਾਹੁੰਦਾ ਕੋਈ ਮਾਸੀ ਭੂਆ ਚਾਚੀ ਵਿੱਚ ਆਵੇ। ਸੋ ਇੰਗਲਿਸ਼ ਵੀ ਬਿਲਕੁਲ ਪਰਫੈਕਟ ਲੈਂਗੁਏਜ ਆ, ਪਰ ਪੰਜਾਬੀ ਜਿਹੜੀ ਭਾਸ਼ਾ ਆ ਉਹਦੇ ਵਰਗੀ ਕੋਈ ਹੋਰ ਭਾਸ਼ਾ ਨਹੀਂ ਆ। ਸੋ 905-673-3337 ਅਗਲੇ ਕਾਲਰ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ 4257 ਤੁਸੀਂ ਆਉਣੇ ਰਹੋ, 4257 ਸਤਿ ਸ਼੍ਰੀ ਅਕਾਲ ਜੀ, ਜੈਨ ਨੂੰ
11: ਸਤਿ ਸ਼੍ਰੀ ਅਕਾਲ ਬਾਈ ਜੀ। ਸ਼ਾਹ ਇੱਕ ਤਾਂ ਸ਼ਤ ਤੇ ਸ਼ਤ
1: ਸ਼ਤ
11: ਤੇ ਸ਼ਤ ਸ਼ਤ ਨੰਬਰ ਸ਼ਤ
1: ਉਹ ਸੱਤ ਤੇ ਛੱਛਾ, ਉਹ ਸੱਸਾ ਤੇ ਉਹ ਛੱਛਾ, ਸ਼ਬਦ ਸ਼ਬਦ ਡਿਫਰੈਂਟ ਹੋ ਗਏ।
11: ਇੱਕ ਜੰਗ ਤੇ ਇੱਕ ਜੱਗ,
1: ਹਾਂ ਇਹ ਕਹਿ ਸਕਦੇ ਆ, ਇੱਕ ਜੱਗ ਤੇ ਇੱਕ ਜੱਗ,
11: ਜੰਗ ਜਿਵੇਂ ਜੰਗ ਲੱਗਿਆ ਜਾਂਦਾ ਕਿਸੇ
1: ਨੂੰ। ਓਕੇ, ਜੰਗ ਜੰਗ ਜੱਗ
11: ਤੇ ਇੱਕ ਜੱਗ, ਕੱਚ ਤੇ ਕੱਚ ਤੇ ਕੱਚ ਕੱਚ ਨੇ ਕੱਚ ਤੇ ਕੱਚ, ਜਿਵੇਂ ਇੱਕ ਤਾਂ ਆਪਣੀ ਕੱਚ ਹੋ ਗਈ ਜਿਵੇਂ ਅੰਡਰ ਆਰਮ, ਇੱਕ ਕੱਚ
1: ਨਹੀਂ ਉਹ ਉਹ ਫਿਰ ਸ਼ਬਦ ਸ਼ਬਦ ਡਿਫਰੈਂਟ ਹੋ ਗਏ ਨਾ, ਸ਼ਬਦ ਸ਼ਬਦ ਨਹੀਂ ਡਿਫਰੈਂਟ ਹੋਣੇ ਚਾਹੀਦੇ, ਸ਼ਬਦ ਤੁਹਾਡੇ ਸੇਮ ਹੋਣੇ ਚਾਹੀਦੇ। ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਕੋਸ਼ਿਸ਼ ਕੀਤੀ, ਸਮਾਂ ਹੋ ਗਿਆ ਆ। ਸੋ ਬਹੁਤ ਸ਼ੁਕਰੀਆ, ਰੋਇਲ ਪਰਫਿਊਮਸ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ। ਮਹਿੰਗੇ ਮਹਿੰਗੇ ਪੈਸਿਆਂ ਦੇ ਤੁਸੀਂ ਜਿਹੜੇ ਪਰਫਿਊਮ ਲੈਂਦੇ ਹੋ ਤੁਹਾਨੂੰ $50 ਦੇ ਵਿੱਚ ਮਿਲ ਜਾਣੇ ਆ, $100 ਦੇ ਤਿੰਨ ਪਰਫਿਊਮ ਮਿਲ ਜਾਣੇ ਆ, ਔਰ ਰੋਇਲ ਪਰਫਿਊਮਸ ਤੋਂ 437-315-0701 ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਪੀਜ਼ਾ ਟੂ ਗੋ ਨੂੰ ਯਾਦ ਰੱਖਣਾ, ਬੈਸਟ ਪੀਜ਼ਾ ਇਨ ਦਾ ਟਾਊਨ, ਚੰਗਾ ਪੀਜ਼ਾ, ਸਵਾਦਲਾ ਪੀਜ਼ਾ ਖਾਣਾ ਅਤੇ ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ, ਵਾਲਾਂ ਦੀਆਂ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਤਾਂ ਫਰੈਸ਼ ਹੇਅਰ ਟੋਨਿਕ। ਗ੍ਰੈਂਡ ਹੋਮ ਫਰਨੀਚਰ, 647-262-00-00।
12: This is AM 530, CHLO-AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO-AM 530.
1: 3-2-2-2-5, ਤੇ ਗੁਮਨਾਮ
13: ਹਾਂਜੀ,
1: ਭੁੱਲਿਓ ਨਾ ਮੁਸਕਰਾਉਣਾ,
13: ਹਾਸੇ
1: ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਫਿਰ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ, ਤਦ ਤੱਕ ਸਤਿ ਸ੍ਰੀ ਅਕਾਲ, ਗੁੱਡ ਨਾਈਟ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

0: ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਤੈਂ ਉੱਤੇ ਕੀ ਹੱਕ ਅਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ। ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਤੈਂ ਉੱਤੇ ਕੀ ਹੱਕ ਅਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ, ਕਿਉਂਕਿ ਦਿਲ ਵੀ ਤਾਂ ਆਖਰ ਸ਼ੈ ਹੈ ਕੋਈ, ਇਹਦਾ ਆਖਾ ਵੀ ਤੇ ਮੰਨਣਾ ਪੈਂਦਾ। ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ, ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ, ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ, ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ, ਰੂਪ ਕੇ ਜਿਸ ਤੇ ਹੱਕ ਪਰਾਇਆ, ਪਰਾਏ ਹੱਕ ਤੇ ਨਜ਼ਰ ਟਿਕਾਉਣੀ ਪਾਪ ਕਮਾਵਣ ਦੇ ਤੁਲ ਹੈ। ਪਰ ਕੀ ਕਰੀਏ, ਇਸ ਦਿਲ ਹੱਥੋਂ ਅਸੀਂ ਤਾਂ ਮਜਬੂਰ ਬੜੇ ਹਾਂ। ਤੇਰੇ ਦਿਲ ਦੀਆਂ ਮੈਂ ਕੀ ਜਾਣਾ, ਤੇਰੇ ਦਿਲ ਦੀਆਂ ਤੂੰ ਹੀ ਜਾਣੇ, ਜਾਂ ਫਿਰ ਤੇਰੇ ਦਿਲ ਦੀਆਂ ਰੱਬ ਹੀ ਜਾਣੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਸਵੇਰੇ 4 ਵਜੇ ਤੋਂ ਲਗਾਤਾਰ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਡਾ ਮਨੋਰੰਜਨ ਵੀ ਕਰਦੇ ਨੇ ਔਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਤੇ 10 ਤੋਂ 11 ਸਾਡੀ ਵਾਰੀ ਹੁੰਦੀ ਹੈ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਤਿਲ ਫੁਲ ਹਿੱਸਾ ਪਾਈਏ ਉਸ ਗੁਲਦਸਤੇ ਨੂੰ ਖੂਬਸੂਰਤ ਬਣਾਉਣ ਦੇ ਲਈ, ਜਿਸ ਗੁਲਦਸਤੇ ਨੂੰ 5:30 AM ਦੀ ਫ੍ਰੀਕੁਐਂਸੀ ਦੇ ਮੇਰੇ ਦੋਸਤ, ਮਿੱਤਰ, ਭੈਣ ਭਰਾ ਸਵੇਰੇ 4 ਵਜੇ ਤੋਂ ਲੱਗੇ ਸਜਾਉਣ ਲੱਗਦੇ ਨੇ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੀਏ, ਕਿਉਂਕਿ ਉਸ ਤੋਂ ਬਾਅਦ ਰਾਤ ਨੂੰ ਤੁਸੀਂ ਆਰਾਮ ਦੀ ਨੀਂਦ ਵੀ ਲੈਣੀ ਹੈ ਤੇ ਕੋਈ ਇਸ ਤਰ੍ਹਾਂ ਦੀਆਂ, ਕੋਈ ਭਾਰੀਆਂ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾ ਕਰੀਏ ਜਿਨ੍ਹਾਂ ਦੇ ਨਾਲ ਮਨ ਦੇ ਉੱਪਰ ਸਟ੍ਰੈਸ ਹੋਵੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਪੰਜਾਬੀ ਭੈਣ ਭਰਾਵਾਂ ਨੂੰ, ਕਿਉਂਕਿ ਸਾਡਾ ਪ੍ਰੋਗਰਾਮ ਹੀ ਜਿਹੜਾ ਨਾ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਹੈ, ਤਾਂ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਗੱਲਾਂ ਬਾਤਾਂ ਵੀ ਅਸੀਂ ਇਸ ਤਰ੍ਹਾਂ ਦੀਆਂ ਕਰੀਏ ਜਿਹੜੀਆਂ ਸਾਡੀਆਂ ਉਹਨਾਂ ਜੜ੍ਹਾਂ ਦੇ ਨਾਲ ਜੁੜੀਆਂ ਹੋਣ, ਸਾਡੇ ਉਸ ਵਿਰਸੇ ਦੇ ਨਾਲ ਜੁੜੀਆਂ ਹੋਣ। ਚਲੋ ਖੈਰ, ਅੱਜ ਵੀਕਐਂਡ ਦਾ ਦਿਨ ਹੈ, ਫਰਾਈਡੇ ਹੈ, ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਹੀ ਆਪਾਂ ਕਰਾਂਗੇ, ਕੁਝ ਜ਼ਿਆਦਾ ਗੰਭੀਰ ਵਿਸ਼ਾ ਨਹੀਂ। ਅੱਜ 4 ਤਰੀਕ ਹੋ ਗਈ, 4 ਸਤੰਬਰ, ਫਰਾਈਡੇ ਦਾ ਦਿਨ ਹੈ, 20 ਡਿਗਰੀ ਇਸ ਵੇਲੇ ਟੈਂਪਰੇਚਰ ਹੈ ਤੇ 26 ਡਿਗਰੀ ਅੱਜ ਦਿਨ ਵੇਲੇ ਰਿਹਾ। ਕੱਲ ਨੂੰ 5 ਸਪਟੈਂਬਰ ਹੋ ਜਾਣੀ ਹੈ, 6:47 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:47 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 24 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਕੱਲ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA। 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, VPS24.HD ਭਰੋ ਤੇ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਕਲਾਸਿਕ, ਪੰਜਾਬੀ ਦੀਆਂ ਪੁਰਾਣੀਆਂ ਔਰ ਪੰਜਾਬੀ ਦੀਆਂ ਨਵੀਆਂ ਖੂਬਸੂਰਤ ਫਿਲਮਾਂ। ਉਹਦੇ ਨਾਲ ਨਾਲ ਜਿੱਥੇ ਜਿੱਥੇ ਵੀ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉੱਥੋਂ ਉੱਥੋਂ ਪ੍ਰੋਗਰਾਮ ਰਿਕਾਰਡ ਹੋ ਕੇ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਅਪਲੋਡ ਕਰਦੇ ਰਹਿੰਦੇ IPTV ਚੈਨਲ ਤੇ। ਸਾਡੇ ਇਸ ਵੇਲੇ 10 ਤੋਂ 11 ਵਜੇ ਤੱਕ ਦੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਦੋਸਤ ਮਿੱਤਰ ਜਿਹੜੇ ਬਾਈ ਚਾਂਸ ਕਿਸੇ ਰੁਝੇਵੇਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਪ੍ਰੋਗਰਾਮ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ, ਤੁਸੀਂ ਉੱਥੇ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਤੁਸੀਂ ਦੇਖੋਗੇ ਤਾਂ ਵਾਕਈ ਸਰਸ਼ਾਰ ਹੋ ਜਾਓਗੇ। 2-3-4 ਅਕਤੂਬਰ ਨੂੰ ਤੁਹਾਨੂੰ ਖੁੱਲ੍ਹਾ ਸੱਦਾ ਹੈ, ਉੱਥੇ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਤੁਸੀਂ ਆਓ ਉੱਥੇ ਇੰਜੋਏ ਕਰੋ। 6 ਤਰੀਕ ਨੂੰ ਪਰਸੋਂ ਵੀ ਸਾਡੇ ਇੱਕ ਆਰਗੇਨਾਈਜੇਸ਼ਨ ਹੈ ਦਿਸ਼ਾ, ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਹੋ ਰਿਹਾ ਹੈ ਦੁਪਹਿਰ ਨੂੰ 2 ਵਜੇ। ਸਾਡੇ ਇੱਕ ਭੈਣ ਜੀ ਵਰਿਆਮ ਸਿੰਘ ਸੰਧੂ ਦੇ, ਮਿਸਿਜ਼ ਰਾਜਵੰਤ ਕੌਰ ਸੰਧੂ, ਉਹਨਾਂ ਨੇ ਇੱਕ ਸਫ਼ਰਨਾਮਾ ਲਿਖਿਆ ਹੈ ਪਾਕਿਸਤਾਨ ਦੇ ਬਾਰੇ। ਉੱਥੇ ਉਹ ਗਏ ਸੀ ਤੇ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਜਿਸ ਪ੍ਰੋਫੈਸ਼ਨ ਦੇ ਵਿੱਚ, ਜਿਸ ਮਹਿਕਮੇ ਦੇ ਵਿੱਚ ਉਹਨਾਂ ਦੇ ਪਿਤਾ ਜੀ ਜੌਬ ਕਰਦੇ ਸਨ ਬਿਫੋਰ ਪਾਰਟੀਸ਼ਨ, ਤੇ ਹੁਣ ਉਹਨਾਂ ਨੂੰ ਉੱਥੇ ਜਾਣ ਦਾ ਇੱਕ ਵਾਰ ਮੌਕਾ ਮਿਲਿਆ ਤੇ ਜਿਸ ਆਫਿਸ ਦੇ ਵਿੱਚ ਉਹਨਾਂ ਦੇ ਪਿਤਾ ਜੀ ਜੌਬ ਕਰਦੇ ਸਨ, ਤਾਂ ਉਸ ਆਫਿਸਰ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ, ਉਹਨਾਂ ਨੂੰ ਉਸ ਕੁਰਸੀ ਦੇ ਉੱਪਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਨੇ ਉਹ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਉਸ ਪੂਰੀ ਯਾਤਰਾ ਦਾ ਇੱਕ ਸਫ਼ਰਨਾਮਾ ਲਿਖ ਕੇ ਨਾ ਪ੍ਰਕਾਸ਼ਿਤ ਕਰਵਾਇਆ ਤੇ ਉਸ ਦੇ ਉੱਪਰ ਗੱਲਬਾਤ ਵੀ ਹੋਏਗੀ 6 ਨੂੰ, ਉਸ ਨੂੰ ਰਿਲੀਜ਼ ਵੀ ਕਰਨਾ ਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਮੈਂ ਅਕਸਰ ਕਹਿੰਦਾ ਹੁੰਦਾ ਸਾਡੇ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਜਿਹੜੇ ਸਾਨੂੰ ਸੁਣਦੇ ਨੇ, ਜਿਹੜੇ ਸਾਨੂੰ ਕਾਲਾਂ ਵੀ ਕਰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਮੋਰਲੀ ਸਪੋਰਟ ਵੀ ਕਰਦੇ ਨੇ, ਮੇਰੇ ਲਈ ਨਾ ਉਹ ਸਾਰੇ ਰੱਬ ਦਾ ਰੂਪ ਹੁੰਦੇ ਨੇ, ਮੈਂ ਅਕਸਰ ਕਹਿੰਦਾ ਹੁੰਦਾ। ਸੋ ਅੱਜ ਮੇਰੇ ਲਈ ਬੜਾ ਸੁਭਾਗ ਹੈ, ਬੜੀ ਖੁਸ਼ੀ ਦਾ ਸਬੱਬ ਬਣਿਆ ਕਿ ਮੇਰੇ ਨਾਲ ਰੈਗੂਲਰਲੀ ਰੋਜ਼ ਔਨ ਏਅਰ ਫੋਨ ਤੇ ਗੱਲਬਾਤ ਕਰਨ ਵਾਲੇ ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ, ਜਿਹੜੇ ਪਹਿਲਾਂ ਦੋਸਤ ਬਣੇ ਸੀ ਔਨ ਏਅਰ ਰੇਡੀਓ ਦੇ ਦੋਸਤ ਸੀ, ਲੇਕਿਨ ਅੱਜ ਮੈਨੂੰ ਮਿਲੇ, ਮੇਰੇ ਕੋਲ ਅੱਧਾ ਘੰਟਾ ਪਹਿਲਾਂ ਆ ਕੇ ਬੈਠੇ, ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਮੇਰੇ ਨਾ ਬਹੁਤ ਪੁਰਾਣੇ ਦੋਸਤ ਆ, ਬੜੇ ਲੰਬੇ ਸਮੇਂ ਤੋਂ ਮੈਨੂੰ ਜਾਣਦੇ ਆ। ਗੱਲਾਂ ਬਾਤਾਂ ਹਾਲਾਂਕਿ ਉਹਨਾਂ ਨਾਲ ਹੁੰਦੀਆਂ ਰਹੀਆਂ ਰੇਡੀਓ ਦੇ ਉੱਪਰ, ਲੇਕਿਨ ਅੱਜ ਪਰਸਨਲੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ। ਉਹਨਾਂ ਦਾ ਨਾਮ ਹੈ ਜੀ ਜਸਵਿੰਦਰ ਜੀ। ਜਸਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਕਿ ਤੁਸੀਂ ਟਾਈਮ ਕੱਢ ਕੇ ਮੇਰੇ ਨਾਲ ਰੇਡੀਓ ਦੇ ਉੱਪਰ ਤਾਂ ਰੋਜ਼ ਜੁੜਦੇ ਸੀ, ਔਨ ਏਅਰ ਹੁੰਦੇ ਸੀ, ਗੱਲਾਂ ਬਾਤਾਂ ਵੀ ਕਰਦੇ ਸੀ। ਮੇਰੇ ਵੀ ਮਨ ਦੇ ਵਿੱਚ ਇੱਛਾ ਸੀ ਕਿ ਜਿਹੜੇ ਇੰਨੇ ਅੱਛੇ ਦੋਸਤ ਨੇ ਜਿਹੜੇ ਰੋਜ਼ ਫੋਨ ਕਰਦੇ ਨੇ ਤੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਮਿਲਿਆ ਜਾਵੇ, ਤੇ ਤੁਸੀਂ ਬਹੁਤ ਵਧੀਆ ਕੀਤਾ ਕਿ ਅੱਜ ਟਾਈਮ ਕੱਢਿਆ ਮੈਨੂੰ ਮਿਲਣ ਵਾਸਤੇ ਆਏ। ਸਭ ਤੋਂ ਪਹਿਲਾਂ ਤਾਂ ਰੇਡੀਓ ਪ੍ਰੋਗਰਾਮ ਸਬਰੰਗ ਵੱਲੋਂ, ਕਥੂਰੀਆ ਸਾਹਿਬ ਵੱਲੋਂ, ਮੇਰੇ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਇੱਥੇ ਆਉਣ ਤੇ।
1: ਪਹਿਲਾਂ ਤਾਂ ਜੀ ਦਰਸ਼ਨ ਵੀ ਜੀ, ਤੁਸੀਂ ਇੰਨੇ ਸੋਹਣੇ ਲਫ਼ਜ਼ ਮੇਰੇ ਵਾਸਤੇ ਵਰਤੇ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੇਰਾ ਨਾ ਜੀ ਬਹੁਤ ਚਿਰ ਤੋਂ ਦਿਲ ਕਰਦਾ ਸੀਗਾ ਵੀ ਮੈਂ ਤੁਹਾਨੂੰ ਮਿਲਾਂ, ਤੇ ਕਿਉਂਕਿ ਜੀ ਮੈਂ ਤੁਹਾਡੇ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਆਸ਼ਕ ਬਣ ਚੁੱਕਿਆ ਸੀਗਾ, ਤੇ ਕਿਉਂਕਿ ਏਦਾਂ ਹੁੰਦਾ ਵੀ ਰੋਜ਼ ਤੁਸੀਂ ਕਿਸੇ ਦੀ ਆਵਾਜ਼ ਸੁਣੋ ਤੇ ਉਹਨੂੰ ਤੁਸੀਂ ਜਾਣਦੇ ਨਾ ਹੋਵੋ ਤੇ ਬੜਾ ਲੱਗਦਾ, ਫਿਰ ਮੇਰਾ ਬਹੁਤ ਚਿਰ ਦਾ ਇਹ ਦਿਲ ਸੀਗਾ ਵੀ ਮੈਂ ਤੁਹਾਨੂੰ ਮਿਲਾਂ, ਤੇ ਮੈਂ ਤੁਹਾਨੂੰ ਰਿਕੁਐਸਟ ਵੀ ਕੀਤੀ ਸੀ, ਫਿਰ ਤੁਸੀਂ ਮੇਰੀ ਰਿਕੁਐਸਟ ਮੰਨੀ, ਤੁਸੀਂ ਕਿਹਾ ਜਸਵਿੰਦਰ ਜੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਮੋਸਟ ਵੈਲਕਮ ਤਾਂ ਆਓ, ਤੇ ਅੱਜ ਮੈਂ ਜੀ ਆਪਦੇ ਆਪ ਨੂੰ ਬਹੁਤ ਸੁਭਾਗਿਆ ਸਮਝਦਾ ਵੀ ਮੈਂ ਅੱਜ ਤੁਹਾਡੇ ਮੂਹਰੇ ਬਹਿ ਕੇ ਤੇ ਇਹ ਚਾਰ ਗੱਲਾਂ ਮੈਂ ਕਰ ਰਿਹਾ, ਤੇ ਮੈਂ ਤਾਂ ਜੀ ਸਿਰਫ ਤੁਹਾਡੇ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਆਸ਼ਕ ਸੀਗਾ, ਤੇ ਮੈਂ ਸਿਰਫ ਤੁਹਾਨੂੰ ਦੇਖਣਾ ਵੀ ਚਾਹੁੰਦਾ ਸੀ, ਮੈਂ ਸਿਰਫ ਤੁਹਾਨੂੰ ਦਿਲੋਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਸੀਗਾ, ਤੁਹਾਡੀ ਨੌਲੇਜ ਨੂੰ, ਕਿੰਨਾ ਤੁਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਤੁਸੀਂ ਗੱਲਾਂ ਸਾਰਿਆਂ ਨੂੰ ਸੁਣਾਉਂਦੇ ਆ, ਮੈਂ ਤਾਂ ਜੀ ਅੱਜ ਹੁਣ ਆ ਕੇ ਆਪਦੇ ਅੱਖੀ ਵੀ ਵੇਖ ਲਈਆਂ ਵੀ ਮੂੰਹ ਜਵਾਨੀ ਸਾਰਾ ਕੁਝ ਤੁਸੀਂ ਦੱਸ ਰਹੇ ਆ ਜੀ, ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਏਅਰ ਤੇ ਲੈ ਕੇ ਆਏ।
0: ਵੈਸੇ ਜਸਵਿੰਦਰ ਜੀ ਤੁਸੀਂ ਤਾਰੀਫ਼ ਥੋੜੀ ਜਿਹੀ ਨਾ ਜ਼ਿਆਦਾ ਹੀ ਕਰ ਦਿੱਤੀ ਮੇਰੀ, ਤੇ ਮੈਨੂੰ ਇਹ ਲੱਗਦਾ ਵੀ ਮੈਂ ਕਿਤੇ ਉਹ ਜਿੱਦਾਂ ਉਹ ਕਹਿੰਦੇ ਵੀ ਭਰ ਕੇ ਬੰਦਾ ਕੁੱਪਾ ਹੀ ਨਾ ਹੋ ਜਾਏ, ਇੰਨੀ ਜ਼ਿਆਦਾ ਨਾ ਇੰਨੀ ਜ਼ਿਆਦਾ ਪੈਸੀ ਕੋਈ ਨਹੀਂ ਹੈ।
1: ਦੇਖੋ ਦਰਸ਼ਨਦੀਪ ਜੀ ਤੁਸੀਂ ਤਾਰੀਫ਼ ਦੇ ਕਾਬਲ ਆ ਜੀ, ਮੈਂ ਵਾਕਈ ਜਿਹੜੀ ਤਾਰੀਫ਼ ਹੈ ਤੁਹਾਡੀ ਸੱਚੀ ਕੀਤੀ ਹੈ, ਦਿਲੋਂ ਕੀਤੀ ਹੈ ਜੀ।
0: ਹਾਂ ਚਲੋ ਬਹੁਤ ਅੱਛਾ ਲੱਗਦਾ ਤੇ ਦੋਸਤ ਮਿੱਤਰ, ਮੈਨੂੰ ਇੱਕ ਹੋਰ ਅੱਛਾ ਲੱਗਿਆ, ਕੱਲ ਪਰਸੋਂ ਤੁਸੀਂ ਪ੍ਰੋਗਰਾਮ ਸੁਣਿਆ ਹੋਏਗਾ ਤੇ ਬਾਈ ਚਾਂਸ ਨਾ ਮੈਂ ਉਦਨ ਵੀਰਵਾਰ ਦੀ ਬਜਾਏ ਬੁੱਧਵਾਰ ਦੀ ਬਜਾਏ ਵੀਰਵਾਰ ਬੋਲ ਗਿਆ, ਤੇ ਸਾਡੇ ਭੈਣ ਜੀ ਉਹ ਜਤਿੰਦਰ ਜੀ ਉਹ ਵੀ ਰੋਜ਼ ਨਾ ਲਿਸਨਰ ਹੈਗੇ ਸਾਡੇ, ਤੇ ਮੈਨੂੰ ਨਾ ਸਗੋਂ ਇੰਨਾ ਅੱਛਾ ਲੱਗਿਆ, ਮੈਂ ਕਿਹਾ ਯਾਰ ਭੈਣ ਭਰਾ ਸਾਡੇ ਇਹਦੇ ਪਿਆਰ ਨਾਲ ਸੁਣਦੇ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਇਸ ਦੋਸਤ ਤੋਂ ਯਾਰ ਜੇ ਕੋਈ ਗਲਤੀ ਹੋਈ ਨਾ ਤਾਂ ਅਸੀਂ ਸੁਧਾਰ ਦਈਏ, ਆਪਣੀ ਗਲਤੀ ਨੂੰ ਮੰਨ ਲੈਣਾ ਔਰ ਉਸ ਨੂੰ ਸੁਧਾਰ ਲੈਣਾ ਬਹੁਤ ਅੱਛੀ ਗੱਲ ਹੈ,
1: ਬਹੁਤ ਅੱਛੀ ਗੱਲ ਹੈ।
0: ਉਹ ਕਹਿੰਦੇ ਵੀ ਗਲਤੀ ਹੋ ਜਾਣੀ ਜਿਹੜੀ ਸੁਭਾਵਿਕ ਹੈ, ਗਲਤੀ ਨੂੰ ਮੰਨ ਲੈਣਾ ਇਹ ਸੰਸਕ੍ਰਿਤੀ ਹੈ ਤੇ ਗਲਤੀ ਨੂੰ ਸੁਧਾਰ ਲੈਣਾ ਜਿਹੜੀ ਇਹ ਪ੍ਰਗਤੀ ਹੈ, ਇਹ ਤੁਹਾਡੀ ਸ਼ਖਸੀਅਤ ਦਾ ਨਿਖਾਰ ਹੈਗਾ, ਜੇ ਤੁਸੀਂ ਗਲਤੀ ਦਾ ਤੁਹਾਨੂੰ ਪਤਾ ਲੱਗ ਜਾਣਾ ਉਸ ਨੂੰ ਤੁਸੀਂ ਨਿਖਾਰ ਲਓ। ਸੋ ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ, ਸੋ ਦੋਸਤੋ ਤੁਹਾਡੇ ਲਈ ਵੀ ਖੁੱਲ੍ਹਾ ਸੱਦਾ ਹੈ, ਕੋਈ ਦੋਸਤ ਮਿੱਤਰ ਭੈਣ ਭਰਾ ਦਾ ਮਨ ਕਰਦਾ ਹੋਏ ਕਿ ਔਨ ਏਅਰ ਮੇਰੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦੇ ਲਈ ਤੇ ਆਪੋ ਮੈਨੂੰ ਬਹੁਤ ਖੁਸ਼ੀ ਹੋਏਗੀ, ਤੁਸੀਂ ਆਓ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ, ਜਦੋਂ ਗੱਲਾਂ ਬਾਤਾਂ ਕਰੀਏ ਨਾ ਤਾਂ ਗੱਲਾਂ ਬਾਤਾਂ ਦੇ ਵਿੱਚੋਂ ਨਵੀਆਂ ਗੱਲਾਂ ਬਾਤਾਂ ਨਿਕਲਦੀਆਂ, ਨਵੀਆਂ ਗੱਲਾਂ ਬਾਤਾਂ ਦੇ ਵਿੱਚੋਂ ਜ਼ਰੂਰੀ ਨਹੀਂ ਸਭ ਕੁਝ ਮੈਨੂੰ ਆਉਂਦਾ, ਮੇਰੇ ਦੋਸਤਾਂ ਮਿੱਤਰਾਂ ਨੂੰ ਵੀ ਮੇਰੇ ਨਾਲੋਂ ਵੀ ਬਹੁਤ ਕੁਝ ਆਉਂਦਾ, ਹੋ ਸਕਦਾ ਕਿ ਮੈਨੂੰ ਵੀ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲੇ। ਸੋ 647-367-5353 6473-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਹਲਕੀਆਂ ਫੁਲਕੀਆਂ ਨਾਲ, ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਇੱਕ ਆਪਾਂ ਜਸਵਿੰਦਰ ਜੀ ਪੰਜਾਬ ਦੇ ਵਿੱਚੋਂ ਸਾਰੇ ਆਏ ਆ,
1: ਬਿਲਕੁਲ ਜੀ ਬਿਲਕੁਲ,
0: ਜਦੋਂ ਲੜਕੇ ਦਾ ਵਿਆਹ ਹੁੰਦਾ ਨਾ ਆਪਣੇ ਘਰਾਂ ਦੇ ਵਿੱਚ, ਅਕਸਰ ਆਮ ਤੌਰ ਤੇ ਜਦੋਂ ਦੁਲਾ ਦੁਲਹਨ ਨੂੰ ਵਿਆਹ ਕੇ ਲਿਆਉਂਦਾ ਨਾ ਤੇ ਸ਼ਾਮ ਨੂੰ ਗਾਣਾ ਇੱਕ ਅਕਸਰ ਗੁਣਾਇਆ ਜਾਂਦਾ ਹੈ ਕਿ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਦੁਆਰ ਖੜੇ
1: ਦੁਆਰ ਖੜੇ ਹਾਂਜੀ।
0: ਸੋ ਸਵਾਲ ਸਾਡਾ ਅੱਜ ਦੋਸਤਾਂ ਮਿੱਤਰਾਂ ਨੂੰ ਇਹ ਹੀ ਹੈ ਕਿ ਇਹ ਜਿਹੜਾ ਗੀਤ ਗਾਇਆ ਜਾਂਦਾ ਹੈ ਇਹਦਾ ਮੀਨਿੰਗ ਕੀ ਹੈ? ਬੰਨਾ ਬੰਨੀ ਵੈਸੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੰਨਾ ਤੇ ਬੰਨੀ ਲੜਕੀ ਵਾਸਤੇ ਵਰਤਿਆ ਦੋਨਾਂ ਵਾਸਤੇ,
1: ਦੋਨਾਂ ਵਾਸਤੇ,
0: ਪਰ ਇਹ ਸ਼ਬਦ ਕਿੱਥੋਂ ਆਏ, ਕਿੱਥੋਂ ਨਿਕਲੇ, ਕਿਉਂ ਬੰਨਾ ਬੰਨੀ ਕਿਹਾ ਜਾਂਦਾ ਹੈ, ਇਹ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਤੇ ਇੱਕ ਜਿਹੜਾ ਵਿਆਹਾਂ ਦੇ ਵਿੱਚ ਸਿਹਰਾ ਬੰਨਣ ਦਾ ਰਿਵਾਜ਼ ਹੈ ਦੁੱਲੇ ਦੇ ਸਿਰ ਦੇ ਉੱਪਰ, ਉਹ ਸਿਹਰਾ ਆਪਾਂ ਕਿਉਂ ਬੰਨਦੇ ਹਾਂ? ਇਹਦੇ ਪਿੱਛੇ ਵੀ ਲੌਜਿਕ ਹੈ, ਸਾਡੇ ਵਿਰਸੇ ਦੇ ਵਿੱਚ ਜਾਣਾ ਪਊਗਾ, ਸਾਨੂੰ ਥੋੜੀ ਜਿਹੀ ਖੰਗਾਲਣਾ ਪਊਗਾ ਵਿਰਸੇ ਨੂੰ, ਤਾਂ ਫਿਰ ਇਹਨਾਂ ਚੀਜ਼ਾਂ ਦੀ ਸਾਨੂੰ ਜਾਣਕਾਰੀ ਜ਼ਰੂਰ ਮਿਲੂਗੀ। ਦੋਸਤਾਂ ਮਿੱਤਰਾਂ ਨੂੰ ਗੁਜ਼ਾਰਿਸ਼ ਹੈ ਕਿ 647-347-5353 ਦੇ ਉੱਪਰ ਸਾਡੇ ਨਾਲ ਫੋਨ ਤੇ ਗੱਲਬਾਤ ਕਰੋ, ਇਹਨਾਂ ਦੋਨਾਂ ਵਿਸ਼ਿਆਂ ਦੇ ਉੱਪਰ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਜਸਵਿੰਦਰ ਜੀ, ਪਹਿਲਾਂ ਤੁਹਾਨੂੰ ਇੱਕ ਸੁਣਾਉਣੇ ਆ ਇੱਕ ਪਿਆਰਾ ਜਿਹਾ ਖੂਬਸੂਰਤ ਜਿਹਾ ਗੀਤ, ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਲੈ ਕੇ ਚੱਲਾਂਗੇ ਅੱਗੇ। ਠੀਕ ਹੈ।

0: ਤੂੰ ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ। ਸੋ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਕੀਤੀਆਂ ਇਸ ਗੀਤ ਦੇ ਵਿੱਚ। ਰੋਸ਼ਨ ਪ੍ਰਿੰਸ ਬਹੁਤ ਵਧੀਆ ਸਿੰਗਰ ਹੈ। ਜਸਵਿੰਦਰ ਜੀ, ਗੱਲ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਇੱਥੋਂ ਸਿਡਨੀ ਦੀ ਗੱਲ ਕੀਤੀ ਹੈ ਕਿ ਤੁਹਾਡੇ ਬਾਰੇ ਮੈਨੂੰ ਪਤਾ ਲੱਗਿਆ ਕਿ ਵੀ ਤੁਹਾਨੂੰ ਵੀ 36 ਸਾਲ ਹੋ ਗਏ ਕੈਨੇਡਾ ਦੇ ਵਿੱਚ ਆਇਆ ਨੂੰ।
1: ਹਾਂਜੀ, ਮੈਨੂੰ ਹੋ ਗਏ ਜੀ। ਹਾਂਜੀ,
0: 36 ਸਾਲ ਤੁਹਾਨੂੰ ਆਇਆ ਨੂੰ ਹੋ ਗਏ ਕੈਨੇਡਾ ਦੇ ਵਿੱਚ।
1: ਬਹੁਤ ਲੰਬਾ ਟਾਈਮ ਹੋ ਗਿਆ ਜੀ।
0: ਤੇ ਤੁਹਾਡਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਆ ਕੇ ਤੁਸੀਂ 36 ਸਾਲ ਦੇਖੋ, ਪਹਿਲਾਂ ਇੰਨੇ ਸਾਲ ਇੰਡੀਆ ਦੇ ਵਿੱਚ ਵੀ ਗੁਜ਼ਾਰੇ।
1: ਹਾਂਜੀ,
0: 36 ਸਾਲ ਤੁਹਾਨੂੰ ਕੈਨੇਡਾ ਦੇ ਵਿੱਚ ਆ ਕੇ ਵੀ ਰਹਿੰਦਿਆਂ ਨੂੰ ਹੋ ਗਏ। ਖੂਬਸੂਰਤ ਤੁਸੀਂ ਕੰਮ ਵੀ ਕੀਤਾ, ਮਿਹਨਤ ਵੀ ਕੀਤੀ ਹੈ, ਬੱਚਿਆਂ ਨੂੰ ਵੀ ਪਾਲਿਆ ਤੇ ਬੜੀ ਖੂਬਸੂਰਤ ਲਾਈਫ ਤੁਸੀਂ ਜਿਉਂ ਰਹੇ ਹੋ ਇਸ ਵੇਲੇ। ਤੁਹਾਨੂੰ ਜੇ ਅਸੀਂ ਦੋ ਦੋ ਇੱਕ ਇੱਕ ਜੀ ਗਿੰਨਾ ਹੋਵੇ, ਦੋ ਦੋ ਜਾਂ ਇੱਕ ਇੱਕ ਗਿੰਨਾ ਹੋਵੇ ਕਿ ਤੁਹਾਨੂੰ ਫਰਕ ਕੀ ਲੱਗਿਆ ਕਿ ਕਿਹੜੀ ਚੀਜ਼ ਇੰਡੀਆ ਦੇ ਵਿੱਚ ਇੱਥੋਂ ਨਾਲੋਂ ਚੰਗੀ ਸੀ, ਇੱਥੇ ਉਹ ਚੰਗੀ ਨਹੀਂ, ਤੇ ਕਿਹੜੀ ਚੀਜ਼ ਇੰਡੀਆ ਦੇ ਵਿੱਚ ਇੱਥੇ ਨਾਲੋਂ ਮਾੜੀ ਹੈ, ਤੇ ਇੱਕ ਇੱਕ ਦੋ ਦੋ ਚੀਜ਼ਾਂ, ਸਿਰਫ ਜ਼ਿਆਦਾ ਲੰਬਾ ਨਾ ਕਰਿਆ ਜੇ, ਬਸ ਦੋ ਦੋ ਚੀਜ਼ਾਂ।
1: ਦੇਖੋ ਜੀ, ਇੰਡੀਆ ਆਪਦੇ ਤੌਰ ਤੇ ਵੀ ਬਹੁਤ ਵਧੀਆ ਹੈ, ਤੇ ਪਰ ਇੱਥੋਂ ਦੀ ਲਾਈਫ ਥੋੜੀ ਜਿਹੀ ਡਿਫਰੈਂਟ ਸੀਗੀ। ਮਿਹਨਤ ਤਾਂ ਦਰਸ਼ਨ ਜੀ ਉੱਥੇ ਵੀ ਕਰਨੀ ਪੈਂਦੀ ਹੈ ਤੇ ਮਿਹਨਤ ਤੁਹਾਨੂੰ ਇੱਥੇ ਵੀ ਕਰਨੀ ਪੈਂਦੀ ਹੈ। ਪਰ ਮੈਂ ਇੱਥੇ 1988 ਚ ਮੇਰਾ ਵਿਆਹ ਹੋਇਆ ਸੀ, ਮੈਂ 90 ਚ ਆਇਆ ਸੀ, ਪਰ ਮੈਂ ਇੱਥੇ ਉਦੋਂ ਦਾ ਜੋਬ ਚ ਹੀ ਬਿਜ਼ੀ ਹਾਂ
0: ਜੀ।
1: ਪਰ ਮੈਂ ਆਪਦੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਵੀ ਉਦੋਂ ਤੱਕ ਮੇਰੀ ਜੋਬ ਚੱਲੀ ਜਾਂਦੀ, ਹੈਲਥ ਵੀ ਠੀਕ ਆ, ਸਾਰਾ ਕੁਛ ਹੈ ਤੇ ਠੀਕ ਆ ਤੇ। ਪਰ ਮੈਂ ਇੰਡੀਆ ਨੂੰ ਵੀ ਬਹੁਤ ਯਾਦ ਕਰਦਾ ਜੀ, ਤੇ ਉੱਥੇ ਵੀ ਜਿਹੜੇ ਬੰਦੇ ਹੈਗੇ ਜੀ, ਜਿਨ੍ਹਾਂ ਦੀਆਂ ਸਰਕਾਰੀ ਜੋਬਾਂ ਚੰਗੀ ਟੌਰ ਵੌਰ ਹੈਗੀ ਆ, ਸਾਰਿਆਂ ਦੀ ਪੈਨਸ਼ਨਾਂ ਲੱਗੀਆਂ, ਤੇ ਜਦੋਂ ਮੈਂ ਉਦੋਂ ਸੀਗਾ ਜੀ ਉੱਥੇ 88-90 ਚ, ਉਦੋਂ ਡਿਫਰੈਂਟ ਸੀਗਾ, ਪਰ ਉਦੋਂ ਬਾਅਦ ਜੀ ਚੇਂਜ ਬਹੁਤ ਆ ਗਈ, ਉੱਥੇ ਬਹੁਤ ਮਾਡਰਨਾਈਜ਼ ਹੋ ਗਿਆ। ਉਦੋਂ ਤਾਂ ਕਦੇ ਫੋਨ ਹੀ ਨਹੀਂ ਸੀ ਹੁੰਦਾ ਕਿਸੇ ਕੋਲੇ
0: ਜੀ,
1: ਤੇ ਹੁਣ ਤਾਂ ਉਦੋਂ ਬਾਅਦ ਬਹੁਤ ਜ਼ਿਆਦਾ ਮਾਡਰਨਾਈਜ਼ ਹੋ ਗਿਆ ਜੀ। ਹੁਣ ਤੁਸੀਂ ਜੇ ਜਾਂਦੇ ਆਪਾਂ ਅੱਜ ਆਪਦੇ ਸ਼ਹਿਰ ਮੋਗੇ ਚ ਜਾਂ ਤੁਸੀਂ ਵੀ ਜਾਂਦੇ ਉੱਥੇ ਕਿਤੇ, ਤੇ ਹੁਣ ਆਪਾਂ ਨੂੰ ਕੋਈ ਬਾਹਲਾ ਫਰਕ ਨਹੀਂ ਲੱਗਦਾ ਹੈਗਾ ਜੀ। ਤੇ ਪਰ ਉਦੋਂ ਜਦੋਂ ਮੈਂ ਸੀ ਜੀ 90 ਦੇ ਵਿੱਚ, ਉਦੋਂ ਕੈਨੇਡਾ ਦਾ ਬ੍ਰੈਂਪਟਨ ਦਾ ਮਾਹੌਲ ਜਾਣੀ ਬਹੁਤ ਡਿਫਰੈਂਟ ਹੁੰਦਾ ਸੀ, ਥੋੜੀ ਆਬਾਦੀ ਹੁੰਦੀ ਸੀ, ਥੋੜੇ ਲੋਕ ਹੁੰਦੇ ਸੀਗੇ, ਸਾਰਾ ਕੁਛ ਠੀਕ ਸੀ ਉਦੋਂ, ਠੀਕ ਹੁਣ ਵੀ ਹੈਗਾ, ਪਰ ਹੁਣ ਥੋੜੀ ਜੀ ਪਾਪੂਲੇਸ਼ਨ ਵੀ ਹੋ ਗਈ, ਸਾਰਾ ਕੁਛ ਹੋ ਗਿਆ ਜੀ।
0: ਦੇਖੋ ਇਹਦੇ ਚ ਨਾ ਜਸਵਿੰਦਰ ਜੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਉਹ ਜਨਮ ਭੂਮੀ ਹੈ।
1: ਬਿਲਕੁਲ,
0: ਸਾਡੀ ਕਰਮ ਭੂਮੀ ਹੈ,
1: ਇਹ ਕਰਮ ਭੂਮੀ ਹੈ।
0: ਜਿੰਨਾ ਕਰਮ ਭੂਮੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਦੇਣ ਹੁੰਦੀ ਨਾ, ਜਨਮ ਭੂਮੀ ਦੀ ਵੀ ਦੇਣ ਉਸ ਤੋਂ ਘੱਟ ਨਹੀਂ ਹੁੰਦੀ,
1: ਘੱਟ ਨਹੀਂ ਹੁੰਦੀ। ਹਾਂਜੀ,
0: ਪਰ ਇਹਦੇ ਬਾਵਜੂਦ ਜੇ ਅਸੀਂ ਦੇਖੀਏ, ਮੈਂ ਉਹਨਾਂ ਪਿੱਛੇ ਜੇ ਇੱਕ ਕਿਸੇ ਆਦਮੀ ਨੇ ਗੱਲ ਸੁਣਾਈ, ਉਹ ਕਹਿੰਦਾ ਇੱਕ ਵਾਰੀ ਮੈਂ ਨਾ ਚੰਡੀਗੜ੍ਹ ਤੋਂ ਬੱਸ ਦੇ ਉੱਪਰ ਆ ਰਿਹਾ ਸੀ।
1: ਅੱਛਾ,
0: ਤੇ ਬੱਸ ਚੰਡੀਗੜ੍ਹ ਤੋਂ ਜਦੋਂ ਆਉਣੀ ਸੀ ਨਾ, ਤੇ ਇੱਕ ਬਜ਼ੁਰਗ ਔਰਤ ਬੈਠੀ ਸੀ ਉਸ ਬੱਸ ਦੇ ਵਿੱਚ।
1: ਹਾਂਜੀ,
0: ਤੇ ਉਹ ਬਾਈ ਚਾਂਸ ਜਿਸ ਅੱਡੇ ਦੇ ਉੱਪਰ ਉਹਨੇ ਉਤਰਨਾ ਸੀ ਨਾ, ਉਹ ਅੱਡਾ ਕਿਤੇ 100-200 ਫੁੱਟ ਅੱਗੇ ਟੱਪ ਗਿਆ, ਤੇ ਉਹ ਬਜ਼ੁਰਗ ਵਿਚਾਰੀ ਔਰਤ ਸੀ, ਉਹਨੂੰ ਪਤਾ ਨਹੀਂ ਲੱਗਿਆ, ਤੇ ਉਹ ਜਲਦੀ ਜਲਦੀ ਖੜੀ ਹੋ ਗਈ, ਡਰਾਈਵਰ ਨੂੰ ਕਹਿੰਦੀ ਭਾਈ ਰੋਕੀ ਰੋਕੀ ਰੋਕੀ ਰੋਕੀ, ਮੇਰਾ ਅੱਡਾ ਨਿਕਲ ਗਿਆ। ਪਹਿਲੀ ਗੱਲ ਤਾਂ ਡਰਾਈਵਰ ਉਹਦੇ ਗਾਲ ਹੀ ਪੈ ਗਿਆ ਉਦੋਂ, ਕਹਿੰਦਾ ਮਾਈ ਤੈਨੂੰ ਪਹਿਲਾਂ ਨਹੀਂ ਪਤਾ ਲੱਗਦਾ। ਤੇ ਫਿਰ ਉਹਨੇ ਬੜੀ ਮੁਸ਼ਕਲ ਨਾਲ ਬ੍ਰੇਕ ਮਾਰੀ, ਬ੍ਰੇਕ ਮਾਰੀ, ਸਲੋ ਕਰ ਲਈ ਕਾਫੀ, ਮਤਲਬ ਜ਼ੀਰੋ ਨਹੀਂ ਕੀਤੀ ਸਪੀਡ, 2-3 ਕਿਲੋਮੀਟਰ ਦੀ ਬੱਸ ਤੁਰਦੀ ਹੋਣੀ, ਦਰਵਾਜ਼ਾ ਖੋਲ੍ਹ ਕੇ ਨਾ ਕੰਡਕਟਰ ਨੂੰ ਕਹਿੰਦਾ, ਕਹਿੰਦਾ ਮਾਰ ਬੁੜੀਏ ਛਾਲ।
1: ਓ ਮਾਈ ਗੋਡ!
0: ਤੇ ਉਹਨੇ ਵਿਚਾਰੀ ਨੇ ਗੰਢ ਜਿਹੜੀ ਫੜੀ ਸੀ, ਉਹਨੇ ਬਾਰੀ ਖੋਲ ਕੇ ਬਾਹਰ ਸੁੱਟਤੀ, ਤੇ 2-3 ਕਿਲੋਮੀਟਰ ਦੀ ਸਪੀਡ ਤੇ ਬੱਸ ਤੁਰੀ ਜਾਂਦੀ, ਤੇ ਉਹਨੇ ਛਾਲ ਮਾਰਤੀ ਤੇ ਚਪਾਲ ਵਿਚਾਰੀ ਥੱਲੇ ਡਿੱਗੀ। ਇੱਕ ਪਾਸੇ ਉਹ ਹੈ ਸਿਸਟਮ, ਡਰਾਈਵਰ ਨੇ ਉਹਨੂੰ ਚਲਦੀ ਬੱਸ ਚੋਂ ਤੁਰਦੀ ਚੋਂ ਕਹਿਤਾ ਵੀ ਮਾਰ ਬੁੜੀਏ ਛਾਲ, ਇੰਨੀ ਡਿਸਰਿਸਪੈਕਟ ਸ਼ਬਦਾਂ ਦੇ ਨਾਲ। ਤੁਸੀਂ ਉਹੀ ਦੇਖੋ ਵੀ ਜੇਕਰ ਕਿਸੇ ਡਰਾਈਵਰ ਨੇ ਇੱਥੇ ਕਿਸੇ ਬਜ਼ੁਰਗ ਔਰਤ ਦੇ ਨਾਲ ਐਸੀ ਚੀਜ਼ ਇੱਥੇ ਕੀਤੀ ਹੁੰਦੀ ਤਾਂ ਉਸ ਡਰਾਈਵਰ ਦਾ ਕੀ ਹਾਲ ਹੋਣਾ ਸੀ।
1: ਬਹੁਤ ਇੱਥੇ ਬੁਰਾ ਹਾਲ ਹੋਣਾ ਸੀ ਜੀ।
0: ਮੈਂ ਕਹਿੰਦਾ ਵੀ ਉਹ ਬੰਦੇ ਦਾ ਕੈਰੀਅਰ ਥਰੂ ਆਊਟ ਲਾਈਫ ਵਾਸਤੇ ਬਲੌਕ ਹੋ ਜਾਣਾ ਸੀ, ਵੀ ਉਹਨੂੰ ਕਿਸੇ ਜਗ੍ਹਾ ਤੇ ਕੋਈ ਜੋਬ ਨਹੀਂ ਉਹ ਬੰਦਾ ਕਰ ਸਕਦਾ। ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਨਾ ਕਿ ਸਾਡਾ ਪੰਜਾਬ ਉਹ ਬਹੁਤ ਵਧੀਆ, ਸਾਡੀਆਂ ਜੜਾਂ ਉੱਥੇ ਹੈ, ਸਾਡੀਆਂ ਰੂਟਸ ਉੱਥੇ ਹੈ, ਸਾਡੇ ਬੱਚੇ ਭੈਣ ਭਰਾ, ਸਾਡਾ ਬਚਪਨ ਉੱਥੇ ਬੀਤਿਆ, ਜਵਾਨੀ ਉੱਥੇ ਬੀਤੀ ਹੈ। ਸਿਸਟਮ ਦਾ ਜਿਹੜਾ ਫਰਕ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ ਇੱਥੋਂ ਨਾਲ,
1: ਇੱਥੋਂ ਨਾਲ ਕੋਈ ਮੁਕਾਬਲਾ ਨਹੀਂ ਜੀ। ਹੁਣ ਮੇਰੇ ਫੈਮਿਲੀ ਦੇ 2 ਮੈਂਬਰ ਹੈ ਜੀ, ਬ੍ਰੈਂਪਟਨ ਟ੍ਰਾਂਜ਼ਿਟ ਚਲਾਉਂਦੇ ਆ
0: ਜੀ,
1: ਉਹ ਵੀ ਮੈਨੂੰ ਐਂ ਗੱਲਾਂ ਦੱਸਦੇ ਹੁੰਦੇ ਆ, ਕਹਿੰਦੇ ਵੀ ਜਦੋਂ ਵੀ ਕੋਈ ਬਜ਼ੁਰਗ ਆਉਂਦਾ ਬੰਦਾ ਜਾਂ ਕੋਈ ਵੀਲ ਚੇਅਰ, ਤਾਂ ਸਾਨੂੰ ਰਿਸਪੈਕਟਿਵਲੀ ਇਹਦੀ ਸੀਟ ਤੋਂ ਉੱਠਣਾ ਪੈਂਦਾ, ਬੱਸ ਰੋਕਣੀ ਪੈਂਦੀ, ਪ੍ਰੋਪਰ ਐਮਰਜੈਂਸੀ ਬ੍ਰੇਕਾਂ ਲਾ ਕੇ ਫੇਰ ਉਹਨੂੰ ਅਸੀਂ ਅੰਦਰ ਲੰਘਾਉਣਾ ਪ੍ਰੋਪਰ ਹੱਥ ਫੜ ਕੇ।
0: ਮੈਂ ਇੱਕ ਦਿਨ ਦੇਖਿਆ, ਚਲੋ ਇੱਕ ਸਾਡੇ ਕਾਲਰ ਆ ਗਏ ਨੇ, ਸਾਡੇ ਭੈਣ ਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੀਬੀ ਗੋਸਲ ਜੀ, ਆਉਂਦੇ ਰਹੋ ਤੁਸੀਂ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਦੱਸਦੇ ਜੀ ਸਾਨੂੰ ਵੀ ਇਹ ਜਸਵਿੰਦਰ ਸਿੰਘ ਨੂੰ ਮੈਂ ਜਿਹੜੇ ਤੁਹਾਡੇ ਨਾਲ ਬੈਠੇ ਆ,
0: ਇਹ
2: ਤਾਂ ਵਿਆਹ ਕਰਾਉਣ ਲਈ ਆਏ, ਅਸੀਂ ਤਾਂ ਮੈਂ ਗ੍ਰੈਂਡ ਵਿਆਹ ਕਰਾਉਣਾ ਸੀ 60 ਮਾਰਚ ਨੂੰ ਮੇਰੇ ਮੈਨੂੰ ਦੇਖੋ ਕਿੰਨੀ ਉਮਰ ਬੀਤ ਗਈ ਆ, ਮੈਂ ਤਾਂ ਇੱਥੇ ਬੁੱਢੀ ਹੋ ਗਈ ਆ, ਇੱਥੇ ਸਾਰਾ ਕੁਛ
0: ਨਹੀਂ। ਵਿਆਹ ਕਰਵਾ ਕੇ ਆਏ ਜੀ 88 ਚ, ਇਹਨਾਂ ਦਾ ਵਿਆਹ ਉੱਥੇ ਹੋ ਗਿਆ ਤੇ 90 ਚ ਇੱਥੇ,
1: 90 ਚ ਆਏ,
2: 14 ਸਾਲ ਉੱਥੇ, 14 ਸਾਲ ਉੱਥੇ ਰਹੇ ਆ। ਇੱਧਰ ਜਿੱਥੇ ਮੇਰੇ ਘਰ, ਮੈਂ ਚੌਥੇ ਚ ਕਾਰਕੋਰ ਬੀਤ ਕੇ ਆ ਗਈ ਆ। ਇੱਥੇ ਵੀ ਕੁਛ ਨਹੀਂ ਸੀ, ਇੰਗਲੈਂਡ ਵਿੱਚ ਵੀ ਕੁਛ ਨਹੀਂ ਸੀ, ਪਰ ਅਸੀਂ ਬਹੁਤ ਆਪਣੇ ਆਪ ਨੂੰ ਸੰਭਾਲਿਆ, ਇੱਥੇ ਆ ਕੇ ਵੀ ਖੁੱਲਾ ਆਪਣਾ ਕੰਮ ਕੀਤੇ, ਆਪਣੇ ਆਪ ਨੂੰ ਬਹੁਤ, ਮੇਰਾ ਮੁੰਡਾ ਚੰਗਾ ਵਕੀਲ ਮੰਨਿਆ ਜਾਂਦਾ,
0: ਬਹੁਤ ਵਧੀਆ ਜੀ, ਬਹੁਤ ਵਧੀਆ।
2: ਬਾਕੀ ਜਿਹੜਾ ਤੁਸੀਂ ਕਹਿੰਦੇ ਨਾ ਇੱਥੇ ਕਿੱਦਾਂ ਚੰਗਾ ਸੀ, ਇੱਥੇ ਕਿੱਦਾਂ, ਇਹ ਤਾਂ ਅਸੀਂ ਹੁਣ ਕੰਪੈਰੀਜ਼ਨ ਨਹੀਂ ਕਰ ਸਕਦੇ, ਕਿਉਂਕਿ ਇੱਥੇ ਦੀ ਜੋ ਸਹੂਲਤਾਂ, ਤੁਸੀਂ ਡਾਕਟਰ ਦੇ ਜਾਓ ਉੱਥੇ ਤਾਂ ਸਾਨੂੰ ਠੀਕ ਆ, ਜਿਦਾਨੇ ਪੈਸਾ ਹੈਗਾ ਜੋ ਮਰਜ਼ੀ ਕਰਾ ਲਓ, ਉੱਥੇ ਤਾਂ ਕੋਈ ਬਿਮਾਰੀ ਹੋ ਜਾਏ, ਕੈਂਸਰ ਵਰਗੀ ਤੁਹਾਡੇ ਕਾਰਡ ਲਿਖ ਜਾਂਦੇ ਆ, ਇੱਥੇ ਸਾਰਾ ਕੁਛ ਨਹੀਂ। ਇਹ ਬੜੀ ਬਾਤ, ਸਾਨੂੰ ਮੈਂ ਇੱਕ ਦੋ ਗੱਲਾਂ ਕਰਨੀਆਂ ਵੀ ਸਾਨੂੰ ਬੜੀਆਂ ਸਹੂਲਤਾਂ ਆ ਉੱਥੇ, ਇਹੋ ਜਿਹੇ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਲੋਕੀ ਪੜ੍ਹੇ ਵੀ ਹੈਗੇ ਪਰ ਜੋਬ ਦੇ ਨਹੀਂ, ਫਿਰ ਉਹ ਨਿਆਣੇ ਮਾੜੀ ਮੋਟੀ ਖੇਤੀਬਾੜੀ ਅੱਗੇ ਵਾਲੀ ਗੱਲ ਨੀ ਜਾ ਰਹੀ, ਬਹੁਤ ਫਰਕ ਪੈ ਗਏ। ਮੈਂ ਉੱਥੇ ਹੁਣ ਜਾਣੀ ਆ, ਹੁਣ ਫਿਰ ਵੀ ਜਾਣਾ ਤੇ ਦੇਖੋ, ਬਾਕੀ ਆਪਣਾ ਆਪਣਾ ਖਿਆਲ ਆ। ਤੁਸੀਂ ਚੰਗੀ ਜੋਬ ਕਰ ਰਹੇ ਆ, ਪ੍ਰੋਫੈਸਰ ਲੱਗੇ ਹੋ, ਡਾਕਟਰੀ ਕੀਤੀ ਹੋ, ਸੋ ਤੁਹਾਨੂੰ ਤਾਂ ਉੱਥੇ ਕੋਈ ਘਾਟਾ ਨੀ
0: ਹੈਗਾ। ਸ਼ੁਕਰੀਆ, ਸ਼ੁਕਰੀਆ ਭੈਣ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਦੇਖੋ, ਮੈਂ ਵੀ ਦੇਖੋ ਜਸਵਿੰਦਰ ਜੀ, ਉੱਥੇ ਮੈਂ 36 ਸਾਲ ਜੋਬ ਕੀਤੀ ਹੈ ਕਾਲਜ ਦੇ ਵਿੱਚ, ਪਰ ਉੱਥੇ ਸਰਕਾਰ ਦਾ ਜਿਹੜਾ ਰੁਝਾਨ ਹੈ ਨਾ ਹਾਇਰ ਐਜੂਕੇਸ਼ਨ ਪ੍ਰਤੀ, ਉਹ ਬਿਲਕੁਲ ਨਕਾਰਾਤਮਕ ਹੈ, ਨੈਗੇਟਿਵ ਹੈ। ਹੁਣ ਗੱਲ ਮੈਂ ਕਰਦਾ, ਚੰਗਾ ਨੀ ਲੱਗਦਾ ਕਿ ਸਾਡੇ ਦੇਖੋ 2016 ਤੋਂ, ਮੈਂ 2021 ਚ ਰਿਟਾਇਰ ਹੋਇਆ, 2016 ਤੋਂ ਗ੍ਰੇਡ ਰਿਵੀਜ਼ਨ ਹੋਈ ਸੀ ਤੇ ਅਜੇ ਤੱਕ ਉਹਨਾਂ ਦਾ ਕੋਈ ਏਰੀਅਰ, ਕੋਈ ਬਕਾਇਆ ਜਿਹੜਾ ਨਾ ਗਵਰਨਮੈਂਟ ਨੇ ਨਹੀਂ ਦਿੱਤਾ। ਸਾਨੂੰ 3-3, 4-4 ਸਾਲ ਰਿਟਾਇਰ ਹੋਇਆ ਨੂੰ ਵੀ ਹੋ ਗਏ ਤੇ ਅਜੇ ਤੱਕ ਗਵਰਨਮੈਂਟ ਨੇ ਨਹੀਂ ਦਿੱਤਾ। ਦੇਖੋ ਕੇਸ ਚੱਲਦੇ ਪਏ ਕੋਰਟ ਕਚਹਿਰੀਆਂ ਦੇ ਵਿੱਚ, ਗਵਰਨਮੈਂਟ ਦਾ ਰੁਝਾਨ ਏਦਾਂ ਦਾ,
1: ਸਿਸਟਮ ਬਹੁਤ ਉੱਥੇ ਨਹੀਂ। ਇਹ ਸਹੀ ਹੈਗਾ ਕਿਉਂਕਿ ਜਿਹੜੀ ਵੀ ਕੋਈ ਗੱਲ ਹੁੰਦੀ ਕੋਰਟ ਕਚਹਿਰੀਆਂ ਦੀ, ਬਹੁਤ ਲੰਬਾ ਜਾਣੀ ਕੰਮ ਉਹਦਾ ਪੈ ਜਾਂਦਾ।
0: ਫਿਰ ਇੱਕ ਤੁਹਾਨੂੰ ਹੋਰ ਦੱਸਾਂ, ਪਿੱਛੇ ਜੇ ਇੱਕ ਸਾਡੇ ਇੱਕ ਹੋਰ ਕਾਲਰ ਆ ਗਏ ਨੇ, ਡਾਕਟਰ ਸਾਹਿਬ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਡਾਕਟਰ ਸਾਹਿਬ ਆਉਣੇ ਰਹੋ ਜੀ ਤੁਸੀਂ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ, ਠੀਕ ਹੋ?
3: ਵਧੀਆ ਜੀ, ਵਧੀਆ। ਤੇ ਮੈਂ ਅੱਜ ਦੇ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਇੰਡੀਆ ਚ
0: ਜੀ,
3: ਉਹ ਕਹਿੰਦਾ ਮੇਰਾ ਇੱਕ ਦੋਸਤ ਆਇਆ ਹੋਇਆ ਸਰੀ ਦੇ ਵਿੱਚ
0: ਜੀ,
3: ਕਹਿੰਦਾ ਕਿ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਕੈਨੇਡਾ ਦਾ ਤੇ ਇੰਡੀਆ ਦਾ।
0: ਅੱਛਾ ਜੀ।
3: ਹਾਂ, ਕਹਿੰਦਾ ਵੀ ਉੱਥੇ ਨਰਕ ਤੇ ਸਵਰਗ ਜੇ ਦੇਖਣਾ ਹੋਵੇ ਤੇ ਕੈਨੇਡਾ ਹੈਗਾ ਸਵਰਗ ਤੇ ਨਰਕ ਹੈਗਾ ਇੰਡੀਆ।
0: ਜੀ ਜੀ ਜੀ ਜੀ।
3: ਉਹ ਕਹਿੰਦਾ ਮੈਂ ਥੋੜਾ ਜਿਹਾ ਮੈਨੂੰ ਸੈੱਟ ਹੋ ਜਾਂਦੇ ਹੋ ਤੇ ਫਿਰ ਮੈਂ ਇੱਥੇ ਰਹਿ ਜਾਣਾ, ਮੈਂ ਨੀ ਜਾਣਾ ਇੰਡੀਆ।
0: ਚਲੋ ਚਲੋ, ਬਹੁਤ ਵਧੀਆ, ਬਹੁਤ ਵਧੀਆ ਜੀ। ਡਾਕਟਰ ਸਾਹਿਬ ਚਲੋ ਠੀਕ ਠਾਕ ਹੈ ਜੀ। ਡਾਕਟਰ ਜਸਬੀਰ ਚੌਹਾਨ ਜੀ ਇਹ ਸਾਡੇ ਨਾਲ ਰੈਗੂਲਰ ਸਾਡੇ ਲਿਸਨਰ ਨੇ। ਡਾਕਟਰ ਸਾਹਿਬ ਤੁਸੀਂ ਵੀ ਕਿਸੇ ਦਿਨ ਆ ਸਕਦੇ ਹੋ ਜੀ ਆਇਆਂ ਨੂੰ। ਸੋ ਡਾਕਟਰ ਸਾਹਿਬ ਦਾ ਨੰਬਰ ਹੈ ਜੀ 647-993-1484, 6479-93-1484। ਤੁਹਾਨੂੰ ਕੋਈ ਹੈਲਥ ਦੇ ਸੰਬੰਧੀ ਕੋਈ ਸਮੱਸਿਆ ਹੋਵੇ, ਜਿੱਦਾਂ ਜਸਵਿੰਦਰ ਜੀ ਨੇ ਗੱਲ ਕੀਤੀ, ਸਾਡੇ ਇੱਕ ਲਿਸਨਰ ਭੈਣ ਜੀ ਨੇ ਵੀ ਗੱਲ ਕੀਤੀ ਸੀ ਕਿ ਇੱਥੇ ਹਸਪੀਟਲਾਂ ਦੇ ਵਿੱਚ ਡਿਲੇ ਜ਼ਰੂਰ ਹੈ, ਲੇਕਿਨ ਜਦੋਂ ਕਿਸੇ ਨੂੰ ਐਡਮਿਸ਼ਨ ਮਿਲ ਜੇ ਤੇ ਕੁਆਲਿਟੀ ਜਿਹੜੀ ਟ੍ਰੀਟਮੈਂਟ ਦੀ ਹੈ ਨਾ ਉਹਦਾ ਕੋਈ ਮੁਕਾਬਲਾ ਨਹੀਂ ਹੈ। ਸੋ ਤੁਹਾਨੂੰ ਕੋਈ ਛੋਟੀ ਮੋਟੀ ਸਮੱਸਿਆ ਹੋਵੇ ਤੁਸੀਂ ਡਾਕਟਰ ਜਸਬੀਰ ਚੌਹਾਨ ਦੀ ਸੇਵਾ ਲੈ ਸਕਦੇ ਹੋ। ਫੋਨ ਨੰਬਰ 647-993-1484। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
3: ਚੰਗਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ।
0: ਸੋ ਜਸਵਿੰਦਰ ਜੀ, ਗੱਲ ਨਾ ਆਪਾਂ ਇਹੀ ਕਰ ਰਹੇ ਸੀ ਕਿ ਮੇਨ ਜਿਹੜਾ ਫਰਕ ਹੈ ਨਾ ਉਹ ਸਿਸਟਮ ਦਾ ਹੈ,
1: ਸਿਸਟਮ ਦਾ ਫਰਕ ਹੈ ਜੀ।
0: ਸਾਡੇ ਉੱਥੇ ਕੰਮ ਕਾਰ ਈਜ਼ੀ ਬਹੁਤ ਹੈ, ਸੌਖੇ ਬਹੁਤ ਹੈ। ਮੰਦਰ ਗੁਰਦੁਆਰੇ ਚ ਤੁਸੀਂ ਸਾਰਾ ਦਿਨ 12 ਮਹੀਨੇ 30 ਦਿਨ ਫ੍ਰੀ ਰੋਟੀ ਪਾਣੀ ਖਾਈ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਉੱਥੇ ਹੈ ਨਾ ਇੱਕ ਮਿਹਨਤ, ਤੁਸੀਂ ਜਿੱਦਾਂ ਕਹਿ ਰਹੇ ਹੋ ਨਾ ਮਿਹਨਤ ਉੱਥੇ ਵੀ ਕਰਨੀ ਪੈਂਦੀ, ਮਿਹਨਤ ਇੱਥੇ ਵੀ ਕਰਨੀ ਪੈਂਦੀ, ਉੱਥੇ ਮਿਹਨਤ ਦਾ ਜਿਹੜਾ ਰਿਵਾਰਡ ਹੈ ਨਾ ਉਹ ਨਹੀਂ ਮਿਲਦਾ,
1: ਉਹ ਨਹੀਂ ਜੀ ਮਿਲਦਾ ਉੱਥੇ।
0: ਇੱਥੇ ਤੁਸੀਂ ਮਿਹਨਤ ਕਰੋਗੇ ਤੇ ਤੁਹਾਨੂੰ ਰਿਵਾਰਡ ਜਿਹੜਾ ਨਾ ਇਮੀਡੀਏਟਲੀ ਤੁਹਾਨੂੰ ਮਿਲ ਜਾਣਾ,
1: ਮਿਲ ਜਾਣਾ ਜੀ, ਮਿਲ ਜਾਣਾ।
0: ਬਾਕੀ ਵੀ ਸਾਰੀਆਂ ਇੱਥੇ ਸਹੂਲਤਾਂ ਦੇਖ ਲਓ, ਇੱਥੇ ਸਿਸਟਮ ਦੇਖ ਲਓ। ਤੁਸੀਂ ਕਿਸੇ ਆਫਿਸ ਦੇ ਵਿੱਚ ਆਫਿਸਰ ਨੂੰ ਮਿਲਣ ਜਾਣਾ, ਜੇ ਤੁਹਾਨੂੰ 11 ਵਜੇ ਦੀ ਅਪੁਆਇੰਟਮੈਂਟ ਹੈ, ਜੇ ਡਾਕਟਰ ਦੀ 11 ਵਜੇ ਦੀ ਅਪੁਆਇੰਟਮੈਂਟ ਹੈ, ਤਾਂ ਯੂ ਹੈਵ ਟੂ ਬੀ ਪ੍ਰੈਜੈਂਟ ਦੇਅਰ ਐਟ 11 o'clock। ਐ ਨਹੀਂ ਵੀ ਤੁਸੀਂ 11 ਵਜੇ ਤੇ ਤੁਸੀਂ 11:15 ਜਾਓ ਤੇ ਉਹ ਕਹਿਣੇ ਵੀ ਤੁਹਾਡਾ ਟਾਈਮ ਟੱਗ ਗਿਆ ਜੀ, ਅਗਲੀ ਅਪੁਆਇੰਟਮੈਂਟ ਆ।
1: ਦੇਖੋ, ਪੰਕਚੁਅਲਿਟੀ ਤਾਂ ਹੈਗੀ ਆ ਜੀ ਡਾਕਟਰ ਸਾਹਿਬ, ਤੁਹਾਨੂੰ ਇਹ ਤਾਂ ਮੰਨਣਾ ਹੀ ਪਊਗਾ।
0: ਬਾਕੀ ਤੁਸੀਂ ਟ੍ਰੇਨ ਤੇ ਜਾਓ, ਬੱਸਾਂ ਤੇ ਜਾਓ, ਵੇਖੋ ਜਿੰਨੇ ਵਜੇ ਦਾ ਟਾਈਮ ਹੈ, ਹਾਰਡਲੀ 1-2 ਮਿੰਟ ਅੱਗੇ ਪਿੱਛੇ ਟ੍ਰੇਨ ਵੀ ਆ ਜਾਣੀ, ਬੱਸ ਵੀ ਆ ਜਾਣੀ। ਉੱਥੇ ਨਾ ਸਿਸਟਮ ਜਿਹੜਾ, ਉਹ ਸਿਸਟਮ ਜਿਹੜਾ ਨਾ ਉਹ ਬਹੁਤ ਵਿਗੜਿਆ ਹੋਇਆ। ਸਾਡਾ ਆਪਣਾ ਦੇਸ਼ ਹੈ, ਸਾਨੂੰ ਖੁਦ ਸ਼ਰਮ ਆਉਂਦੀ ਜਦੋਂ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਅਸੀਂ ਉਹਦੀ ਆਲੋਚਨਾ ਕਰਦੇ ਹਾਂ, ਪਰ ਜੋ ਜੋ ਅਸੀਂ ਪ੍ਰੈਕਟੀਕਲੀ ਦੇਖ ਕੇ ਆਏ ਨਾ, ਉਸ ਤੋਂ ਅੱਖਾਂ ਵੀ ਨਹੀਂ ਮੀਚ ਸਕਦੇ।
1: ਉਹ ਤਾਂ ਅੱਖਾਂ ਨਹੀਂ ਜੀ ਮੀਚ ਸਕਦੇ, ਕਹਿਣਾ ਤਾਂ ਫਿਰ ਆਪਾਂ ਨੂੰ ਪੈਂਦਾ ਹੀ ਆ। ਪਰ ਦੇਖੋ, ਦਰਸ਼ਨ ਜੀ ਪਿੱਛੇ ਕਿੰਨੀਆਂ ਗੌਰਮੈਂਟਾਂ ਆਈਆਂ, ਸਾਰੇ ਕਿੰਨੇ ਕਿੰਨੇ ਪ੍ਰੋਮਿਸ ਕਰਦੇ ਵੀ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਜੀ। ਮੈਂ ਤਾਂ ਜੀ ਜਦੋਂ ਜਾਂਦਾ ਹੁੰਦਾ ਮੈਨੂੰ ਤਾਂ ਕੋਈ ਉੱਥੇ ਚੇਂਜ ਨਹੀਂ ਲੱਗਦੀ ਹੁੰਦੀ, ਮੈਨੂੰ ਤਾਂ ਸਾਰਾ ਉਵੇਂ ਹੀ ਲੱਗਦਾ ਹੁੰਦਾ ਵੀ ਕੋਈ ਨੀ ਇੱਥੇ ਹੋਇਆ, ਉਹੀ ਸਾਰਾ ਕੁਛ ਪਿਆ ਇੱਥੇ,
0: ਕੁਛ ਵੀ ਨੀ ਹੋਇਆ,
1: ਕੁਛ ਨੀ ਹੋਇਆ, ਉਹੀ ਸੜਕਾਂ ਦਾ, ਉਹੀ ਜਿਹਦੇ ਕੋਈ ਮਾੜੀ ਜੀ ਉਹੀ ਗਲੀਆਂ ਨਾਲੀਆਂ ਦਾ ਰੌਲਾ ਪਿਆ ਰਹਿੰਦਾ ਉੱਥੇ, ਬਸ ਉਹੀ ਹੁੰਦਾ ਜੀ। ਮੈਂ ਤਾਂ ਜਦੋਂ ਵੀ ਜਾਂਦਾ ਮੈਨੂੰ ਤਾਂ ਕਦੇ ਕੋਈ ਆਏ ਨਹੀਂ ਲੱਗਿਆ ਵੀ ਇੱਥੇ ਤਾਂ ਬਹੁਤ ਵਧੀਆ ਹੋ ਗਿਆ ਜੀ ਸਾਰਾ ਕਾਰੋਬਾਰ।
0: ਤੁਸੀਂ ਦੇਖੋ ਉੱਥੇ ਕੰਪੀਟੀਸ਼ਨ ਜਿਹੜਾ ਸਰਕਾਰਾਂ ਦਾ ਨਾ, ਉਹ ਇਹਦੇ ਵਿੱਚ ਹੈ ਕਿ ਪਬਲਿਕ ਨੂੰ ਕਿਹੜਾ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਫ੍ਰੀ ਦਿੰਦਾ।
1: ਹਾਂਜੀ,
0: ਹੁਣ ਦੇਖੋ ਪਹਿਲਾਂ ਕਾਂਗਰਸ ਸੀ, ਫਿਰ ਅਕਾਲੀ ਆਏ, ਕਿਸੇ ਨੇ ਬਿਜਲੀ ਪਾਣੀ ਫ੍ਰੀ ਕਰ ਦਿੱਤਾ, ਕਿਸੇ ਨੇ ਆਟਾ ਦਾਲ ਫ੍ਰੀ ਕਰ ਦਿੱਤਾ। ਇਹ ਸਾਡੇ ਆਪ ਵਾਲਿਆਂ ਨੂੰ ਲੋਕਾਂ ਨੇ ਚੁਣਿਆ ਕਿ ਨਾ ਲੋਕ ਕਾਂਗਰਸ ਤੋਂ ਖੁਸ਼ ਸੀ, ਨਾ ਲੋਕ ਅਕਾਲੀ ਬੀਜੇਪੀ ਤੋਂ ਖੁਸ਼ ਸੀ। ਇਸ ਕਰਕੇ ਆਪ ਨੂੰ ਉਹਨਾਂ ਨੇ ਫੁੱਲ ਮੈਜੋਰਿਟੀ 92 MLA ਦੇ ਨਾਲ ਸਰਕਾਰ
1: ਬਣਾਈ।
0: ਇਹ ਦੇਖੋ ਇਹ ਕਹਿੰਦੇ ਵੀ ਹਜ਼ਾਰ ਰੁਪਇਆ ਅਸੀਂ ਔਰਤਾਂ ਦਾ ਲਾ ਦੇਣਾ, ਫਿਰ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਦੇ ਦੇਣੀ ਹੈ, ਸਵਾਰੀ ਫ੍ਰੀ ਦੇ ਦੇਣੀ ਹੈ, ਘਰਾਂ ਦੀ ਬੱਤੀ ਫ੍ਰੀ ਕਰ ਦੇਣੀ ਹੈ। ਵੀ ਜਿਹੜੀ ਚੀਜ਼ ਤੁਹਾਡੇ ਕੋਲ ਯਾਰ ਸਰਪਲਸ ਹੈ ਹੀ ਨਹੀਂ ਹੈ, ਤੁਸੀਂ ਉਸ ਨੂੰ ਫ੍ਰੀ ਕਿਵੇਂ ਦੇ
1: ਸਕਦੇ? ਉਹ ਤਾਂ ਕਰਜ਼ਾ ਲੈ ਲੈ ਕੇ
0: ਵਰਲਡ ਬੈਂਕ ਤੋਂ ਕਰਜ਼ਾ ਚੱਕ ਚੱਕ ਕੇ ਸਾਡੇ ਮੂਰਖ ਲੋਕ ਜਿਹੜੇ ਉਹ ਇਹਨਾਂ ਚੀਜ਼ਾਂ ਤੇ ਖੁਸ਼ ਹੋਈ ਜਾਂਦੇ ਵੀ ਸਰਕਾਰ ਤੁਹਾਨੂੰ ਇਹ ਚੀਜ਼ਾਂ ਫ੍ਰੀ ਹੈ ਜਾਂਦੇ।
1: ਦੇਖੋ ਦਰਸ਼ਨ ਜੀ, ਜਿਹੜੀ ਇਹ ਚੀਜ਼ ਹੁੰਦੀ ਨਾ, ਜਿਹੜਾ ਲੋੜਵੰਦ ਪਰਸਨ ਆ,
0: ਹਾਂ,
1: ਜੇ ਉਹਨੂੰ ਦਿੱਤੀ

0: ਪੰਛੀ ਇਹਨਾਂ ਦੇ ਵਿੱਚ ਰਹਿਣ ਲੱਗ ਪੈਣਗੇ। ਉਹਨੇ ਬੜਾ ਵਧੀਆ ਉਹਨਾਂ ਦੇ ਉੱਪਰ ਵਿਅੰਗ ਕੀਤਾ, ਕਟਾਕਸ਼ ਕੀਤਾ, ਕਹਿੰਦਾ ਬੇਵਕੂਫੋ ਇਹਨਾਂ ਦੇ ਆਲਣੇ ਬਣਾ ਕੇ ਨਾ ਟੰਗੋ, ਤੁਸੀਂ ਵੱਧ ਤੋਂ ਵੱਧ ਦਰਖਤ ਲਗਾਓ, ਪੰਛੀ ਆਲਣੇ ਆਪਣੇ ਆਪ ਹੀ ਬਣਾ ਲੈਣਗੇ। ਸੋ ਸਾਡੇ ਨੌਜਵਾਨਾਂ ਨੂੰ, ਸਾਡੀ ਪਬਲਿਕ ਨੂੰ ਤੁਸੀਂ ਫ੍ਰੀ ਚੀਜ਼ਾਂ ਦੇਣ ਦੀ ਬਜਾਏ ਰੁਜ਼ਗਾਰ ਦਿਓ ਉਹਨਾਂ ਨੂੰ, ਉਹ ਆਪਣੀਆਂ ਜ਼ਰੂਰਤਾਂ ਆਪਣੇ ਆਪ ਪੂਰੀਆਂ ਕਰ ਲੈਣਗੇ।
1: ਦੇਖੋ ਦਰਸ਼ਨ ਜੀ, ਤੁਹਾਡੀ ਮੈਂ ਗੱਲ ਚੋ ਗੱਲ ਟੋਕਦਾ, ਜਿਵੇਂ ਤੁਸੀਂ ਦਰਖਤ ਲਾਉਣ ਵਾਲੀ ਗੱਲ ਕੀਤੀ ਹੈ, ਹੁਣ ਜਿਵੇਂ ਤੁਸੀਂ ਦੇਖੋ ਆਪਣੇ ਇੱਥੇ ਤੁਸੀਂ ਮਾੜਾ ਜਿਹਾ ਕੈਲਡਨ ਚ ਜਾਓ, ਹੋਰ ਆਸੇ ਪਾਸੇ ਕਿੰਨੀ ਗ੍ਰੀਨਰੀ ਤੁਹਾਨੂੰ
0: ਗ੍ਰੀਨਰੀ ਉਪਜਾਈ ਉਪਜਾਈ
1: ਤੇ ਹੁਣ ਤੁਸੀਂ ਆਪਣੇ ਪੰਜਾਬ ਚ ਜਾਓ, ਦੂਰ ਦੂਰ ਤੱਕ ਜੀ ਤੁਹਾਨੂੰ ਕੋਈ ਦਰਖਤ ਨਹੀਂ ਉੱਥੇ ਦੀਂਦਾ, ਸਾਰੇ ਵੱਢ ਟੁੱਕ ਦਿੱਤੇ। ਜਿਹੜਿਆਂ ਸਮਾਂ ਚ ਆਪਾਂ ਉੱਥੇ ਹੁੰਦੇ ਸੀ, ਉਦੋਂ ਵੱਡੇ ਬੋਹੜ ਹੁੰਦੇ ਸੀ, ਪਿੱਪਲ ਹੁੰਦੇ ਸੀ, ਟਾਹਲੀਆਂ ਹੁੰਦੀਆਂ ਸੀ
0: ਜੀ ਜੀ,
1: ਤੂਤ ਦੇ ਦਰਖਤ ਹੁੰਦੇ ਸੀ, ਉਹ ਸਾਰੇ ਗਾਇਬ ਹੋ ਗਏ ਜੀ ਹੁਣ ਉੱਥੋਂ। ਸਾਰਿਆਂ ਨੇ ਕਿਸੇ ਨੇ ਉੱਥੇ ਕੁਛ ਲਵਾ ਲਿਆ, ਕਿਸੇ ਨੇ ਕੁਛ ਲਾ ਲਿਆ, ਬਾਕੀ ਘਰ ਘੁਰ ਬਹੁਤ ਬਣ ਗਏ ਜੀ ਉੱਥੇ ਅੱਜ ਕੱਲ ਆਬਾਦੀ ਦੇ ਹਿਸਾਬ ਨਾਲ, ਹਨਾ
0: ਉਹ ਤਾਂ ਬੰਨੇ ਬੰਨੇ।
1: ਹਾਂਜੀ
0: ਬੰਨੇ ਬੰਨੇ ਬਿਲਕੁਲ ਜੀ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-367-5353 ਸਾਡਾ ਨੰਬਰ ਹੈ, 6473675353। ਤੁਸੀਂ ਜਸਵਿੰਦਰ ਜੀ ਨਾਲ ਕੋਈ ਗੱਲਬਾਤ ਕਰਨੀ ਹੋਵੇ, ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਆਪਣੀ ਮਨਪਸੰਦ ਦਾ ਕੋਈ ਗੀਤ ਤੁਹਾਡਾ ਸੁਣਨ ਤੇ ਕੋਈ ਦਿਲ ਹੋਵੇ, ਅੱਜ ਫਰਾਈਡੇ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ 647-367-5353 ਤੇ ਮੈਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਵੀ ਕਰਾਂਗੇ। ਸਾਡੇ ਪ੍ਰਾਊਡ ਸਪੌਂਸਰ ਨੇ ਜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ। ਤੁਸੀਂ ਕੋਈ ਗੈਸ ਸਟੇਸ਼ਨ ਭਾਲ ਰਹੇ ਹੋ, ਤੁਸੀਂ ਕੋਈ ਗਰੋਸਰੀ ਸਟੋਰ ਭਾਲ ਰਹੇ ਹੋ, ਤੁਸੀਂ ਕੋਈ ਪੀਜ਼ਾ ਸਟੋਰ ਭਾਲ ਰਹੇ ਹੋ, ਜਾਂ ਆਫਿਸ ਚਾਹੀਦਾ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ ਕੋਈ ਟਰੱਕ ਯਾਰਡ ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਸੰਪਰਕ ਕਰੋ ਇੰਦਰ ਅਰੋੜਾ ਜੀ ਦੇ ਨਾਲ। ਬੜੀ ਫੇਅਰ ਡੀਲਿੰਗ ਇਹਨਾਂ ਦੀ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੀ ਟਰਾਂਸਪੇਰੈਂਟੀ ਤਰੀਕੇ ਦੇ ਨਾਲ, ਬੜੀ ਪਾਰਦਰਸ਼ਤਾ ਦੇ ਨਾਲ ਤੁਹਾਡੇ ਨਾਲ ਇਹਨਾਂ ਦੀ ਡੀਲਿੰਗ ਹੋਏਗੀ ਤੇ ਬਹੁਤ ਵਧੀਆ ਹੈਲਪਫੁਲ ਹੋਣਗੇ ਅਗਰ ਤੁਸੀਂ ਇਹਨਾਂ ਨਾਲ ਡੀਲਿੰਗ ਕਰੋਗੇ। ਤਾਂ ਫੋਨ ਨੰਬਰ 416-525-7400, 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਆਪਣੇ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ, ਤੁਸੀਂ ਫੋਨ ਕਰ ਸਕਦੇ ਹੋ 905-399-1810-9053-996-110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਹੋ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੋਏ, ਕਿਸੇ ਵੀ ਕੰਪਨੀ ਦੀ ਹੋਏ, ਕੋਈ ਪ੍ਰੋਬਲਮ ਆ ਗਈ ਹੈ, ਕੋਈ ਸਮੱਸਿਆ ਆ ਗਈ ਹੈ, ਤਾਂ ਸੰਪਰਕ ਕਰੋ ਨੈਸ਼ਨਲ ਆਟੋ ਸਰਵਿਸ, 99 Kennedy Road ਸਾਊਥ ਬ੍ਰਮਟਨ। ਫੋਨ ਨੰਬਰ 905-450-3300, 905-450-3300। ਗੱਡੀ ਨੂੰ ਸਮੱਸਿਆ ਕੋਈ ਵੀ ਹੈ, ਚਾਹੇ ਕੋਈ ਟਾਇਰਾਂ ਦੀ ਹੈ, ਚਾਹੇ ਕੋਈ ਡੈਂਟਿੰਗ ਪੇਂਟਿੰਗ ਦੀ ਹੈ, ਕੋਈ ਮਕੈਨੀਕਲ ਪ੍ਰੋਬਲਮ ਹੈ ਇੰਜਨ ਦੀ, ਸੰਪਰਕ ਕਰ ਸਕਦੇ ਹੋ ਅਬਾਸ ਜੀ ਨੂੰ 905-450-3300। ਬੜੀ ਖੁੱਲੀ ਡੁੱਲੀ ਵਰਕਸ਼ਾਪ ਹੈ, 10-15 ਦੇ ਕਰੀਬ ਇਹਨਾਂ ਕੋਲ ਟ੍ਰੇਨਡ ਕਾਰੀਗਰ ਨੇ ਔਰ 7-8 ਲਿਫਟਾਂ ਅੰਦਰ ਲੱਗੀਆਂ ਹੋਣੇ ਨੇ, ਬਿਲਕੁਲ ਪ੍ਰਾਇਓਰਟੀ ਬੇਸ ਤੇ ਤੁਹਾਨੂੰ ਸਰਵਿਸ ਮਿਲੇਗੀ। ਨੈਸ਼ਨਲ ਆਟੋ ਸਰਵਿਸ, 99 Kennedy Road ਸਾਊਥ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਸੋ 10:36 ਹੋ ਗਏ ਨੇ ਜੀ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353, 6473-367-5353। ਸੋ ਕੱਲ ਨਾ ਗੱਲਬਾਤਾਂ ਅਸੀਂ ਕਰ ਰਹੇ ਸੀ, ਜਸਵਿੰਦਰ ਜੀ ਤੁਸੀਂ ਸੁਣਿਆ ਹੋਏਗਾ ਪ੍ਰੋਗਰਾਮ, ਕਿ ਸਾਨੂੰ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ, ਬੱਚਿਆਂ ਨੂੰ ਮਾਂ ਬਾਪ ਦੇ ਨਾਲ ਕਿਸ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ, ਰਿਗਾਰਡ ਕਰਨਾ ਚਾਹੀਦਾ, ਇੱਜ਼ਤ ਕਰਨਾ ਚਾਹੀਦਾ। ਮੈਂ ਨਾ ਕੱਲ ਇੱਕ ਛੋਟੀ ਜਿਹੀ ਗੱਲ ਪੜ੍ਹ ਰਹੇ ਸੀ, ਉਹ ਕਹਿੰਦੇ ਵੀ ਇੱਕ ਸਰਕਸ ਦੇ ਵਿੱਚ ਉਹ ਕਹਿੰਦੇ ਸ਼ੇਰ ਹੈਗੇ ਸੀ 8-10।
2: ਅੱਛਾ ਜੀ,
0: ਸਰਕਸ ਦੇ ਵਿੱਚ। ਤੇ ਸਾਡੇ ਇੱਕ ਕਾਲਰ ਨੇ ਚਰਨਦੀਪ ਜੀ। ਹਾਂਜੀ ਚਰਨਦੀਪ ਜੀ,
3: ਹੈਲੋ ਜੀ, ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
3: ਭਾਜੀ ਜੀ। ਤੁਹਾਡੀ ਫੋਟੋ ਨਹੀਂ ਆਉਂਦੀ, ਤੁਹਾਡੀ ਵੀਐਸਪੀ ਤੁਹਾਡੀ ਫੋਟੋ ਵੀ ਦਾਓ ਆਪਣੀ
0: ਫੋਟੋ। ਬਸ ਨਾ ਸਾਡੇ ਤਿਆਰੀ ਹੋ ਰਹੀ ਹੈ, ਕੈਮਰੇ ਕੁਮਰੇ ਲੱਗ ਜਾਣਗੇ, ਫਿਰ ਤੁਸੀਂ ਲਾਈਵ ਦੇਖ ਸਕੋਗੇ,
3: ਵੀਡੀਓ ਦੇਖ ਸਕੋਗੇ,
0: ਜਿਹੜੀ ਆਡੀਓ ਆਉਂਦੀ ਹੈ ਤੇ ਵੀਡੀਓ ਵੀ ਥੋੜੀ ਦੇਰ ਤੱਕ ਆ ਜਾਏਗੀ। ਚਲੋ
3: ਕਦੋਂ ਤੱਕ ਆਜੂਗੀ ਵੀਡੀਓ, ਕਦੋਂ ਤੱਕ ਆਜੂਗੀ?
0: ਬਸ ਥੋੜੀ ਦੇਰ ਤੱਕ ਵੇਟ ਕਰੋ, ਵੇਟ ਕਰੋ।
3: ਇੱਕ ਗਾਣਾ ਲਾਉਂਗੇ, ਸਤਿੰਦਰ ਸਰਤਾਜ ਦਾ ਬੁਲਬੁਲ।
0: ਹਾਂ ਹੁਣੇ ਲਾਉਣਾ ਥੋੜੀ ਦੇਰ ਬਾਅਦ। ਸਤਿ ਸ਼੍ਰੀ ਅਕਾਲ ਜੀ, 0380।
4: ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਕਿਹਾ ਵਧੀਆ ਚੱਲ ਰਿਹਾ ਜੀ ਟਾਸਕ ਤੁਹਾਡਾ,
0: ਸ਼ੁਕਰੀਆ ਜੀ।
4: ਜਿਹੜਾ ਇੰਡੀਆ ਤੁਸੀਂ ਆਪਾਂ ਕਹਿੰਦੇ ਨਾ ਬਈ ਉਹ ਗੌਰਮੈਂਟ ਜੀ ਦਿੰਦੀ ਆ, ਉਹ
0: ਫ੍ਰੀ
4: ਜੋ ਵੀ ਆ 1000 ਰੁਪਈਆ ਫ੍ਰੀ ਚੀਜ਼ਾਂ, ਉਹ ਇੱਥੇ ਵੀ ਸੇਮ ਹੀ ਹੋ ਗਿਆ ਜੀ। ਇੱਥੇ ਤਾਂ ਹੁਣ ਆਪਾਂ ਨੂੰ 200 ਦੇਣਾ ਗਰੋਸਰੀ ਦਾ, ਮੈਨੂੰ ਦੱਸੋ 200 ਨਾਲ ਤੁਹਾਡਾ ਗਰੋਸਰੀ ਦੇ ਨਾਲ ਕੀ ਬਣ ਜਾਊਗਾ?
0: ਨਹੀਂ ਨਹੀਂ

0: ਨਾ 200 ਵੀ ਨਹੀਂ ਦੇਣਾ ਚਾਹੀਦਾ
1: ਤੇ ਫਿਰ ਆਪਾਂ ਨੂੰ ਜਿਹੜਾ ਹੁਣ ਉਹ ਕੋਈ 70 ਬਿਲੀਅਨ ਡਾਲਰ ਕਿੰਨਾ ਸਮਾਲ ਬਿਜ਼ਨਸ ਨੂੰ ਦੇਣਾ ਆ ਉਹ 70 ਬਿਲੀਅਨ ਡਾਲਰ ਦੇਣ ਦੀ ਲੋੜ ਨਹੀਂ ਹੈ ਆਪ ਜੀ ਤੇ ਕਾਰ ਲਾਂਚ ਕਰਨ ਜਿਹੜੇ ਬੰਦੇ
0: ਹੁਣ ਇਸ ਚੀਜ਼ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਕਿ ਬਾਹਰ ਦੇ ਦੂਸਰੇ ਯੂਕਰੇਨ ਵਰਗੇ ਦੂਜੇ ਕੰਟਰੀਆਂ ਨੂੰ ਹੈਲਪ ਕਰਨ ਦੀ ਬਜਾਏ ਆਪਣੇ ਕੰਟਰੀਆਂ ਨੂੰ ਹੈਲਪ ਕਰੋ ਉਹਨਾਂ ਨੂੰ ਰੁਜ਼ਗਾਰ ਦਿਓ ਤੇ ਇਹ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਬਾਕੀ ਫ੍ਰੀ ਵਾਲੀਆਂ ਚੀਜ਼ਾਂ ਦੇਣ ਦੇ ਨਾਲ ਮੈਂ ਨਹੀਂ ਸਹਿਮਤ ਇਸ ਚੀਜ਼ ਦੇ ਨਾਲ ਇਹਦੇ ਨਾਲ ਰੁਜ਼ਗਾਰ ਦਿਓ ਤੇ ਲੋਕਾਂ ਨੂੰ ਅਦਰਵਾਈਜ਼ ਆਦਤਾਂ ਜਿਹੜੀਆਂ ਨਾ ਉਹ ਫਿਰ ਗਲਤ ਪੈ ਜਾਂਦੀਆਂ ਇਸ ਚੀਜ਼ ਦੇ ਵਿੱਚ
1: ਗਲਤ ਪੈਂਦੇ ਹੁਣ ਦੇਖੋ ਮੈਂ ਮੇਰਾ ਹੈਗਾ ਮੇਰੀ ਫੀਲਡ ਸੀਗੀ ਪਹਿਲਾਂ ਮਕੈਨੀਕਲ ਇੰਜੀਨੀਅਰ ਠੀਕ ਹੈ
0: ਜੀ
1: ਤੇ ਜਹਾਜ਼ਾਂ ਦੇ ਪਾਰਟ ਕਾਰਾਂ ਦੇ ਪਾਰਟ ਟਰੱਕਾਂ ਦੇ ਪਾਰਟ ਜਿਹੜਾ ਮਰਜ਼ੀ ਬਣਵਾ ਲਓ ਪ੍ਰੋਗਰਾਮ ਕਰਕੇ ਮਸ਼ੀਨਾਂ ਦੇ ਉੱਤੇ ਤੇ ਮੈਨੂੰ ਲੋਨ ਕਰਨ ਵੀ ਇੱਥੇ ਕਾਰਾਂ ਦੀ ਕੰਪਨੀ ਲਾਉਣੀ ਆ ਬਈ 100 ਮਸ਼ੀਨ ਲਾਉਣੀ ਆ ਤੂੰ ਆ ਤੂੰ ਤੈਨੂੰ ਅਸੀਂ ਲੋਨ ਕਰਦੇ ਆ ਠੀਕ ਆ ਬਈ ਤੂੰ ਮਸ਼ੀਨਾਂ ਲਾ ਪਾਰਟ ਬਣਾਓ ਕਾਰਾਂ ਇੱਥੇ ਬਣਾਓ ਠੀਕ ਆ 100 ਬੰਦਾ ਰੱਖੋ ਤਾਂ ਕਿ 100 ਬੰਦੇ ਨੂੰ ਜੋਬ ਮਿਲੇ ਠੀਕ ਆ ਤੇ ਇਹ ਰੇਟ ਇਹ ਤਾਂ 200 ਡਾਲਰ ਨਾਲ ਕੀ ਬਣੂਗਾ ਮੈਂ ਤਾਂ ਕਹਿੰਦਾ ਬਈ 200 ਡਾਲਰ ਮੇਰੇ ਤੋਂ ਲੈ ਲਵੇ ਕਾਰ ਨਹੀਂ ਮੈਂ ਦਿੰਦਾ ਉਹਨੂੰ ਠੀਕ ਹੈ ਜੋਬਾਂ ਕਰੀਅਰ ਕਰੋ
0: ਚਲੋ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ
1: ਤੇ ਜਿਹੜਾ ਆਪਾਂ ਨੂੰ ਹੁਣ ਲੋਨ ਵੀ ਦਿੱਤਾ ਲੋਨ ਦਾ ਕੋਈ ਫਾਇਦਾ ਨਹੀਂਗਾ ਉਹ 2 ਨੰਬਰ ਜੇ ਉਹ ਐਸਐਫ ਲੋਨ ਆ ਉਹ 2 ਨੰਬਰੀ ਮੈਂ ਹੁਣ 2 ਐਸਐਫ ਲੋਨ ਕਈਆਂ ਨੂੰ ਪੁੱਛਿਆ ਤੁਹਾਨੂੰ 2000 ਡਾਲਰ ਮਿਲਣਾ ਭਾਜੀ ਇਹ ਤੁਸੀਂ ਸਿੰਗਲ ਸਟੇਟਸ ਦੇ 30000 ਡਾਲਰ ਦੇ ਵਿੱਚੋਂ ਤੁਹਾਡੇ ਪੱਲੇ 2000 ਪੈਣਾ ਉਹ ਸਕੂਲ ਤਾਂ ਬੰਦ ਵੀ ਹੋ ਗਏ ਉਹਦਾ ਪੈਸੇ ਲੈ ਕੇ ਚਲੇ ਵੀ ਗਏ ਕਿਤੇ ਜਿਨ੍ਹਾਂ ਨੇ ਲੋਨ ਲਵਾਏ ਸੀ ਆਨਲਾਈਨ ਵਾਲੇ
0: ਚਲੋ ਥੈਂਕ ਯੂ ਜੀ ਤੁਹਾਡੀ ਗੱਲਬਾਤ ਪਹੁੰਚ ਗਈ ਜੀ ਔਨ 에ਅਰ ਤੇ ਗੱਲਬਾਤ ਜਿਹੜੀ ਔਨ 에ਅਰ ਪਹੁੰਚ ਗਈ ਤੇ ਜ਼ਰੂਰ ਹੋ ਸਕਦਾ ਜਿੱਥੇ ਤੁਸੀਂ ਪਹੁੰਚਾਉਣੀ ਚਾਹੁੰਦੇ ਹੋ ਪਹੁੰਚ ਗਈ ਸੋ 647-367-5353 6473675353 ਤੇ ਜਸਵਿੰਦਰ ਜੀ ਤੁਸੀਂ 36 ਸਾਲ ਤੁਸੀਂ ਵੈਸੇ ਪੰਜਾਬ ਚ ਕਿੱਥੋਂ ਨੂੰ ਕਰਦੇ ਹੋ ਬਿਲੋਂਗ
2: ਮੈਂ ਜੀ ਮੋਗੇ ਤੋਂ ਆ ਜੀ ਮੋਗੇ ਤੋਂ ਬਿਲੋਂਗ ਕਰਦਾ ਜੀ
0: ਮੋਗਾ ਸ਼ਹਿਰ ਪ੍ਰੋਪਰ
2: ਪ੍ਰੋਪਰ ਮੋਗਾ ਸ਼ਹਿਰ ਹਾਂਜੀ ਮੈਂ ਤਾਂ ਉੱਥੇ ਜੰਮਿਆ ਪਲਿਆ ਜੀ ਤੇ ਪਿੰਡ ਸਾਡਾ ਨਾਲ ਸੀਗਾ ਸਲੀਨਾ
0: ਇਹਦਾ ਮਤਲਬ ਤੁਸੀਂ ਸਾਡੇ ਜ਼ਿਲ੍ਹੇ ਦੇ ਹੀ ਹੋ ਮੋਗਾ ਪਹਿਲੇ ਫਰੀਦਕੋਟ ਦੇ ਵਿੱਚ ਹੀ ਹੁੰਦਾ ਸੀ ਹੁਣ ਮੋਗਾ ਜ਼ਿਲ੍ਹਾ ਬਣ ਗਿਆ
2: ਪਹਿਲੇ ਮੋਗਾ ਜ਼ਿਲ੍ਹਾ ਬਣ ਗਿਆ
0: ਹਾਂ ਪਹਿਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਹੁੰਦਾ ਸੀ ਇੱਕ ਚੀਜ਼ ਤੁਸੀਂ ਮੈਨੂੰ ਹੋਰ ਦੱਸਿਓ ਕੈਨੇਡਾ ਦੇ ਵਿੱਚ ਤੁਸੀਂ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਮੈਨੂੰ ਕਈ ਦੋਸਤ ਮਿੱਤਰ ਇੱਥੇ ਮਿਲਦੇ ਐ ਉਹ ਕਹਿੰਦੇ ਵੀ ਸਾਡਾ ਨਾ ਕੋਈ ਐਕਸਪੀਰੀਅੰਸ ਇੱਥੇ ਆ ਕੇ ਵਧੀਆ ਨਹੀਂ ਰਿਹਾ ਸਾਡਾ ਅਸੀਂ ਸਾਨੂੰ ਦਿਲ ਕਰਦਾ ਸੀ ਵੀ ਅਸੀਂ ਵਾਪਸ ਚਲੇ ਜਾਈਏ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇੱਥੇ ਆ ਕੇ ਜੋ ਸੁਪਨੇ ਲੈ ਕੇ ਆਏ ਸੀ ਆਪਣੇ ਲਈ ਆਪਣੇ ਬੈਟਰ ਫਿਊਚਰ ਦੇ ਲਈ ਆਪਣੇ ਬੱਚਿਆਂ ਦੀ ਬੈਟਰਮੈਂਟ ਦੇ ਲਈ ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਸੁਪਨੇ ਉਹ ਵਧੀਆ ਸਾਕਾਰ ਹੋ ਗਏ ਤੁਸੀਂ ਸੰਤੁਸ਼ਟ ਹੋ ਆਪਣੀ ਇੱਥੇ ਯਾਤਰਾ ਦੇ ਵਿੱਚ ਇਹਨੇ ਤੇ
2: ਮੇਰੇ ਜੀ ਸੁਪਨੇ 101% ਸਾਕਾਰ ਹੋਏ ਆ
0: ਵੈਰੀ ਗੁੱਡ
2: ਮੈਂ ਆਪਦੀ ਫੈਮਿਲੀ ਦੇ ਨਾਲ ਪੂਰਾ ਖੁਸ਼ ਹਾਂ ਜੀ ਵਾਈਫ ਮੇਰੀ 88 ਚ ਵਿਆਹ ਕਰ ਗਿਆ ਸੀ 90 ਚ ਮੈਂ ਇੱਥੇ ਆਇਆ
0: ਜੀ
2: ਦੋ ਮੇਰੇ ਬੱਚੇ ਆ ਜੀ ਦੋਨੇ ਪੂਰੇ ਸੈੱਟ ਆ ਜੀ ਮੈਨੂੰ ਕੋਈ ਕੰਪਲੇਂਟ ਨਹੀਂ ਕਿਸੇ ਵੀ ਗੱਲ ਦੀ ਜੋਬਾਂ ਵਧੀਆ ਚੱਲੀ ਜਾਂਦੀਆਂ ਸਾਰਾ ਕੁਝ ਠੀਕ ਠਾਕ ਹੈ ਦੇਖੋ ਦਰਸ਼ਕ ਜੀ ਮਿਹਨਤ ਤਾਂ ਕਰਨੀ ਪੈਣੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ
0: ਬਿਲਕੁਲ ਬਿਲਕੁਲ ਬਿਲਕੁਲ
2: ਤੇ ਬਾਕੀ ਕਈ ਬੰਦਿਆਂ ਦੇ ਇਦਾਂ ਹੁੰਦਾ ਜੀ ਵੀ ਪਿੱਛੇ ਥੋੜੀ ਜੀ ਜ਼ਿਆਦਾ ਪ੍ਰਾਪਰਟੀ ਵਗੈਰਾ ਹੁੰਦੀ ਹੈ ਉਹਨਾਂ ਦੀ ਝਾਕ ਹੁੰਦੀ ਹੈ ਥੋੜੀ ਜੀ ਉਹਨਾਂ ਨੂੰ ਵੀ ਮੈਂ ਪਿੱਛੇ ਚਲਾ ਜਾਊਂਗਾ ਉੱਥੇ ਜਾ ਕੇ ਸੈੱਟ ਹੋ ਜਾਊਂਗਾ ਸਾਰਾ ਕੁਝ ਹੋ ਜਾਊਗਾ
0: ਨਾਲੇ ਕਈ ਵਾਰੀ ਇਹ ਵੀ ਹੋ ਜਾਂਦਾ ਨਾ ਵੀ ਉਹ ਜਦੋਂ ਪਿੱਛੇ ਭੈਣ ਭਰਾ ਹੁੰਦੇ ਉਹਨੂੰ ਇਹ ਲੱਗਦਾ ਵੀ ਜੇ ਮੈਂ ਇੱਥੇ ਸੈੱਟ ਹੋ ਗਿਆ ਤੇ ਮੇਰੀ ਪ੍ਰਾਪਰਟੀ ਨਾ ਕਿਤੇ ਨਾ ਕੋਈ ਲੈ
2: ਜਾਏ ਇਹ ਵੀ ਬਹੁਤ ਗੱਲਾਂ ਹੋਈਆਂ ਪਿੱਛੇ ਜੇ ਬਹੁਤ ਹੁੰਦੀਆਂ ਰਹੀਆਂ ਸੋ ਮੈਂ ਤਾਂ ਉਸ ਸਿਚੁਏਸ਼ਨ 'ਚ ਨਹੀਂ ਸੀਗਾ ਵੀ ਮੈਂ ਆਪਾਂ ਜਾਣੀ ਮਿਡਲ ਕਲਾਸ ਦੇ ਬੰਦੇ ਸੀਗੇ ਵੀ ਕੋਈ ਬਾਹਲਾ ਹੈ ਨਹੀਂ ਸੀਗਾ
0: ਜੀ ਜੀ
2: ਪਰ ਜਿੰਨੀ ਵੀ ਮਹਾਰਾਜ ਨੇ ਕਿਰਪਾ ਕੀਤੀ ਇੱਥੇ ਆਪਾਂ ਹਜੇ ਤੱਕ ਵਧੀਆ ਹੀ ਆ ਜੀ ਬਸ ਮੈਨੂੰ ਕੋਈ ਕੰਪਲੇਂਟ ਨਹੀਂ ਜੀ ਹੈ
0: ਵੈਸੇ ਮੈਨੂੰ ਨਾ ਇੱਕ ਚੀਜ਼ ਮੈਂ ਵੀ ਇੱਥੇ ਮਹਿਸੂਸ ਕਰਦਾ ਮੈਨੂੰ ਵੀ 8-9 ਸਾਲ ਹੋ ਗਏ ਰੈਗੂਲਰਲੀ ਮੈਂ ਵੀ ਇੱਥੇ ਸਟੇ ਕਰ ਰਿਹਾ ਕਿ ਇੱਥੇ ਜਿਹੜਾ ਮਿਹਨਤ ਕਰਨ ਵਾਲਾ ਆਦਮੀ ਨੇ ਜਿਹੜਾ ਹੱਥੀ ਮਿਹਨਤ ਕਰ ਸਕਦਾ ਉਹ ਮੇਰਾ ਖਿਆਲ ਉੱਥੇ ਸਕਸੈਸਫੁਲੀ ਸਕਸੈਸਫੁਲ ਹੈ ਉਹ ਕਦੇ ਵੀ ਨਹੀਂ ਮਾਤ ਖਾਂਦਾ ਕਿਸੇ ਚੀਜ਼ ਤੋਂ ਹੁਣ ਜਿਹੜੇ ਬੱਚੇ ਜਾਂ ਜਿਹੜੇ ਇਨਸਾਨ ਉੱਥੋਂ ਆ ਜਾਂਦੇ ਨਾ ਵੀ ਉੱਥੇ ਸਿਲਵਰ ਸਪੂਨ ਘਰ ਦੇ ਵਿੱਚ ਜਿਨ੍ਹਾਂ ਨੇ ਪਾਣੀ ਦਾ ਗਲਾਸ ਨਹੀਂ ਚੁੱਕ ਕੇ ਉੱਥੇ ਪੀਤਾ ਤੇ ਇੱਥੇ ਆ ਕੇ ਦੇਖੋ ਤੁਹਾਨੂੰ ਹਰ ਇੱਕ ਕੰਮ ਆਪ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਜੇ ਤੁਸੀਂ ਘਰ ਦੇ ਵਿੱਚ ਵਾਈਫ ਵੀ ਜੋਬ ਕਰਦੀ ਤੁਸੀਂ ਵੀ ਜੋਬ ਕਰਦੇ ਹੋ ਤਾਂ ਤੁਹਾਨੂੰ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਵੀ ਕੋਆਪਰੇਟ ਕਰਨਾ ਪੈਂਦਾ ਇੱਕ ਦੂਸਰੇ ਨੂੰ ਬੱਚਿਆਂ ਨੂੰ ਛੱਡਣਾ ਬੱਚਿਆਂ ਨੂੰ ਲਿਆਉਣਾ ਸਾਰੇ ਘਰ ਦੇ ਬੈਕਯਾਰਡ ਦੇ ਵਿੱਚ ਜੋ ਘਾਹ ਵੀ ਕੱਟਣਾ ਤਾਂ ਵੀ ਤੁਸੀਂ ਆਪ ਕਰਨਾ ਜੇ ਉਹ ਕੋਈ ਫੁੱਲ ਪੌਦੇ ਵੀ ਲਗਾਉਣੇ ਤਾਂ ਵੀ ਤੁਸੀਂ ਸਭ ਕੁਝ ਆਪ ਕਰਨਾ
2: ਆਪ ਕਰਨਾ ਪੈਂਦਾ ਹਾਂ
0: ਸੋ ਜੇ ਤੁਸੀਂ ਇਦਾਂ ਦੀ ਨੇਚਰ ਬਣਾ ਲਓ ਨਾ ਆਪਣੀ ਤੇ ਹਾਰਡ ਵਰਕ ਕਰੋ ਮੇਰਾ ਖਿਆਲ ਹੈ ਫਿਰ ਇੱਥੋਂ ਵਰਗਾ ਕੰਟਰੀ ਕੋਈ ਨਹੀਂ ਹੈਗਾ
2: ਕੋਈ ਨਹੀਂ ਜੀ ਇਹੋ ਜਿਹਾ ਕੰਟਰੀ ਮੇਰੇ ਤੇ ਜਿਵੇਂ ਮੈਨੂੰ ਤਾਂ ਇਦਾਂ ਲੱਗਦਾ ਜੀ ਜਿਵੇਂ ਤੁਸੀਂ ਮੇਰੀ ਗੱਲ ਕਰ ਰਹੇ ਹੈ ਕਿਉਂਕਿ ਮੇਰੀ ਵਾਈਫ ਤੇ ਅਸੀਂ ਦੋਨੇ ਜਾਨੀ ਐਵੇਂ ਕਰਦੇ ਰਹੇ ਬੱਚਿਆਂ ਦੀ ਵੀ ਅਸੀਂ ਪੂਰੀ ਹੈਲਪ ਕੀਤੀ ਹੁਣ ਜਿਵੇਂ ਤੁਸੀਂ ਕਹਿੰਦੇ ਬੱਚਿਆਂ ਨੂੰ ਲੈ ਛੱਡੇ ਹੁਣ ਅਸੀਂ ਹੁਣ ਗ੍ਰੈਂਡ ਕਿਡ ਵਾਲੇ ਹੋ ਗਏ ਅਸੀਂ ਹੁਣ ਉਹਨਾਂ ਦੀ ਹੈਲਪ ਕਰ ਰਹੇ ਹਾਂ ਜੀ
0: ਜੀ ਜੀ ਜੀ ਜੀ
2: ਹਾਂਜੀ
0: ਚਲੋ ਬਹੁਤ ਵਧੀਆ
2: ਇਸ ਕਰਕੇ ਮੈਨੂੰ ਕੋਈ ਪਛਤਾਵਾ ਨਹੀਂ ਜੀ ਵੀ ਮੈਂ ਜਾਨੀ ਵੀ ਪਿੱਛਾ ਛੱਡਿਆ ਤੇ ਮੈਂ ਇੱਥੇ ਸੈੱਟ ਹੀ ਆ ਜੀ ਬਸ ਬਿਲਕੁਲ ਮਿਹਨਤ ਜਰੂਰ ਕਰਨੀ ਪੈਂਦੀ ਆ
0: ਮਿਹਨਤ ਦਾ ਤਾਂ ਕੋਈ ਸਬਸਟੀਟਿਊਟ ਹੈ ਹੀ ਨਹੀਂ ਜੀ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਮਿਹਨਤ ਕਰੋਗੇ ਤੇ ਤਾਂ ਹੀ ਤੁਸੀਂ ਕਾਮਯਾਬੀ ਤੁਹਾਨੂੰ ਮਿਲੇਗੀ ਜਿਵੇਂ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਹੋਣਾ
2: ਬਾਕੀ ਜੀ ਮੈਂ ਦਰਸ਼ਨ ਇੱਕ ਤੁਹਾਨੂੰ ਹੋਰ ਵੀ ਦੱਸਣਾ ਸੀਗਾ ਮੈਂ ਨਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਨਾ ਇੱਕ ਫੈਮਿਲੀ ਮੈਂਬਰ ਵਜੋਂ ਹੀ ਜਾਣੀ ਵਰਤਿਆ ਵੀ ਜਾਣੀ ਸਵੇਰੇ ਕੰਮ ਤੇ ਜਾੜੋ ਸ਼ਾਮ ਨੂੰ ਘਰੇ ਆ ਜੋ ਬਾਹਰ ਵੀ ਕੋਈ ਏਡਾ ਬਾਹਰ ਜਾਣਾ ਜੂਣਾ ਨਹੀਂ ਸੀ ਹੁੰਦਾ ਮੇਰਾ ਹਨਾ ਤੇ ਕੱਲ ਮੈਂ ਕੁਦਰਤੀ ਆਪਦੀ ਵਾਈਫ ਨੂੰ ਇਹ ਗੱਲ ਕਹਿ ਬੈਠਾ ਵੀ ਮੈਂ ਆਪਦੇ ਫਰੈਂਡ ਨੂੰ ਇੱਕ ਮਿਲਣ ਜਾਣਾ ਤੇ ਉਹ ਮੇਰੇ ਵੱਲ ਐਂ ਕਰਕੇ ਝਾਕੀ ਕਹਿੰਦੀ ਆਰ ਯੂ ਓਕੇ ਮੈਂ ਕਿਹਾ ਵੜੀ ਮੀਨ ਆਰ ਯੂ ਓਕੇ ਮੈਂ ਕਿਹਾ ਵੀ ਮੇਰਾ ਫਰੈਂਡ ਹੈ ਫਿਰ ਮੈਂ ਉਹਨੂੰ ਸਾਰਾ ਐਕਸਪਲੇਨ ਕੀਤਾ ਉਹ ਕਹਿੰਦੀ ਯਾ ਸ਼ੋਰ ਵੀ ਤੁਸੀਂ ਜਰੂਰ ਜਾਓ ਮਿਲੋ ਗਿਲੋ ਹਨਾ
0: ਚਲੋ ਚਲੋ
2: ਮੈਂ ਕਿਹਾ ਵੀ ਚਲੋ ਮੈਂ ਕਿਹਾ ਵੀ ਤੁਹਾਡੇ ਹਾਂਜੀ
0: ਸਾਡੇ ਧੰਨ ਭਾਗ ਹੈ ਤੇ ਮੈਨੂੰ ਤਾਂ ਸਾਡੇ ਸਰੋਤਿਆਂ ਦੇ ਨਾਲ ਮੈਨੂੰ ਦੇਖੋ ਤੁਸੀਂ ਸੁਣਿਆ ਹੋਏਗਾ ਕਿ ਮੈਂ ਰੇਡੀਓ ਵੀ ਜਦੋਂ ਅਸੀਂ ਕਰਦੇ ਨਾ ਤੇ ਜਦੋਂ ਫੋਨ ਆਵੇ ਨਾ ਚਾਹੇ ਕੋਈ ਐਡ ਚੱਲਦੀ ਹੋਏ ਚਾਹੇ ਕੋਈ ਗਾਣਾ ਚੱਲਦਾ ਹੋਵੇ ਕੋਈ ਗੱਲਬਾਤ ਚੱਲਦੀ ਹੋਵੇ ਮੈਂ ਉਹਨੂੰ ਬ੍ਰੇਕ ਕਰਕੇ ਨਾ ਦੋਸਤਾਂ ਦੀ ਕਾਲ ਨੂੰ ਪਹਿਲੇ ਪਿਕ ਕਰਦਾ
2: ਇਹ ਗੱਲ ਜੀ ਮੈਂ ਬਿਲਕੁਲ ਤੁਹਾਨੂੰ ਕਹਿਣਾ ਚਾਹੁੰਦਾ ਆ ਮੈਂ ਜਿਹੜਾ ਨੋਟ ਲਿਖਿਆ ਨਾ ਜੀ ਇਹਦੇ ਤੇ ਵੀ ਮੈਂ ਲਿਖਿਆ ਹੋਇਆ ਤੁਹਾਡੇ ਬਾਰੇ ਇਸ ਗੱਲ ਦੀ ਮੈਂ ਥੋੜੀ ਤਾਰੀਫ ਕਰਨਾ ਚਾਹੁੰਦਾ ਇੱਕ ਤਾਂ ਜੀ ਤੁਸੀਂ ਭਾਵੇਂ ਕੋਈ ਪਰਸਨ ਜਿੰਨੇ ਵਾਰੀ ਮਰਜ਼ੀ ਫੋਨ ਕਰੇ ਤੁਸੀਂ ਖਿੱਚਦੇ ਨੀ ਜੀ
0: ਨਹੀਂ ਖਿੱਚਣਾ ਕੀ ਯਾਰ ਜਿਹੜਾ ਰੇਡੀਓ ਪ੍ਰੋਗਰਾਮ ਹੈ ਨਾ ਜਿਹੜਾ ਉਹ ਦੋਸਤਾਂ ਮਿੱਤਰਾਂ ਦੇ ਨਾਲ ਹੀ ਹੈ ਜੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਅਵੋਇਡ ਕਰਨ ਲੱਗੋਗੇ ਨਾ ਫੋਨ ਨਾ ਚੁੱਕੋਗੇ ਤਾਂ ਫਿਰ ਨੈਚੁਰਲ ਹੈ ਕਿ ਤੁਸੀਂ ਕੱਲੇ ਹੀ ਬੋਲੀ ਜਾਓ
2: ਮੈਂ ਇੱਕ ਦਿਨ ਤੁਹਾਨੂੰ ਏਅਰ ਤੇ ਵੀ ਇਹ ਗੱਲ ਕਹੀ ਦਰਸ਼ ਜੀ ਮੈਂ ਕਿਹਾ ਮੈਂ ਤੁਹਾਨੂੰ ਸਲੂਟ ਕਰਦਾ ਵੀ ਤੁਹਾਡੇ ਚ ਇੰਨੀ ਪੇਸ਼ੈਂਸ ਹੈਗੀ ਆ ਵੀ ਜੇ ਕੋਈ ਕਾਲਰ 2-3-4 ਵਾਰੀ ਵੀ ਫੋਨ ਕਰਦਾ ਤੁਸੀਂ ਬੜਾ ਪਿਆਰ ਨਾਲ ਉਹਦਾ ਫੋਨ ਲੈਂਦੇ ਆ ਸਾਰਿਆਂ ਦਾ
0: ਨਹੀਂ ਨਹੀਂ
2: ਤੇ ਦਰਸ਼ਨ ਜੀ ਜਦੋਂ ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਤੁਸੀਂ ਸਵਾਲ ਪਾਇਆ ਸੀ ਲੱਗਦਾ ਵੀ ਆਪਾਂ ਨੇ ਅੱਜ ਜਿਹੜੇ ਸਰੋਤੇ ਹੈਗੇ ਸਾਰੇ ਇਹ ਨਾ ਅੱਜ ਫਰਾਈਡੇ ਸੈਲੀਬ੍ਰੇਟ ਕਰ ਰਹੇ ਆ ਜੀ ਕਿਉਂਕਿ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿਉਂਕਿ ਆਪਾਂ ਕੈਨੇਡਾ ਕੰਟਰੀ ਚ ਰਹਿੰਦੇ ਆ ਤੇ ਅੱਜ ਲੌਂਗ ਵੀਕਐਂਡ ਆ ਜਿਹੜਾ ਸ਼ੁਰੂ ਹੋ ਚੁੱਕਿਆ
0: ਬਿਲਕੁਲ
2: ਤੇ ਅੱਜ ਬੜੀਆਂ ਕਾਲਾਂ ਵੀ ਨਹੀਂ ਆਈਆਂ ਹੈਗੀਆਂ ਤੇ ਮੈਂ ਤੁਹਾਨੂੰ ਰਿਮਾਇੰਡ ਕਰਾਉਣਾ ਚਾਹੁੰਦਾ ਸੀਗਾ ਵੀ
0: ਮੈਂ ਇਹ ਵੀ ਪੁੱਛਿਆ ਸੀ ਇੱਕ ਮੁਹਾਵਰਾ ਅਖਾਣ ਅਸੀਂ ਬੜਾ ਵਰਤਦੇ ਆ ਕਿ ਕੋਹ ਨਾ ਚੱਲੀ ਬਾਬਾ ਤਿਹਾਈ
2: ਹਾਂਜੀ
0: ਦੇਖੋ ਜੇ ਸਿੰਪਲ ਜੇ ਮੀਨਿੰਗ ਤਾਂ ਇਹ ਹੀ ਹੈਗੇ ਆ ਕਿ ਕੰਮ ਅਜੇ ਸ਼ੁਰੂ ਨਾ ਕੀਤਾ ਹੋਵੇ ਤਾਂ ਬੰਦਾ ਪਹਿਲਾਂ ਹੀ ਕਹਿੰਦੇ ਮੈਂ
2: ਥੱਕ ਗਿਆ
0: ਜਿਹੜੇ ਬੰਦੇ ਇੱਥੇ ਪੋਸਟਾਂ ਪਾਉਂਦੇ ਆ ਨਾ ਆ ਕੇ ਮਤਲਬ 1-2 ਸਾਲ ਦੇ ਵਿੱਚ ਪੋਸਟਾਂ ਪਾਉਂਦੇ ਵੀ ਕੈਨੇਡਾ ਦੇ ਵਿੱਚ ਤਾਂ ਕੰਮ ਨਹੀਂ ਹੈਗਾ ਜੀ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਵੀ 1-2 ਸਾਲ ਦੇ ਵਿੱਚ ਹੀ ਸਾਨੂੰ ਜਲਦੀ ਤੋਂ ਜਲਦੀ ਡਾਲਰ ਮਿਲ ਜਾਣ ਇਧਰੋਂ ਅਸੀਂ ਅਮੀਰ ਹੋ ਜਾਈਏ
2: ਓਵਰਨਾਈਟ
0: ਪਾ ਤੇ ਇੱਕ ਤਾਂ ਅਖਾਣ ਹੈ ਵੀ ਟੁੱਕਦਾ ਹੈ ਕਿ ਕੋਹ ਨਾ ਚੱਲੀ ਬਾਬਾ ਧਿਆਈ ਭਾਈ ਅਜੇ ਤੂੰ ਜਿਵੇਂ ਕਹਿੰਦੇ ਵੀ ਕੱਲ ਦੀ ਭੂਤਨੀ ਦੇ ਸਿਵਿਆਂ ਚੱਦ ਤੇ ਇਹ ਟਾਈਮ ਲੱਗਦਾ ਹੈ ਕਾਮਯਾਬੀ ਦੇ ਉੱਪਰ
2: ਕਾਮਯਾਬੀ
0: ਨਾ ਜਿਹੜੀ ਟਾਈਮ ਲੱਗਦਾ ਸਾਡੇ ਇੱਕ ਭਾਜੀ ਚਰਨ ਜੀ ਆ ਗਏ ਨੇ ਬਹੁਤ ਇਹ ਵੀ ਸੀਨੀਅਰ ਮੋਸਟ ਹੈ ਜੀ ਇੱਥੇ ਤੇ ਬੜੇ ਤਜਰਬੇਕਾਰ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਛਾ ਤੁਹਾਨੂੰ ਹਾਸਾ ਕਿਸ ਗੱਲ ਦਾ
3: ਬਸ ਉਦਾਂ ਹੀ ਸ਼ੁਗਲ ਦੀਆਂ ਗੱਲਾਂ
0: ਤੁਸੀਂ ਰੇਡੀਓ ਤੇ ਅਸੀਂ ਸ਼ੁਗਲ
3: ਮਿਲਦਾ ਹੋ ਸਕਦਾ ਤੁਹਾਨੂੰ ਚੰਗਾ ਲੱਗੂਗਾ ਜੀ
0: ਕਿਹੜਾ ਕਿਹੜਾ ਗਾਣਾ ਦੱਸੋ ਜਰਾ
3: ਕੁਲਦੀਪ ਮਾਲਕ ਤੇ ਉਹਦੇ ਲੜਕੇ ਨੇ ਇਕੱਠਿਆਂ ਨੇ ਉਹ ਗੀਤ ਗਾਇਆ ਜੀ
0: ਨਾਮ ਕੀ ਹੈ ਜੀ ਭਲਾ ਗਾਣੇ ਦਾ ਨਾਮ ਦੱਸ ਸਕਦੇ ਹੋ ਕੋ ਥੋੜਾ ਜਿਹਾ
3: ਅੱਜ ਸਾਡੇ ਬਾਪ ਨੂੰ ਜਵਾਨੀ ਚੜ ਗਈ
0: ਅੱਜ ਸਾਡੇ ਬਾਪ ਨੂੰ ਫਿਰ ਜਵਾਨੀ ਚੜ ਗਈ
3: ਚਲ
0: ਮੈਂ ਵੇਖਦਾ ਜੇ ਮਿਲ ਗਿਆ ਤੇ ਜਰੂਰ ਤੁਹਾਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀ ਇੱਕ ਅਖਾਣ ਮੈਂ ਤੁਹਾਨੂੰ ਪੁੱਛਿਆ ਸੀ ਕਿ ਕੋਹ ਨਾ ਚੱਲੀ ਬਾਬਾ ਤਿਹਾਈ ਇਹਦਾ ਕੋਈ ਕਿਸੇ ਕੋਈ ਦੋਸਤ ਮਿੱਤਰ ਭੈਣ ਭਰਾ ਨੂੰ ਐਕਸਪਲੇਨ ਕਰ ਸਕਦਾ ਹੋਵੇ ਇੱਕ ਤਾਂ ਸਿੰਪਲ ਜਿਹਾ ਇਹਦਾ ਮੀਨਿੰਗ ਹੈ ਕਿ ਕੰਮ ਅਜੇ ਸ਼ੁਰੂ ਨਾ ਕੀਤਾ ਹੋਵੇ ਤੇ ਉਦੋਂ ਹੀ ਆਦਮੀ ਕਹਿੰਦੇ ਵੀ ਮੈਂ ਤਾਂ ਭਾਈ ਥੱਕ ਗਿਆ ਜਾਂ ਤਰ੍ਹਾਂ ਤਰ੍ਹਾਂ ਦੀਆਂ ਰਿਕੁਆਇਰਮੈਂਟ ਦੱਸਣ ਲੱਗ ਪਏ ਮੈਨੂੰ ਇਹ ਦਿਓ ਮੈਨੂੰ ਉਹ ਦਿਓ ਮੈਨੂੰ ਉਹ ਦਿਓ ਕੰਮ ਕਰਨ ਦਾ ਉਹਦਾ ਮੂਡ ਨਾ ਹੋਵੇ ਇੱਕ ਉਹਦੇ ਹੋਰ ਡੈਪਥ ਮੀਨਿੰਗ ਵੀ ਹੈ ਉਹ ਮੈਨੂੰ ਜ਼ਰੂਰ ਦੱਸੋ ਇੱਕ ਮੈਂ ਤੁਹਾਨੂੰ ਪੁੱਛਿਆ ਸੀ ਕਿ ਪਾਣੀ ਵਾਰ ਬੰਨੇ ਦੀ ਇਹ ਮਾਏ ਬੰਨਾ ਬੰਨੀ ਦੁਆਰ ਖੜੇ ਇਹ ਜਿਹੜਾ ਗੀਤ ਗਾਇਆ ਜਾਂਦਾ ਹੈ ਜਦੋਂ ਲੜਕਾ ਲੜਕੀ ਨੂੰ ਵਿਆਹ ਕੇ ਲਿਆਉਂਦਾ ਡੋਲੀ ਆਉਂਦੀ ਹੈ ਤੇ ਉਹਦੀ ਮਾਂ ਜਿਹੜੀ ਪਾਣੀ ਵਾਰਦੀ ਹੈ ਨਾ ਤੇ ਉਹ ਬੋਲਦੀ ਹੈ ਇਹਦਾ ਮੀਨਿੰਗ ਕੀ ਹੈ ਭਲਾ ਇਹ ਮੈਨੂੰ ਜ਼ਰੂਰ ਸਮਝਾਓ ਸਿਹਰਾ ਬੰਨਣ ਦਾ ਜਿਹੜਾ ਰਿਵਾਜ ਇਹ ਕਿਉਂ ਪਿਆ ਜਦੋਂ ਅਸੀਂ ਲੜਕੇ ਨੂੰ ਦੁੱਲਾ ਬਣਾਉਣੇ ਆ ਨਾ ਤਾਂ ਸਿਹਰਾ ਬੰਨਦੇ ਉਹਦੇ ਉੱਪਰ ਦੇਖੋ ਪੁਰਾਣੇ ਹਿੰਦੂ ਧਰਮ ਦੇ ਵਿੱਚ ਵੀ ਚੱਲਦਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਵੀ ਲੜੀਆਂ ਜਿਹੜੀਆਂ ਪੱਗ ਦੇ ਉੱਪਰ ਲਗਾਈਆਂ ਜਾਂਦੀਆਂ ਸਿਹਰਾ ਬੰਨਿਆ ਜਾਂਦਾ ਸਾਰੇ ਧਰਮਾਂ ਦੇ ਵਿੱਚ ਹੀ ਬੰਨਦੇ ਨੇ ਇਹਦੇ ਬੰਨਣ ਦੇ ਪਿੱਛੇ ਲੌਜਿਕ ਕੀ ਸੀ ਭਲਾ ਇਹ ਦੋ ਤਿੰਨ ਚੀਜ਼ਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਜੇ ਤੁਸੀਂ ਅੱਜ ਇਹਨਾਂ ਨਾਲ ਸ਼ੇਅਰ ਕਰੋਗੇ ਮੈਂ ਚੱਕ ਕੇ ਫਿਰ ਸੋਮਵਾਰ ਤੇ ਲੈ ਜਾਣੀਆਂ, ਜਿੰਨੀ ਦੇਰ ਤੱਕ ਦੱਸੋਗੀ ਨਾ ਤੇ ਇਹੀ ਗੱਲਾਂ ਬਾਤਾਂ ਆਪਾਂ ਚਲੀ ਜਾਣੀਆਂ ਫਿਰ। ਸੋ 647-5 3 6 7 3 6 7 5 3 5 3 ਸਾਡੇ ਸਟੂਡੀਓ ਦਾ ਨੰਬਰ ਹੈ, ਵੇਟ ਕਰਦੇ ਹਾਂ ਅਸੀਂ ਤੁਹਾਡੇ ਫੋਨ ਦਾ, ਇੰਤਜ਼ਾਰ ਕਰਦੇ ਹਾਂ। ਉਨੀ ਦੇਰ ਤੱਕ ਮੈਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦਾ ਤੇ ਤੁਸੀਂ ਜਸਵਿੰਦਰ ਜੀ ਨਾਲ ਕੋਈ ਗੱਲ ਕਰਨੀ ਹੋਵੇ, ਮੇਰੇ ਨਾਲ ਕੋਈ ਗੱਲ ਕਰਨੀ ਹੋਵੇ, ਆ ਜਿਹੜੀਆਂ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਪੁੱਛੀਆਂ ਇਹਨਾਂ ਦਾ ਆਨਸਰ ਕੋਈ ਦੇਣਾ ਹੋਵੇ ਤਾਂ 647-5 3 6 7 5 3 5 3 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ 905-230-4800 ਨੰਬਰ ਹੈ। ਤੁਸੀਂ ਕੋਈ ਗਰੋਸਰੀ ਲੈਣੀ ਹੋਵੇ ਆਪਣੀ ਕਿਚਨ ਦੇ ਲਈ, ਕੋਈ ਬਰਤਨ ਲੈਣਾ ਹੋਵੇ ਆਪਣੀ ਕਿਚਨ ਦੇ ਲਈ, ਗਰੋਸਰੀ ਆਪਣੇ ਰੈਸਟੋਰੈਂਟ ਲਈ ਨੇ ਲੈਣੀ ਹੋਵੇ, ਰੈਸਟੋਰੈਂਟ ਨਵਾਂ ਖੋਲ ਰਹੇ ਹੋ ਤਾਂ ਵੱਡੇ ਵੱਡੇ ਜਿਹੜੇ ਬਰਤਨ, ਵੱਡੇ ਵੱਡੇ ਕੁੱਕਰ, ਵੱਡੀਆਂ ਵੱਡੀਆਂ ਕੜਾਹੀਆਂ ਜੋ ਚਾਹੀਦੀਆਂ ਹੁਣ ਤੁਹਾਨੂੰ ਮਿਲ ਸਕਦੀਆਂ ਨੇ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ, ਦਵਾਈ ਜਿਹੜੀਆਂ ਅਕਸਰ ਅਸੀਂ ਪਿੰਡ ਦੇ ਵਿੱਚ ਰੱਖਦੇ ਹੁੰਦੇ ਸੀ ਉਹਨਾਂ ਨੂੰ ਫਸਟ ਏਡ ਦੇ ਤੌਰ ਤੇ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ, ਕੋਈ ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ ਹਰ ਇੱਕ ਵਰਾਇਟੀ, ਹਰ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ। ਅੱਜ ਕੱਲ੍ਹ ਗਣੇਸ਼ ਦੀਆਂ ਬਹੁਤ ਖੂਬਸੂਰਤ ਜਿਹੜੀਆਂ ਨਾ ਉਹ ਮੂਰਤੀਆਂ ਸਾਡੇ ਬ੍ਰਮਟਨ ਕੈਸ਼ ਐਂਡ ਕੈਰੀ ਦੇ ਉੱਪਰ ਆਈਆਂ ਹੁੰਦੀਆਂ ਨੇ, ਹਰ ਸਾਈਜ਼ ਦੇ ਵਿੱਚ, 6 ਇੰਚ ਦੀ ਵੀ ਹੈ, 8 ਇੰਚ ਦੀ ਵੀ ਹੈ, 10 ਇੰਚ ਦੀ, 12 ਇੰਚ ਦੀ, 15 ਇੰਚ ਦੀ, 20 ਇੰਚ ਦੀ ਔਰ 24 ਇੰਚ ਦੀ, ਛੋਟੀ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ ਮੂਰਤੀਆਂ ਗਣੇਸ਼ ਜੀ ਦੀਆਂ ਆਈਆਂ ਹੋਣ ਤਾਂ ਇਹਨਾਂ ਦਿਨਾਂ ਦੇ ਵਿੱਚ ਸੈਲੀਬ੍ਰੇਸ਼ਨ ਹੁੰਦੀ ਹੈ। ਤੁਹਾਨੂੰ ਕਿਸੇ ਨੂੰ ਉਹ ਮੂਰਤੀ ਚਾਹੀਦੀ ਹੋਏ ਤਾਂ ਤੁਸੀਂ ਲੈ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ, 100 ਕੈਨੇਡੀ ਰੋਡ, ਬ੍ਰਮਟਨ ਕੈਸ਼ ਐਂਡ ਕੈਰੀ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ। ਸਤਿ ਸ੍ਰੀ ਅਕਾਲ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ।
4: ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਮੈਂ ਕਿਹਾ ਤੁਸੀਂ ਦੱਸ ਰਹੇ ਸੀ ਵੀ ਕੱਲ ਵੀ ਅੱਜ ਵੀ ਮੈਂ ਤੁਹਾਨੂੰ ਦੱਸਿਆ ਵੀਰਵਾਰ ਬੁੱਧਵਾਰ ਦਾ।
0: ਬਿਲਕੁਲ ਦੱਸਿਆ ਜੀ, ਬਿਲਕੁਲ ਦੱਸਿਆ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਰਿਹਾ, ਔਨ ਏਅਰ ਕਰ ਰਿਹਾ। ਇਹ ਬਹੁਤ ਮੈਨੂੰ ਵਧੀਆ ਲੱਗਿਆ, ਮੈਨੂੰ ਬੁਰਾ ਨਹੀਂ ਲੱਗਿਆ, ਮੈਨੂੰ ਸਗੋਂ ਵਧੀਆ ਲੱਗਿਆ।
4: ਨਹੀਂ ਮੈਂ ਕਿਹਾ ਮੈਂ ਆਫ ਦੀ ਏਅਰ ਹੈ ਨਹੀਂ ਸੀ ਨਾ ਕੋਈ ਚਾਂਸ।
0: ਨਹੀਂ ਕੋਈ
4: ਨਾਲੇ ਕੋਈ ਗੱਲ ਨੀ, ਮੈਂ ਇੰਡੀਆ ਚ ਵੀਰਵਾਰ ਚੜ ਗਿਆ ਸੀ।
0: ਆਹੋ, ਇੰਡੀਆ ਚ ਵੀਰਵਾਰ ਚੜ ਗਿਆ ਸੀ, ਇਹ ਵੀ ਗੱਲ ਸਹੀ ਹੈ। ਜੇ ਕੋਈ ਮੇਰੀ ਗਲਤੀ ਵੀ ਕੱਢਦਾ ਤਾਂ ਮੈਂ ਕਹਿਣਾ ਸੀ ਭਾਈ ਮੈਨੂੰ ਇੰਡੀਆ ਵਾਲਾ ਯਾਦ ਆ ਗਿਆ ਸੀ,
4: ਇੰਡੀਆ ਵਾਲਾ ਯਾਦ ਆ ਗਿਆ, ਮੇਰੇ ਸਾਹਮਣੇ ਉਹ ਨੰਬਰ ਆ ਗਿਆ ਸੀ ਵੀਰਵਾਰ ਦਾ।
2: ਭੈਣ ਜੀ, ਇਹਨਾਂ ਨੇ ਨਾ ਦਰਸ਼ਨ ਵੀਰ ਜੀ ਨੇ ਤੁਹਾਡੇ ਕਹਿਣ ਤੋਂ ਬਿਨਾਂ ਹੀ ਮੈਨੂੰ ਆਫ ਏਅਰ ਵੀ ਇਹ ਗੱਲ ਦੱਸੀ ਤੇ ਬੜੇ ਖੁਸ਼ ਹੋਏ ਦਰਸ਼ਨ ਵੀਰ ਜੀ ਇਸ ਗੱਲ ਤੇ ਵੀ ਮੇਰੀ ਕਿਸੇ ਨੇ ਗਲਤੀ ਕੱਢੀ ਤੇ ਕਹਿੰਦੇ ਵੀ ਚਾਹੀਦਾ ਵੀ ਆਏ ਹੁੰਦਾ ਬੰਦੇ ਨੂੰ ਦੱਸਣਾ ਚਾਹੀਦਾ।
4: ਹਾਂਜੀ ਬੇਟੇ, ਮੈਂ ਕਿਹਾ ਫਿਰ ਅੱਜ ਤਾਂ ਪਹਿਲਾਂ ਹੀ ਦੱਸ ਦਵਾਂ ਕਿ ਸਾਰੇ ਪ੍ਰੋਗਰਾਮ ਚ ਇਹੀ ਵੀਰਵਾਰ ਹੀ ਨਾ ਚੱਲੀ ਜਾਵੇ ਕਿਤੇ।
0: ਜੀ ਜੀ ਜੀ ਜੀ ਭੈਣ ਜੀ, ਤੁਸੀਂ ਤੋਂ ਜਾਣਕਾਰੀ ਦਿਓ, ਜਿਹੜੇ ਦੋ ਤਿੰਨ ਮੈਂ ਤੁਹਾਨੂੰ ਗੱਲਾਂ ਸ਼ੇਅਰ ਕੀਤੀਆਂ ਉਹਨਾਂ ਦੇ ਬਾਰੇ।
4: ਉਹ ਹੈਗਾ ਵੀ ਕੋਹ ਨਾ ਚੱਲੀ ਬਾਬਾ ਧਿਆਈ ਦਾ, ਮਤਲਬ ਇੰਨੀ ਕਮਜ਼ੋਰੀ ਦਿਖਾ ਦੇਣੀ
0: ਜੀ,
4: ਇੰਨਾ ਕੋ ਵੀ ਕੰਮ ਨੀ ਕਰ ਸਕਦੇ। ਕੋਹ ਹੁੰਦਾ ਮੀਲ ਤੋਂ ਥੋੜਾ ਜਿਹਾ ਛੋਟਾ,
0: ਵੱਡਾ ਨਹੀਂ, 3 ਕਿਲੋਮੀਟਰ ਮੇਰਾ ਖਿਆਲ ਹੁੰਦਾ ਹੈ ਉਹਦਾ,
4: ਵੱਡਾ
0: ਕਿਲੋਮੀਟਰ 3 ਹੁੰਦੇ ਆ ਤੇ ਮੀਲ ਮੇਰੇ ਖਿਆਲ 2 ਹੁੰਦੇ ਸ਼ਾਇਦ ਉਹਦੇ ਵਿੱਚ, ਪਤਾ ਨੀ।
4: ਉਹ ਫਿਰ ਜਿਹੜਾ ਹੁੰਦਾ ਨਾ ਕੋਹ ਵੱਡਾ ਹੁੰਦਾ, ਤੇ ਉਹ ਕਮਜ਼ੋਰੀ ਦੱਸੀ ਹੋਈ ਆ ਵੀ ਇੰਨਾ ਕੋ ਵੀ ਕੰਮ ਕਰਕੇ ਬੰਦਾ ਥੱਕ ਜਾਂਦਾ, ਪਾਣੀ ਮੰਗਣ ਲੱਗ ਪੈਂਦਾ।
0: ਇੱਕ ਭੈਣ ਜੀ, ਕੋਹ ਉਹਨੂੰ ਵੀ ਨੀ ਕਹਿੰਦੇ ਹੁੰਦੇ ਸੀ, ਜਿਵੇਂ ਇੱਕ ਤਾਂ ਟਿਊਬਵੈਲ ਲੱਗੇ ਹੁੰਦੇ ਸੀ, ਟਿਊਬਵੈਲ ਤੋਂ ਪਹਿਲਾਂ ਖੂਹ ਦੀਆਂ ਟਿੰਡਾਂ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ, ਉਸ ਤੋਂ ਪਹਿਲਾਂ ਇੱਕ ਜਿਹੜਾ ਚਮੜੇ ਦਾ ਬੋਕਾ ਜਿਹੜਾ ਬਣਿਆ ਹੁੰਦਾ ਸੀ ਨਾ, ਜਿਹਨੂੰ ਖਿੱਚ ਕੇ ਪਾਣੀ ਕੱਢਦੇ ਹੁੰਦੇ ਸੀ ਪਹਿਲਾਂ ਡੂੰਘੇ ਖੂਹਾਂ ਚੋਂ, ਉਹ ਕਹਿੰਦੇ ਵੀ ਬੋਕੇ ਨੂੰ ਵੀ ਕੋਹ ਕਹਿੰਦੇ ਹੁੰਦੇ ਸੀ।
4: ਉਹ ਪਰ ਉਹਦੇ ਵਿੱਚ ਫਿਰ ਬਣਨਾ ਨੀ ਨਾ, ਚੱਲੀ ਦਾ ਮਤਲਬ ਨੀ ਨਾ ਬਣਨਾ।
0: ਨਹੀਂ, ਮੇਰਾ ਮਤਲਬ ਕਹਿਣ ਤੋਂ ਵੀ ਕੋਹ ਨਾ ਚੱਲੀ ਬਾਬਾ ਧਿਆਈ ਵੀ ਕਿਸੇ ਨੂੰ ਕਹਿਣਾ ਭਾਈ ਅਜੇ ਕੋਹ ਇੱਕ ਨੀ ਨਿਕਲੀ ਅਜੇ ਤੇ ਤੂੰ ਹੁਣੇ ਪਿਆਸਾ ਮਰ ਗਿਆ, ਕੋਹ ਨਿਕਲ ਤਾਂ ਲੈਣ ਦੇ ਫਿਰ ਤੈਨੂੰ ਪਾਣੀ ਪਿਆ ਦੇਵਾਂਗੇ।
4: ਹਾਂਜੀ, ਇਹ ਵੀ ਹੋ ਸਕਦਾ ਵੀ ਇੱਕ ਗਲਾਸ ਪਾਣੀ ਵੀ ਨਹੀਂ ਅਜੇ ਨਿਕਲਿਆ ਤੇ
0: ਤੂੰ ਪਹਿਲਾਂ ਹੀ ਭਾਈ ਪਿਆਸਾ ਹੋ ਗਿਆ।
4: ਹਾਂਜੀ, ਤੇ ਜਿਹੜਾ ਇੱਕ ਸੀ ਨਾ ਪਾਣੀ ਵਾਰ ਬੰਨੇ ਦੀ ਮਾਏ ਤੇ, ਉਹ ਪਾਣੀ ਵਾਰਦੀ ਸੀ ਨਾ
0: ਜੀ,
4: ਉਹ ਮਾਂ ਸੁੱਖਾ ਸੁੱਖਦੀ ਸੀ ਵੀ ਬਲਾਵਾਂ ਜਿਹੜੀਆਂ ਨਾ ਬਾਹਰ ਦੀਆਂ, ਜਦੋਂ ਬੱਚਾ ਵਿਆਹ ਕੇ ਆਉਂਦੇ ਆ ਨਾ
0: ਜੀ,
4: ਤੇ ਉਹ ਕਹਿੰਦੇ ਵੀ ਬਾਹਰ ਦੀਆਂ ਬਲਾਵਾਂ ਜਿਹੜੀਆਂ ਉਹ ਪਾਣੀ ਸੁੱਚਾ ਗਿਣਿਆ ਜਾਂਦਾ ਤੇ ਉਹ ਨਾਲੇ ਆਪਦੇ ਉੱਤੇ ਲੈ ਲੈਂਦੀ, ਉਹ ਬਲਾਵਾਂ ਵਾਰ ਕੇ ਪੀ ਲੈਂਦੀ ਹੈ, ਮੇਰੇ ਬੱਚਿਆਂ ਨੂੰ ਕੁਛ ਨਾ ਹੋਵੇ ਤੇ ਮੈਂ ਪੀ ਲਵਾਂ ਇਹ ਜਿਹੜੀਆਂ ਬਲਾਵਾਂ ਉੱਪਰ ਹੋ ਕੇ, ਮਤਲਬ ਬਾਹਰ ਦੇ ਕੋਈ ਐਂਟੀਬਾਇਓਟਿਕ ਜਿੱਦਾਂ ਉਹ ਹੁੰਦੇ ਨਾ, ਉਹ ਆਉਂਦੇ ਜਰਮ ਵਗੈਰਾ
0: ਜੀ ਜੀ,
4: ਜੋ ਕੁਛ ਵੀ ਹੈ ਉਹ ਆਪਣੇ ਤੇ ਲੈ ਲੈਂਦੀ, ਪੀ ਲੈਂਦੀ ਹੈ, ਤੋ ਪਰ ਬੰਦਾ ਫਿਰ ਪੀਣ ਨੀ ਦਿੰਦਾ ਵੀ ਤੂੰ ਨਾ
0: ਲੜਕੇ ਨੂੰ ਬੰਨਿਆ,
4: ਬੰਨਾ ਇੱਕ ਤਾਂ ਬੰਨਾ ਬੇਟਾ,
0: ਹਾਂਜੀ,
4: ਗੁਰਬਾਣੀ ਵਿਚ ਵੀ ਹੈਗਾ ਨਾ
0: ਇੱਕ ਤਾਂ ਬੰਨਾ ਆਪਾਂ ਵੀ ਕਹਿ ਦਿੰਦੇ ਨਾ ਕਿ ਬੰਨਾ ਜਿਹੜਾ ਵੱਟ ਬੰਨਾ ਵੀ ਕਿਹਾ ਜਾਂਦਾ ਬਨੇਰੇ ਬਨੇਰੇ ਨੂੰ ਵੀ ਅਸੀਂ ਬੰਨਾ ਕਹਿ ਦਿੰਦੇ ਆ ਵੀ ਬਨੇਰਾ ਬਣਿਆ ਕਰਦਾ ਬੰਨਾ ਵੱਟ ਬੰਨਿਆ
4: ਇਹ ਬੰਨਾ ਉਹ ਵੀ ਹੁੰਦਾ ਇਹ ਬੰਨਾ ਵੀ ਇਹੀ ਹੁੰਦਾ ਕਿ ਘਰ ਨੂੰ ਬੰਨਣ ਵਾਲਾ
0: ਬੰਨਣ ਵਾਲਾ ਜਿਹੜਾ ਉਸ ਘਰ ਦਾ ਵਾਰਸ ਬਣਨ ਵਾਲਾ ਹੋਵੇ ਉਹਨੂੰ ਵਾਰਸ ਨੂੰ ਅਸੀਂ
4: ਜੀ ਜੀ ਜੀ ਮੇਰੇ ਬੰਨੜੇ ਦੇ ਮੱਥੇ ਤੇ ਚਮਕਣ ਵਾਲਾ
0: ਇੱਕ ਮੁਤਬੰਨਾ ਵੀ ਹੁੰਦਾ ਜੀ ਇੱਕ
4: ਬੁਰੀ
0: ਨਜ਼ਰ ਤੋਂ ਬਚਾਉਣ ਵਾਸਤੇ
4: ਬੁਰੀ ਨਜ਼ਰ ਤੋਂ ਹੁੰਦਾ ਵੀ ਓਹਨੂੰ ਲੁਕੋ ਕੇ ਰੱਖਦੇ ਵੀ ਸੋਹਣਾ ਹੈ ਮੇਰਾ ਬੱਚਾ ਸਾਡਾ ਇਹਨੂੰ ਕੋਈ ਨਜ਼ਰ ਨਾ ਲੱਗ ਜਾਵੇ
0: ਇੱਕ ਪੈਂਜੀ ਇਹਦੇ ਪਿੱਛੇ ਲੌਜਿਕ ਇਹ ਵੀ ਹੈ ਨਾ ਕਿ ਪੁਰਾਣੇ ਸਮਿਆਂ ਦੇ ਵਿੱਚ ਲੜਕੇ ਲੜਕੀ ਨੂੰ ਇੱਕ ਦੂਸਰੇ ਨੂੰ ਦੇਖਣ ਦੀ ਮਨਾਹੀ ਹੁੰਦੀ ਸੀ ਤੇ ਸਿਹਰਾ ਮੂੰਹ ਢਕਿਆ ਹੁੰਦਾ ਸੀ ਲੜਕੀ ਨੇ ਘੁੰਡ ਕੱਢਿਆ ਹੁੰਦਾ ਸੀ ਲੜਕੇ ਨੇ ਸਿਹਰਾ ਹੁੰਦਾ ਸੀ ਵੀ ਵੇ ਮੂੰਹ ਵੀ ਨੀ ਦੇਖਣਾ ਭਾਈ ਇੱਕ ਦੂਸਰੇ ਦਾ ਨੰਦਾਂ ਤੋਂ ਪਹਿਲਾਂ ਨੰਦ ਹੋ ਜਾਣਗੇ ਫੇਰ ਚੁੱਕਣਾ ਜਦੋਂ ਸਿਹਰਾ ਚੁੱਕਣਾ ਘੁੰਡ ਕੱਢਦੀ ਨੂੰ ਤੇ ਬੜੀ ਹੈਰਾਨੀ ਹੁੰਦੀ ਹੈ ਹੁਣ ਹੁਣ ਦੇਖ ਕੇ ਵੀ ਹੁਣ ਕੀ ਜ਼ਮਾਨਾ ਆ ਗਿਆ ਜੀ ਦੇਖੋ ਕਿਸ
2: ਤਰ੍ਹਾਂ ਵੀ ਮੇਰੇ ਮੰਮੀ ਵੀ ਅਸੀਂ ਦੇਖਦੇ ਰਹੇ ਘੁੰਡ ਕੱਢਦੇ ਮੇਰੇ ਤਾਏ ਜੀ ਨੇ ਲੁਧਿਆਣੇ ਤੋਂ
0: ਘੁੰਡ ਕੱਢਣਾ ਜੀ ਕਈ ਵਾਰੀ ਇਹ ਹੁੰਦਾ ਸੀ ਕਿ ਸਾਡੀ ਮਦਰ ਨੇ ਸਾਡੇ ਦਾਦੇ ਦੇ ਮਤਲਬ ਜਿਸ ਬੈਡ ਦੇ ਉੱਪਰ ਬੈਠਾ ਤੇ ਉਸ ਬੈਡ ਦੇ ਉੱਪਰ ਬਹਿ ਨੀ ਸਕਦੀ ਸੀ ਉਹ ਮਤਲਬ
2: ਹਾਂਜੀ ਬਿਲਕੁਲ ਸਹੀ
4: ਸਾਹਮਣੇ ਬੈਠਦੇ
2: ਨਹੀਂ ਸਾਹਮਣੇ ਕੋਈ ਨਹੀਂ ਸੀ ਬੈਠਦਾ
0: ਸਾਹਮਣੇ ਨਹੀਂ ਕੋਈ
4: ਆਂਢ ਗੁਆਂਢ ਤੋਂ ਬੇਟੇ ਮੈਂ ਤਾਂ ਘੁੰਡ ਕੱਢਿਆ ਮੇਰੇ ਜੇਠ ਦੇ ਉੱਪਰ ਸਾਰਾ ਹੈ ਪਰ ਆਂਢ ਗੁਆਂਢ ਤੋਂ ਵੀ ਘੁੰਡ ਕੱਢਿਆ ਮੇਰੇ ਮਦਰ ਨੇ ਲਾ ਦਾ ਚਾਹ ਪੂਰਾ ਕੀਤਾ
0: ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਬੜਾ ਲੰਮਾ ਚਾਲਾ ਗੱਲ ਬਹੁਤ ਤੱਕ ਕੀਤੀ ਫੇਰ ਆ ਤੇ ਵਹਿਮ ਸੀਗੇ ਨਾ ਬਈ ਮੇਰੇ ਬੱਚੇ ਨੂੰ ਕੁਛ ਹੋ ਨਾ ਜਾਵੇ ਇਹ ਸਾਰੀਆਂ ਵਹਿਮ ਨੀ ਗੱਲ ਤੁਸੀਂ ਛੁਆਰਾ ਦੱਸੋ ਛੁਆਰਾ ਕਿ ਕਟਮਾਈ ਦੀ ਛੁਆਰਾ ਕਿਉਂ ਦਿੰਦੇ
0: ਕਿਹੜਾ ਜੀ
5: ਛੁਆਰਾ ਪਾਉਂਦੇ ਸੀ ਨਾ ਕਟਮਾਈ ਤੇ ਮੂੰਹ ਚ ਛੁਆਰਾ
0: ਛੁਆਰਾ ਲਗਾਉਂਦੇ ਸੀ ਦੱਸੋ ਦੱਸੋ ਦੱਸੋ ਤੁਹਾਡੇ ਤੋਂ ਜ਼ਿਆਦਾ ਐਕਸਪੀਰੀਅੰਸ ਕਿਹਦਾ ਹੋ ਸਕਦਾ ਤੁਸੀਂ ਦੱਸੋਗੇ ਤਾਂ ਉਹੀ ਥਰਡ
5: ਕੋਲ ਜਿਹੜਾ ਪਾਣੀ ਪਾਣੀ ਜਿਹੜਾ ਕਹਿੰਦੇ ਆ ਉਹ ਪਾਣੀ ਚੜ ਹੁੰਦਾ ਮੈਂ ਦੇਖਿਆ ਮੇਰੇ ਫਾਦਰ ਤਾਂ ਮੈਂ ਸਾਡੇ ਪਿੰਡ ਇੱਕ ਖੂਹ ਸੀਗਾ ਠੰਡਾ ਖੂਹ ਕਹਿੰਦੇ ਸੀ ਉੱਥੇ ਚਰਸੇ ਦਾ ਪਾਣੀ ਕੱਢਦੇ ਸੀ ਬੜਾ ਵੱਡਾ ਹੁੰਦਾ ਬਹੁਤ ਸਾਰਾ ਪਾਣੀ ਨਿਕਲਦਾ ਬਹੁਤ ਥੱਲੇ ਜਾਂਦੇ ਆ ਫਿਰ ਉਹ ਛੱਡ ਦਿੰਦੇ ਆ ਫਟਾਫਟ ਉਹਨੂੰ ਫੜਦੇ ਜੋਰ ਨਾਲ ਫੜ ਹੁੰਦਾ
0: ਉਹ ਚਮੜੇ ਚਮੜੇ ਦਾ ਹੁੰਦਾ ਸੀ ਉਹ ਵੀ
5: ਬਹੁਤ ਚਿਰ ਲੱਗੇ ਪਏ ਬਹੁਤ ਸਾਰੇ ਖੂਹ ਮਸੀ ਲੱਗੇ ਪਿੰਡਾਂ ਦੀ ਬਹੁਤ ਥੋੜੇ ਹੁੰਦੇ ਸੀ ਤੇ
0: ਸੋ 647-5353 ਜਸਿੰਦਰ ਜੀ ਇੱਕ ਮੈਂ ਗੱਲ ਸ਼ੇਅਰ ਕੀਤੀ ਸੀ ਕਿ ਸਰਕਸ ਦੇ ਵਿੱਚ ਸ਼ੇਰ ਸੀ 8-10 ਤੇ ਉਹ ਸਰਕਸ ਵਾਲੇ ਸ਼ੇਰਾਂ ਨੂੰ ਤੁਹਾਨੂੰ ਪਤਾ ਵੀ ਉਹਨਾਂ ਨੇ ਕਰਤਵ ਦਿਖਾਉਣੇ ਹੁੰਦੇ ਸਵੇਰੇ ਉਹਨਾਂ ਦੇ ਇੱਕ ਬੰਦੇ ਨੇ ਟਰੇਆਂ ਦੇ ਵਿੱਚ ਮਾਸ ਲੈ ਕੇ ਆ ਜਾਣਾ ਉਹਨਾਂ ਨੂੰ ਪਾ ਦੇਣਾ ਉਹਨਾਂ ਨੂੰ ਲੱਗਦਾ ਸੀ ਕਿ ਇਹੀ ਸਾਡਾ ਤਰੀਕਾ ਹੈ ਖਾਣ ਪੀਣ ਦਾ ਹੋਰ ਕੁਝ ਨਹੀਂ ਹੈ ਬਸ ਸਵੇਰੇ ਬੰਦੇ ਨੇ ਮਾਸ ਲੈ ਆਉਣਾ ਉਹਨਾਂ ਨੇ ਖਾ ਲੈਣਾ ਸਾਰਾ ਦਿਨ ਸੁੱਤੇ ਰਹਿਣਾ ਜਦੋਂ ਸਰਕਸ ਦੇ ਸ਼ੋਅ ਹੋਣੇ ਉਹਨਾਂ ਨੇ ਆਪਣੇ ਇੱਧਰ ਉੱਧਰ ਟੱਪ ਕੇ ਤੇ ਸ਼ੋਅ ਦਿਖਾ ਦੇਣੇ ਅਚਾਨਕ ਕੀ ਹੋਇਆ ਵੀ ਸਰਕਸ ਬੰਦ ਹੋ ਗਈ
2: ਅੱਛਾ
0: ਸਰਕਸ ਬੰਦ ਹੋ ਗਈ ਤੇ ਉਹਨਾਂ ਨੇ ਕੀ ਕੀਤਾ ਮਾਲਕਾਂ ਨੇ ਵੀ ਜਿਹੜੇ ਸਾਰੇ ਸ਼ੇਰ ਸੀ ਨਾ ਇੱਕ ਇੱਕ ਕਰਕੇ ਪਿੰਜਰੇ ਚ ਪਾ ਕੇ ਨਾ ਤਾਂ ਜੰਗਲ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ
2: ਖੁੱਲੇ ਛੱਡਣਾ
0: ਸੀ ਔਰ ਸ਼ੇਰ ਨੂੰ ਬੰਨਣਾ ਥੋੜਾ ਸੀ ਜੰਗਲ ਦੇ ਵਿੱਚ ਛੱਡਤਾ 2-4-5 ਦਿਨਾਂ ਬਾਅਦ ਕਹਿੰਦੇ ਖਬਰ ਆਈ ਵੀ ਉਹਨਾਂ 10 ਸ਼ੇਰਾਂ ਦੇ ਵਿੱਚੋਂ 7 ਸ਼ੇਰ ਜਿਹੜੇ ਨਾ ਜੰਗਲੀ ਕੁੱਤਿਆਂ ਨੇ ਉਹਨਾਂ ਦਾ ਸ਼ਿਕਾਰ ਕਰ ਲਿਆ ਉਹਨਾਂ ਸ਼ੇਰਾਂ ਦਾ
2: ਵਾਓ
0: ਸੋ ਮਤਲਬ ਕਹਿਣ ਤੋਂ ਕਿ ਉਹਨਾਂ ਸ਼ੇਰਾਂ ਦੀ ਜਿਹੜੀ ਬਹਾਦਰੀ ਸੀ ਨਾ ਜਿਹੜਾ ਜੋਸ਼ ਸੀ ਜਿਹੜਾ ਉਹ ਸਰਕਸ ਦੇ ਵਿੱਚ ਰਹਿ ਰਹਿ ਕੇ ਨਾ ਬਿਲਕੁਲ ਜ਼ੀਰੋ ਹੋ ਗਿਆ ਸੀ ਖਤਮ ਹੋ ਗਿਆ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸ਼ਿਕਾਰ ਵੀ ਕਰਨਾ ਸੀ ਕਿ ਮਾਰਨਾ ਭੁੱਖ ਦੀ ਉਹਨਾਂ ਨੂੰ ਜਦੋਂ ਭੁੱਖ ਲੱਗਣੀ ਹੈ ਆਦਮੀ ਨੇ ਟਰੇ ਚ ਲੈ ਕੇ ਮਾਸ ਆ ਜਾਣਾ ਸੋ ਜਿਹੜੇ ਕੁੱਤੇ ਜੰਗਲੀ ਹੈ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਭੁੱਖ ਚਮਕਦੀ ਸੀ ਜਦੋਂ ਵੀ ਭਾਈ ਕੋਈ ਸ਼ਿਕਾਰ ਕਰਾਂਗੇ ਤੇ ਫੇਰ ਹੀ ਅਸੀਂ ਕੁਝ ਕਰ ਸਕਣਾ ਸੋ ਇਹ ਸਾਡੀ ਯੰਗ ਜਨਰੇਸ਼ਨ ਦੇ ਉੱਪਰ ਬਿਲਕੁਲ ਅੱਜ ਕੱਲ ਟੁੱਕਦਾ ਹੈ ਕਿ ਅਸੀਂ ਉਹਨਾਂ ਨੂੰ ਇੰਨੀਆਂ ਸਹੂਲਤਾਂ ਇੰਨੇ ਐਸ਼ੋ ਇਸ਼ਰਤ ਆਰਾਮ ਨਾ ਦੇ ਦਈਏ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਆਪ ਕਮਾਈ ਕਰਨ ਦਾ ਢੰਗ ਨਾ ਆਵੇ ਉਹਨਾਂ ਨੂੰ ਆਪ ਕਮਾਉਣ ਦਾ ਆਪ ਜ਼ਿੰਮੇਵਾਰੀਆਂ ਲੈਣ ਦਾ ਉਹਨਾਂ ਦੇ ਉੱਪਰ ਬੋਝ ਪਾਉਣਾ ਚਾਹੀਦਾ ਤਾਂ ਜੋ ਜਦੋਂ ਕੱਲ ਨੂੰ ਅਸੀਂ ਨਹੀਂ ਹੋਵਾਂਗੇ ਜਦੋਂ ਉਹਨਾਂ ਨੂੰ ਫਿਰ ਉਹ ਸਰਕਸ ਦੇ ਸ਼ੇਰਾਂ ਵਾਂਗੂ ਬਣ ਕੇ ਇੱਧਰ ਉੱਧਰ ਨਾ ਤੱਕਣਾ ਪਵੇ, ਆਪ ਕੁਝ ਨਾ ਕੁਝ ਕਰਨਾ, ਜਿਹੜਾ ਮਿਹਨਤ ਕਰਨੀ ਜਿਹੜੀ ਨਾ ਆਉਂਦੀ ਹੋਵੇ ਕੋਈ ਨਾ ਕੋਈ। ਸੋ ਤੁਹਾਡਾ ਹੋਰ ਕੋਈ ਐਕਸਪੀਰੀਅੰਸ ਸਾਡੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਵੀ ਸਾਡਾ ਟਾਈਮ ਇੱਕ ਅੱਧਾ ਹੀ ਬਾਕੀ ਹੈ ਮਿੰਟ ਹੁਣ, ਤੁਸੀਂ ਜੋ ਇੱਕ ਕੈਨੇਡਾ ਦੇ ਵਿੱਚ ਇੱਕ ਕਾਮਯਾਬ ਇਨਸਾਨ ਦੇ ਤੌਰ ਤੇ ਰਹਿ ਰਹੇ ਹੋ, ਪੰਜਾਬ ਨੂੰ ਤੁਸੀਂ ਯਾਦ ਜ਼ਰੂਰ ਕਰਦੇ ਹੋ, ਲੇਕਿਨ ਏਦਾਂ ਨਹੀਂ ਹੈ ਵੀ ਇੱਥੋਂ ਛੱਡ ਕੇ ਤੁਸੀਂ ਪੰਜਾਬ ਜਾਓ, ਇੱਥੇ ਤੁਸੀਂ ਇੰਨਾ ਐਡਜਸਟ ਹੋ, ਸੈੱਟ ਹੋ। ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਨਵੇਂ ਇੱਥੇ ਸੈੱਟ ਨੇ, ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ?
2: ਪਰ ਮੇਰਾ ਤਾਂ ਮੈਸੇਜ ਇਹ ਹੈ ਜੀ ਵੀ ਕੋਈ ਵੀ ਬੰਦਾ ਇਹ ਨਾ ਸੋਚੇ ਵੀ ਅਸੀਂ ਓਵਰਨਾਈਟ ਅਮੀਰ ਬਣੀਏ
0: ਜੀ।
2: ਤੁਹਾਨੂੰ ਦਸਾਂ ਨੌਵਾਂ ਦੀ ਕਿਰਤ ਕਰਕੇ ਸਾਰਾ ਕੁਛ ਕਰਨਾ ਪੈਂਦਾ ਜੀ। ਜਿੰਨੀ ਦਸਾਂ ਨੌਵਾਂ ਦੀ ਕਿਰਤ ਦੇ ਵਿੱਚ ਬਲ ਹੈਗਾ, ਕਮਾਈ ਹੈ ਉਹਦੇ ਵਿੱਚ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ,
0: ਕੋਈ ਰੀਸ ਨਹੀਂ। ਬਿਲਕੁਲ ਬਿਲਕੁਲ,
2: ਤੁਸੀਂ ਦਿਲੋਂ ਦਸਾਂ ਨੌਵਾਂ ਦੀ ਕਿਰਤ ਕਰੋ, ਮਹਾਰਾਜ ਤੁਹਾਡਾ ਫਲ ਲਾਉਣਾ ਹੀ ਲਾਉਣਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਹੈ।
0: ਚਲੋ ਜਸਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਸਪੇਅਰ ਕਰਕੇ ਸਾਡੇ ਕੋਲ ਆਏ, ਤੇ ਜਦੋਂ ਦਿਲ ਕਰੇ ਇਸ ਤੋਂ ਬਾਅਦ ਫਿਰ ਵੀ ਤੁਹਾਨੂੰ ਖੁੱਲਾ ਸਿੱਧਾ ਤੁਸੀਂ ਆ ਜਾਇਆ ਕਰੋ। ਸੋ ਦੋਸਤੋ, ਮਿਲਾਂਗੇ ਹੁਣ ਆਪਾਂ ਮੰਡੇ ਨੂੰ, ਤੇ ਸਾਰਿਆਂ ਨੂੰ ਹੈਪੀ ਵੀਕਐਂਡ। ਵੀਕਐਂਡ ਇਹ ਲੌਂਗ ਵੀਕਐਂਡ ਆ, ਇੰਜੋਏ ਕਰੋ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਇੱਧਰ ਉੱਧਰ ਜਾਓ, ਘੁੰਮੋ ਫਿਰੋ, ਮੌਸਮ ਬੜਾ ਖੂਬਸੂਰਤ ਹੈ। ਤੇ ਸੋਮਵਾਰ ਰਾਤ ਨੂੰ ਆਪਾਂ 10 ਵਜੇ ਫਿਰ ਮਿਲਾਂਗੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।
6: ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ।

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕ

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਰਿਚ ਮੋਹਨ। ਕੰਟੈਕਟ ਅਸ ਐਟ richmohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farmhouse ਦਾ ਕੰਮ. ਅੱਜ ਹੀ call ਕਰੋ 437-655-1984 4 437 655 1984.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ ਤੇ ਢੇਰ ਸਾਰੀਆਂ ਨੇਕ ਦੁਆਵਾਂ। ਤੇ ਇਸ ਖੂਬਸੂਰਤ ਸ਼ਾਮ ਨੂੰ ਹੋਰ ਵੀ ਸ਼ਾਮ ਬਣਾਉਣ ਲਈ ਤੁਸੀਂ ਸਾਡੇ ਨਾਲ ਜੁੜਨਾ ਤੇ ਜੁੜੇ ਹੋਏ ਹੋ, ਪਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਹੈ। ਤੇ ਟੈਲੀਫੋਨ ਤੁਹਾਨੂੰ ਪਤਾ ਹੀ ਹੈ ਸਾਡੇ ਸਟੂਡੀਓ ਦੇ 905-673-3337, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਤੇ ਤੁਹਾਡੀ ਦੁਆ ਸਲਾਮ, ਤੁਹਾਡੀ ਸਤਿ ਸ੍ਰੀ ਅਕਾਲ, ਤੁਹਾਡਾ ਕੀਮ ਛੋ ਮਜ਼ਾ ਮਾਂ, ਔਰ ਤੁਹਾਡੇ ਵੱਲੋਂ ਭੇਜਿਆ ਹੋਇਆ ਸੁੱਖ ਸੁਨੇਹਾ ਸਾਨੂੰ ਵੀ ਆਕਸੀਜਨ ਦਾ ਕੰਮ ਦਿੰਦਾ। ਤੇ ਇਸ ਲਈ ਤੁਸੀਂ 905-673-3337 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਕਹਿੰਦੇ ਨੇ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕੁਛ ਸੁਣੀਏ ਕੁਛ ਕਹੀਏ, ਸੁਣਨਾ ਵੀ ਚਾਹੀਦਾ ਤੇ ਕਹਿਣਾ ਵੀ ਚਾਹੀਦਾ। ਔਰ ਇਹ ਕੁਦਰਤ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਗਵਾਨ ਅੱਲਾ ਗੋਡ, ਇਹ ਕੇਵਲ ਇਨਸਾਨ ਨੂੰ ਬਖਸ਼ਿਸ਼ ਦਿੱਤੀ ਆ ਕਿ ਉਹ ਕੁਝ ਬੋਲ ਸਕਦਾ, ਉਹ ਕੁਝ ਕਹਿ ਸਕਦਾ, ਉਹ ਕੁਝ ਸਮਝ ਸਕਦਾ ਔਰ ਉਹ ਮਹਿਸੂਸ ਕਰ ਸਕਦਾ। ਸੋ ਤੁਸੀਂ ਪਿਆਰ ਮਹਿਸੂਸ ਕਰਦੇ ਹੋ, ਖੁਸ਼ੀਆਂ ਮਹਿਸੂਸ ਕਰਦੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ। 13 ਸਤੰਬਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਥਮ ਪ੍ਰਕਾਸ਼ ਉਤਸਵ ਨੂੰ ਲੈ ਕੇ ਮਹਾਨ ਨਗਰ ਕੀਰਤਨ ਹੋ ਰਿਹਾ ਔਰ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤਾਂ ਪੂਰੇ ਓਨਟੈਰੀਓ ਭਰ ਵਿੱਚੋਂ ਪਹੁੰਚਦੀਆਂ ਨੇ। ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਪਿਆਰ ਸਤਿਕਾਰ ਨਾਲ ਬੇਨਤੀ ਹੈ ਕਿ ਤੁਸੀਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਔਰ ਖਾਲਸਾ ਪੰਥ ਦੇ ਵਿਰਸੇ ਤੇ ਇਤਿਹਾਸ ਨਾਲ ਜੁੜਨ ਵਾਸਤੇ ਜ਼ਰੂਰ ਵੱਧ ਚੜ੍ਹ ਕੇ ਪਹੁੰਚਣਾ ਹੈ 13 ਸਪਟੰਬਰ ਨੂੰ। ਕੋਈ ਵੀ ਜਾਣਕਾਰੀ ਚਾਹੀਦੀ ਹੈ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੇ ਤੁਸੀਂ ਕਾਲ ਕਰ ਸਕਦੇ ਹੋ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੇ 905-671-16-62। ਤੇ ਪ੍ਰੋਗਰਾਮ ਵਿੱਚ ਗੀਤ ਦੇ ਕੁਝ ਬੋਲ ਤਾਂ ਤੁਹਾਨੂੰ ਮਿਊਜ਼ਿਕ ਤਾਂ ਸਮਝ ਆ ਹੀ ਗਈ ਹੋਣੀ ਆ, ਪਰ ਪਹਿਲੀ ਕਾਲ ਲੈਂਦੇ ਹਾਂ ਕਿਉਂਕਿ ਜਿਹੜੀ ਫਸਟ ਕਾਲ ਹੁੰਦੀ ਆ ਆਗਾਜ਼ ਤੋਂ ਅੱਛਾ ਹੈ ਔਰ ਉਸ ਕਾਲ ਦੇ ਨਾਲ ਹੀ ਪ੍ਰੋਗਰਾਮ ਨੂੰ 0096 ਜੀ ਵੈਲਕਮ। ਪਹਿਲੀ ਕਾਲ ਖੜਕਾ 30 ਘੰਟੀ
1: ਠੀਕ ਆ ਠੀਕ ਆ। ਅੱਜ ਨਾ ਇੱਕ ਗੀਤ ਚੱਲ ਰਿਹਾ ਸੀ ਦਿਮਾਗ ਚ, ਪ੍ਰਵੇਸ਼ ਕਰਨੀ ਸੀ ਮੈਨੂੰ, ਜਿੱਥੋਂ ਤੱਕ ਉਮੀਦ ਆ ਵੀ ਤੁਸੀਂ ਉਹ ਪੂਰੀ ਕਰ ਸਕਦੇ।
0: ਪਹਿਲਾਂ ਗਾ ਕੇ ਸੁਣਾਓ ਮੈਨੂੰ ਗੀਤ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਕਹਿੰਦਾ ਸੱਸੀ ਸੁੱਤੀ ਉੱਠੀ ਆ ਸੇਜ ਤੋਂ, ਪੁੰਨੂ ਯਾਰ ਨਜ਼ਰ ਨਹੀਂ ਆਇਆ ਤੇ ਉਹਦੇ ਵਿਛੋੜੇ ਵਿੱਚ ਸੱਸੀ ਕੀ ਕਹਿੰਦੀ ਆ, ਦੱਸੀ ਖਾਂ ਭਾਈ ਦਲੀਪ ਸਿਆ।
0: ਕਿਆ ਬਾਤ ਆ, ਸੱਸੀ ਸੁੱਤੀ ਉੱਠ ਕੇ ਸੇਜ ਤੋਂ
1: ਰੋਂਦੀ ਨੇ ਮਾਰੀ ਤਾ।
0: ਕਿਆ ਬਾਤ ਆ, ਜ਼ਰੂਰ ਤੁਹਾਡਾ ਗੀਤ ਇਹ ਜ਼ਰੂਰ ਸੁਣਾਵਾਂਗੇ। ਕਲੀ ਆ ਔਰ ਉਦੇ ਸਿੰਘ ਮੁੰਡੀਆਂ ਵਾਲਿਆਂ ਨੇ ਤੇ ਦਲੀਪ ਸਿੰਘ ਮਸਤ ਜੋ ਬਹੁਤ ਵਧੀਆ ਢਾਡੀ ਸੀਗੇ ਸਮਰਾਵਾਂ ਦੇ, ਉਹਨਾਂ ਦੀ ਗਾਈ ਹੋਈ ਆ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਤੁਹਾਡੇ ਨਾਲ ਅਸੀਂ ਸਾਡੇ 2 ਲਾਈਵ ਲੋਕੇਸ਼ਨ ਹੋ ਰਹੇ ਨੇ ਅੱਜ, ਇੱਕ ਨਹੀਂ 2 ਪੰਜਾਬੀ ਲਹਿਰਾਂ। ਤੁਹਾਨੂੰ ਪਤਾ ਲਾਈਵ ਲੋਕੇਸ਼ਨ ਦੀ ਸ਼ੁਰੂਆਤ ਪੰਜਾਬੀ ਲਹਿਰਾਂ ਨੇ ਕੀਤੀ ਆ ਔਰ ਜਿੰਨਾ ਕੁ ਅੱਜ ਕਈ ਵਾਰੀ ਵੱਡੇ ਵੱਡੇ ਸ਼ੋਆਂ ਤੇ ਇਕੱਠ ਹੁੰਦਾ ਹੈ, ਇੱਕ ਵੇਲਾ ਸੀਗਾ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਤੇ ਇੰਨਾ ਇਕੱਠ ਹੋ ਜਾਂਦਾ ਹੁੰਦਾ ਸੀਗਾ। ਤੋ ਹੁਣ ਬਹੁਤ ਵੱਡੇ ਲੈਵਲ ਉੱਤੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਕਾਮਯਾਬ ਹੋ ਰਹੇ ਨੇ ਤੇ ਸਾਡੇ ਇਸ ਲਾਈਵ ਔਨ ਲੋਕੇਸ਼ਨ ਤੇ ਰੋਡ ਸ਼ੋਅ ਹੋਏਗਾ 2 ਲੋਕੇਸ਼ਨ ਤੋਂ। ਇੱਕ ਤਾਂ ਤੁਹਾਨੂੰ ਪਤਾ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਨਾਲ ਜੁੜ ਰਹੇ ਹਾਂ ਅਸੀਂ ਤੇ ਦੂਸਰਾ ਰੋਇਲ ਜਿਹੜੀ ਗਰੋਸਰਸ ਉਹਨਾਂ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ ਤੇ ਮੈਂ ਉਡੀਕ ਕਰ ਰਿਹਾ ਕਿ ਮੇਰੇ ਟੀਮ ਦੇ ਮੈਂਬਰ ਪ੍ਰਭ ਅਤੇ ਸਰਵਜੀਤ ਉਹ ਜਲਦ ਤੋਂ ਜਲਦ ਕਾਲ ਕਰਨ ਤੇ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰ ਸਕੀਏ। ਗੀਤ ਦਾ ਮਿਊਜ਼ਿਕ ਚੱਲ ਰਿਹਾ। ਲੈ ਵੀ ਦੇਖਦੇ ਹਾਂ ਕਿੰਨੇ ਕੁ ਸੱਜਣ ਜਿਹਨਾਂ ਨੂੰ ਪਤਾ ਲੱਗ ਗਿਆ। 905-673-3337 905-673-3337 ਸੀਐਨਈ ਦੇ ਵਿੱਚ ਬਹੁਤ ਵੱਡਾ ਇੱਕ ਕੌਂਸਰਟ ਹੋ ਰਿਹਾ। ਸੀਐਨਈ ਵੈਸੇ ਅਟ੍ਰੈਕਸ਼ਨ ਖਿੱਚ ਦਾ ਕੇਂਦਰ ਬਣੀ ਹੋਈ ਆ, ਤੇ ਅੱਜ ਜਿਹੜਾ ਕੌਂਸਰਟ ਹੋ ਰਿਹਾ ਸੀਐਨਈ ਦੇ ਵਿੱਚ, ਉੱਥੇ ਰੌਫ ਸਪੇਰਾ, ਇੱਕ ਕਿਆ ਬਾਤ ਆ ਯਾਰ, ਮੈਂ ਇਸ ਨੌਜਵਾਨ ਕਲਾਕਾਰ ਨੂੰ ਸੁਣਿਆ, ਬਹੁਤ ਹੀ ਕਮਾਲ ਦਾ ਰੌਫ ਸਪੇਰਾ, ਅਤੇ ਉਸ ਸ਼ੋਅ ਨੂੰ ਹੋਸਟ ਕਰ ਰਿਹਾ ਤੁਹਾਡਾ ਆਪਣਾ ਨਵੀਂ ਸਿੱਧੂ। ਤੇ ਤੁਸੀਂ ਇਸ ਸ਼ੋਅ ਨੂੰ ਅਗਰ ਇੰਜੋਏ ਕਰਨ ਚੱਲੇ ਹੋ ਤਾਂ ਪਲੀਜ਼ ਡਰਾਈਵ ਵੈਰੀ ਵੈਰੀ ਕੇਅਰਫੁਲੀ, ਤੇ ਬਹੁਤ ਆਰਾਮ ਨਾਲ ਗੱਡੀ ਚਲਾਇਓ, ਔਰ ਤੁਹਾਨੂੰ ਪਤਾ ਕਿ ਕਾਫੀ ਰਸ਼ ਹੁੰਦਾ, ਤੇ ਸੀਐਨਈ ਇੰਜੋਏ ਕਰਨ ਵਾਲਾ, ਤੇ ਤੁਸੀਂ ਜ਼ਰੂਰ। 147 ਸਾਲ ਪਿਛਲੇ ਦਿਨੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ 147 ਈਅਰਸ ਹੋ ਗਏ ਸੀਐਨਈ ਨੂੰ ਚੱਲਦਿਆਂ, ਤੇ ਸੀਐਨਈ ਦੇ 147ਵੇਂ ਵਰੇ ਵਿੱਚ ਇੱਕ ਹਿਸਟਰੀ ਬਣ ਜਾ ਰਹੀ ਹੈ ਕਿ ਜਦੋਂ ਰੌਫ ਸਪੇਰਾ ਸੀਐਨਈ ਦੇ ਵਿੱਚ ਪਰਫਾਰਮ ਕਰ ਰਿਹਾ ਤਾਂ ਉਹਦਾ ਮਾਸਟਰ ਆਫ ਸੈਰੇਮਨੀ ਤੁਹਾਡਾ ਤੇ ਸਾਡਾ ਸਭ ਦਾ ਹਰਦਿਲ ਅਜ਼ੀਜ਼ ਨਵੀਂ ਸਿੱਧੂ ਆ। ਤੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਏਡੇ ਵੱਡੇ ਸ਼ੋਅ ਨੂੰ ਹੋਸਟ ਕਰਨਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਆ, ਤੇ ਨਵੀਂ ਨੂੰ ਤੁਸੀਂ ਵੱਖ ਵੱਖ ਪ੍ਰੋਗਰਾਮਾਂ 'ਚ ਸੁਣਦੇ ਹੋ, ਤੇ ਬੜਾ ਜਿੱਥੇ ਕਿਤੇ ਵੀ ਜਾਈਦਾ ਬਹੁਤ ਸ਼ਾਬਾਸ਼ੀ ਮਿਲਦੀ ਆ ਉਹਨੂੰ। ਤੇ ਅੱਜ ਸੀਐਨਈ ਵਿੱਚ ਜਾਣ ਵਾਲੇ ਜਿਹੜੇ ਜਿੰਨੇ ਵੀ ਸਾਡੇ ਲਿਸਨਰ ਨੇ ਉਹ ਪਲੀਜ਼ ਤੁਸੀਂ ਸਮੇਂ ਸਿਰ ਪਹੁੰਚ ਜਾਣਾ, ਤੇ ਤੁਹਾਨੂੰ ਰੌਫ ਸਪੇਰਾ ਦੇ ਸ਼ੋਅ ਦੀ ਹੋਸਟ ਕਰਦੇ ਹੋਏ ਨਵੀਂ ਸਿੱਧੂ ਉੱਥੇ ਮਿਲਣਗੇ। ਪ੍ਰੋਗਰਾਮ ਪੰਜਾਬੀ ਲਹਿਰਾਂ
2: ਬੜੀ ਰੂਹ ਖੁਸ਼ ਹੁੰਦੀ ਜਦੋਂ ਤੁਸੀਂ ਏਅਰ ਤੇ ਆ ਜਾਂਦੇ ਕਿਤੇ ਕਿਤੇ।
0: ਅੱਛਾ,
2: ਤੇ ਬਹੁਤ ਵਧੀਆ ਲੱਗਦਾ
0: ਚੀਮਾ ਸਾਹਿਬ, ਹਾਣ ਨੂੰ ਹਾਣ ਹਾਣ ਨੂੰ ਹਾਣ ਪਿਆਰਾ ਹਾਣ ਨੂੰ ਹਾਣ ਪਿਆਰਾ
2: ਬਿਲਕੁਲ ਅੱਛਾ
0: ਪਿਛਲੇ ਤੁਸੀਂ ਮੇਲੇ ਤੇ ਆਏ ਫਿਰ ਕਿ ਨਹੀਂ? ਲਿਖਦੇ ਨੇ, ਇਹਨਾਂ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ। ਤੋ ਅੱਜ ਦੇ ਪ੍ਰੋਗਰਾਮ ਵਿੱਚ ਕੁਛ ਹੋਰ ਬਫਲੋ ਤੋਂ ਰੋਚੈਸਟਰ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
2: ਸਤਿੰਦਰਪਾਲ ਜੀ, ਇੱਕ ਗਾਣਾ ਤਾਂ ਬਹੁਤ ਵਧੀਆ, ਮੇਰੇ ਮਨ ਪਸੰਦ ਦਾ ਗਾਣਾ, ਕੰਨ ਕਰ ਗੱਲ ਸੁਣ ਸਕਣਾ ਜਦੋਂ ਗਾਣਾ ਸੁਣਨਾ ਸਤਿੰਦਰਪਾਲ ਜੀ, ਮੈਂ 83 ਦੇ ਵਿੱਚ ਲਬਨਾਨ ਸੀ, ਜੋ ਸਭ ਤੋਂ ਪਹਿਲੇ ਕੈਸੇਟ ਆਈ ਹੈ ਸਾਡੀ, ਸਵੇਰ ਨੂੰ ਵੀ ਇਹ ਲੱਗੀ ਰਹਿੰਦੀ ਸੀ ਧਾਰਮਿਕ ਦੇ ਟਾਈਮ ਵੀ ਤੇ ਰਾਤ ਨੂੰ ਵੀ,
0: ਇਹਦਾ ਮਤਲਬ ਸਵੇਰੇ ਵੀ ਤੇ ਸ਼ਾਮ ਵੀ ਇੱਕੋ ਹੀ ਨਾਮ, ਚਮਕੀਲਾ ਜੀ ਦੇ ਨਾਮ ਹੈ। ਆਪਣੇ ਇੱਕ ਖਸੂਸੀ ਅੰਦਾਜ਼ ਦੇ ਨਾਲ ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਤੇ ਬਹੁਤ ਬਹੁਤ ਮਿਹਰਬਾਨੀ।
2: ਹਾਂਜੀ ਸਤਿੰਦਰਪਾਲ ਜੀ, ਪਹਿਲਾਂ ਤੇ ਕੱਟ ਜਾਓ ਫੋਨ, ਉਹਨਾਂ ਹੰਸਰਾਜ ਹੰਸ ਨੇ ਮੇਰਾ ਗਾਣਾ ਗਾਇਆ ਸੀ ਯਾਰਾ ਉਹ ਯਾਰਾ, ਜੇ ਉਹਦੇ ਦੋ ਬੋਲ ਕਿਤੇ ਸੁਣਾ ਦਿਓ।
0: ਅੱਜ ਹੀ ਸੁਣਾ ਦਾਂਗੇ, ਕਿਤੇ ਕਿਉਂ ਸੁਣਾਉਣੇ ਆ, ਨਾਲੇ ਸਟੇਜ ਤੇ ਜੇ ਹੋ ਸਕਿਆ ਤੁਸੀਂ ਗੇੜਾ ਮਾਰਿਓ, ਉਦਣ ਹੰਸਰਾਜ ਹੰਸ ਕਹਾਂਗੇ, ਸਟੇਜ ਤੇ ਵੀ ਸੁਣਾ ਦੇਵੇ। ਤੋ ਹੰਸਰਾਜ ਹੰਸ ਬੜਾ ਪੁਖਤਾ ਗਾਇਕ ਹੈ ਔਰ ਵਰਸਟਾਈਲ ਗਾਇਕ ਹੈ, ਬਹੁਤ ਪੱਖੀ ਸ਼ਖਸੀਅਤ ਹੈ, ਔਰ ਭਾਵੇਂ ਹੰਸ ਤੋਂ ਕਹਿੰਦੇ ਆ ਕਿ ਸੂਫੀ ਸੁਣ ਲਓ, ਰੈਪ ਸੁਣ ਲਓ, ਭਾਵੇਂ ਹੰਸ ਤੋਂ ਪਤੇ ਦੀਆਂ ਗੱਲਾਂ ਸੁਣ ਲਓ, ਔਰ ਭਾਵੇਂ ਨੁਸਰਤ ਫਤਿਹ ਅਲੀ ਖਾਨ ਸੁਣ ਲਓ। ਤੇ ਅੱਛਾ, ਕਿਸ ਗੀਤ ਦੇ ਬੋਲ?
2: ਯਾਰਾ ਉਹ ਯਾਰਾ,
0: ਯਾਰਾ ਉਹ ਯਾਰਾ, ਤੇ ਇਦੋਂ ਅੱਗੇ ਕੀ ਸੀ?
2: ਛੱਡ ਕੇ ਨਾ ਜਾਵੇ ਯਾਰਾ, ਮਰ ਜਾਵਾਂਗੇ ਯਾਰਾ, ਉਹ ਯਾਰਾ ਟਾਈਟਲ ਸੌਂਗ ਸੀ।
0: ਅੱਛਾ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤੇ ਸੰਗੀਤ ਚਰਨਜੀਤ ਉਜਾ ਦਾ ਸੀ? ਸਪਟੰਬਰ ਨੂੰ ਲਿਵਿੰਗ ਆਰਟ ਸੈਂਟਰ ਵਿੱਚ ਪੇਸ਼ ਹੋ ਰਿਹਾ ਹੰਸ ਰਾਜ ਹੰਸ ਚਮਕ ਆਪਣੇ ਬਹੁਤ ਬਹੁਤ ਮਿਹਰਬਾਨੀ ਚੀਮਾ ਸਾਹਿਬ ਪ੍ਰੋਗਰਾਮ ਵਿੱਚ ਤੁਹਾਨੂੰ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਕਹਿੰਦੇ ਨੇ ਤੁਹਾਨੂੰ ਕੁਛ ਕੁ ਪਤੇ ਦੀਆਂ ਗੱਲਾਂ ਸੁਣਾ ਦਈਏ ਕਹਿੰਦੇ ਨੇ ਕਿ ਤੂੰ ਖੁਸ਼ ਰਿਹਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਢੇ ਖੋਰ ਕੇ ਇਉਂ ਗੜਲਿਆ ਨਾ ਕਰ ਅੱਗ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਅੰਦਰ ਗੁੱਸੇ ਚ ਬੋਲ ਬੋਲ ਕੇ ਗੁੱਸੇ ਚ ਬੋਲ ਕੌੜੇ ਬੋਲਿਆ ਨਾ ਕਰ ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੋਹਣਿਆ ਕੁਦਰਤ ਵੀ ਬੈਲੈਂਸ ਕੁਦਰਤ ਵੀ ਰੱਖਦੀ ਏ ਸਮਤੋਲ ਸੋਹਣਿਆ ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ ਦੁਨੀਆਂ ਨੇ ਵਸਦੀ ਰਹਿਣਾ ਦੇਖੋ ਕਿੰਨੀਆਂ ਸੋਹਣੀਆਂ ਲਾਈਨਾਂ ਨੇ ਦੁਨੀਆਂ ਨੇ ਵਸਦੀ ਰਹਿਣਾ ਸਾਡੇ ਬਗੈਰ ਵੀ ਬੰਦੇ ਨੂੰ ਵਹਿਮ ਹੁੰਦਾ ਜੇ ਮੈਂ ਨਾ ਹੋਇਆ ਪਤਾ ਨੀ ਕੀ ਹੋ ਜੂਗਾ ਉਹ ਬਾਬੂ ਸਿੰਘ ਮਾਨ ਕਹਿੰਦੇ ਨੇ ਕੁਝ ਨੀ ਹੋਣਾ ਬਸ ਲੈ ਦੇ ਕੇ ਚਾਰ ਘੜੀ ਦਾ ਰੋਣਾ ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨਾ ਕਰ ਕਿਆ ਬਾਤ ਹੈ ਨਹੀਂ ਰੀਸਾਂ ਕਿਉਂ ਬਈ ਪਸੰਦ ਆਈ ਗੱਲਬਾਤ

ਗੀਤ ਤਾਂ ਸੁਣਾਉਣਾ ਤੁਹਾਨੂੰ ਪੂਰਾ, ਪਰ ਗੱਲ ਇਹ ਆ ਕਿ ਸਾਡੀ ਲਾਈਨ ਜੁੜ ਗਈ ਹੈ ਰੋਇਲ ਗਰੋਸਰਸ ਤੇ ਮੇਰੇ ਨਾਲ ਸਰਵਜੀਤ ਹਾਜ਼ਰ ਨੇ ਔਰ ਬੜੀ ਮਿੱਠੀ ਪਿਆਰੀ ਤੇ ਸ਼ੀਰੀ ਆਵਾਜ਼ ਲੈ ਕੇ। ਜੀ ਵੈਲਕਮ। ਹੈਲੋ ਸਰਜੀਤ, 6454, ਹੈਲੋ ਸਤਿ ਸ਼੍ਰੀ ਅਕਾਲ, ਕੀ ਹੋ ਗਿਆ? 6454, ਹੈਲੋ, ਦੁਬਾਰਾ ਕਰੋ ਤਾਂ ਕਾਲ, ਦੁਬਾਰਾ ਪਲੀਜ਼ ਕਾਲ ਅਗੇਨ। ਆਹ ਆਉਣ ਦਿਓ ਜੀ,

0: ਢੋਲਕੀ ਵੱਜੀ ਆ, ਕੈਸਾ ਮਿਊਜ਼ਿਕ ਆ, ਨਹੀਂ ਰੀਸਾ ਜੀ ਵੈਲਕਮ ਆਪਣੇ ਸਰਜੀਤ ਸਰਜੀਤ ਤੁਹਾਡੀ ਲਾਈਨ ਦੁਬਾਰਾ ਮਿਲਾਓ ਤੁਸੀਂ ਕੁਛ ਸਮਥਿੰਗ ਰੋਂਗ ਔਨ ਯੋਰ ਐਂਡ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਮੇਰੇ ਨਾਲ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਹਾਜ਼ਰ ਨੇ ਔਰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਪ੍ਰਭ ਵੈਲਕਮ
1: ਆਪਣਾ ਫਰਨੀਚਰ ਸਟੋਰ ਆ ਸੋ ਅੱਜ ਤਾਂ ਇੱਥੇ ਕਮਾਲ ਹੋਈ ਪਈ ਆ ਭਾਜੀ ਐਸੀਆਂ ਸੇਲਾਂ ਐਸੀਆਂ ਡੀਲਾਂ ਹਮੇਸ਼ਾ ਦੀ ਤਰ੍ਹਾਂ ਵੈਸੇ ਤਾਂ ਜਦੋਂ ਵੀ ਪੰਜਾਬੀ ਲਹਿਰਾਂ ਪਹੁੰਚਦਾ ਹੈ ਗ੍ਰੈਂਡ ਹੋਮ ਫਰਨੀਚਰ ਤੇ ਸੁੱਖ ਬਾਈ ਜੀ ਕੁਛ ਵੱਖਰਾ ਕਰਦੇ ਆ
2: ਬਿਲਕੁਲ
1: ਅੱਜ ਕੀ ਵੱਖਰਾ ਹੋ ਰਿਹਾ
2: ਬਿਲਕੁਲ ਭਾਜੀ ਸੰਤ ਸਾਹਿਬ ਪਹਿਲਾਂ ਤਾਂ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਸਰੋਤੇ ਸਾਡੇ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਇਹ ਦੱਸ ਦਵਾਂ ਜੀ ਪੂਰਾ ਸੰਤ ਸਾਹਿਬ ਤੁਸੀਂ ਵੀ ਦੇਖੋ ਸ਼ੋਰੂਮ ਸਾਰਾ ਚੇਂਜ ਕਰ ਦਿੱਤਾ ਕਿਉਂਕਿ ਲੇਬਰ ਡੇ ਕਿਰਤੀ ਕਾਮਿਆਂ ਨੂੰ ਸਲਾਮ ਅਸੀਂ ਪਹਿਲਾਂ ਕਰਦੇ ਹਾਂ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਸਾਰੀ ਇਨਵੈਂਟਰੀ ਜਿਹੜੀ ਅਸੀਂ ਚੇਂਜ ਕਰਦੀ ਆ ਤੁਸੀਂ ਈਵਨ ਬੈਡਰੂਮ ਸੈੱਟ ਚੈੱਕ ਕਰੋ ਸਾਰੇ ਨਵੇਂ ਸੋਫਾ ਸੈੱਟ ਸਾਰੇ ਨਵੇਂ ਡਾਇਨਿੰਗ ਟੇਬਲ ਸਾਰੀ ਇਨਵੈਂਟਰੀ ਚੇਂਜ ਕਰ ਦਿੱਤੀ ਪਰ ਗਰੰਟੀ ਪ੍ਰਾਈਜ਼ਾਂ ਸਾਰੀ ਮਾਰਕੀਟ ਦਾ ਲੋਐਸਟ ਮਿਲਣੀਆਂ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਤੇ ਤੁਸੀਂ ਕਿਆ ਕੁਛ ਵੱਖਰਾ ਕਰਦੇ ਆ ਅੱਜ ਵੱਖਰਾ ਹੀ ਹੋਣ ਜਾ ਰਿਹਾ ਜਿਹਨਾਂ ਪਰਿਵਾਰਾਂ ਨੇ ਬਹੁਤ ਸਾਰੀ ਡਿਮਾਂਡ ਸੀ ਪਰਿਵਾਰਾਂ ਦੀ ਵੀ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਲੈਦਰ ਦਾ ਨਹੀਂ ਲੈਣਾ ਫੈਬਰਿਕ ਦੇ ਵਿੱਚ ਲੈਣਾ ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟਡ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਆ ਵਾਇਰਲੈਸ ਚਾਰਜਰ ਵੀ ਆ ਫੈਬਰਿਕ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟਡ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹਦੀ ਰੈਗੂਲਰ ਕੀਮਤ ਭਾਜੀ 3500 ਸੀ ਜਿੰਨੇ ਵੀ ਪਰਿਵਾਰ ਇਸ ਲੇਬਰ ਡੇ ਲੌਂਗ ਵੀਕਐਂਡ ਉੱਪਰ ਆਉਣਗੇ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ $3500 ਵਾਲਾ ਸਿਰਫ $1899 $1899 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਕੇ ਜਾਣਾ ਤੇ ਭਾਜੀ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ ਪਰਿਵਾਰ ਪਾਵਰ ਰਿਕਲਾਈਨਰ ਸੋਫਾ ਸੈੱਟ $1899 ਦਾ ਬਾਏ ਕਰ ਲੈਣ ਬੱਚੇ ਨੂੰ ਨਾਲ ਲੈ ਕੇ ਆਉਣ ਨਾਲ PS5 ਪਲੇਸਟੇਸ਼ਨ ਗੇਮ PS5 ਪਲੇਸਟੇਸ਼ਨ ਗੇਮ ਫ੍ਰੀ PS5 ਪਲੇਸਟੇਸ਼ਨ ਗੇਮ ਬਿਲਕੁਲ ਫ੍ਰੀ ਮਿਲੂਗੀ ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਪਾਵਰ ਰਿਕਲਾਈਨਰ ਸੋਫਾ ਸੈੱਟ ਫੈਬਰਿਕ ਦਾ ਗ੍ਰੇ ਕਲਰ ਦਾ $1899 ਦਾ $1899 ਦਾ ਮਿਲੂਗਾ ਤੇ ਨਾਲ PS5 ਪਲੇਸਟੇਸ਼ਨ ਗੇਮ ਪਰ ਤੁਸੀਂ ਬੱਚੇ ਨੂੰ ਨਾਲ ਲੈ ਕੇ ਆਉਣਾ PS5 ਪਲੇਸਟੇਸ਼ਨ ਗੇਮ ਜਿਹੜੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੀ ਆ ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤੇ ਲੇਟੈਸਟ ਫਰਨੀਚਰ ਈਵਨ ਤੁਸੀਂ ਵੱਡੇ ਵੱਡੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ ਕੀ ਨੇ ਸੋਫਾ ਸੈੱਟ ਲੈਣੇ ਆ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸੰਧੂ ਸਾਹਿਬ
0: ਕੀ ਬਾਤ ਹੈ ਬਹੁਤ ਬਹੁਤ ਸ਼ੁਭ ਇਛਾਵਾਂ ਤੇ ਮੈਂ ਅਸੀਂ ਕੇਵਲ ਤੇ ਕੇਵਲ ਇੱਕੋ ਫਰਨੀਚਰ ਸਟੋਰ ਨੂੰ ਤੁਹਾਡੇ ਤੱਕ ਪਹੁੰਚਾਉਣੇ ਆ ਉਹ ਆ ਗ੍ਰੈਂਡ ਹੋਮ ਫਰਨੀਚਰ ਐਕਸਕਲੂਸਿਵ ਹਾਂਜੀ
1: ਬਿਲਕੁਲ ਜੀ
0: ਠੀਕ ਹੈ ਨਾ ਪ੍ਰਭ
1: ਔਰ ਭਾਜੀ ਹਮੇਸ਼ਾ ਦੀ ਤਰ੍ਹਾਂ ਭਾਜੀ ਜਿਵੇਂ ਆਪਾਂ ਤੋਹਫੇ ਆਪਣੇ AM530 ਦੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਅਸੀਂ ਕਹਿ ਕਹਿ ਕੇ ਬਾਈ ਹੁਣਾਂ ਤੋਂ ਆਪਣੇ ਹੱਥੀ ਤੋਹਫੇ ਦਿੰਦੇ ਆ
0: ਤੇ
1: ਸੁੱਖ ਬਾਈ ਵੀ ਕਦੀ ਵੀ ਮਨਾ ਨਹੀਂ ਕਰਦੇ ਕਿ ਬਾਈ ਨਹੀਂ ਦੇਣੇ ਸੋ ਅੱਜ ਜਿੰਨੇ ਵੀ ਸਰੋਤੇ ਭਾਜੀ ਆਉਣਗੇ ਸਾਡੀ ਟੀਮ ਨੂੰ ਮਿਲੋ ਪੰਜਾਬੀ ਲਹਿਰਾਂ ਦੀ ਟੀਮ ਵੱਲੋਂ ਮੈਂ ਇੱਥੇ ਆ ਜੀ ਸਾਨੂੰ ਮਿਲੋ ਨਾਲ ਫਰਨੀਚਰ ਦਵਾਵਾਂਗੇ ਤੁਹਾਡੀ ਸੇਵਿੰਗ ਵੀ ਕਰਾਵਾਂਗੇ ਤੇ ਵੱਡੇ ਵੱਡੇ ਤੋਹਫੇ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਤੋਂ ਲੈ ਕੇ
0: ਦੇਵਾਂਗੇ ਕੀ ਬਾਤ ਹੈ ਇੰਡੀਅਨ ਫਰੂਟ ਲੈਂਡ ਵੱਲੋਂ ਸਪੋਂਸਰ ਕੀਤਾ ਜਾ ਰਿਹਾ 7 ਲੋਕੇਸ਼ਨਸ ਨੇ ਤੇ ਵੱਖ-ਵੱਖ ਲੋਕੇਸ਼ਨਸ ਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ ਇੰਡੀਅਨ ਫਰੂਟ ਲੈਂਡ ਢਿੱਲੋਂ ਵੀਡੀਓ ਢਿੱਲੋਂ ਵੀਡੀਓ ਢਿੱਲੋਂ ਵੀਡੀਓ ਔਰ IPTV ਬਾਕਸ ਲਈ ਢਿੱਲੋਂ ਵੀਡੀਓ ਕੋਠੇ ਤੇ ਸਪੀਕਰ ਖੜ ਕੇ ਢਿੱਲੋਂ ਵੀਡੀਓ ਪਿਛਲੇ ਦਿਨੀ ਅਸੀਂ ਪ੍ਰਭ ਸੰਧੂ ਦੇ ਨਾਲ ਜਰਨੈਲ ਸਿੰਘ ਜੀ ਪ੍ਰਸਿੱਧ ਫਿਲਮ ਐਕਟਰ ਨੇ ਉਹਨਾਂ ਨੂੰ ਉਹ ਰੇਡੀਓ ਦਿੱਤਾ ਇੰਨੇ ਖੁਸ਼ ਹੋਏ ਔਰ ਉਹ ਆਸਟ੍ਰੇਲੀਆ ਨੂੰ ਆਪਣੇ ਨਾਲ ਲੈ ਕੇ ਗਏ ਨੇ ਔਰ ਤੁਸੀਂ ਜ਼ਰੂਰ ਕੋਠੇ ਤੇ ਸਪੀਕਰ ਖੜ ਕੇ ਰੇਡੀਓ ਢਿੱਲੋਂ ਵੀਡੀਓ ਦਾ ਲਾਓ 905-204-1313 ਹਾਰਡਵੁੱਡ ਜਾਇੰਟ ਤੋਂ ਹਰ ਤਰ੍ਹਾਂ ਦਾ ਤੁਹਾਨੂੰ ਹਾਰਡਵੁੱਡ ਫਲੋਰਿੰਗ ਅਤੇ ਨਾਲ ਵਾਈਨਲ ਤੇ ਪੂਰੇ ਪਿੰਡ ਜਿੱਦਾਂ ਸ਼ੋਰੂਮ ਹੈ ਇਹਨਾਂ ਦਾ ਹਾਰਡਵੁੱਡ ਜਾਇੰਟ ਟੋਰ ਸੋਰਬਰਨ ਤੇ ਸਟੀਲ ਤੇ 647-925-3609 ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ, ਥੈਂਕ ਯੂ ਵੈਰੀ ਮੱਚ। ਪਰ ਹਾਲ ਦੀ ਘੜੀ ਇੱਕ ਵਾਰ ਫਿਰ ਅਸੀਂ ਜੁੜ ਕੇ ਦੇਖਦੇ ਹਾਂ ਰਾਇਲ ਗਰੋਸਰਸ ਤੋਂ, ਜਿੱਥੇ ਗਰੋਸਰੀ ਦੀਆਂ ਕੀਮਤਾਂ ਵਿੱਚ ਬਿਲਕੁਲ ਕਟੌਤੀ ਕਰ ਦਿੱਤੀ ਹੈ ਕਿਉਂਕਿ ਗ੍ਰੈਂਡ ਓਪਨਿੰਗ ਕਰ ਰਹੇ ਨੇ। ਔਰ ਕੱਲ੍ਹ ਵੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ ਬਹੁਤ ਸਾਰੀਆਂ ਆਈਟਮਸ ਉੱਤੇ ਸੇਲ ਹੈ, ਤੇ ਵੇਖਦੇ ਹਾਂ ਕਿ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਨੇ। ਜੀ ਸਰਬਜੀਤ
1: ਜੀ, ਬਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਰਾਇਲ ਗਰੋਸਰਸ ਤੋਂ, ਬਸ ਫਿਰ ਅੱਜ ਕੜਾਕੇ ਕੱਢ ਸੇਲ ਲਵਾ ਦਿਓ ਤੇ ਸਭ ਨੂੰ ਤੋਹਫੇ ਦਵਾ ਦਿਓ। ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਹੈ ਰਾਇਲ ਗਰੋਸਰਸ ਤੇ, ਇਹਦੀ ਪੂਰੀ ਜਾਣਕਾਰੀ ਤੇ ਨਾਲੇ ਇਹਨਾਂ ਦਾ ਐਡਰੈਸ ਸਭ ਕੁਝ ਜਾਣਕਾਰੀ ਦਿਓ ਭਲਾ।
1: ਜਰੂਰ ਜੀ ਜਰੂਰ, ਜਿਵੇਂ ਤੁਸੀਂ ਸ਼ੇਰੋ ਸ਼ਾਇਰੀ ਕਰ ਰਹੇ ਸੀ ਵੀ ਖੁਸ਼ ਰਿਹਾ ਕਰ, ਤੇ ਗਰੋਸਰੀ ਦੇ ਪ੍ਰਾਈਸ ਇੰਨੇ ਸ਼ਾਨਦਾਰ ਹੈ ਤੇ ਬੰਦੇ ਨੇ ਖੁਸ਼ ਕਿਉਂ ਨੀ ਹੋਣਾ, ਤੇ ਲੌਂਗ ਵੀਕਐਂਡ ਤੇ ਐਡੇ ਸ਼ਾਨਦਾਰ ਰਾਇਲ ਇੰਡੀਆ ਗਰੋਸਰਸ ਤੇ ਆਪਾਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਬਾਈ ਜੀ, ਤੇ ਮੈਂ ਕਹਿੰਦਾ ਐਡੇ ਕੁ ਸ਼ਾਨਦਾਰ ਸਪੈਸ਼ਲ ਉਹ ਗਰੰਟੀ ਕਰ ਰਹੇ ਹਾਂ ਵੀ ਇਹ ਪ੍ਰਾਈਸ ਜਿਹੜੇ ਅਸੀਂ ਅਨਾਊਂਸ ਕਰਾਂਗੇ ਤੁਹਾਨੂੰ ਹੋਰ ਕਿਤੇ ਵੀ ਨਹੀਂ ਲੱਭਣੇ। ਤੇ ਮੇਰੇ ਨਾਲ ਹੈ ਜੀਤ। ਜੀਤ ਫਿਰ ਦੱਸੋ ਯਾਰ ਕਿਹੜੇ ਕਿਹੜੇ ਸ਼ਾਨਦਾਰ ਪ੍ਰਾਈਸ ਆਪਾਂ ਆਫਰ ਕਰ ਰਹੇ ਹਾਂ। ਤਾਂ ਮੈਂ ਪਿਆਜ਼ ਦੇਖ ਰਿਹਾ ਸਾਹਮਣੇ ਲਾਲ ਰੰਗ ਦੇ ਲਾਲ ਬੈਗ, ਇਹ ਕਿੰਨੇ ਪਾਊਂਡ ਤੇ ਕੀ ਆਫਰ ਕਰ ਰਹੇ ਹਾਂ ਆਪਾਂ ਇੱਥੇ? ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਆਪਾਂ ਰੈੱਡ ਅਨੀਅਨ ਦੇ ਰਹੇ ਹਾਂ 10 ਪਾਉਂਡ ਵਾਲੇ 499 ਦੇ, ਜਿਹੜੇ ਕਿ ਕਿਤੇ ਵੀ ਬ੍ਰੈਂਪਟਨ ਚ ਇਸ ਪ੍ਰਾਈਸ ਤੇ ਨਹੀਂ ਅਵੇਲੇਬਲ। ਪਲੱਸ ਆਪਾਂ ਬਰਾਊਨ ਸ਼ੂਗਰ ਦੇ ਰਹੇ ਹਾਂ ਇਸ ਟਾਈਮ 10 ਪਾਉਂਡ ਵਾਲੀ 799 ਦੀ। ਉਸ ਤੋਂ ਬਾਅਦ ਚ ਆਪਾਂ ਵਾਘ ਬੱਕਰੀ ਦੇ ਰਹੇ ਹਾਂ 1 ਕਿਲੋ ਵਾਲੀ 799 ਦੀ।
0: ਕੀ ਬਾਤ ਹੈ!
1: ਜਿਹੜਾ ਸੀਲ ਟੈਸਟ 4 ਲੀਟਰ ਵਾਲਾ ਦੁੱਧ ਹੈਗਾ ਆਪਣਾ, ਉਹ ਹੈਗਾ ਜਸਟ ਆਪਣੇ ਕੋਲ 699, ਤੇ ਜਿਹੜਾ 2% ਹੈ 4 ਲੀਟਰ ਉਹ ਹੈਗਾ 644 ਦਾ। ਨਾਲੇ ਇੱਕ ਹੋਰ ਚੀਜ਼ ਦੇਖ ਰਿਹਾ ਸੀ ਮੈਂ, ਜਿਹੜਾ ਮਸਟਰਡ ਆਇਲ ਆ, ਬਾਹਰ ਦੇਖ ਰਹੇ ਹਾਂ ਆਪਾਂ 1 ਲੀਟਰ ਤੋਂ ਵੀ ਘੱਟ ਹੁੰਦਾ, 10-10, 12-12 ਡਾਲਰ ਦਾ, ਪਰ ਇੱਥੇ 5 ਲੀਟਰ ਦੀ ਪੈਕਿੰਗ, ਮੈਨੂੰ ਲੱਗਦਾ ਇਹ ਆਪਾਂ ਆਫਰ ਕਰ ਰਹੇ ਹਾਂ $23 ਦੇ ਵਿੱਚ, 23.99 ਦੇ ਵਿੱਚ, ਤੇ ਇਹੋ ਜਿਹੇ ਪ੍ਰਾਈਜ਼ ਵਾਕਈ ਤੁਹਾਨੂੰ ਹੋਰ ਵੀ ਬੜਾ ਕੁਛ ਅੱਜ ਇੱਥੇ ਆ। ਤੁਸੀਂ ਆਓ, ਤੁਹਾਨੂੰ ਫ੍ਰੀ ਸੈਂਪਲਿੰਗ ਮਿਲੇਗੀ ਜੂਸ ਦੇ ਉੱਤੇ, ਚਾਹ ਪਕੌੜੇ ਸਭ ਕੁਛ ਤੁਹਾਨੂੰ ਇਨ ਹਾਊਸ ਮਿਲੇਗਾ, ਬਸ ਤੁਸੀਂ ਸਾਡੇ ਕੋਲ ਪਹੁੰਚੋ ਰਾਇਲ ਇੰਡੀਆ ਗਰੋਸਰਸ। ਇਹ ਇੰਟਰਸੈਕਸ਼ਨ ਦੱਸੋ ਆਪਣਾ ਕਿਹੜਾ, ਗੋਰਵੇ ਐਂਡ ਆਪਣਾ ਇੰਟਰਸੈਕਸ਼ਨ ਹੈਗਾ ਗੋਰਵੇ ਐਂਡ ਕੰਟਰੀ ਸਾਈਡ ਡਰਾਈਵ,
0: ਗੋਰਵੇ ਐਂਡ ਕੰਟਰੀ ਸਾਈਡ
1: ਵੀ ਆਪਣਾ ਜਰੂਰ ਇੱਕ ਜੀ ਜੀ ਜੀ ਜੀ
0: ਗੋਰਵੇ ਐਂਡ ਕੰਟਰੀ ਸਾਈਡ ਡਰਾਈਵ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਇੱਥੇ ਲੋੜ ਸੀ ਇੱਕ ਵਧੀਆ ਗਰੋਸਰੀ ਸਟੋਰ ਦੀ। ਔਰ ਗੋਰਵੇ ਤੇ ਕੰਟਰੀ ਸਾਈਡ ਤੁਹਾਨੂੰ ਪਤਾ ਚਾਰੇ ਪਾਸੇ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਔਰ ਬਹੁਤ ਹੋਰ ਆਪਣੇ ਕਮਾਲ ਦੀ ਜਿਹੜੀ ਗਰੋਸਰੀ ਤੁਹਾਨੂੰ ਉੱਥੇ ਮਿਲੇਗੀ, ਅਤੇ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਮਿਲਣਗੇ। ਅੱਜ ਤੁਸੀਂ ਪਹੁੰਚਣਾ ਉੱਥੇ ਅਤੇ ਤੁਹਾਨੂੰ ਕੋਈ ਲਿਮਿਟ ਨਹੀਂ ਹੈ ਕਿਸੇ ਗੱਲ 'ਤੇ ਵੀ, ਅਤੇ ਤੁਸੀਂ ਦੱਬ ਕੇ ਉੱਥੋਂ ਗਰੋਸਰੀ ਕਰ ਸਕਦੇ ਹੋ ਰਾਇਲ ਇੰਡੀਆ ਗਰੋਸਰਸ। ਨੰਬਰ ਕੀ ਹੈ
1: ਜੀ? ਬਿਲਕੁਲ, ਨੰਬਰ ਹੈ ਜੀ 905-794-8600, ਤੇ ਤੁਸੀਂ ਕਾਲ ਕਰੋ, ਕੋਈ ਵੀ ਜਾਣਕਾਰੀ ਲੈਣੀ ਹੈ, ਡੀਲ ਬਾਰੇ ਪੁੱਛਣਾ ਹੈ 905-794-8600, 905-794-8600 ਨੰਬਰ ਹੈ ਜੀ।
0: ਕੀ ਬਾਤ ਹੈ, ਥੈਂਕ ਯੂ ਵੈਰੀ ਮੱਚ ਸਰ, ਥੋੜੀ ਜਿਹੀ ਦੇਰ ਬਾਅਦ ਫਿਰ ਮਿਲਦੇ ਹਾਂ।

ਪਿਆਰ ਦਾ ਵੱਲ ਵੀ ਦੱਸਣਾ ਪੈਂਦਾ। ਵੱਲ ਤੁਸੀਂ ਸਮਝਦੇ ਹੋ ਨਾ ਕਿ ਕਿਸ ਗੱਲ ਨੂੰ ਕਹਿੰਦੇ ਆ। ਕਿੰਨੇ ਕੁ ਸੱਜਣਾ ਜਿਹੜੇ ਸਮਝਦੇ ਵੱਲ ਪਿਆਰ ਦਾ, ਤੈਨੂੰ ਮੈਂ ਵੱਲ ਦੱਸਣਾ। ਕਈ ਲੋਕ ਤਾਂ ਜਿਹੜੀ ਬੂਟਿਆਂ ਦੀ ਵੇਲ ਹੁੰਦੀ ਆ ਉਹਨੂੰ ਵੀ ਵੱਲ ਕਹਿ ਦਿੰਦੇ ਆ। ਇਹ ਸਮਝਦੇ ਹੋ ਨਾ ਕੀ ਆ ਵੱਲ ਦਾ ਮਤਲਬ ਕੀ ਆ, ਥੋੜਾ ਜਿਹਾ ਸਮਝਾਇਓ ਮੈਨੂੰ। ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਇਹ ਪਲੀਜ਼ ਜਿਹੜੇ ਸੱਜਣ ਸਮਝਦੇ ਇਸ ਗੱਲ ਨੂੰ ਉਹ ਜ਼ਰੂਰ 905-673-3337 'ਤੇ ਦੱਸਣ ਕਿ ਵੱਲ ਸ਼ਬਦ ਜਿਹੜਾ ਇਹ ਚਮਕੀਲਾ ਜੀ ਨੇ ਕਿਸ ਗੱਲ ਲਈ ਵਰਤਿਆ, ਇਹਨੂੰ ਹੋਰ ਕੀ ਕੁਛ ਕਿਹਾ ਜਾ ਸਕਦਾ ਪਿਆਰ ਦੇ ਲਈ। ਪਿਆਰ ਤਾਂ ਸਭ ਹੀ ਕਰਦੇ ਆ, ਅਤੇ ਉਹਦਾ ਵੱਲ ਸਿੱਖਣਾ, ਵੱਲ ਦੱਸਣਾ, ਅਤੇ ਬਹੁਤ ਕੁਝ ਕਿਹਾ ਜਾ ਸਕਦਾ।

0: ਜਲਦੀ ਕਰੋ ਹਾਂ ਤੁਸੀਂ ਦੱਸੋ ਨਾ ਕੀ ਹੈ।
1: ਹਾਂਜੀ ਠੀਕ ਹੈ ਭਾਜੀ, ਬਹੁਤ ਵਧੀਆ ਗਾਣਾ ਲਾਇਆ, ਬਹੁਤ ਵਧੀਆ ਫਰਾਈਡੇ ਵੀ ਆ, ਗੁੱਡ ਹੋ ਗਿਆ।
0: ਹਾਂ
1: ਤੇ ਬਲ ਦਾ ਮਤਲਬ ਮੈਂ ਜਿਹੜਾ ਸਮਝਦਾ ਆ ਵੀ ਤਰੀਕਾ ਜੋਗ ਤੋਂ ਕੋਈ ਢੰਗ ਕਹਿ ਸਕਦੇ ਆ ਹਨਾ।
0: ਅੱਛਾ ਚਲੋ ਠੀਕ ਹੈ, ਦੇਖ ਲੈਂਦੇ ਆ। ਉਹ ਬਾਈ ਜੀ ਜਿਹੜੇ ਕਹਿੰਦੇ ਜ਼ੋਰ ਜ਼ੋਰ ਦੱਸਣਾ, ਝਟਕਾ ਲਾਉਣਾ ਕੋਈ, ਉਹਨਾਂ ਬਾਰੇ ਵੀ ਦੱਸੋ। ਚਲੋ ਇੱਕ ਹੋਰ ਕਾਲ ਲੈਂਦੇ ਆ, 8198 ਜੀ ਵੈਲਕਮ, 8398 ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
2: ਮੈਂ ਸਤਨਾਮ ਬੋਲਦਾ ਜੀ, ਗੁੱਸੇ ਦਾ।
0: ਅੱਛਾ ਗੁੱਸੇ ਵਾਲੇ, ਕੀ ਹਾਲ ਆ?
2: ਸਾਡਾ ਤਾਂ ਬੜੇ ਬਾਬੇ ਨੇ ਦੱਸਣਾ ਪੈਣਾ,
0: ਤੁਹਾਡੇ ਵੀ ਗੁੱਸਾ ਬਾਬਾ ਬਹੁਤ ਮਸ਼ਹੂਰ ਸੀ ਔਰ ਬੜੀਆਂ ਕੁਸ਼ਤੀਆਂ ਲੜੀਆਂ ਉਹਨਾਂ ਨੇ। ਅੱਛਾ ਵੱਲ ਤੋਂ ਕੀ ਭਾਵ ਆ?
2: ਨਹੀਂ ਹੁਣ ਤਾਂ ਤੂੰ ਸੋਨੂੰ ਦੱਸਣਾ ਪੈਣਾ, ਜਾਗਤ ਦੱਸ ਗਏ, ਹੁਣ ਤਾਂ ਸੋਨੂੰ ਦੱਸਣਾ ਪੈਣਾ, ਮੈਂ ਤਾਂ ਇਹੀ ਗੱਲ ਕਹਿਣਾ ਸੀ।
0: ਅੱਛਾ ਚਲੋ ਮੈਂ ਵੀ ਦੱਸਦਾ,
2: ਚਲੋ ਤੁਸੀਂ ਸਾਡੇ ਤੋਂ ਵੱਡੇ ਆ ਜੀ।
0: ਥੈਂਕ ਯੂ ਬਾਈ, ਨਹੀਂ ਵੀ ਇੰਨੇ ਵੱਡੇ ਵੀ ਨਹੀਂ ਜਿੰਨੇ ਕਹੀ ਜਾਂਦੇ ਹੋ। ਓਕੇ
3: ਇੰਨੇ
0: ਪੱਕੇ ਸਰੋਤੇ ਆ, ਉਦੋਂ ਤੋਂ ਵੀ ਸੁਣਦੇ ਹੋ ਤੇ ਹੁਣ ਨਵੀਂ ਨੂੰ ਵੀ ਸੁਣਦੇ ਹੋ, ਬਹੁਤ ਮਿਹਰਬਾਨੀ। ਨਵੀਂ ਦਾ ਵੱਲ ਵੀ ਉਹੀ ਹੈ ਜਿਹੜਾ ਮੇਰੇ ਵਾਲਾ ਵੱਲ ਆ।
3: ਤਰੀਕਾ
0: ਦੱਸਣਾ ਜੀ, ਕੀ ਹਾਂ ਵੀ ਕਿਵੇਂ ਕਰਨਾ ਇਹ ਕੰਮ, ਹੈ ਨਾ?
3: ਥੈਂਕ
0: ਯੂ ਵੈਰੀ ਮਚ ਸਰ, ਥੈਂਕ ਯੂ। ਮਨਜੀਤ ਗਿੱਲ ਸਾਹਿਬ ਹੋਲਡ ਇੱਕ ਸੈਕਿੰਡ ਕਰਿਓ, ਮੈਂ ਇੱਕ ਦੋ ਕਾਲਾਂ ਲੈ ਲਵਾਂ ਤੇ ਫਿਰ ਉਦੋਂ ਬਾਅਦ ਆਪਾਂ ਵੱਲ ਕੱਢਦੇ ਹਾਂ। ਤੁਹਾਡੀ ਜਿਹੜੀ ਸੇਲ ਤੁਸੀਂ ਲਾਉਣੀ ਹੈ ਉਹਦੇ ਵੀ ਵੱਲ ਕੱਢ ਦੇਣੇ ਆਪਾਂ ਜੀ। 4635 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਖੁਸ਼ ਹੋ? ਬਹੁਤ ਵਧੀਆ, ਬੱਲੇ ਬੱਲੇ ਆ। ਤੇ ਅਸੀਂ ਪੁੱਛ ਰਹੇ ਵੀ ਚਮਕੀਲਾ ਸਾਹਿਬ ਕਹਿੰਦੇ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ,
4: ਉਹ ਅਗਲੇ ਟੱਪੇ ਜਨ ਦੱਸੇ ਦਿੱਤਾ ਤਾਰਿਆਂ ਦੇ ਲੋਈ ਬਾਤਾਂ ਪਾਈਏ ਬਹਿ ਕੇ ਦੋਏ ਤੈਨੂੰ ਇੱਕ ਦੇ ਤਵੀਤ ਵਾਂਗੂ ਰੱਖਣਾ।
0: ਕਿਆ ਬਾਤ ਆ, ਤੁਸੀਂ ਦੱਸੀ ਅਸਲੀ ਗੱਲ ਤੇ ਬਹੁਤ ਸੋਹਣਾ, ਤੇ ਤੁਹਾਡੇ ਵਾਸਤੇ ਵੀ ਸ਼ੁਭ ਇੱਛਾਵਾਂ। ਤੇ ਕਿਸ ਤਰ੍ਹਾਂ ਬਾਲ ਬੱਚਾ, ਠੀਕ ਆ ਸਭ?
4: ਬੜੀ ਮਿਹਰ,
0: ਬੜੀ ਮਿਹਰਬਾਨੀ। ਪ੍ਰੋਗਰਾਮ ਇੱਕ ਕਾਲ ਹੋਰ ਲੈ ਲਈਏ ਫਿਰ ਮਨਜੀਤ ਜੀ ਨੂੰ ਲੈਂਦੇ ਆ, ਫਿਰ ਆਪਾਂ ਅੱਗੇ ਵੱਧਦੇ ਹਾਂ। 1297 ਹੈਲੋ, ਸਤਿ ਸ਼੍ਰੀ ਅਕਾਲ।
2: ਤੁਹਾਡੀ ਗੱਲ ਸਹੀ, ਜਿਹੜੇ ਲੋਕ ਉਹ ਜ਼ੋਰ ਲਾਣ ਵਾਲਾ ਗੱਲ ਕਹਿ ਰਹੇ ਨੇ ਉਹ ਬਲ ਦੂਜਾ ਵਾ, ਹਿੰਦੀ ਚ ਜਾਂ ਪੰਜਾਬੀ ਚ ਬਲ ਲਾਉਂਦੇ ਜ਼ੋਰ ਲੈਣਾ ਬਲ, ਇਹ ਪਿਆਰ ਦਾ ਵਾਲਾ ਤਾਂ ਉਹ ਜਿਹੜੇ ਪਹਿਲੇ ਗੱਲ ਕਰ, ਮੇਰੀ ਵੀ ਉਹੀ ਅੰਡਰਸਟੈਂਡਿੰਗ ਆ, ਪਤਾ ਵੀ ਪਿਆਰ ਕਰਨ ਦਾ ਤਰੀਕਾ ਵੀ ਆ ਜਾ, ਮੈਂ ਤੈਨੂੰ ਦੱਸਣਾ ਮੈਂ ਪਿਆਰ ਕਰਨ ਦਾ ਕੀ ਤਰੀਕਾ ਹੁੰਦਾ।
0: ਕਿਆ ਬਾਤ ਆ, ਕਈਆਂ ਨੂੰ ਸੱਚੀ ਬਾਹਲੀ ਦੁਨੀਆਂ ਨੂੰ ਪਿਆਰ ਕਰਨ ਦਾ ਤਰੀਕਾ ਆਉਂਦਾ ਹੀ ਨਹੀਂ, ਹੈਨਾ?
2: ਹਾਂਜੀ ਹਾਂਜੀ ਹਾਂਜੀ, ਨਹੀਂ ਸਾਨੂੰ ਆਉਂਦਾ ਹੈ ਪਰ ਕੋਈ ਮੌਕਾ ਦੇਵੇ।
0: ਅੱਛਾ ਕੋਈ ਮੌਕਾ ਦਿੰਦਾ ਨੀ, ਇਕੱਲਾ ਮੌਕਾ ਤਾਂ ਲੈਣਾ ਪੈਂਦਾ।
2: ਹਾਂਜੀ ਹਾਂਜੀ, ਉਹ ਫਿਰ ਪਿਆਰ ਕਰਨ ਦਾ ਫਿਰ ਵਲ ਹੀ ਏਦਾਂ ਦਾ ਤੁਹਾਨੂੰ ਵਲ ਵਗਣਾ ਪੈਣਾ ਨਾ, ਫਿਰ ਮੌਕਾ ਫਿਰ ਵਾਪੀ ਬਣ ਜਾਂਦਾ।
0: ਕਿਆ ਬਾਤ ਆ, ਦੇਖ ਲਓ ਵਲ, ਦੇਖੋ ਵਲ ਕਿੱਥੇ ਤੱਕ ਵਲਿਆ ਜਾਂਦਾ, ਵਲ ਬਲਿਆ ਜਾਂਦਾ, ਵਲ ਦੱਸਿਆ ਜਾਂਦਾ, ਵਲ ਕੱਢੇ ਜਾਂਦੇ ਆ, ਦੇਖੋ ਵਲ ਸ਼ਬਦ ਕਿੰਨੇ ਸਾਈ ਵਰਤਿਆ ਜਾਂਦਾ, ਹੈਨਾ? ਥੈਂਕ ਯੂ, ਦੇਖਦੇ ਹਾਂ ਹੋਰ ਵੀ ਸੱਜਣ ਇਸ ਵਲ ਬਾਰੇ, ਪਿਆਰ ਦਾ ਤੈਨੂੰ ਮੈਂ ਵਲ ਦੱਸਣਾ, ਇਹ ਵਲ ਕਿੱਧਰਲੇ ਪਾਸੇ ਜ਼ਿਆਦਾ ਯੂਜ਼ ਕੀਤਾ ਜਾਂਦਾ ਇਹ ਸ਼ਬਦ, ਮਾਲਵੇ ਚ, ਦੁਆਬੇ ਚ, ਮਾਝੇ ਚ, ਕਿ ਸਾਰੇ ਥਾਂ ਯੂਜ਼ ਕੀਤਾ ਜਾਂਦਾ? ਪ੍ਰੋਗਰਾਮ ਪੰਜਾਬੀ ਲਾਉਣਾ, 905-673-3337। ਜਿਹੜੇ ਬੱਚੇ ਪੀ ਐਚ ਡੀ ਕਰਦੇ ਚਮਕੀਲੇ ਤੇ ਉਹ ਵੀ

0: ਸਾਰੀਆਂ ਲਾਈਨਾਂ ਤੁਸੀਂ ਬਿਜ਼ੀ ਕਰ ਦਿੱਤੀਆਂ, ਥੈਂਕ ਯੂ ਵੈਰੀ ਮੱਚ। ਔਰ ਮੇਰੇ ਨਾਲ ਇਸ ਵੇਲੇ ਸਾਡੇ ਬਹੁਤ ਹੀ ਪ੍ਰਾਊਡ ਸਪੌਂਸਰ ਤੇ ਘਰ ਘਰ ਦੇ ਵਿੱਚ ਅਪਲਾਇੰਸ ਦਾ ਜੰਕਸ਼ਨ ਲਾਉਣ ਵਾਲੇ ਮਿਸਟਰ ਮਨਜੀਤ ਗਿੱਲ ਨੇ, ਔਰ ਉਹ ਤੁਹਾਨੂੰ ਕੁਛ ਐਸੀਆਂ ਡੀਲਸ ਦੇਣਗੇ ਜਿਹੜੀਆਂ ਡੀਲਸ ਤੁਹਾਡਾ ਲੌਂਗ ਵੀਕਐਂਡ ਬਣਾ ਦੇਣਗੀਆਂ। ਮਨਜੀਤ ਗਿੱਲ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਕਿ 7 ਤਾਰੀਖ ਨੂੰ ਸਾਡੇ ਵੀਰ ਗੁਰਮੇਲ ਸੱਗੂ ਸਾਹਿਬ, ਬਹੁਤ ਵੱਡਾ ਮੇਲਾ ਹਰ ਸਾਲ ਕਿਰਤੀਆਂ ਕਾਮਿਆਂ ਵਰਕਰਸ ਜਿਹੜੇ ਲੋਕ ਆ ਆਪਾਂ ਸਾਰੇ, ਆਪਣਾ ਇੱਕ ਮੇਲਾ ਹੋ ਰਿਹਾ ਅਤੇ ਉਹਦੇ 'ਚ ਨੌਜਵਾਨ ਕਲਾਕਾਰ ਹਰਿੰਦਰ ਸੰਧੂ ਅਤੇ ਬੀਬੀ ਇੱਕ ਬਹੁਤ ਪਿਆਰਾ ਗੀਤ ਸੰਗੀਤ ਜੋੜੀ ਹੈ ਔਰ ਉਹ ਆ ਰਹੇ ਨੇ। ਅਤੇ ਹਰਿੰਦਰ ਸੰਧੂ ਬੜਾ ਬੀਬਾ ਨੌਜਵਾਨ ਆ, ਬੜਾ ਅੱਛਾ ਕਲਾਕਾਰ ਹੈ ਔਰ ਇਹ ਵਾਈਲਡਵੁੱਡ ਪਾਰਕ ਦੇ ਵਿੱਚ ਹੋ ਰਿਹਾ। ਅਤੇ ਤੁਹਾਨੂੰ ਮੇਰੀ ਬੇਨਤੀ ਆ ਕਿ ਤੁਸੀਂ ਸਾਰੇ ਕਾਮੇ ਹੋ ਅਤੇ ਕਾਮਿਆਂ ਨੂੰ ਆਪਦੇ ਮੇਲੇ 'ਤੇ ਜ਼ਰੂਰ ਜਾਣਾ ਚਾਹੀਦਾ। ਸੋ ਇਹ ਵਾਈਲਡਵੁੱਡ ਪਾਰਕ ਡੇਅਰੀ ਅਤੇ ਏਅਰਪੋਰਟ ਰੋਡ ਦੇ ਨੇੜੇ ਆ, ਡੇਅਰੀ ਅਤੇ ਗੋਰਵੇ ਦੇ ਨੇੜੇ, ਉੱਥੇ ਤੁਸੀਂ ਜ਼ਰੂਰ ਪਹੁੰਚਣਾ। ਅਤੇ 7 ਤਾਰੀਖ ਨੂੰ ਕਿਰਤੀ ਡੇ, ਲੇਬਰ ਡੇ ਵਾਲੇ ਦਿਨ। ਅਤੇ ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਭਾਜੀ। ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ 5 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ ਜੇ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਪੁਰਾਣੇ ਅਪਲਾਇੰਸਸ ਕੱਢ ਕੇ ਨਵੇਂ ਪਾਉਣੇ ਨੇ। ਇਹ 5 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਦੇ ਵਿੱਚ ਇਸ ਸੰਡੇ ਲੌਂਗ ਵੀਕਐਂਡ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਸੈਮਸੰਗ ਬ੍ਰਾਂਡ ਦਾ ਪੂਰਾ ਪ੍ਰੋਪਰ ਬਿਲਟ ਇਨ ਅਪਲਾਇੰਸਿਸ ਦਾ ਕੋਂਬੋ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $69.99 'ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0

0: ਰਾਇਲ ਗਲਾਸਸ ਜਿੱਥੇ ਸਾਡਾ ਲਾਈਵ ਆਨ ਲੋਕੇਸ਼ਨ ਹੋ ਰਿਹਾ ਨਾ ਉੱਥੇ ਤੁਹਾਨੂੰ ਸ਼ੂਗਰ ਮਿਲ ਰਹੀ ਹੈ 249 ਦੀ, ਪਿਆਜ਼ ਮਿਲ ਰਹੇ ਨੇ 499 ਦੇ, ਲਾਲ ਪਿਆਜ਼ ਜ਼ਰੂਰ ਖਾਣੇ ਚਾਹੀਦੇ, ਸਿਹਤ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਨੇ। ਤੇ ਸਭ ਨੂੰ ਚਾਹ ਬਿਲਕੁਲ ਤੋਹਫੇ ਦੇ ਵਿੱਚ ਪਿਲਾਈ ਜਾ ਰਹੀ ਹੈ। ਸ਼ਾਮ ਦਾ ਵਕਤ ਹੈ, ਰਾਇਲ ਗਰੋਸਰਸ ਤੇ ਗੋਰ ਰੋਡ ਗੋਰਵੇ ਐਂਡ ਕੰਟਰੀ ਸਾਈਡ ਦੇ ਨੇੜੇ, ਔਰ ਬਹੁਤ ਸਾਰੀਆਂ ਆਈਟਮ ਜਿਹੜੀਆਂ ਨੇ ਉਹ 99 ਸੈਂਟ ਨੂੰ ਸਬਜ਼ੀਆਂ ਮਿਲ ਰਹੀਆਂ ਤੁਹਾਨੂੰ। ਜ਼ਰੂਰ ਤੁਸੀਂ ਇਸ ਇਹ ਸਾਰੀ ਇਨਫੋਰਮੇਸ਼ਨ ਮੈਨੂੰ ਨਵੀਂ ਨੇ ਭੇਜੀ ਹੈ, ਬਹੁਤ ਹੀ ਆਈਟਮਾਂ ਨੇ। ਐਪਲ ਜਿਹੜੇ 199 ਚ ਮਿਲ ਰਹੇ ਆ, ਔਰ ਮਸ਼ਰੂਮਸ 299 ਚ ਮਿਲ ਰਹੀਆਂ, ਫਲ ਵੀ ਬੜੇ ਸਸਤੇ ਆ, ਔਰ ਇੱਕ ਵੱਡਾ ਬੂਰਾ ਪਿਆਜ਼ ਦਾ ਉਹ ਤੁਹਾਨੂੰ 29.99 ਵਿੱਚ ਮਿਲ ਰਿਹਾ, ਔਰ ਬਹੁਤ ਕਮਾਲ ਦੀ ਸੇਲ ਆ, 50 ਪਾਊਂਡ। ਤੇ ਮੇਰੇ ਨਾਲ ਇੱਕ ਕਾਲਰ ਨੇ, ਉਦੋਂ ਬਾਅਦ ਤੁਹਾਡੀ ਅਗਲੀ ਕਾਲ ਲੈਂਦੇ ਆ, 905-673-3337 2844। ਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ।
1: ਜਿਹੜੇ ਕਈ ਬੰਦੇ ਸੱਜਣ ਹੈਗੇ ਆ, ਉਹ ਵੱਲ ਨੂੰ ਬੱਬੇ ਨਾਲ ਪ੍ਰੋਨਾਂਸ ਕਰ ਲੈਂਦੇ, ਉਹ ਵੱਲ ਹੋ ਗਿਆ ਜੋਰ। ਅੱਛਾ, ਵੱਲ ਦੇ ਉੱਤੇ ਜੇ ਅੱਧਕ ਪਾ ਦਿਓ ਉਹ ਡਾਇਰੈਕਸ਼ਨ ਹੋ ਜਾਂਦੀ ਆ, ਯੂ ਆਰ ਗੋਇੰਗ ਟੁਵਰਡਸ ਦੇਅਰ, ਹਨਾ, ਕਿ ਵੱਲ ਉਸ ਵੱਲ ਨੂੰ ਜਾ ਰਹੇ ਆ। ਠੀਕ ਆ, ਵੱਲ ਇਹ ਹੈਗਾ ਤਰੀਕਾ।
0: ਤੇਰੇ ਵਾਲ ਕੱਢ ਦੂ ਮੈਂ,
1: ਬਿਲਕੁਲ ਚਿਪ, ਤੇਰੇ ਚਿਪ ਕੱਢ ਦੂ ਮੈਂ।
0: ਦੇਖੋ ਕਿੰਨਾ ਪਰ ਚਮਕੀਲੇ ਨੇ,
1: ਤੁਹਾਨੂੰ ਪੰਜਾਬੀ ਲੈਂਗੁਏਜ ਦੀ ਬਹੁਤ ਨੌਲੇਜ ਆ, ਪੰਜਾਬੀ ਏਦਾਂ ਆ ਕਿ ਜਿੰਨੀ ਪੜ੍ਹੀ ਜਾਓ ਵਿਆਕਰਨ ਜਿੰਨੀ ਓਨਾ ਬੰਦਾ ਸ਼ੁੱਧ ਹੋਈ ਜਾਂਦਾ ਹਨਾ। ਪਰ ਇਹ ਆ ਕਿ ਇਲਾਕੇ ਦੀ ਫਰਕ ਆ, ਜਿੱਦਾਂ ਹੁਣ ਸੰਗਰੂਰ ਚ ਸੀ ਨੂੰ ਤੀ ਬੋਲੀ ਜਾਂਦੇ ਆ ਹਨਾ,
0: ਹਰ ਬੋਲੀ ਜਿਹੜੀ ਆ ਨਾ ਉਹ ਤੁਹਾਡਾ ਰੰਗ ਜਿਹੜੀ ਆ ਉਹ ਪੰਜਾਬ ਔਰ ਪੰਜਾਬੀਅਤ ਨਾਲ ਜੋੜਦੀ ਆ, ਤੇ ਆਪਾਂ ਨੂੰ ਵੱਧ ਚੜ ਕੇ ਦੇਖੋ ਵੱਲ ਇੱਕ ਇੱਕ ਸ਼ਬਦ ਜਿਹੜਾ ਉਹਦੇ ਪ੍ਰੋਨਾਂਸੀਏਸ਼ਨਾਂ ਵੀ ਫਰਕ ਪੈਂਦਾ ਉਹਨੂੰ
1: ਬਿਲਕੁਲ
0: ਵਰਤਣ ਵੇਲੇ ਵੀ। ਇਹ ਜਿਹੜੀਆਂ ਸਿੰਬਲੀਆਂ ਨੇ ਨਾ, ਇਹ ਆਪਣੇ ਪੰਜਾਬੀ ਲੇਖਕ ਜਿਹੜੇ ਗੀਤਕਾਰ ਉਹ ਵੀ ਵਰਤ ਸਕਦੇ ਆ। ਕਿੰਨਾ ਸੋਹਣਾ ਵਰਤਿਆ ਵੱਲ ਨੂੰ ਚਮਕੀਲੇ ਨੇ, ਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ, ਥੈਂਕ ਯੂ। ਤੋਂ 905-673-3337 ਦੁਆਬਾ ਟਰੈਵਲ, ਇੰਡੀਆ ਨੂੰ ਜਾਣ ਵਾਲੇ ਹੋ, ਟਿਕਟਾਂ ਹੁਣੇ ਬੁੱਕ ਕਰ ਲਓ ਦੁਆਬਾ ਟਰੈਵਲ ਤੋਂ। ਫਿਰ ਤੁਸੀਂ ਕਹਿਣਾ ਕਿ ਸਤਿੰਦਰਪਾਲ ਜੀ, ਨਵੀਂ ਜੀ, ਕੋਈ ਵਧੀਆ ਵਧੀਆ ਡੀਲ ਦਿਓ, ਤੇ ਨੇੜੇ ਆ ਕੇ ਫਿਰ ਡੀਲਾਂ ਤੁਹਾਨੂੰ ਅਸੀਂ ਇੱਕੋ ਹੀ ਦੇਣੀਆਂ। ਦੇਖੋ, ਇੱਕ ਤੇਰਾ ਲੱਖ ਵਰਗਾ, ਦੂਜਾ ਮੋੜ ਕੇ ਜੇਬ ਵਿੱਚ ਪਾ ਲਾ। ਅਸੀਂ ਇਕੱਲੀ ਦੁਆਬਾ ਟਰੈਵਲ ਦੀ ਇਨਫੋਰਮੇਸ਼ਨ ਕਿਉਂ ਦਿੰਦੇ ਹਾਂ? ਕਿਉਂਕਿ ਸਾਨੂੰ ਦੁਆਬਾ ਟਰੈਵਲ ਦੀਆਂ ਸਰਵਿਸਿਜ਼ ਤੇ ਭਰੋਸਾ, ਕੀਮਤਾਂ ਤੇ ਭਰੋਸਾ, ਉਹਨਾਂ ਦੇ ਐਟੀਚਿਊਡ ਤੇ ਭਰੋਸਾ। 905-796-7878 ਸਾਨੂੰ ਕਈ ਸਾਲ ਹੋ ਗਏ ਦੁਆਬਾ ਟਰੈਵਲ ਨੂੰ ਪ੍ਰਮੋਟ ਕਰਦਿਆਂ, ਅੱਜ ਤੱਕ ਸਿੰਗਲ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਆਈ ਕਿਸੇ ਕਸਟਮਰ ਦੀ। ਦੁਆਬਾ ਟਰੈਵਲ 905-796-7878 ਟੈਲੀਫੋਨ ਨੰਬਰ ਹੈ। ਇੱਕ ਕਾਲਰ ਨੇ 8363-6368-639 ਜੀ ਵੈਲਕਮ।
2: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਯਾਰ ਉੱਥੇ ਮਿਲਦੇ ਹੁੰਦੇ ਪੁਰਾਣੇ ਬੰਦੇ ਬਹੁਤ, ਤੇ ਹੁਣ ਅੱਜ ਕੱਲ ਰੈਕਸਡੇਲ ਹੁੰਦੇ ਹੋ, ਠੀਕ ਹੈ, ਕੀ ਹਾਲ ਆ ਹੋਰ?
2: ਠੀਕ ਹੈ, ਸਭ ਕੁਝ ਵਧੀਆ।
0: ਅੱਛਾ,
2: ਵਧੀਆ ਚੱਲਦਾ।
0: ਹਾਂ,
2: ਮਿਹਰਬਾਨੀ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਇਹ ਤਾਂ
2: ਛੋਟੇ ਵੀਰ,
0: ਇਹ ਤਾਂ ਪੰਜਾਬੀ ਦਾ
2: ਬਹੁਤ ਸਲਾਮ ਹੈ ਤੈਨੂੰ,
0: ਇਹ ਤਾਂ ਪੰਜਾਬੀ ਦਾ ਅਹਿਸਾਨ ਆ ਆਪਣੇ ਸਿਰ ਉੱਤੇ, ਆਪਾਂ ਰੋਟੀ ਪੰਜਾਬੀ ਕਰਕੇ ਖਾਂਦੇ ਆ।
2: ਬੋਲੀ
0: ਕਰਕੇ ਜਿਹੜੀ ਆ ਜੀਨੇ ਆ ਉਹ ਰੋਟੀ ਵੀ ਉਹਦੇ ਕਰਕੇ ਖਾ ਰਹੇ ਆ। ਬੜੀ ਮਿਹਰਬਾਨੀ, ਪ੍ਰੋਗਰਾਮ ਪੰਜਾਬੀ ਲੈਣਾ ਔਰ ਇੱਕ ਹੋਰ ਕਾਲ ਲੈਣੇ ਆ 4391 ਜੀ 4391 ਹੈਲੋ
3: ਹੈਲੋ ਆਵਾਜ਼ ਆ ਰਹੀ ਹੈ ਆਪਕੋ?
0: ਬਹੁਤ ਮਿੱਠੀ ਆਵਾਜ਼ ਆ ਰਹੀ ਹੈ। ਆਵਾਜ਼ ਨਹੀਂ ਆ ਰਹੀ, ਬਹੁਤ ਮਿੱਠੀ ਮਿੱਠੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ। ਹਾਂ
3: ਜੀ, ਉਰਦੂ ਮੇਂ ਵੀ ਇੱਕ ਮਿਸਾਲ ਹੈ, ਰੱਸੀ ਟੁੱਟ ਗਈ ਲੇਕਿਨ ਬਲ ਨਾ ਗਿਆ।
0: ਹਾਂ ਹਾਂ ਹਾਂ, ਰੱਸੀ ਟੁੱਟ ਗਈ ਪਰ ਵੱਲ ਨਹੀਂ ਗਿਆ। ਸਹੀ ਗੱਲ, ਵੱਲ ਕਿਆ ਬਾਤ ਆਪਨੇ
3: ਪੰਜਾਬੀ
0: ਆਪਨੇ ਤੋਂ ਮੁਝੇ ਆਪਨੇ ਇਹ ਆਪਨੇ ਆਪਨੇ ਤੋਂ ਮੁਝੇ ਵੋ ਯਾਦ ਕਰਵਾ ਦਿਆ ਕਿ ਕੈਸੇ ਰੱਸੀ ਜੋ ਹੋਤੀ ਹੈ ਉਸਕੋ ਵੱਲ ਦੇ ਕੇ ਬਣਾਇਆ ਜਾਤਾ ਹੈ। ਬਹੁਤ ਸੇ ਬਜ਼ੁਰਗ ਹੱਥੋਂ ਸੇ ਬਣਾਤੇ ਥੇ, ਅਬ ਤੋ ਖੈਰ ਫੈਕਟਰੀਆਂ ਲੱਗ ਗਈਆਂ ਵੱਲ ਵਾਲੀ ਲੱਸੀ ਬਣਾਉਣ ਦੀ।
3: ਹਾਂ ਹਾਂ ਹਾਂ ਹਾਂ, ਸੋ ਨਾਈਸ
0: ਨਹੀਂ ਜਾਤਾ।
3: ਪੰਜਾਬੀ ਦੀ ਮਿਸਾਲ ਹੈ, ਕੁੱਤੇ ਦੀ ਕੁੱਤੇ ਕੀ ਦੁਮ ਕੋ 10 ਸਾਲ ਬੰਦ ਕਰਕੇ ਰੱਖਾ ਕਿ ਇਹ ਸਿੱਧੀ ਹੋ ਜਾਏ ਲੇਕਿਨ ਉਸਕਾ ਬਲ ਨਹੀਂ ਗਿਆ।
0: ਹਾਂ, ਆਪਨੇ ਤੋ ਆਪਨੇ ਕਮਾਲ ਕਰ ਦਿਆ ਕਿ ਐਸੀ ਬਾਤ ਬਤਾਈ ਹੈ ਔਰ ਸਭੀ ਕੇ ਵੱਲ ਨਿਕਾਲ ਦੀਏ ਆਪਨੇ। ਸੋ ਨਾਈਸ ਆਫ ਯੂ। ਬਿਜ਼ਨਸ ਕੀ ਬਾਤ ਕਰਨੀ ਹੈ ਯਾ ਕੋਈ ਔਰ ਤੋ ਵੋ ਤੋ ਮੈਂ ਆਪਕੋ ਨੰਬਰ ਦੇ ਸਕਤਾ ਹੂੰ, ਅਗਰ ਕੋਈ ਪ੍ਰੋਗਰਾਮ ਕੇ ਸੰਬੰਧ ਮੇਂ ਯਾ ਫਿਰ ਇੱਕ ਤੋ ਹਮਾਰੇ ਹੈਡ ਆਫਿਸ ਕਾ
3: ਕੰਮ ਕਰਵਾਨਾ ਹੋ, ਬਾਜ਼ੂ ਕਾ ਕੁਝ ਡਿਫਰੈਂਟ ਕਿਸਮ ਕਾ ਕੰਮ ਹੋਤਾ ਹੈ ਤੇ ਫਿਰ ਉਹ ਉਸ ਕੋ ਕੋਈ ਟੈਲੀਫੋਨ ਆ ਰੇਡੀਓ ਨਹੀਂ ਸੁਣਾਇਆ ਜਾ
0: ਰਹਾ। ਹਾਂ, ਆਪ ਨਾ ਹਮਾਰੇ ਆਪ ਹਮਾਰੇ ਇੰਸਟਾਗ੍ਰਾਮ ਪੇ ਵੋ ਹੈ ਪੰਜਾਬੀ ਲਹਿਰਾਂ PUNJABILEHRAN ਉਸ ਪੇ ਹਮਕੋ ਕਰ ਦੇਣਾ ਤੋ ਜ਼ਰੂਰ। ਔਰ ਇੱਕ ਹਮਾਰਾ ਹੈਡ ਆਫਿਸ ਕਾ ਫੋਨ ਨੰਬਰ ਵੀ ਹੈ 604-504-1557 ਜੀ।
3: ਸ਼ੁਕਰੀਆ,
0: ਬਹੁਤ ਬਹੁਤ ਅੱਲਾ ਹਾਫਿਜ, ਬਹੁਤ ਬਹੁਤ ਖੁਸ਼ ਰਹੋ ਔਰ ਕਭੀ ਵੀ ਵੱਲ ਨਾ ਪੜੇ ਕਿਸੀ ਬਾਤ ਕਾ ਵੀ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਤੋ ਇੱਕ ਵਾਰੀ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਰੋਇਲ ਗਰੋਸਰਸ ਤੇ, ਬਹੁਤ ਸਾਰੀਆਂ ਆਈਟਮਾਂ ਸੇਲ ਉੱਤੇ ਲੱਗੀਆਂ ਹੋਈਆਂ ਨੇ, ਉਹਦੀ ਪੂਰੀ ਜਾਣਕਾਰੀ ਲੈ ਕੇ ਸਰਵਜੀਤ ਹਾਜ਼ਰ ਹੈ ਜੀ। ਵੈਲਕਮ
4: ਜੀ ਬਾਜੀ, ਬਹੁਤ ਸ਼ੁਕਰੀਆ ਤੇ ਆਵਾਜ਼ ਆ ਰਹੀ ਹੈ ਜੀ?
0: ਬਿਲਕੁਲ ਪੂਰੀ ਬੜੀ ਵਧੀਆ ਮਿੱਠੀ, ਮੈਨੂੰ ਲੱਗਦਾ ਤੁਸੀਂ ਚਾਹ ਚੂ ਪੀ ਲਈ ਹੁਣ
4: ਜੀ? ਹਜੇ ਜੂਸ ਪੀ ਲਿਆ, ਚਾਹ ਹੁਣ ਪੀਨੇ ਆ ਤੇ ਆਵਾਜ਼ ਫਿਰ ਹੋਰ ਵੀ ਸੁਰੀਲੀ ਹੋ ਜਾਣੀ ਆ।
0: ਤੇ
4: ਰੋਇਲ ਇੰਡੀਆ ਗਰੋਸਰ ਤੇ ਆਪਾਂ ਪਹੁੰਚੇ ਹੋਏ ਆ ਜੀ ਬਾਈ, ਬੜਾ ਹੀ ਸ਼ਾਨਦਾਰ ਸਪੈਸ਼ਲ ਪ੍ਰਾਈਜ਼ਿੰਗ ਆਪਾਂ ਪਹਿਲੇ ਵੀ ਗਏ ਆ ਤੇ ਹੁਣ ਵੀ ਅਸੀਂ ਅਨਾਊਂਸ ਕਰਦੇ ਆ ਰਹੇ ਹਾਂ। ਸਭ ਤੋਂ ਮੇਨ ਤੁਸੀਂ ਜੂਸ ਲੈਣਾ ਹੋਵੇ ਨਾ ਡਾਬਰ ਦਾ 399-299 ਤੇ ਪਰ ਇੱਥੇ ਜੋ ਸਪੈਸ਼ਲ ਲੱਗਿਆ ਸਿਰਫ 99 ਸੈਂਟ ਦਾ, $1 ਤੋਂ ਵੀ ਘੱਟ, ਤੇ ਐਡੇ ਕੁ ਸ਼ਾਨਦਾਰ ਪ੍ਰਾਈਜ਼ ਨੇ। ਤੁਸੀਂ ਪਹੁੰਚੋ ਸਾਡੇ ਕੋਲ ਇੱਥੇ ਰੋਇਲ ਇੰਡੀਆ ਗਰੋਸਰਸ ਤੇ। ਜੇ ਹਲਦੀ ਰਾਮ ਦੀ ਗੱਲ ਕਰੀਏ ਤੇ 299 ਦੇ ਬੈਗ ਲੱਗੇ ਹੋਏ ਨੇ ਸਪੈਸ਼ਲ ਪ੍ਰਾਈਸਿੰਗ ਦੇ ਉੱਤੇ। ਤੇ ਪਿਆਜ਼ ਦੀ ਗੱਲ ਹੋਈ ਸੀ 10 LB ਸਿਰਫ 499 ਦੇ ਵਿੱਚ। ਬਰਾਊਨ ਸ਼ੂਗਰ ਤੁਸੀਂ ਲੈਣੀ ਹੈ 10 LB ਦਾ ਬੈਗ ਸਿਰਫ 799, ਜੋ ਬਾਹਰ ਤੁਹਾਨੂੰ $13 ਦਾ ਮਿਲਦਾ, $14 ਦਾ ਮਿਲਦਾ। ਤੇ ਮਸਟਰਡ ਆਇਲ 23.99 ਦਾ, ਜੋ ਕਿ $30 ਤੋਂ ਘੱਟ ਨੀ ਕਿਤੇ ਵੀ। ਤੇ ਤੁਸੀਂ ਆਓ, ਪਹੁੰਚੋ ਇੱਥੇ, ਸ਼ਾਨਦਾਰ ਡੀਲ ਦਾ ਫਾਇਦਾ ਲਓ।
0: ਰੋਇਲ ਇੰਡੀਆ ਗਰੋਸਰ ਜਿਹੜਾ ਨਾ ਗੋਰਵੇ ਅਤੇ ਕੰਟਰੀ ਸਾਈਡ ਦੇ ਕਾਰਨਰ ਦੇ ਵਿੱਚ ਨਵਾਂ ਖੁੱਲਿਆ ਔਰ ਅੱਜ ਚਾਹ ਪਾਣੀ ਸਭ ਨੂੰ ਫ੍ਰੀ ਪਿਲਾਇਆ ਜਾ ਰਿਹਾ ਗਿਫਟ ਵਿੱਚ। ਤੇ ਨਾਲ ਦੀ ਨਾਲ ਤੋਹਫੇ ਦਿੱਤੇ ਜਾ ਰਹੇ ਆ ਔਰ ਬਹੁਤ ਸਾਰੀਆਂ ਆਈਟਮਾਂ ਰੈਡ ਪਿਆਜ਼ 499 ਦਾ ਸ਼ੂਗਰ ਜਿਹੜੀ 299 ਦੀ ਦੁੱਧ ਉੱਤੇ ਬੜੀ ਵੱਡੀ ਸੇਲ ਹੈ ਹੋਰ ਬਹੁਤ ਸਾਰੀਆਂ ਆਈਟਮਾਂ ਤੇ ਸੇਲ ਹੈ
4: ਦੁੱਧ ਦੀ ਗੱਲ ਕਰਨ ਲੱਗਾ ਸੀ ਬੜਾ ਸ਼ਾਨਦਾਰ ਇੱਥੇ ਆਪਾਂ ਦੋਧੀ ਕਹਿ ਦਿੰਦੇ ਹਾਂ ਜਾਂ ਮਿਲਕਮੈਨ ਬੜਾ ਹੀ ਸ਼ਾਨਦਾਰ ਪ੍ਰੋਡਕਟ ਇੱਥੇ ਬਾਈ ਜੀ ਤੁਸੀਂ ਆਪਣੇ ਹਿਸਾਬ ਨਾਲ ਆਓ ਜਿੰਨਾ ਦੁੱਧ ਤੁਹਾਨੂੰ ਚਾਹੀਦਾ ਤੇ ਓਨਾ ਤੁਸੀਂ ਬਟਨ ਦਬਣਾ ਤੇ ਮਸ਼ੀਨ ਦੇ ਵਿੱਚੋਂ ਸਿੱਧਾ ਤੁਹਾਡੇ ਜੱਗ ਦੇ ਵਿੱਚ ਤੇ ਮਿਲਕਮੈਨ ਤੋਂ ਸਾਡੇ ਨਾਲ ਇੱਕ ਬੰਦੇ ਨੇ ਕਹਿੰਦੇ ਯਾਰ ਤੁਹਾਡੀ ਆਪਾਂ ਗੱਲ ਕਰਵਾਉਂਦੇ ਹਾਂ ਦੱਸਦੇ ਹਾਂ ਪ੍ਰੋਡਕਟ ਕਿਹੜਾ ਮਿਲਕ ਦਾ ਜੀ ਬਾਈ ਜੀ
0: ਕੀ ਬਾਤ ਹੈ
4: ਹਾਂਜੀ ਹਾਂਜੀ ਵੀਰੇ ਸਾਡੇ ਕੋਲ ਇਹ ਭਾਜੀ ਹੈਗੀ ਆ ਵੈਂਡਿੰਗ ਮਸ਼ੀਨ ਜਿਹਦੇ ਵਿੱਚ ਤੁਸੀਂ ਗਾਈ ਦਾ ਦੁੱਧ ਲੈ ਸਕਦੇ ਹਾਂ ਤੇ ਗਾਈ ਵੀ ਰੈਗੂਲਰ ਗਾਈ ਜਰਜੀ ਗਾਈ ਜਿਹਦਾ 5-6% ਫੈਟ ਹੈ ਤੇ ਜੀ ਬਫਲੋ ਵੀ ਹੈਗਾ ਸਾਡੇ ਕੋਲ ਮੱਝ ਦਾ ਦੁੱਧ ਬੜੇ ਲੋਕੀ ਇੰਡੀਆ ਤੋਂ ਮਿਸ ਕਰਦੇ ਜੀ ਮੱਝ ਦਾ ਦੁੱਧ ਪੀਣਾ ਆਪਾਂ 8% ਫੈਟ ਸਾਡੇ ਕੋਲ ਅਵੇਲੇਬਲ ਹੈ ਜੀ ਤੇ ਉਹ ਤੋਂ ਟੋਪ ਜਿਹੜੇ ਆਪਣੇ ਬਲਕ ਵਾਲੇ ਵੀਰ ਭਰਾ ਨੇ ਜਿਹਨਾਂ ਦੀਆਂ ਫੈਮਲੀਆਂ ਵੱਡੀਆਂ ਨੇ ਮੰਨ ਲਓ ਵੱਧ ਦੁੱਧ ਲੈਂਦੇ ਆ 4 ਗੈਲਾਂ ਲੈਂਦੇ ਆ ਹਫ਼ਤੇ ਦੀਆਂ ਉਹਨਾਂ ਲਈ ਆਪਾਂ ਸਪੈਸ਼ਲ ਡਿਸਕਾਊਂਟ ਪ੍ਰਾਈਸਿੰਗ ਲਾਏ ਆ ਤੁਸੀਂ ਕਿਸੇ ਵੀ ਟਾਈਮ ਤੇ ਆ ਕੇ ਲੈ ਸਕਦੇ ਆ ਇਹਨੂੰ ਚੈੱਕ ਆਊਟ ਕਰੋ ਮਿਲਕਮੈਨ ਫਾਰਮ ਤੁਸੀਂ ਸਾਡੀ ਵੈਬਸਾਈਟ ਵੀ ਚੈੱਕ ਕਰ ਸਕਦੇ ਆ milkmanfarm.com ਗੱਲ ਕੀਤੀ ਤੁਸੀਂ ਮੱਝਾਂ ਦਾ ਦੁੱਧ ਇੱਥੇ ਬਿਲਕੁਲ ਭਾਜੀ ਮੱਝਾਂ ਦਾ ਜੀ ਹੈਗਾ ਜੀ ਕੀ ਬਾਤ ਹੈ 8-10% ਫੈਟ ਦੇ ਵਿੱਚ ਆਓ ਜਿੰਨਾ ਚਾਹੀਦਾ ਬਾਈ ਜੀ ਗਲਾਸ ਦੇ ਕੰਟੇਨਰ ਨੇ ਜਾਂ ਪਲਾਸਟਿਕ ਦੀਆਂ ਬੋਟਲਾਂ ਨੇ ਜਿੰਨਾ ਚਾਹੀਦਾ ਵੈਂਡਿੰਗ ਮਸ਼ੀਨ ਤੇ ਆ ਕੇ ਬਟਨ ਦੱਬੋ ਤੇ ਓਨਾ ਦੁੱਧ ਤਾਜ਼ਾ ਇੱਥੇ ਤੁਸੀਂ ਲੈ ਕੇ ਜਾਓ ਤੇ ਸ਼ਾਨਦਾਰ ਚੀਜ਼ਾਂ ਘਰ ਜਾ ਕੇ ਬਣਾਓ ਤੇ ਇਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਤੇ ਬਾਈ ਜੀ ਇਹ ਕਹਿੰਦੀ ਹੈ ਵੀ ਪਹਿਲੀ ਮਸ਼ੀਨ ਇਹ ਲਾਂਚ ਹੋਈ ਹੈ ਇੱਥੇ ਤੇ ਤੁਸੀਂ ਵੀ ਆ ਕੇ ਟਰਾਈ ਆਪਣਾ ਜ਼ਰੂਰ ਕਰਨਾ
0: ਸਰਬਜੀਤ ਅੱਜ ਗੱਲ ਚੱਲ ਰਹੀ ਹੈ ਚਮਕੀਲਾ ਸਾਹਿਬ ਦਾ ਮੈਂ ਗਾਣਾ ਲਾਇਆ ਸੀ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤੇ ਇਹ ਵੱਲ ਸ਼ਬਦ ਬਹੁਤ ਸਾਰੇ ਥਾਈਂ ਵਰਤਿਆ ਜਾਂਦਾ ਹੈ ਤੇ ਮੇਰੀ ਰਾਇਲ ਗਰੋਸਰਸ ਨੂੰ ਬੇਨਤੀ ਪਹੁੰਚਾ ਦਿਓ ਕਿ ਸਿੱਧਵਾ ਜੀ ਨੇ ਕਿਹਾ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ ਇੰਨੀਆਂ ਘੱਟ ਕਰ ਦਿਓ ਕਿ ਪਤਾ ਲੱਗੇ ਕਿ ਯਾਰ ਰਾਇਲ ਇੰਡੀਆ ਗਰੋਸਰ ਖੁੱਲਿਆ ਤੇ ਉਹਨਾਂ ਨੇ ਕੀਮਤਾਂ ਦੇ ਵੱਲ ਕੱਢਤੇ
4: ਬਿਲਕੁਲ ਲੌਂਗ ਵੀਕਐਂਡ ਤੇ ਧੁੰਮਾ ਪਾ ਦਿਆ
0: ਹੁਣੇ ਇੱਕ ਮੋਹਤਰਮਾ ਉਹਨਾਂ ਨੇ ਪਾਕਿਸਤਾਨ ਤੋਂ ਬੜੀ ਖੂਬਸੂਰਤ ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਤੋਂ ਆ ਉਹਨਾਂ ਨੇ ਕਿਹਾ ਕਿ ਜੀ ਜੈਸੇ ਰੱਸੀ ਹੋਤੀ ਹੈ ਉਸਕਾ ਵੱਲ ਨਹੀਂ ਜਾਤਾ ਇਹ ਜੋ ਵੱਲ ਕੇ ਉੱਪਰ ਇਤਨੇ ਸ਼ਬਦ ਆ ਗਏ ਯਾਰ ਕਮਾਲ ਹੋ ਗਈ ਤੋ ਕੀ ਮੈਨੂੰ ਵੀ ਯਾਦ ਆ ਗਿਆ ਕਿ ਰਾਇਲ ਗਰੋਸਰਸ ਨੂੰ ਕਹੀਏ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ
4: ਬਿਲਕੁਲ ਵੱਲ ਕੱਢਦੇ ਬਾਈ ਜੀ ਨਾਲੇ ਪਿਛਲੇ ਸਾਲ ਆਪਾਂ ਹੀ ਇੱਥੇ ਸੀ ਜਦੋਂ ਗ੍ਰੈਂਡ ਓਪਨਿੰਗ ਹੋਈ ਸੀ ਰਾਇਲ ਇੰਡੀਆ ਗਰੋਸਰ ਦੀ ਅੱਜ ਆਪਾਂ ਪਹਿਲੀ ਐਨੀਵਰਸਰੀ ਵੀ ਮਨਾ ਰਹੇ ਹਾਂ
0: ਕੀ ਬਾਤ
4: ਪ੍ਰਾਈਸ ਦੀ ਤਾਂ ਕਰਕੇ ਵੀ ਸਪੈਸ਼ਲ ਨੇ ਜੀ
0: ਬਹੁਤ ਅੱਛੇ ਬਹੁਤ ਬਹੁਤ ਮਿਹਰਬਾਨੀ ਮੇਰੇ ਥੋੜੀ ਦੇਰ ਤੋਂ ਬਾਅਦ ਫਿਰ ਅਸੀਂ ਜੁੜਦੇ ਹਾਂ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲਗਾ ਇੱਕ ਕਾਲ ਮੈਂ ਕਿਹਾ ਦੁਬਾਰਾ ਆਈ ਹੈ 7220 ਜੀ ਵੈਲਕਮ
5: ਸਿਦਵਾ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੁਸੀਂ ਦੁਬਾਰਾ ਕਾਲ ਕੀਤੀ ਮੈਨੂੰ ਲੱਗਦਾ
5: ਮੈਂ ਦੁਬਾਰਾ ਕਾਲ ਕੀਤੀ ਆ ਜੀ ਵੱਲ
0: ਨਾਮ ਕੀ ਆ
5: ਢਿੱਲੋਂ ਜੀ
0: ਅੱਛਾ ਢਿੱਲੋਂ ਸਾਹਿਬ ਹਾਂ ਵੱਲ ਤੇ ਵੱਲ
5: ਜਿਹੜੇ ਉਹ ਵੱਲ ਦੱਸਣਾ ਸੀਗਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਕਿ ਤੁਸੀਂ ਤੇ ਤੁਹਾਡਾ ਪੁੱਤਰ ਸੇਮ ਵੱਲ ਕਰ ਲੈ
0: ਸੇਮ ਵੱਲ
5: ਹਾਂ ਇਹ ਵਾਲ ਕੱਢਣਾ ਵੱਖਰੀ ਗੱਲ ਹੁੰਦੀ ਹੈ ਜਿਹੜੀ ਤੁਸੀਂ ਹੁਣ ਕਹਿੰਦੇ ਕਿ ਵਾਲ ਕੱਢ ਦਿਓ
0: ਜਿਹੜੇ ਤਕਰੀਬਨ ਸੇਮ ਜਿਹਾ ਹੀ ਉਹਦੇ ਵਿੱਚ ਨਹੀਂ ਮੈਂ ਅੱਗੇ ਲੈ ਗਿਆ ਨਾ ਹੁਣ ਉਹਨੂੰ ਹੁਣ ਆਤਾ ਦੱਸਤਾ ਆਪਾਂ ਵੱਲ ਦੱਸਣਾ ਉਹ ਤਾਂ ਹੋ ਗਿਆ ਕਿ ਤੈਨੂੰ ਤਰੀਕਾ ਦੱਸਣਾ ਵੀ ਕਿਵੇਂ ਕੋਈ ਕੰਮ ਕਰਨਾ ਪਿਆਰ ਕਿਵੇਂ ਕਰਨਾ ਉਹਦੇ ਵੱਲ ਦੇ ਹਾਂ
5: ਵੱਲ ਤੇ ਵਾਲ ਇੱਕ ਤਾਂ ਵੱਲ ਦੱਸਣਾ ਮੀਨ ਕੇ ਤੈਨੂੰ ਤਰੀਕਾ ਦੱਸਣਾ ਇਹ ਨਾ ਵਾਲ ਕੱਢਣਾ
0: ਵਾਲ ਹਾਂ
5: ਲੱਲੇ ਦੇ ਪੈਰ ਚ
0: ਚਲੋ
5: ਵਾਲ ਇਹ ਵਾਲ ਕੱਢ ਇਹ ਵਾਲ ਕੱਢ ਇਹ ਵਾਲ ਕੱਢਣ ਦੇ ਨਹੀਂ ਤੁਸੀਂ ਵਾਲ ਕੱਢਣ ਦੇ ਹੀ
0: ਪਹਿਲਾਂ ਚਲੋ ਨੇੜੇ ਤੜੀ ਫਿਰਦੇ ਆ ਆਪਾਂ ਤੇ ਕਿਤੇ ਕਿਤੇ ਵਾਲ ਵੀ ਕੱਢ ਕਿਤੇ ਕਿਤੇ ਵਾਲ ਕਿਤੇ ਕਿਤੇ ਵਾਲ ਦੱਸਣਾ ਵੀ ਪੈਂਦਾ ਕਿਤੇ ਕਿਤੇ ਵਾਲ ਕੱਢਣੇ ਵੀ ਪੈਂਦੇ
5: ਨਹੀਂ ਜੀ ਮੈਂ ਮੈਂ ਮੈਂ ਮੈਂ ਤੇ ਇੰਜੀਨੀਅਰ ਸਟੂਡੈਂਟ ਆ ਜੀ ਮੈਂ ਤੇ ਸਾਇੰਸ ਦਾ ਸਟੂਡੈਂਟ ਮੈਨੂੰ ਪੰਜਾਬੀ
0: ਚੱਕ ਤੋਂ
5: ਪੰਜਾਬੀ ਨਹੀਂ ਆਉਂਦੀ
0: ਨਹੀਂ ਆਉਂਦੀ ਹੈ ਪੂਰੀ ਆਉਂਦੀ
5: ਨਹੀਂ ਵਾਲ ਤੇ ਵਾਲ
0: ਰਾਇਲ ਇੰਡੀਆ ਗਰੋਸਰਸ ਆਪਣੀ ਐਨਵਰਸਰੀ ਮਨਾ ਰਿਹਾ ਉਹ ਹੈ ਗੋਰਵੇ ਅਤੇ ਕੰਟਰੀ ਸਾਈਡ ਤੇ ਪਹੁੰਚੋ ਉੱਥੇ ਜ਼ਰੂਰ ਤੇ ਫਰਨੀਚਰ ਲੈਣ ਲਈ ਕੇਵਲ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ, ਉਹ ਆ ਗ੍ਰੈਂਡ ਹੋਮ ਫਰਨੀਚਰ ਦਾ ਜੀ। ਪਲੀਜ਼ ਗੋ ਅਹੈਡ।
6: ਥੈਂਕ ਯੂ ਸੋ ਮਚ ਭਾਜੀ। ਔਰ ਜਿਵੇਂ ਸਾਰੇ ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਅੱਜ ਪੰਜਾਬੀ ਲਹਿਰਾਂ ਦੀ ਟੀਮ ਪਹੁੰਚੀ ਹੋਈ ਆ ਗ੍ਰੈਂਡ ਹੋਮ ਫਰਨੀਚਰ ਤੇ, ਲੇਬਰ ਡੇ ਸੇਲਾਂ ਲੱਗੀਆਂ ਹੋਈਆਂ ਨੇ। ਔਰ ਸੇਲਾਂ ਕਾਹਦੀਆਂ ਨੇ ਭਾਜੀ, ਐਸੇ ਤੋਹਫੇ ਨੇ ਜਿੰਨੇ ਦਾ ਫਰਨੀਚਰ ਉਹਨੇ ਦੀਆਂ ਵੱਡੀਆਂ ਵੱਡੀਆਂ ਤੋਹਫੇ ਦੀਆਂ ਡੀਲਾਂ ਨੇ। ਔਰ ਤੁਸੀਂ ਬਾਏ ਕਰਨਾ ਇੱਕ ਫਰਨੀਚਰ, ਦੋ ਪ੍ਰੋਡਕਟ, ਤਿੰਨ ਪ੍ਰੋਡਕਟ, ਚਾਰ ਪ੍ਰੋਡਕਟ, ਤੋਹਫੇ ਵੀ ਅਸੀਂ ਚਾਰ ਚਾਰ ਹੀ ਲੈ ਕੇ ਦੇਣੇ ਆ। ਤੁਸੀਂ ਅੱਜ ਆਓ, ਸਾਨੂੰ ਮਿਲੋ 6085 ਟੋਮਕੋਨ ਰੋਡ ਡੇਰੀ ਤੇ ਟੋਮਕੋਨ ਵਾਲੇ ਇੰਟਰਸੈਕਸ਼ਨ ਤੇ। ਗ੍ਰੈਂਡ ਹੋਮ ਫਰਨੀਚਰ ਤੇ ਸੇਲਾਂ ਦੀ ਬਾਈ ਨੇ ਕਮਾਲ ਲਾਈ ਹੋਈ ਆ। ਅਸੀਂ ਪਹਿਲਾਂ ਦੇਖਿਆ ਸੀਗਾ ਬਾਈ ਨੇ ਡੀਲ ਦਿੱਤੀ ਹੈ ਜਿਹੜੀ। ਸੁੱਖ ਬਾਈ ਜੀ, ਆਪਣੇ ਕੋਲ ਇੱਕ ਹੀ ਰਿਕਲਾਈਨਰ ਆ?
7: ਨਹੀਂ ਬਾਈ ਜੀ, ਘੱਟੋ ਘੱਟ 10-12 ਸੈੱਟ ਪਏ ਜੀ।
6: ਬਾਈ ਜੀ, ਹੁਣ ਤੁਹਾਡੇ ਰਿਕਲਾਈਨਰ ਦੀ ਡੀਲ ਤਾਂ ਆ ਗਈ, ਐਸੀ ਡੀਲ ਦਿਓ ਜਿਹੜੀ ਘਰ ਘਰ ਵਿੱਚ ਜ਼ਰੂਰਤ ਆ। ਬੈਡਰੂਮ ਸੈੱਟ ਤੇ ਕੋਈ ਡੀਲ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਇੱਥੇ ਅੱਜ ਲੇਬਰ ਡੇ ਦੀ ਸੇਲ ਲੱਗੀ ਹੋਈ ਆ, ਤੇ ਨਾਲ ਤੋਹਫੇ ਦੱਸਿਓ ਵੀ ਕੀ ਮਿਲਦੇ।
7: ਬਿਲਕੁਲ ਬਾਈ ਜੀ, ਇੱਕ ਡੀਲ ਦਿੰਦੇ ਆ, ਪੂਰੇ ਘਰ ਨੂੰ ਫਰਨਿਸ਼ ਕਰ ਦਿੰਦੇ ਆ। ਪਰਿਵਾਰਾਂ ਨੇ ਬੇਸਮੈਂਟ ਨੂੰ ਫਰਨਿਸ਼ ਕਰਨਾ, ਪੂਰੇ ਘਰ ਨੂੰ ਫਰਨਿਸ਼ ਕਰਨਾ, ਅਪਾਰਟਮੈਂਟ ਨੂੰ ਫਰਨਿਸ਼ ਕਰਨਾ, ਇੱਕ ਡੀਲ ਦਿੰਦੇ ਆ ਅਸੀਂ ਕੜਾਕੇ ਕੱਢਣੀ। ਸੋ ਪਰਿਵਾਰ ਧਿਆਨ ਨਾਲ ਸੁਣ ਲੈਣ, ਕੋਈ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਚੱਲ ਡਾਇਨਿੰਗ ਟੇਬਲ ਏਰੀਆ ਦੇ ਵਿੱਚ ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, ਐਲ ਸ਼ੇਪ ਦਾ ਸੈਕਸ਼ਨਲ ਤੇ ਨਾਲ ਕੌਫੀ ਟੇਬਲ ਫ੍ਰੀ। ਹੁਣ ਪੂਰੀ ਚਾਹੇ ਅਪਾਰਟਮੈਂਟ ਫਰਨਿਸ਼ ਕਰ ਲਓ, ਘਰ ਨੂੰ ਫਰਨਿਸ਼ ਕਰ ਲਓ, ਚਾਹੇ ਤੁਸੀਂ ਬੇਸਮੈਂਟ ਨੂੰ ਫਰਨਿਸ਼ ਕਰ ਲਓ, ਦੋ ਕੁਈਨ ਸਾਈਜ਼ ਦੇ ਬੈੱਡ, ਦੋ ਕੁਈਨ ਸਾਈਜ਼ ਦੇ ਮੈਟਰਸ, ਡਾਇਨਿੰਗ ਟੇਬਲ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ, ਐਲ ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕੌਫੀ ਟੇਬਲ ਬਿਲਕੁਲ ਫ੍ਰੀ। ਹੁਣ ਇਹ ਪੂਰੀ ਘਰ ਦਾ ਸਮਾਨ ਜਾਂ ਅਪਾਰਟਮੈਂਟ ਦਾ ਜਾਂ ਬੇਸਮੈਂਟ ਦਾ ਸਰੋਤੇ ਸਾਡੇ ਸੋਚ ਜਾਣ ਵੀ 3,000-3,500 ਤੋਂ ਘੱਟ ਨਹੀਂ ਦੇਣਗੇ। ਨਾ 3,000, ਨਾ 2,500, ਨਾ 2,000, ਨਾ 1,500, ਨਾ 1,200, ਨਾ 1,100, ਨਾ $1,000 ਸਰ। ਤੋਹਫੇ ਅੱਗੇ 3-4 ਦਿੱਤੇ, ਇੱਕ ਹੋਰ ਲੱਗਾ। ਸਾਰਾ ਸਮਾਨ 999 ਦਾ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999, 999। ਇੱਥੇ ਹੀ ਬਸ ਨਹੀਂ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਆ, ਮੇਰੇ ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ।
0: ਕੀ ਬਾਤ ਆ,
7: ਪੂਰੇ ਘਰ ਦਾ ਸਮਾਨ $999 ਡਾਲਰ ਦਾ, ਤੇ ਨਾਲ ਤੇ ਮੇਰੇ ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਾਈ ਜੀ ਫ੍ਰੀ। ਸੋ ਇਹੋ ਸਾਰੀਆਂ ਡੀਲਾਂ, ਬਹੁਤ ਸਾਰੀ ਇਨਵੈਂਟਰੀ ਜਿਹੜੀ ਆ, ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਈਵਨ ਤੁਸੀਂ ਕਸਟਮ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਵੱਡੇ ਸਾਈਜ਼ ਦੇ 10-8 ਸੀਟਰ, 8 ਸੀਟਰ, 12 ਸੀਟਰ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਹਾਰਡ ਫੋਮ ਦੇ ਬੈਡ ਚਾਹੀਦੇ ਨੇ।
8: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

सुख सहज आनंद पै पूरण पैसे रहा भक्त जना की बेनती सुनी प्रभु।

ਕਰਦੀ ਨੇ ਜਗ ਉਧਾਰ ਲਵ ਖੰਡ ਪਤਾ ਦੁੱਖ ਬਿਨ ਸੇ ਸੁਖ ਅਨੰਦ ਪਰਦੇਸਾ ਤ੍ਰਿਸੁਜੀ।

0: days of God at Dock, Samosa and Sweet Factory at all leading grocery stores.
1: Hamilton Vasio, ki tusi apni agli car labh rahe ho? ਤਾਂ ਅੱਜ ਹੀ ਪਹੁੰਚੋ ਬੀਬੀਟੀ ਰੌਕ ਕਲਿਫ ਆਟੋ ਹੈਮਿਲਟਨ ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ ਸਿਰਫ $5,000 ਤੋਂ ਲੈ ਕੇ $1,00,000 ਤੱਕ ਤੇ ਫਾਈਨੈਂਸ ਦੀ ਚਿੰਤਾ ਨਾ ਕਰੋ ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰਨਗੇ ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ ਚਾਰ ਟਾਇਰ ਦਾ ਸੈੱਟ ਸਿਰਫ $299 ਤੋਂ ਸ਼ੁਰੂ ਹੁਣ ਸੁਣੋ AM 530 ਲਿਸਨਰਸ ਲਈ ਖਾਸ ਆਫਰ ਜਦੋਂ ਤੁਸੀਂ ਬੀਬੀਟੀ ਰੌਕ ਕਲਿਫ ਆਟੋ ਹੈਮਿਲਟਨ ਆਓ ਸਾਨੂੰ ਸਿਰਫ ਇਹ ਦੱਸੋ ਮੈਂ AM 530 ਤੋਂ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ ਜੀ ਹਾਂ $500 ਦੀ ਸਿੱਧੀ ਬੱਚਤ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਵਿਜ਼ਿਟ ਕਰੋ ਬੀਬੀਟੀ ਰੌਕ ਕਲਿਫ ਆਟੋ ਹੈਮਿਲਟਨ ਕਾਲ ਕਰੋ 365-384-3340 ਦੁਬਾਰਾ ਸੁਣੋ 365-384-3340 3653-84-3840 BBT ਰੌਕ ਕਲਿਫ ਆਟੋ ਹੈਮਿਲਟਨ ਲੋਕਲ ਸਰਵਿਸ ਗ੍ਰੇਟ ਸਿਲੈਕਸ਼ਨ ਗ੍ਰੇਟ ਡੀਲ

हवे पाप करे धरिया बाधा सब हर सिंह।

Thank you.

ਸਤੀਆ ਨਾਮ ਸਹੀ ਨਹੀਂ ਬੋ।

Parcel of 1964.

ਖਿੱਚ ਕੇ ਘਰ ਆਪਣੀ ਲੈ ਗਈ। ਲੈ ਆਈ ਮੈਨੂੰ ਹੈਮਸਟੀਡ ਉਹ ਕਾਰ ਚ ਪਾ ਕੇ, ਘਰ ਵੜਦੀ ਅੰਮਾ ਟੁੱਕ ਪਈ ਉਹਦੀ ਬਾਹਰੋਂ ਆ ਕੇ। ਬੁੱਢੜੀ ਵੀ ਨਸ਼ੇ ਚ ਗੁੱਟ ਸੀ ਆਈ ਘੁੱਟ ਲਾ ਕੇ, ਮੈਂ ਸਹਿਮ ਗਿਆ ਉਸ ਤੱਕੇ ਆ ਜਦ ਨਜ਼ਰ ਮਿਲਾ ਕੇ। ਮੁੱਦਾ ਕੀ ਮਾਂ ਵੀ ਹੋ ਗਈ ਯਾਰਾਂ ਤੇ ਲੱਡੂ, ਮਾਵਾਂ ਧੀਆਂ ਵਿੱਚ ਫਸ ਗਿਆ।

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Would I ever see you again? Yes, I know. Your destiny.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ
6: ਤੁਸੀਂ ਆਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ, 5 ਸਤੰਬਰ 2026 ਤੇ ਦਿਨ ਆ ਗਿਆ ਜੀ ਸ਼ਨੀਵਾਰ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਦੇ ਨਾਲ ਜੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ। ਤੇ AM 530 ਤੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਜੁੜ ਚੁੱਕੇ ਹੋ। ਬਹੁਤ ਹੀ ਪਿਆਰੀ ਸਵੇਰ ਜੋ ਸ਼ੁਰੂਆਤ ਸ਼ਨੀਵਾਰ ਦੇ ਦਿਨ ਦੀ ਅਸੀਂ ਕਰ ਰਹੇ ਹਾਂ, ਤੇ ਆਓ ਸ਼ੁਰੂਆਤ ਅੱਜ ਦੇ ਇਸ ਸਫ਼ਰ ਦੀ, ਇਸ ਪ੍ਰੋਗਰਾਮ ਦੀ ਵੀ ਕਰੀਏ। ਤੇ ਸਭ ਤੋਂ ਪਹਿਲਾਂ ਜੀ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਪਾਠ।

पन्न उस जन्मा

नानक

0: ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ।
1: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੀ, ਸ਼ਨੀਵਾਰ ਦਾ ਦਿਨ ਜੋ ਸ਼ੁਰੂ ਕਰ ਰਹੇ ਹਾਂ, ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਜੀ ਬੈਸਟ ਵਿਸ਼ਸ, ਬਹੁਤ ਸਾਰੀਆਂ ਸ਼ੁਭ ਇੱਛਾਵਾਂ। ਤੁਹਾਡਾ ਦਿਨ ਜੋ ਹੈ ਅੱਜ ਦਾ ਬਿਲਕੁਲ ਸਫਲ ਹੋਵੇ, ਤੇ ਮੌਸਮ ਪੱਖੋਂ ਜੇ ਥੋੜ੍ਹੀ ਜਿਹੀ ਗੱਲ ਕਰੀਏ ਤੇ ਦਿਨ ਬਿਲਕੁਲ ਸਫਲ ਹੈ। 17 ਡਿਗਰੀ ਇਸ ਵੇਲੇ ਦੇ ਤਾਪਮਾਨ ਨੇ, ਤੇ ਦਿਨ ਭਰ ਅੱਜ ਧੁੱਪ ਰਹਿਣੀ ਹੈ, ਹਲਕੀ ਫੁਲਕੀ ਬੱਦਲਵਾਈ ਚਲੋ ਹੋ ਸਕਦੀ ਹੈ, ਤੇ ਦਿਨੇ ਅੱਜ 24-25 ਡਿਗਰੀ ਤੱਕ ਟੈਂਪਰੇਚਰ ਤਾਂ ਪਹੁੰਚਣਗੇ ਹੀ। ਸੋ ਜੇ ਚੰਗਾ ਮੌਸਮ ਹੈ, ਛੁੱਟੀ ਦਾ ਦਿਨ ਹੈ, ਲੌਂਗ ਵੀਕਐਂਡ ਦਾ ਆਗਮਨ ਹੈ, ਸੋ ਉਸ ਤੋਂ ਬਾਅਦ ਬੱਚਿਆਂ ਨੇ ਜੋ ਸਕੂਲ ਦੇ ਵਿੱਚ ਵਾਪਸੀ ਵੀ ਕਰਨੀ ਹੈ, ਉਸ ਗੱਲ ਦਾ ਚਾਅ ਵੀ ਹੈ। ਸੋ ਇਹ ਜੋ 3 ਦਿਨ ਨੇ ਚਲੋ ਘੁੰਮਣ ਫਿਰਨ ਦੇ ਹੋਰ ਨੇ, ਉਸ ਤੋਂ ਬਾਅਦ ਤਾਂ ਫਿਰ ਬੱਚਿਆਂ ਨੇ ਵੀ ਬਿਜ਼ੀ ਹੋ ਜਾਣਾ। ਸੋ ਜੀ ਅੱਜ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ, ਤੇ ਪਰਮਾਤਮਾ ਅੱਗੇ ਅਰਦਾਸ ਅਸੀਂ ਬਿਲਕੁਲ ਇਹੋ ਕਰਦੇ ਹਾਂ ਕਿ ਜੋ ਇਹ ਦਿਨ ਹੈ, ਇਹ ਸਮਾਂ ਹੈ, ਉਹ ਸਾਰਿਆਂ ਦੇ ਲਈ ਜੀ ਚੰਗਾ ਹੀ ਹੋਵੇ। ਸੋ ਜੀ ਹੌਲੀ ਹੌਲੀ ਜੋ ਦਿਨ ਚੜ ਰਿਹਾ ਹੈ, ਹਲੇ ਖੈਰ ਥੋੜ੍ਹਾ ਸਮਾਂ ਹੈ, ਕਿਉਂਕਿ ਹੁਣ ਦਿਨ ਥੋੜ੍ਹੇ ਜੇ ਜੋ ਦੇਰੀ ਨਾਲ ਜੋ ਹੁਣ ਸ਼ੁਰੂ ਹੁੰਦੇ ਨੇ, ਸੂਰਜ ਜੋ ਹੈ ਥੋੜ੍ਹੀ ਦੇਰੀ ਦੇ ਨਾਲ ਆਉਂਦਾ। ਸੋ 6:45 ਅੱਜ ਦਾ ਸਨਰਾਈਜ਼ ਜੋ ਹੋਣਾ, ਤੇ ਸਨਸੈਟ ਅੱਜ ਜੀ ਸ਼ਾਮੀ 7:47 ਤੇ ਹੋ ਜਾਣਾ। ਸੋ 8 ਵਜੇ ਤੋਂ ਪਹਿਲਾਂ ਹੀ ਹੁਣ ਜੋ ਨੇ ਉਹ ਦਿਲ ਢਲਣੇ ਸ਼ੁਰੂ ਹੋ ਗਏ ਨੇ। ਸੋ ਜੋ ਫਾਲ ਦਾ ਆਗਮਨ ਜੋ ਹੈ, ਚਲੋ ਮੌਸਮ ਪੱਖੋਂ ਤਾਂ ਹਲੇ ਨਹੀਂ ਲੱਗਦਾ, ਪਰ ਸਪਟੈਂਬਰ ਦੀ ਸ਼ੁਰੂਆਤ ਜੋ ਹੋ ਚੁੱਕੀ ਹੈ, ਸੋ ਦਿਨ ਹੌਲੀ ਹੌਲੀ ਜੋ ਛੋਟੇ ਹੋਣੇ ਸ਼ੁਰੂ ਹੋਏ ਨੇ, ਇਹ ਗੱਲ ਜ਼ਰੂਰ ਮਹਿਸੂਸ ਹੁੰਦੀ ਹੈ। ਸੋ ਅਗਲੇ ਪੂਰੇ ਹਫ਼ਤੇ ਦਾ ਮੌਸਮ ਜੇਕਰ ਦੇਖੀਏ, ਤੇ ਲੌਂਗ ਵੀਕਐਂਡ ਜੀ ਅੱਛੇ ਤਾਪਮਾਨ ਨੇ, ਜੋ ਮੀਂਹ ਦੀ ਝੜੀ ਜੋ ਪਿਛਲੇ ਹਫ਼ਤੇ ਲੱਗੀ ਸੀ, ਹਾਲਾਂਕਿ ਕਈ ਥਾਵਾਂ 'ਤੇ ਟੋਰੋਂਟੋ ਵਰਗੇ ਸ਼ਹਿਰਾਂ ਦੇ ਵਿੱਚ ਨੁਕਸਾਨ ਵੀ ਹੋਇਆ, ਸੋ ਇਸ ਹਫ਼ਤੇ ਉਨਾ ਜ਼ਿਆਦਾ ਮੀਂਹ ਜੋ ਹੈ ਕਹਿ ਸਕਦੇ ਹਾਂ ਕਿ ਨਹੀਂ ਹੋਵੇਗਾ। ਹਾਲਾਂਕਿ 2 ਦਿਨ ਜੋ ਨੇ ਲੱਗਦਾ ਕਿ ਥੋੜ੍ਹੇ ਬਹੁਤੇ ਚਾਂਸਿਸ ਜੋ ਨੇ ਉਹ ਮੀਂਹ ਵਰਨ ਦੇ ਨੇ, ਪਰ ਉਸ ਤੋਂ ਬਿਨਾਂ ਮੌਸਮ ਜੋ ਹੈ ਉਹ ਪੂਰੇ ਹਫ਼ਤੇ ਕਲੀਅਰ ਹੀ ਜਾਪਦਾ ਫਿਲਹਾਲ, ਅਤੇ ਟੈਂਪਰੇਚਰ ਜੋ ਨੇ ਉਹ ਵੀ ਫਿਰ 24 ਡਿਗਰੀ ਦੇ ਲਾਗੇ ਤਾਂ ਘੱਟੋ ਘੱਟ ਇਸ ਹਫ਼ਤੇ ਰਹਿਣਗੇ ਹੀ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ, ਅਤੇ ਜੋ ਸਾਡੇ ਸਟੂਡੀਓ ਦੇ ਨੰਬਰ ਨੇ ਤੁਹਾਨੂੰ ਇੱਕ ਵਾਰੀ ਜ਼ਰੂਰ ਦੱਸ ਦਈਏ, ਨੰਬਰ 905-673-3337 905-673-3337 ਜੀ ਤੁਸੀਂ ਬਿਲਕੁਲ ਨੋਟ ਰੱਖੋ। ਅਤੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਕਰਵਾਵਾਂ ਕਿ ਜੇਕਰ ਤੁਸੀਂ ਪ੍ਰੋਗਰਾਮ ਨੂੰ ਫੋਨ ਰਾਹੀਂ ਇਸ ਵੇਲੇ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਸੁਣਨਾ ਚਾਹੁੰਦੇ ਹੋ, ਤੇ ਤੁਸੀਂ ਨੰਬਰ ਡਾਇਲ ਕਰਨਾ 416-477-2040-417-2040, ਤੇ US ਦੇ ਵਿੱਚ ਨੰਬਰ ਹੈ 641-741-0860 641-741-0860 ਜੋ ਇਹ ਨੰਬਰ ਹੈ USA ਦੇ ਵਿੱਚ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। ਅਤੇ ਨਾਲ ਹੀ ਹਮੇਸ਼ਾ ਦੱਸੀ ਜਾ ਕਿ ਸਾਡੀ ਜੋ ਪੰਜਾਬੀ ਲਹਿਰਾਂ ਦੀ ਐਪ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਪਾਓ, ਤਾਂ ਜੋ ਕਿ ਫਿਰ ਤੁਸੀਂ ਟਰੈਵਲ ਕਿਸੇ ਵੀ ਮੁਲਕ ਦੇ ਵਿੱਚ ਕੀਤਾ, ਕਿਤੇ ਵੀ ਹੋ ਦੁਨੀਆਂ 'ਚ, ਅਤੇ ਤੁਸੀਂ ਐਪ ਰਾਹੀਂ ਇੰਟਰਨੈਟ ਰਾਹੀਂ ਪ੍ਰੋਗਰਾਮ ਨੂੰ ਜੀ ਲਾਈਵ ਜ਼ਰੂਰ ਸੁਣ ਸਕੋਗੇ। ਸੋ ਜੀ 5 ਸਪਟੈਂਬਰ 2026 ਅਤੇ 5 ਸਪਟੈਂਬਰ ਤੋਂ ਬਿਲਕੁਲ ਯਾਦ ਆਉਂਦਾ ਜੋ ਮਨਾਉਂਦੇ ਹੁੰਦੇ ਸੀ ਟੀਚਰਸ ਡੇ, ਸੋ ਅਧਿਆਪਕ ਦਿਵਸ ਅੱਜ ਦਾ ਦਿਨ ਜੋ ਅਸੀਂ ਮਨਾਉਂਦੇ ਹੁੰਦੇ ਹਾਂ ਬਹੁਤ ਹੀ ਚਾਵਾਂ ਦੇ ਨਾਲ, ਜੋ ਸਕੂਲ ਵੇਲੇ ਕਾਲਜ ਵੇਲੇ ਇਹ ਦਿਨ ਜੋ ਆਉਂਦਾ ਸੀ, ਅਤੇ ਆਪਣੇ ਜੋ ਟੀਚਰਸ ਨੇ ਉਹਨਾਂ ਦਾ ਜੋ ਸ਼ੁਕਰੀਆ ਦਾ ਖਾਸ ਤੌਰ 'ਤੇ ਅੱਜ ਦੇ ਦਿਨ ਹੁੰਦਾ ਸੀ, ਅਤੇ ਹੁੰਦਾ ਵੀ ਹੈ, ਹੁਣ ਵੀ ਹੁੰਦਾ ਹੈ। ਸੋ ਅੱਜ ਦਾ ਦਿਨ ਜੀ ਸਾਰੇ ਹੀ ਅਧਿਆਪਕਾਂ ਦੇ ਲਈ, ਸਾਰੇ ਹੀ ਗੁਰੂਆਂ ਦੇ ਲਈ, ਜਿਨ੍ਹਾਂ ਨੇ ਸਾਨੂੰ ਇੱਕ ਰਾਹ ਦਿਖਾਇਆ, ਜਿਨ੍ਹਾਂ ਨੇ ਸਾਡਾ ਜੋ ਫਿਊਚਰ ਹੈ ਉਸਨੂੰ ਇੱਕ ਸ਼ੇਪ ਦਿੱਤੀ, ਅਤੇ ਮਨਾਂ ਦੇ ਵਿੱਚ ਜੋ ਹੈ ਉਹ ਜੋ ਨੌਲੇਜ ਨੂੰ ਭਰਿਆ, ਗਿਆਨ ਨੂੰ ਭਰਿਆ। ਸੋ ਇੱਕ ਦਿਨ ਅੱਜ ਉਹਨਾਂ ਦੇ ਲਈ, ਤੇ ਅੱਜ ਦਾ ਦਿਨ ਫਿਰ ਬਿਲਕੁਲ ਸਾਰਿਆਂ ਨੂੰ ਮੁਬਾਰਕ ਜੀ, ਕਿਉਂਕਿ ਟੀਚਰਸ ਦਾ ਰੋਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਜੋ ਹੈ ਉਹ ਜ਼ਰੂਰ ਹੁੰਦਾ, ਅਤੇ ਫਿਰ ਇਹ ਵੀ ਹੁੰਦਾ ਕਿ ਕੋਈ ਨਾ ਕੋਈ ਗੱਲ ਜੋ ਹੈ ਉਹ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ, ਜੋ ਸਾਡੇ ਕਿਸੇ ਟੀਚਰ ਨੇ ਸਾਨੂੰ ਸਿਖਾਈ ਹੋਵੇ, ਦੱਸੀ ਹੋਵੇ, ਕਈਆਂ ਦੇ ਮਨਾਂ ਦੇ ਵਿੱਚ ਉਸ ਦਾ ਅਸਰ ਜੋ ਹੈ ਫਿਰ ਸਾਰੀ ਉਮਰ ਰਹਿੰਦਾ। ਸੋ ਫਿਰ ਉਹਨਾਂ ਦਾ ਧੰਨਵਾਦ ਤਾਂ ਅੱਜ ਦੇ ਦਿਨ ਕਰਨਾ ਬਣਦਾ ਹੀ ਹੈ। ਸੋ ਗੱਲ ਟੀਚਰਸ ਦੀ ਹੋਈ ਹੈ, ਦੂਸਰੇ ਪਾਸੇ ਜਿੱਥੇ ਬੈਕ ਟੂ ਸਕੂਲ ਦਾ ਇਸ ਵੇਲੇ ਪੂਰਾ ਸਮਾਂ ਹੈ, ਜੋ ਲੌਂਗ ਵੀਕਐਂਡ ਤੋਂ ਬਾਅਦ ਫਿਰ ਬੱਚਿਆਂ ਨੇ ਵੀ ਸਕੂਲ ਦੇ ਵਿੱਚ ਵਾਪਸੀ ਕਰਨੀ ਹੈ, ਪਰ ਇੱਥੇ ਓਨਟੈਰੀਓ ਦੇ ਟੀਚਰਸ ਅਤੇ ਐਜੂਕੇਸ਼ਨ ਵਰਕਰਸ ਦੀ ਗੱਲ ਕਰੀਏ, ਅਤੇ ਇਹ ਜਦੋਂ ਨਵੇਂ ਸਕੂਲ ਦੇ ਵਿੱਚ ਜਾਣਗੇ ਅਤੇ ਕੋਈ ਵੀ ਹਲੇ ਕੋਈ ਕੰਟਰੈਕਟ ਨਵਾਂ ਇਹਨਾਂ ਨੂੰ ਨਹੀਂ ਮਿਲਿਆ ਹੋਵੇਗਾ। ਸੋ ਹਾਲਾਂਕਿ ਜੋ ਇਹ ਕਹਿ ਲਓ ਕਿ ਯੂਨੀਅਨ ਦਾ ਜੋ ਕੰਟਰੈਕਟ ਸੀ, ਜੋ ਪਿਛਲਾ ਕਲੈਕਟਿਵ ਐਗਰੀਮੈਂਟ ਸੀ, ਉਹ ਅਗਸਤ 31 ਨੂੰ ਖਤਮ ਹੋ ਚੁੱਕਾ, ਪਰ ਕੋਈ ਵੀ ਪੋਸੀਬਿਲਿਟੀ ਜੋ ਹੈ ਉਹ ਨਵੀਂ ਡੀਲ ਦੀ ਹਾਲੇ ਤੱਕ ਨਹੀਂ ਬਣੀ, ਅਤੇ ਕੋਈ ਡੀਲ ਹਾਲੇ ਜੋ ਐਜੂਕੇਸ਼ਨ ਵਰਕਰਸ ਟੀਚਰਸ ਅਤੇ ਸਰਕਾਰ ਦੇ ਵਿਚਾਲੇ ਨਹੀਂ ਬਣ ਹੋਣ ਕਰਕੇ। ਸੋ ਸਕੂਲ ਤਾਂ ਚਲੋ ਸ਼ੁਰੂ ਹੋਣਗੇ, ਸਟ੍ਰਾਈਕ ਦੀ ਪੋਸੀਬਿਲਿਟੀ ਤਾਂ ਨਹੀਂ ਹੈ, ਪਰ ਹਾਲੇ ਤੱਕ ਕੋਈ ਕੰਟਰੈਕਟ ਜੋ ਹੈ ਇਹਨਾਂ ਦੇ ਲਈ ਨਹੀਂ ਬਣਿਆ। ਸੋ ਆਉਣ ਵਾਲਾ ਸਮਾਂ ਜੋ ਹੈ ਇਹ ਤੈਅ ਕਰੇਗਾ ਕਿ ਫਿਰ ਇਸ ਦੇ ਵਿੱਚ ਹੁਣ ਅੱਗੇ ਇਹਨਾਂ ਨੂੰ ਡੀਲ ਜੋ ਹੈ ਬਣਦੀ ਕਦੋਂ ਹੈ, ਮਿਲਦੀ ਕਦੋਂ ਹੈ। ਹਾਲਾਂਕਿ ਉਹਨਾਂ ਦੀ ਮੰਗ ਹੈ ਕਿ ਅੱਛੀ ਸੈਲਰੀ ਹੋਵੇ, ਅੱਛੀ ਡੀਲ ਹੋਵੇ, ਅਤੇ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦਾ ਅਪਰੋਚ ਜੋ ਹੈ ਉਹ ਕਾਫੀ ਮੁਸ਼ਕਿਲ ਹੁੰਦਾ ਜਾ ਰਿਹਾ। ਦੂਜੇ ਪਾਸੇ ਸਰਕਾਰ ਜੋ ਹੈ ਉਹ ਆਪਣੀਆਂ ਗੱਲਾਂ ਦੱਸਦੀ ਹੈ, ਫਿਰ ਉਹ ਦੱਸਦੀ ਹੈ ਕਿ ਅਸੀਂ ਤਾਂ ਇਨਵੈਸਟਮੈਂਟ ਐਜੂਕੇਸ਼ਨ ਦੇ ਵਿੱਚ ਕਾਫੀ ਕਰ ਰਹੇ ਹਾਂ ਇਸ ਸਾਲ, ਜਿੱਥੇ ਸਰਕਾਰ ਕਹਿੰਦੀ ਹੈ ਕਿ 30.6 ਬਿਲੀਅਨ ਡਾਲਰ ਜੋ ਹੈ ਉਹ ਕੋਰ ਐਜੂਕੇਸ਼ਨ ਫੰਡਿੰਗ ਦੇ ਵਿੱਚ ਅਸੀਂ 2026-27 ਦੇ ਸਕੂਲ ਈਅਰ ਦੇ ਵਿੱਚ ਦੇ ਰਹੇ ਹਾਂ, ਅਤੇ ਉਸ ਤੋਂ ਬਾਅਦ ਉਹਨਾਂ ਨੇ $750 ਦਾ ਕਲਾਸਰੂਮ ਸਪਲਾਈਜ਼ ਫੰਡ ਵੀ ਉਹਨਾਂ ਕਿਹਾ ਕਿ ਅਸੀਂ ਲਾਂਚ ਕੀਤਾ ਕਿ ਟੀਚਰਸ ਨੂੰ ਸਿੱਧਾ ਐਕਸੈਸ ਮਿਲੂਗਾ ਫੰਡਿੰਗ ਨੂੰ ਕਲਾਸਰੂਮ ਮਟੀਰੀਅਲ ਦੇ ਲਈ। ਸੋ ਅਜਿਹੀਆਂ ਚੀਜ਼ਾਂ ਚਲੋ ਉਹਨਾਂ ਨੇ ਕਾਊਂਟ ਕੀਤੀਆਂ ਨੇ, ਅਤੇ ਜਿੱਥੇ September 8 ਨੂੰ ਹੁਣ ਸਕੂਲਾਂ ਦੇ ਵਿੱਚ ਜੋ ਸ਼ੁਰੂਆਤ ਨਵੇਂ ਸੈਸ਼ਨ ਦੀ ਹੋਣੀ ਹੈ, ਉੱਥੇ ਚਲੋ ਐਜੂਕੇਸ਼ਨ ਮਿਨਿਸਟਰ ਕਾਫੀ ਪੋਜ਼ਿਟਿਵ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਐਗਰੀਮੈਂਟ ਜ਼ਰੂਰ ਹੋਏਗਾ, ਅਤੇ ਪੇਰੈਂਟਸ ਨੂੰ ਇਸ ਗੱਲ ਦੀ ਫਿਕਰ ਨਹੀਂ ਕਰਨੀ ਕਿ ਕੋਈ ਸਟ੍ਰਾਈਕ ਹੋ ਸਕਦੀ ਹੈ। ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਬਾਰੇ ਅਸੀਂ ਕੀ ਸੁਣਦੇ ਹਾਂ, ਅਤੇ ਫਿਲਹਾਲ ਜੋ ਹੈ ਚਲੋ ਸਕੂਲ ਤਾਂ ਸ਼ੁਰੂ ਹੋ ਹੀ ਰਹੇ ਨੇ। ਅਤੇ ਗੈਸ ਜੇ ਤੁਸੀਂ ਆਪਣੀ ਗੱਡੀਆਂ 'ਚ ਹਾਲੇ ਤੱਕ ਨਹੀਂ ਭਰਾਈ, ਸੋ ਕੱਲ੍ਹ ਦਾ ਦਿਨ ਜੋ ਕਹਿੰਦੇ ਨੇ ਬੈਸਟ ਸੀ, ਕਿਉਂਕਿ ਕੱਲ੍ਹ 182.9 ਸੈਂਟ ਪਰ ਲੀਟਰ GTA ਦੇ ਵਿੱਚ ਸੀ, ਪਰ ਅੱਜ ਹੁਣ ਪ੍ਰਾਈਸ ਵੱਧ ਜਾਣਾ, ਅੱਜ 1.83 ਪਰ ਲੀਟਰ ਅੱਜ ਦੇ ਦਿਨ, ਅਤੇ ਫਿਰ 1.87 ਪਰ ਲੀਟਰ ਐਤਵਾਰ ਦੇ ਦਿਨ, ਜੋ GTA ਦੇ ਡਰਾਈਵਰਸ ਦੇ ਲਈ ਜੋ ਵਧੇਗਾ। ਸੋ ਮਈ ਤੋਂ ਲੈ ਕੇ ਹੁਣ ਤੱਕ ਇਹ ਹਾਈਕ ਜੋ ਹੈ ਹੁਣ ਵੇਖੀ ਜਾਣੀ ਹੈ, ਅਤੇ ਵੀਰਵਾਰ ਤੱਕ ਚਲੋ ਇਹ ਪ੍ਰਾਈਸ ਜੋ ਹੈ ਗੈਸ ਦਾ ਹੋਲਡ 'ਤੇ ਰਹੇਗਾ। ਉਸ ਤੋਂ ਬਾਅਦ ਉਮੀਦ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜੋ ਹੈ, ਜਦੋਂ ਸਮਰ ਬਲੈਂਡ ਤੋਂ ਵਿੰਟਰ ਬਲੈਂਡ ਦੇ ਵਿੱਚ ਚੇਂਜ ਹੋਣਾ, ਅਤੇ ਉਮੀਦ ਹੈ ਕਿ 7 ਸੈਂਟ ਪਰ ਲੀਟਰ ਜੋ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜ਼ਰੂਰ ਘਟੇਗਾ। ਸੋ ਦੇਖਦੇ ਹਾਂ ਕਿ ਇਸ ਦੇ ਵਿੱਚ ਫਿਰ ਅੱਗੇ ਕੀ ਬਣਦਾ। ਹਾਲਾਂਕਿ ਜੇ ਤੁਸੀਂ ਕੱਲ੍ਹ ਹੁਣ ਗੈਸ ਭਰਵਾ ਲਈ ਹੈ ਤਾਂ ਫਿਰ ਟੈਨਸ਼ਨ ਦੀ ਲੋੜ ਨਹੀਂ ਤਾਂ ਫਿਰ ਅੱਜ ਅਤੇ ਕੱਲ੍ਹ ਥੋੜ੍ਹੇ ਜਿਹੇ ਜੋ ਇਸ ਦੇ ਵਿੱਚ ਕੀਮਤਾਂ ਦੇ ਜੋ ਰਾਈਜ਼ ਨੇ ਇਹਨਾਂ ਨੂੰ ਝੱਲਣਾ ਜ਼ਰੂਰ ਹੋਵੇਗਾ। ਸੋ ਡੀਜ਼ਲ ਦੇ ਪ੍ਰਾਈਜ਼ ਵੀ ਜਿੱਥੇ ਵੀਰਵਾਰ ਨੂੰ 2.43 ਪਰ ਲੀਟਰ ਸੀ, ਅਤੇ ਐਤਵਾਰ ਨੂੰ ਇਹ 2.36 ਪਰ ਲੀਟਰ ਜੋ ਨੇ ਉਹ ਹੋਣਗੇ। ਚਲੋ ਇਸ ਦੇ ਵਿੱਚ ਕਟੌਤੀ ਜੋ ਹੈ ਥੋੜ੍ਹੀ ਜ਼ਰੂਰ ਹੋਣੀ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਸਾਡੇ ਸਫ਼ਰ ਦੇ ਵਿੱਚ ਜੁੜੇ ਹੋਏ ਹੋ, ਅਤੇ ਬਹੁਤ ਜਲਦ ਖ਼ਬਰਾਂ ਫਿਰ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਆਓ ਸਰਵਣ ਕਰਦੇ ਹਾਂ ਜੀ ਇੱਕ ਸ਼ਬਦ।

0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Foodland, 1201 Britannia Road West, Mississauga, 45 Dust Drive and 15 Fantaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
5: ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗ੍ਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੋ ਅਸੀਂ ਕਰ ਰਹੇ ਹਾਂ, ਹੌਲੀ ਹੌਲੀ ਜੋ ਦਿਨ ਚੜ ਰਿਹਾ ਬਹੁਤ ਹੀ ਪਿਆਰਾ ਨਜ਼ਾਰਾ ਤੇ ਇਸ ਪਿਆਰੇ ਨਜ਼ਾਰੇ ਦੇ ਵਿੱਚ ਰੱਜ ਕੇ ਜੋ ਪੋਜ਼ਿਟਿਵਿਟੀ ਹੈ ਪਰਮਾਤਮਾ ਸਾਰਿਆਂ ਨੂੰ ਬਖਸ਼ੇ ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੋ ਸਵੇਰੇ ਸਵੇਰੇ ਜੋ ਤੁਸੀਂ ਬਣੇ ਹੋਏ ਹੋ, ਸ਼ਨੀਵਾਰ ਦਾ ਦਿਨ ਹੈ, ਲੌਂਗ ਵੀਕਐਂਡ ਦੀ ਤਿਆਰੀ ਹੈ ਤੇ ਇਸ ਲੌਂਗ ਵੀਕਐਂਡ ਦੇ ਵਿੱਚ ਮੈਂ ਤੁਹਾਨੂੰ ਯਾਦ ਇਹ ਬਿਲਕੁਲ ਕਰਵਾ ਦੇਵਾਂ ਕਿ ਅਪਲਾਈਨਸ ਜੰਕਸ਼ਨ ਜੀ ਤੁਸੀਂ

ਜੀ ਬਿਲਕੁਲ ਹੈ, ਤੇ ਤੁਸੀਂ ਮਨਜੀਤ ਜੀ ਨੂੰ ਕਾਲ ਕਰਕੇ ਡੀਲਸ ਦਾ ਪੂਰਾ ਵੇਰਵਾ ਫੋਨ ਤੇ ਵੀ ਲੈ ਸਕਦੇ ਹੋ। ਨੰਬਰ 905-450-0054-905-450-0054 ਜੀ ਅਪਲਾਇੰਟ ਜੰਕਸ਼ਨ ਦੇ ਲਈ ਤੁਸੀਂ ਜ਼ਰੂਰ ਨੋਟ ਕਰ ਲਓ, ਅਤੇ ਨਾਲ ਹੀ ਤੁਹਾਨੂੰ ਇਹਨਾਂ ਦੇ ਅਸੀਂ ਜੋ ਪਤੇ ਨੇ ਉਹ ਵੀ ਬਿਲਕੁਲ ਦੱਸ ਦਈਏ। ਅਤੇ ਇੱਕ ਤਾਂ ਜੀ ਇਹਨਾਂ ਦੀ ਪਹਿਲੀ ਲੋਕੇਸ਼ਨ ਰਿਵਰ ਮੌਂਟ ਪਲਾਜ਼ਾ ਮਿਸੀਸਾਗਾ ਅਤੇ ਸਟੀਲਸ 'ਤੇ ਤੁਸੀਂ ਜ਼ਰੂਰ ਨੋਟ ਕਰਨੀ ਹੈ, ਅਤੇ ਨਾਲ ਹੀ ਇਹਨਾਂ ਦੀ ਨਵੀਂ ਜੋ ਲੋਕੇਸ਼ਨ ਹੈ ਏਅਰਪੋਰਟ 'ਤੇ ਕਲਾਰਕ ਵਾਲੀ ਜੀ, ਇਹ ਦੋਵੇਂ ਲੋਕੇਸ਼ਨਸ ਤੁਸੀਂ ਨੋਟ ਕਰ ਲਓ। ਬ੍ਰੈਂਪਟਨ ਦੇ ਦੋਨਾਂ ਪਾਸਿਆਂ ਦੇ ਵਿੱਚ ਇਹਨਾਂ ਦੀਆਂ ਇਹ ਲੋਕੇਸ਼ਨਸ ਨੇ, ਅਤੇ ਤੁਸੀਂ ਵਿਜ਼ਿਟ ਕਰਕੇ ਅਪਲਾਇੰਸਿਸ ਜੀ ਵੇਖੋ ਪਰਖੋ, ਬੈਸਟ ਕੁਆਲਿਟੀ ਜੋ ਹੈ ਤੁਹਾਨੂੰ ਜੋ ਮਿਲਣੀ ਹੈ, ਬੈਸਟ ਪ੍ਰਾਈਜ਼ ਜੋ ਨੇ ਤੁਹਾਨੂੰ ਮਿਲਣੇ ਨੇ, ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ। ਨੰਬਰ 905-450-0054-905-450-0054 ਜੀ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਸਮਾਂ ਖੈਰ 6:30 ਤੋਂ ਉੱਪਰ ਦਾ ਹੋ ਗਿਆ, ਸਮਾਂ ਅੱਜ ਦੀਆਂ ਖਬਰਾਂ ਦਾ ਸੀ, ਪਰ ਮਾਫ਼ੀ ਚਾਹੁੰਦੀ ਹਾਂ ਜੀ, ਅੱਜ ਖਬਰਾਂ ਨਹੀਂ ਹੋ ਸਕਣਗੀਆਂ, ਪਰ ਤੁਹਾਡਾ ਸਮਾਂ ਜੋ ਹੈ ਉਹ ਮੇਰੇ ਨਾਲ ਜ਼ਰੂਰ ਹੋਵੇਗਾ, ਅਤੇ ਇਸ ਪਿਆਰੀ ਸਵੇਰ ਦੇ ਵਿੱਚ ਜੀ ਪੋਜ਼ਿਟਿਵ ਗੱਲਾਂ ਜ਼ਰੂਰ ਕਰਾਂਗੇ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਜ਼ਰੂਰ ਜੋ ਹੈ ਦੇ ਦੇਵਾਂ ਕਿ ਜੀ ਤੁਸੀਂ ਇੱਕ ਨੰਬਰ ਨੋਟ ਕਰਨਾ, ਜੋ ਕਿ ਹੈ ਕਿ ਜੇਕਰ ਕੋਈ ਚਾਹੁੰਦਾ ਕਿ ਅਸੀਂ ਫਾਰਮ 'ਤੇ ਜਾਂ ਗ੍ਰੀਨ ਹਾਊਸਿਸ 'ਤੇ ਕੰਮ ਕਰੀਏ, ਤੁਹਾਡੇ ਕੋਲ ਸਮਾਂ ਹੈ ਅਤੇ ਜੀ ਇਹ ਕੰਮ ਤੁਹਾਨੂੰ ਮਿਲ ਸਕਦਾ, ਗੁਰਜੋਤ ਜੀ ਨੂੰ ਤੁਸੀਂ ਸੰਪਰਕ ਕਰਨਾ। ਨੰਬਰ ਇਹਨਾਂ ਦਾ ਹੈ 647-278-5394, 647-278-5394 ਜੀ ਇਹ ਗੁਰਜੋਤ ਜੀ ਦਾ ਨੰਬਰ ਹੈ, ਤੁਸੀਂ ਆਪਣੀ ਕਾਲ ਕਰੋ ਅਤੇ ਜੀ ਕੰਮ ਬਾਰੇ ਪੂਰੀ ਜਾਣਕਾਰੀ ਲਓ, ਅਤੇ ਇਹ ਤੁਹਾਨੂੰ ਪਿੱਕ ਵੀ ਕਰਨਗੇ ਅਤੇ ਛੱਡ ਕੇ ਵੀ ਜਾਣਗੇ, ਅਤੇ ਇਹ ਫੈਸਿਲਿਟੀ ਜੀ ਇਹ ਤੁਹਾਨੂੰ ਜ਼ਰੂਰ ਦੇਣਗੇ, ਅਤੇ ਪੇਮੈਂਟ ਜੋ ਹੈ ਉਹ ਬਿਲਕੁਲ ਸਮੇਂ 'ਤੇ ਹੋਵੇਗੀ। ਸੋ ਨੰਬਰ 647-278-5594, 647-278-5394 ਜੀ ਇਹ ਜੋ ਨੰਬਰ ਹੈ ਤੁਸੀਂ ਗੁਰਜੋਤ ਜੀ ਲਈ ਜ਼ਰੂਰ ਨੋਟ ਕਰ ਲਓ ਜੀ। ਸੋ ਪਿਛਲੇ ਹਫ਼ਤੇ ਜੋ ਭਾਰੀ ਮੀਂਹ ਵਰਿਆ, ਖਾਸ ਤੌਰ 'ਤੇ ਜੋ ਟੋਰੋਂਟੋ ਦੇ ਵਿੱਚ ਜੋ ਫਲੱਡਿੰਗ ਜੋ ਹੈ ਇਹ ਰਿਪੋਰਟ ਹੋਈ, ਜੋ ਪਾਣੀ ਹਰ ਪਾਸੇ ਭਰਿਆ, ਉੱਥੇ ਰੋਜਰ ਸਟੇਡੀਅਮ, ਹਾਲਾਂਕਿ ਇਸ ਨੂੰ ਰੋਜਰ ਸੈਂਟਰ ਦੇ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਰੋਜਰ ਸੈਂਟਰ ਜੋ ਹੈ ਉਹ ਤਾਂ ਡਾਊਨਟਾਊਨ ਦੇ ਵਿੱਚ ਜੋ ਪ੍ਰੋਪਰ ਜੋ ਬਿਲਡਿੰਗ ਹੈ ਜਿਸਨੂੰ ਸਕਾਈ ਡੋਮ ਵੀ ਆਖਦੇ ਹਾਂ, ਪਰ ਰੋਜਰ ਸਟੇਡੀਅਮ ਜੋ ਡਾਊਨਸ ਵਿਊ ਪਾਰਕ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਟੈਂਪਰਰੀ 5 ਸਾਲਾਂ ਦੇ ਲਈ ਇਹਨਾਂ ਨੇ ਸਟਰਕਚਰ ਤਿਆਰ ਕੀਤਾ ਸੀ ਕਿ ਕੁਝ ਇਵੈਂਟਸ ਨੇ ਚਲੋ ਰੋਜਰ ਸਟੇਡੀਅਮ ਦੇ ਵਿੱਚ ਵੀ ਕੀਤੇ ਜਾਣ, ਅਤੇ ਉੱਥੇ ਮੀਂਹ ਦੇ ਨਾਲ ਭਾਰੀ ਨੁਕਸਾਨ ਹੋਇਆ, ਜਿੱਥੇ ਜੋ ਕਈ ਸਟੈਂਡਸ ਜੋ ਨੇ ਉਹਨਾਂ 'ਤੇ ਵੀ ਬਹੁਤ ਹੀ ਭਾਰੀ ਜੋ ਹੈ ਉਹ ਡੈਮੇਜ ਹੋਇਆ, ਕੋਲੈਪਸ ਹੀ ਹੋ ਗਏ ਸਟੈਂਡਸ, ਕੁਰਸੀਆਂ ਜੋ ਸੀ ਉਹ ਪੂਰੇ ਸਟੈਂਡਸ ਦੇ ਵਿੱਚ ਉਹ ਸਾਰੀ ਟੁੱਟ ਗਈਆਂ। ਅਤੇ ਹੁਣ ਇਹਨਾਂ ਦਾ ਅੱਗੇ 8 ਸਪਟੈਂਬਰ ਨੂੰ ਜੋ ਇਵੈਂਟ ਆਉਣਾ, ਜੋ ਕੌਨਸਰਟ ਜੋ ਹੈ ਉਹ ਉੱਥੇ ਪਹਿਲਾਂ ਹੀ ਸਕੈਜੂਅਲਡ ਹੈ, ਅਤੇ ਹੁਣ ਬਹੁਤ ਹੀ ਥੋੜ੍ਹਾ ਸਮਾਂ ਜੋ ਹੈ ਉਸ ਦੇ ਵਿੱਚ ਜਿੱਥੇ ਰਹਿ ਗਿਆ, ਅਤੇ ਫਿਰ ਇਹਨਾਂ ਲਈ ਇਹ ਇੱਕ ਹੁਣ ਮੁਸ਼ਕਿਲ ਦੀ ਘੜੀ ਬਿਲਕੁਲ ਬਣ ਗਈ ਆ। ਅਤੇ ਸਿਟੀ ਆਫ ਟੋਰੋਂਟੋ ਨੇ ਤਾਂ ਹੁਣ ਇਹਨਾਂ ਨੂੰ ਆਰਡਰ ਵੀ ਇਸ਼ੂ ਕਰ ਦਿੱਤਾ ਓਨਰਸ ਨੂੰ ਕਿ ਕੰਮ ਜੋ ਹੈ ਉਹ ਜਦੋਂ ਤੁਸੀਂ ਕਰਨਾ ਕਿ ਇਸ ਨੂੰ ਠੀਕ ਕੀਤਾ ਜਾਵੇ, ਅਤੇ ਅਨਸੇਫ ਬਿਲਡਿੰਗ ਜੋ ਇਹ ਬਣੀ ਹੋਈ ਹੈ ਇਸ ਨੂੰ ਸੇਫਟੀ ਜੋ ਹੈ ਉਹ ਤੁਸੀਂ ਜੋ ਜਦੋਂ ਸ਼ੁਰੂਆਤ ਜੋ ਹੈ ਫਿਰ ਜੋ ਰਿਪੇਅਰ ਦੀ ਕਰਨੀ ਹੈ, ਅਤੇ ਫਿਰ ਅਨਸੇਫ ਬਿਲਡਿੰਗ ਦਾ ਜੋ ਹੁਣ ਇਹ ਟੈਗ ਜੋ ਲੱਗ ਚੁੱਕਾ ਹੈ ਇਸ ਨੂੰ ਸੇਫ ਵੀ ਬਣਾਉਣਾ ਹੈ ਕਿ ਸੇਫਟੀ ਦੇ ਨਾਲ ਸਾਰਾ ਕੰਮ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਹ ਚੀਜ਼ ਜੋ ਹੈ ਉਹ ਰਿਪੀਟ ਨਾ ਹੋਵੇ। ਹਾਲਾਂਕਿ ਇਸ ਪ੍ਰੋਪਰਟੀ 'ਤੇ ਹੁਣ ਫਿਲਹਾਲ ਕੋਈ ਵੀ ਹਲੇ ਐਟ ਦ ਮੂਮੈਂਟ ਅਲਾਊਡ ਨਹੀਂ ਹੈ, ਅਤੇ ਥਰਡ ਪਾਰਟੀ ਇੰਜੀਨੀਅਰ ਦੀ ਫਿਰ ਰਿਪੋਰਟ ਜੋ ਹੈ ਇਸ ਦੇ ਵਿੱਚ ਬਿਲਕੁਲ ਚਾਹੀਦੀ ਹੈ ਤਾਂ ਜੋ ਕਿ ਬਿਲਡਿੰਗ ਨੂੰ ਸੇਫ ਜੋ ਹੈ ਉਹ ਕਿਸ ਤਰ੍ਹਾਂ ਬਣਾਇਆ ਜਾਵੇ, ਕਿਉਂਕਿ ਇਹ ਚੀਜ਼ ਜੋ ਹੈ ਇਹ ਸਭ ਤੋਂ ਪਹਿਲੀ ਜੋ ਹੈ ਇਸ ਦੇ ਵਿੱਚ ਬਣਦੀ ਹੈ। ਅਤੇ
5 साल ਲਈ ਇਹ ਜੋ

ਸਟਰਕਚਰ ਖੈਰ ਇਹਨਾਂ ਨੇ ਤਿਆਰ ਕੀਤਾ ਸੀ ਕਿ ਇੱਕ ਟੈਂਪਰਰੀ ਸਟਰਕਚਰ ਹੋਵੇ ਅਤੇ ਬਹੁਤ ਸਾਰੀ ਕਪੈਸਿਟੀ ਜੋ ਹੈ ਉਹ ਹਜ਼ਾਰਾਂ ਦੇ ਵਿੱਚ ਇਸ ਸਟੇਡੀਅਮ ਦੀ ਵੀ ਹੈ ਅਤੇ ਜਿੱਥੇ ਚਲੋ ਹੁਣ ਇਹ ਨੁਕਸਾਨ ਜੋ ਹੈ ਮੀਂਹ ਦੇ ਨਾਲ ਹੋਇਆ ਅਤੇ ਹਵਾਵਾਂ ਦੇ ਨਾਲ ਹੋਇਆ ਉੱਥੇ ਇਸ ਗੱਲ ਦਾ ਹੁਣ ਬਿਲਕੁਲ ਇਹਨਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਚਲੋ ਜੋ ਡੈਮੇਜ ਹੋਇਆ ਇੱਕ ਤਾਂ ਉਸਨੂੰ ਰਿਪੇਅਰ ਕਰੀਏ ਅਤੇ ਨਾਲ ਹੀ ਉਸਨੂੰ ਫਿਰ ਅੱਗੇ ਲਈ ਸੇਫ ਜੋ ਹੈ ਉਹ ਕਿਸ ਤਰ੍ਹਾਂ ਬਣਾਉਣਾ ਇਸ ਗੱਲ ਦਾ ਕੰਸਰਨ ਜੋ ਹੈ ਇਹ ਸਿਟੀ ਆਫ ਟੋਰੋਂਟੋ ਨੂੰ ਫਿਰ ਫਿਲਹਾਲ ਜੋ ਹੈ ਉਹ ਜ਼ਰੂਰ ਬਣ ਗਿਆ ਅਤੇ ਇਸ ਦੇ ਵਿੱਚ ਇਹਨਾਂ ਨੂੰ ਫਿਰ ਸਮਾਂ ਵੀ ਘੱਟ ਮਿਲਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਟੈਂਬਰ ਦੇ ਪਹਿਲੇ ਹਫ਼ਤੇ ਤਾਂ ਚਲੋ ਬੀਤ ਗਿਆ ਅਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਜੋ ਹੈ ਇੱਥੇ ਜੋ ਕੌਨਸਰਟ ਹੋਣਾ ਤੈਅ ਵੀ ਹੈ ਉੱਥੇ ਫਿਰ ਉਸ ਤੋਂ ਪਹਿਲਾਂ ਇਹਨਾਂ ਨੂੰ ਜੋ ਤਿਆਰੀ ਜੋ ਹੈ ਥੋੜ੍ਹੀ ਇਸ ਦੀ ਜ਼ਰੂਰ ਕਰਨੀ ਹੋਵੇਗੀ ਸੋ ਕਾਫ਼ੀ ਇੰਸਪੈਕਸ਼ਨਸ ਜੋ ਨੇ ਉਹ ਸਿਟੀ ਆਫਿਸ਼ੀਅਲਸ ਨੇ ਵੀ ਇਸ ਦੇ ਵਿੱਚ ਕੀਤੀਆਂ ਨੇ ਅਤੇ ਇੰਜੀਨੀਅਰਸ ਜੋ ਨੇ ਉਹ ਸਿਟੀ ਆਫ ਟੋਰੋਂਟੋ ਦੇ ਨਾਲ ਇਸ ਪ੍ਰੋਜੈਕਟ ਦੇ ਲੱਗੇ ਹੋਏ ਨੇ ਅਤੇ ਫਿਰ ਚਲੋ ਇਸ ਦਾ ਇੱਕ ਕੰਮ ਜੋ ਹੈ ਹੁਣ ਇਸ ਦੇ ਨਾਲ ਜ਼ਰੂਰ ਜੁੜ ਗਿਆ ਸੋ ਕਹਿੰਦੇ ਨੇ ਕਿ ਅਜਿਹਾ ਸਟਰੋਮ ਜੋ ਬੁੱਧਵਾਰ ਦੇ ਦਿਨ ਜੋ ਆਇਆ ਜੋ ਕਾਫ਼ੀ ਨੁਕਸਾਨ ਜੋ ਹੈ ਉਹ ਸਿਟੀ ਦੇ ਵਿੱਚ ਕਰ ਗਿਆ ਅਤੇ ਕਹਿ ਸਕਦੇ ਹਾਂ ਕਿ 100 ਸਾਲਾਂ ਦਾ ਇਹ ਸਟਰੋਮ ਹੈ ਤਾਂ ਅਜਿਹਾ ਕੁਛ ਜੋ ਹੈ ਉਹ ਪਹਿਲਾਂ ਪਿਛਲੇ 100 ਸਾਲਾਂ ਦੇ ਵਿੱਚ ਜੋ ਹੈ ਉਹ ਨਹੀਂ ਦੇਖਿਆ ਗਿਆ ਅਤੇ ਤਿਆਰੀ ਤਾਂ ਫਿਰ ਇਸ ਗੱਲ ਦੀ ਬਿਲਕੁਲ ਨਹੀਂ ਸੀ ਅਤੇ ਹੁਣ ਤਿਆਰੀ ਜਦੋਂ ਨਹੀਂ ਸੀ ਅਤੇ ਅਜਿਹਾ ਨੁਕਸਾਨ ਫਿਰ ਅਜਿਹੇ ਸਟੇਡੀਅਮ ਦੇ ਵਿੱਚ ਜਿੱਥੇ ਖਾਸ ਤੌਰ 'ਤੇ ਹੋਇਆ ਅਤੇ ਫਿਰ ਅੱਗੇ ਲਈ ਹੁਣ ਤਿਆਰੀ ਜੋ ਹੈ ਇਸ ਦੇ ਵਿੱਚ ਜ਼ਰੂਰ ਕਰਨੀ ਬਣਦੀ ਹੈ ਸੋ ਜੀ ਨਾਲ ਹੀ ਤੁਹਾਨੂੰ ਮੈਂ ਨੋਟ ਕਰਵਾ ਦੇਵਾਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਨੰਬਰ ਅਤੇ ਪਤਾ ਕਿਉਂਕਿ ਗੱਲ ਕਰੀਏ ਕਿ ਤੁਸੀਂ ਆਪਣਾ ਘਰ ਰੈਨੋਵੇਟ ਕਰਵਾਉਣਾ ਅਸੀਂ ਚਾਹੁੰਦੇ ਹਾਂ ਕਿ ਜੋ ਅੱਛੀ ਬਿਲਡਿੰਗ ਸਪਲਾਈਜ਼ ਹੋਣ ਜੋ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੇ ਕੰਮ ਦਾ ਪੂਰਾ ਜੋ ਸਮਾਨ ਹੋਵੇ ਮਟੀਰੀਅਲ ਹੋਵੇ ਜੀ ਉਹ ਕੁਆਲਿਟੀ ਦਾ ਹੋਵੇ ਅਤੇ ਨਾਲ ਹੀ ਫਿਰ ਉਸਦੇ ਚੰਗੇ ਦਾਮ ਵੀ ਮਿਲਣ ਕਿਉਂਕਿ ਸਾਨੂੰ ਹੁੰਦਾ ਕਿ ਹਰ ਕੰਮ ਜੋ ਹੈ ਅੱਛਾ ਕੰਮ ਜੋ ਹੈ ਉਹ ਅਸੀਂ ਬਜਟ ਦੇ ਵਿੱਚ ਕਰਵਾ ਲਈਏ ਸੋ ਜੇਕਰ ਤੁਸੀਂ ਬਿਲਡਰ ਹੋ ਜੇਕਰ ਤੁਸੀਂ ਰੈਨੋਵੇਟਰ ਹੋ ਕੰਟਰੈਕਟਰ ਹੋ ਅਤੇ ਤਾਂ ਵੀ ਤੁਹਾਡੇ ਲਈ ਇਹ ਫਿਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਫਿੱਟ ਬੈਠਣਗੇ ਕਿਉਂਕਿ ਇਹਨਾਂ ਦੇ ਕੋਲ ਬਹੁਤ ਸਾਰੀ ਸਿਲੈਕਸ਼ਨ ਜਿੱਥੇ ਬਿਲਡਿੰਗ ਅਤੇ ਰੈਨੋਵੇਸ਼ਨ ਪ੍ਰੋਡਕਟਸ ਦੀ ਹੈ ਕਿਉਂਕਿ ਬਹੁਤ ਹੀ ਵੱਡਾ ਇਹਨਾਂ ਦਾ ਸ਼ੋਰੂਮ ਹੈ ਅਤੇ ਨਾਲ ਹੀ ਇਹਨਾਂ ਦਾ ਇਹ ਦਾਅਵਾ ਵੀ ਹੈ ਕਿ ਹਰ ਪ੍ਰਾਈਜ਼ ਨੂੰ ਇਹ ਬੀਟ ਜ਼ਰੂਰ ਕਰਨਗੇ ਸੋ ਜੇ ਤੁਸੀਂ ਇਹਨਾਂ ਦੀ ਵੈਬਸਾਈਟ www.bestvaluebuildingsupplies.ca ਜੋ ਹੈ ਇਸ 'ਤੇ ਜਾ ਕੇ ਪੂਰੀ ਜਾਣਕਾਰੀ ਪ੍ਰੋਡਕਟਸ ਦੇ ਪ੍ਰਾਈਜ਼ ਦੀ ਜ਼ਰੂਰ ਲੈ ਸਕਦੇ ਹੋ ਜਿੱਥੇ ਪਲੰਬਿੰਗ ਦੀਆਂ ਸਪਲਾਈਜ਼ ਨੇ ਜਿੱਥੇ HVAC ਮਟੀਰੀਅਲ ਦੀ ਗੱਲ ਕਰੀਏ ਇਲੈਕਟ੍ਰਿਕ ਸਪਲਾਈਜ਼ ਦੀ ਗੱਲ ਕਰੀਏ ਫਲੋਰਿੰਗ ਟਾਈਲ ਪ੍ਰੋਡਕਟਸ ਦੀ ਗੱਲ ਕਰੀਏ ਡਰਾਈ ਵਾਲ ਇਨਸੂਲੇਸ਼ਨ ਦੀ ਗੱਲ ਕਰੀਏ ਟੂਲਸ ਅਤੇ ਹਾਰਡਵੇਅਰ ਦੀ ਗੱਲ ਕਰੀਏ ਜਾਂ ਫਿਰ ਸ਼ਾਵਰ ਸਿਸਟਮ ਅਤੇ ਬਾਥਰੂਮ ਪ੍ਰੋਡਕਟਸ ਦੀ ਗੱਲ ਕਰੀਏ ਸੋ ਵੈਨਿਟੀਜ਼ ਦੀ ਗੱਲ ਕਰੀਏ ਸੋ ਹਰ ਸਮਾਨ ਜੋ ਹੈ ਕੰਸਟਰਕਸ਼ਨ ਦਾ ਹਰ ਸਮਾਨ ਜੋ ਹੈ ਰੈਨੋਵੇਸ਼ਨ ਦਾ ਤੁਸੀਂ ਆਪਣਾ ਘਰ ਜੋ ਹੈ ਫਿਰ ਨਿਖਾਰਨਾ ਚਾਹੁੰਦੇ ਹੋ ਅਤੇ ਚੰਗੀ ਸਪਲਾਈ ਜੀ ਇੱਥੋਂ ਤੁਹਾਨੂੰ ਜ਼ਰੂਰ ਮਿਲਣੀ ਹੈ ਅਤੇ ਤੁਸੀਂ ਪਤਾ ਨੋਟ ਜ਼ਰੂਰ ਕਰ ਲਓ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਲਈ 8005 ਡਿਕਸੀ ਰੋਡ ਬਰੈਂਪਟਨ ਜੀ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਜਿੱਥੇ 647-961-0585 ਜੀ ਇਹਨਾਂ ਦਾ ਨੰਬਰ ਹੈ 647-961-0585 ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਅਤੇ ਲਗਜ਼ਰੀਅਸ ਸ਼ੋਰੂਮ ਹੈ ਅਤੇ ਹੁਣੇ ਹੁਣੇ ਓਪਨ ਹੋਏ ਨੇ ਅਤੇ ਹਰ ਪ੍ਰਾਈਜ਼ ਜੋ ਹੈ ਤੁਹਾਨੂੰ ਬੀਟ ਕਰਕੇ ਇਹ ਜ਼ਰੂਰ ਦੇਣਗੇ ਦਾਅਵਾ ਇਹਨਾਂ ਦਾ ਬਿਲਕੁਲ ਇਹ ਹੈ ਪ੍ਰੋਮਿਸ ਇਹ ਹੈ ਅਤੇ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਜ਼ਰੂਰ ਪਹੁੰਚਣਾ ਹੈ ਸੋ ਜੀ ਇਸ ਦੇ ਨਾਲ ਹੀ ਬਹੁਤ ਹੀ ਪਿਆਰਾ ਜਿਹਾ ਗੀਤ ਕਿਉਂਕਿ ਸਵੇਰ ਵੇਲੇ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਅਸੀਂ ਅੱਛੇ ਜੋ ਬੋਲ ਸੁਣਦੇ ਹਾਂ ਜਦੋਂ ਅਸੀਂ ਅੱਛੇ ਗੀਤ ਸੁਣਦੇ ਹਾਂ ਜੋ ਸਾਨੂੰ ਪਰਮਾਤਮਾ ਨਾਲ ਜੋੜਦੇ ਨੇ ਜੋ ਸਾਨੂੰ
ਪੋਜ਼ਿਟਿਵ ਰਾਹ ਅੱਗੇ ਲਈ ਦਿਖਾਉਂਦੇ ਨੇ ਅਤੇ ਬਹੁਤ ਹੀ ਜੋ ਜ਼ਰੂਰੀ ਜੋ ਹੈ ਉਹ ਸਾਡੇ ਮਨਾਂ ਲਈ ਬਣ ਜਾਂਦਾ, ਕਿਉਂਕਿ ਸਵੇਰੇ ਸਵੇਰੇ ਤੁਸੀਂ ਸੋਚੋ ਕੋਈ ਨੈਗੇਟਿਵ ਗੱਲ ਤੁਸੀਂ ਆਪਣੇ ਕੰਨੀ ਸੁਣ ਲਈ, ਆਪਣੇ ਮਨ ਦੇ ਵਿੱਚ ਪਾ ਲਈ, ਉਹ ਸਾਰਾ ਦਿਨ ਜੋ ਹੈ ਉਹ ਫਿਰ ਤੁਹਾਡੇ 'ਤੇ ਅਸਰ ਜ਼ਰੂਰ ਕਰੇਗੀ। ਇਸੇ ਤਰ੍ਹਾਂ ਦੂਜੇ ਪਾਸੇ ਗੱਲ ਪੋਜ਼ਿਟਿਵਿਟੀ ਦੀ ਕਰੀਏ, ਕੋਈ ਅੱਛਾ ਬੋਲ ਸੁਣਿਆ, ਕੋਈ ਅੱਛਾ ਗੀਤ ਸੁਣਿਆ ਅਤੇ ਫਿਰ ਆਉਣ ਵਾਲਾ ਜੋ ਪੂਰਾ ਦਿਨ ਹੈ ਜੋ ਹੁਣੇ ਹੁਣੇ ਜੋ ਸ਼ੁਰੂ ਹੋਇਆ ਹੈ, ਫਿਰ ਉਸ ਲਈ ਅਸੀਂ ਕਿੰਨੇ ਸੋਹਣੇ ਤਿਆਰ ਹੁੰਦੇ ਹਾਂ ਅਤੇ ਫਿਰ ਚੰਗੀਆਂ ਚੀਜ਼ਾਂ ਦਾ ਹੀ ਵੈਲਕਮ ਜੋ ਹੈ ਅਸੀਂ ਫਿਰ ਕਰਦੇ ਹਾਂ। ਸੋ ਬਹੁਤ ਹੀ ਪਿਆਰਾ ਗੀਤ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਤੁਹਾਡੇ ਲਈ ਹੈ ਅਤੇ ਇਸ ਨੂੰ ਮਾਣੀਏ ਅਤੇ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਿਲਕੁਲ ਬਣੇ ਰਹਿਣਾ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 6478800055 6478800055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333। 1098 ਪਿੰਟ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058-228-5800 ਤੇ ਕਾਲ ਕਰੋ।
6: Wow. Oh, what a fresh green vegetables and fruits, lower grocery prices and tasty thali. Main kithe dream ta nahi dekh rahe
7: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kafi kifayati keemtan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items le Tandoori Grill Ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.
0: Sujok Homeo Clinic, thodi sehat di natural healing di manzil. Homeopathy di safe treatments, 25 saal to vadh clinical experience di naal. Je tusi safar kar rahe ho, depression, anxiety, panic attacks, allergy, breathing problems, asthma, IBS, acidity, Sujok Homeo Clinic de reha personalized care. Ladies de layi, PCOS, ovarian cyst, hormonal imbalance, pregnancy related issues, skin issues, eczema, psoriasis, experienced homeopaths dere ne effective ilaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516.
8: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
9: This is AM 530, CHLO AM, serving Brampton, Mississauga, Toronto, the GTA, and the world at AM530.ca.

वाकया बात है, सो खुश बंदे आनू हले तू तो मिलिया ही नहीं। सो असल खुशी जो है हले तो असी जानते ही नहीं हाँ, असी बस कामयाबी नू ही खुशी दसते हाँ। पर खुशी सिर्फ एक सैक्टर च नहीं होंगी, खुशी तो थोड़ी सेहत जदों सब तो वध नंबर वन है तो वह भी खुशी है, जदों थोड़े रिश्ते चंगे ने वह भी खुशी है, जदों थोड़ा करियर अगे वध रहा वह भी खुशी है, तो जदों फिर जो रज के तुसी अपनी मन दियां चीज़ां जो ने वह ले सकते हो तो फिर वह भी खुशी है। सो खुशी हर एक सैक्टर के हो फिर उ असल खुशी है। सो कहते हैं कि हौसला जो है कदे भी अपना ना टुटन देवो, क्योंकि जीवन दे विच जिंदगी दे विच कुछ क दिन जो है आप कह सकते हैं कि अज का दिन जो है वह चंगा नहीं निकलिया, चलो कुछ क दिन बुरे हो सकते हैं, कुछ क दिन औखा टाइम जो है वह हो सकता है, पर इहदा मतलब यह नहीं भी थोड़ी सारी जिंदगी जो है उही बुरी है। सो हर पल जो है हर चीज़ दे विच हर निक्की मोटी चीज़ दे विच जेकर असी सोच लिए भी सानू परमात्मा ने यह तो दिता है, तो जो वह शुकराने वाली फीलिंग आ गई, जो ग्रैटिट्यूड वाली फीलिंग आ गई, तो फिर अपने आप ही फिर जो है एक हिम्मत मन दे विच जरूर आती है, क्योंकि कुछ ना कुछ चंगा तो परमात्मा ने सब नू बिल्कुल दिता ही है। सो जी प्रोग्राम पंजाबी लहरां दे नाल इस वेले तुसी जो जुड़े हुए हो तो समा 7:07 का, तो सूरज जो है अपनियां किरणां दे नाल जो रोशनी जो रंगां नू हर पासे जो है वह भर रहा है, बहुत ही प्यारी सवेर, तो 17 डिग्री इस वेले दे तापमान ने। सो कह सकते हैं कि सवेरे सैर ते तुसी इस वेले हो, सैर ते जा रहे हो, तो बहुत ही परफेक्ट वैदर है, बहुत ही सोहना मौसम है, प्लेजेंट मौसम है जो बाहर होके तुसी आना, तो दिन भर अज जी मौसम प्लेजेंट ही रहना। सो रज के अज की छुट्टी बच्चों नाल मनाउणी, 3 छुट्टियां ने, तो इन 3 छुट्टियां तो बाद जो स्कूल दे विच वापसी है, तो कई ने तो शॉपिंग भी फिर इन्होंने दिनों दे विच करनी है, बैक टू स्कूल वाली शॉपिंग जो है बच्चों नू बहुत ही चाज उस गल दा रहिंदा है कि मैं अजिहा बैग लैना, मैं अजिही बॉटल लैनी है या फिर ये कपड़े मैं लैने ने। सो ये समा जो है वह लोंग वीकेंड के रूप के लेबर डे वीकेंड के रूप के जो है सानू मिले है। सो उम्मीद करते हैं तुसी रज के जो है जरूर इस नू हंडाओगे। सो इस दे नाल मैं थानू जानकारी यह जरूर दे देवां जी, जिथे हर निक्की मोटी खुशी जो है वह जिंदगी दे विच जरूरी हुंदी है, उत्थे जरूरी यह भी है कि असी अपने कल की तैयारी भी बिल्कुल कर लिए। सो टॉप चॉइस इंश्योरेंस तो मैं हरप्रीत सैनी जी का नंबर इस दे विच थानू जरूर दे देवां, जो कि इंश्योरेंस एडवाइजर जो बहुत सारियां फैमिलीज़ नू हुण तक अपने तजुर्बे दे नाल हैल्प कर चुके ने, जो कि फाइनैंशियल प्लानिंग दियां सेवावां भी दिंदे ने। सो तुसी एक अच्छी पॉलिसी अपने लिए या फिर अपने परिवार दे जो भले दे लिए तुसी चाहुंदे हो कि कल कुछ भी होवे कि मेरा परिवार जो है वह सेफ रहे, वह जो फाइनैंस पक्षों जो है घट्टो घट कोई मुश्किल ना आवे, तो लाइफ इंश्योरेंस, क्रिटिकल इलनेस इंश्योरेंस, डिसेबिलिटी इंश्योरेंस, जो तुसी आप काम करते हो, जो सैल्फ इंपलॉयड हो, तो फिर डिसेबिलिटी इंश्योरेंस तो क्रिटिकल इलनेस इंश्योरेंस भी बहुत ही जरूरी है। तो जो साढ़े व्डे सुपर वीजा तो आते हैं तो बहुत ही मैंडेटोरी है कि थोड़े कोल उन्हां लई इंश्योरेंस जरूर होवे, विस्टर वीज़ा लई भी थोड़े कोल इंश्योरेंस होनी जरूरी है, ते नाल अच्छे तुसी हेल्थ डेंटल ते इन्वेस्टमेंट प्लान्स बारे भी जानकारी चाहुंदे हो ते तुसी हरप्रीत सैनी जी नूं आके मिलो, इन्हां दे नाल तुसी पूरी जो अपनी प्लानिंग है डिस्कस करो, ते नंबर 416-817-5600 जी हरप्रीत सैनी जी दे लई इह नंबर है, तुसी नोट कर लो, संपर्क करो, ते प्रोग्राम पंजाबी लहरां दा हवाला तुसी इन्हां नूं जरूर देना है, तां जो कि अच्छी पॉलिसी जो है वह थानू जो मिले उत्थे अच्छी इन्वेस्टमेंट प्लानिंग दे विच भी इह थोड़ी पूरी मदद जो है वह करन, क्योंकि कई बार असीं सोचदे हां कि सानू हुण इस वेले प्लानिंग दी की लोड़ है कि पहलां असीं उस मुकाम तक पहुँच जाइए, उस शिखर तक पहुँच जाइए जिथे साढ़े कोल फिर सेविंग अच्छी होवे, फिर असी सोचांगे कि प्लानिंग हुण अगे की करनी है, पर हर समा जो है वह
ਚੰਗਾ ਸਮਾਂ ਹੀ ਹੈ ਪਲੈਨਿੰਗ ਦੇ ਲਈ। ਹਰ ਸਮਾਂ ਜੋ ਹੈ ਉਹ ਇਨਸ਼ੋਰੈਂਸ ਲੈਣ ਦੇ ਲਈ ਚੰਗਾ ਸਮਾਂ ਹੀ ਹੈ। ਸੋ ਜੇਕਰ ਪੁੱਛੀਏ ਕਿ ਇਨਸ਼ੋਰੈਂਸ ਲਈ ਬੈਸਟ ਸਮਾਂ ਲੈਣ ਦਾ ਕੀ ਹੈ, ਸੋ ਉਹ ਕੱਲ੍ਹ ਸੀ, ਉਹ ਯੈਸਟਰਡੇ ਸੀ, ਪਰ ਜੇਕਰ ਅੱਜ ਵੀ ਤੁਸੀਂ ਇਹ ਡਿਸੀਜਨ ਲੈਂਦੇ ਹੋ ਤਾਂ ਅੱਜ ਵੀ ਤੁਸੀਂ ਚੰਗੇ ਪਾਸੇ ਹੀ ਡਿਸੀਜਨ ਲੈ ਰਹੇ ਹੋ, ਅਤੇ ਇਸ ਗੱਲ ਨੂੰ ਫਿਰ ਕੱਲ੍ਹ 'ਤੇ ਨਾ ਛੱਡੋ। ਸੋ ਨੰਬਰ ਹੈ ਜੀ 416-817-6500। ਜੀ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਇਹਨਾਂ ਦੇ ਆਫਿਸ ਆ ਕੇ ਮਿਲੋ ਅਤੇ ਪੂਰੀ ਗੱਲਬਾਤ ਜੋ ਹੈ ਉਹ ਜ਼ਰੂਰ ਕਰੋ। ਸੋ ਜੀ ਜਿੱਥੇ ਹੁਣ ਕੈਬਨਿਟ ਮਿਨਿਸਟਰਸ ਜੋ ਨੇ ਉਹ ਉਮੀਦ ਦੇ ਵਿੱਚ ਨੇ ਕਿ ਹੁਣ ਬਹੁਤ ਸਾਰੇ ਪ੍ਰੋਜੈਕਟਸ ਉਹਨਾਂ ਨੇ ਆਪਣੇ ਲਈ ਰੱਖੇ ਹੋਏ ਨੇ ਅਤੇ ਉਹਨਾਂ ਲਈ ਫੰਡਿੰਗ ਜੋ ਹੈ ਉਹ ਫਿਰ ਸਰਕਾਰ ਪਾਸੋਂ ਲੈ ਲਈਏ, ਉਹ ਫੈਡਰਲ ਸਰਕਾਰ ਪਾਸੋਂ ਲੈ ਲਈਏ, ਅਤੇ ਉੱਥੇ ਹੁਣ ਇਹਨਾਂ 'ਤੇ ਹੁਣ ਇੱਕ ਚੈੱਕ ਜੋ ਹੈ ਉਹ ਜ਼ਰੂਰ ਹੋ ਗਿਆ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਹੁਣ ਇਹ ਰਿਕੁਆਇਰਮੈਂਟ ਹੈ ਕਿ ਜੋ ਕੈਬਨਿਟ ਮਿਨਿਸਟਰਸ ਨੇ ਆਪਣੀ ਪ੍ਰੋਗਰੈਸ ਰਿਪੋਰਟ ਪੇਸ਼ ਕਰਨ, ਕਿ ਇੱਕ ਫਾਈਲ ਜੋ ਹੈ ਉਹ ਪੂਰੀ ਪੇਸ਼ ਕਰਨ ਜਿਸ ਦੇ ਵਿੱਚ ਪੂਰੇ ਪਰਫੋਰਮੈਂਸ ਇੰਡੀਕੇਟਰਸ ਹੋਣ ਅਤੇ ਕਿੱਥੇ ਕਿੱਥੇ ਜੋ ਹੈ ਉਹ ਇੰਪਰੂਵਮੈਂਟ ਜੋ ਹੈ ਉਹਨਾਂ ਦੇ ਅੰਡਰ ਹੋਈ ਹੈ, ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਹੋਈ ਹੈ, ਅਤੇ ਉਸ ਦੇ ਨਾਲ ਹੀ ਜੋ ਹੈ ਫਿਰ ਚੰਗੀ ਫੰਡਿੰਗ ਜੋ ਹੈ ਉਹਨਾਂ ਨੂੰ ਪ੍ਰੋਜੈਕਟਸ ਦੇ ਲਈ ਆਪਣੇ ਪੋਰਟਫੋਲੀਓ ਦੇ ਵਿੱਚ ਉਹ ਮਿਲੇਗੀ। ਸੋ ਇਹ ਇੱਕ ਰਿਕੁਆਇਰਮੈਂਟ ਜੋ ਹੈ ਹੋ ਚੁੱਕੀ ਹੈ, ਅਤੇ ਜਿੱਥੇ ਕੈਬਨਿਟ ਰੀਟਰੀਟ ਜੋ ਹੈ ਅਗਲੇ ਹਫ਼ਤੇ ਲਈ ਸਕੈਜੂਲ ਹੈ, ਉੱਥੇ ਫਿਰ ਹੁਣ ਤੱਕ ਦਾ ਇਹਨਾਂ ਦਾ ਇਹ ਸਮਾਂ ਜੋ ਹੈ ਹੁਣ ਇਸ ਭੱਜ ਨੱਠ ਦੇ ਵਿੱਚ ਹੀ ਹੈ ਕਿ ਆਪਣੀ ਪ੍ਰੋਗਰੈਸ ਰਿਪੋਰਟ ਜੋ ਹੈ ਉਹ ਸਿੱਧੀ ਜੋ ਪ੍ਰਾਈਮ ਮਿਨਿਸਟਰ ਨੂੰ ਇਹਨਾਂ ਨੇ ਦੇਣੀ ਹੈ, ਅਤੇ ਉਸ ਦੇ ਵਿੱਚ ਹੁਣ ਕੀ ਪੇਸ਼ ਕਰੀਏ। ਸੋ ਕਈ ਸਟਾਫ ਮੈਂਬਰਸ ਤਾਂ ਕਈ ਮਿਨਿਸਟਰਸ ਦੇ ਜੋ ਨੇ ਉਹ ਇਸ ਵੇਲੇ ਮੁਸ਼ਕਿਲ ਘੜੀ ਦੇ ਵਿੱਚ ਹੀ ਨੇ, ਉਹ ਪੈਨਿਕ ਕਰ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਸਰਕਾਰ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ ਜਿੱਦਾਂ ਕਿ CEO ਜੋ ਹੈ ਉਹ ਕਿਸੇ ਕੰਪਨੀ ਦਾ ਬਿਹੇਵ ਕਰਦਾ, ਉਸ ਤਰ੍ਹਾਂ ਪ੍ਰਾਈਮ ਮਿਨਿਸਟਰ ਜੋ ਨੇ ਉਹ ਸਰਕਾਰ ਚਲਾ ਰਹੇ ਨੇ, ਕਿ ਪ੍ਰੋਗਰੈਸ ਰਿਪੋਰਟ ਵੀ ਇਹਨਾਂ ਨੇ ਮੰਗ ਲਈ ਹੈ। ਸੋ ਪਰ ਹੁਣ ਇਹ ਮੈਟ੍ਰਿਕ ਜੋ ਹੈ ਜੋ ਹੁਣ ਮਿਨਿਸਟਰਸ 'ਤੇ ਲਾਗੂ ਜੋ ਹੈ ਉਹ ਕਰ ਦਿੱਤਾ, ਕਈਆਂ ਨੂੰ ਇਸ ਗੱਲ ਦਾ ਡਰ ਹੈ ਵੀ ਜੇ ਅਸੀਂ ਕੋਈ ਪ੍ਰੋਗਰੈਸ ਨਾ ਸ਼ੋਅ ਕਰ ਸਕੇ, ਜੇ ਕੋਈ ਅਜਿਹਾ ਹੋਇਆ ਕਿ ਕੁਛ ਖਾਸ ਪ੍ਰੋਗਰੈਸ ਜੋ ਹੈ ਉਹ ਸਾਡੇ ਪੋਰਟਫੋਲੀਓ ਦੇ ਵਿੱਚ ਨਾ ਹੋਈ, ਸੋ ਫਿਰ ਸਾਡੀ ਜੋ ਬਜਟ ਦੇ ਵਿੱਚ ਸਾਡੀ ਜੋ ਫੰਡਿੰਗ ਹੈ ਉਸ ਦਾ ਫਿਰ ਕੀ ਬਣੇਗਾ। ਸੋ ਇਸ 'ਤੇ ਵੀ ਸਵਾਲ ਚਿੰਨ੍ਹ ਜੋ ਨੇ ਉਹ ਫਿਰ ਹੁਣ ਬਣ ਗਏ ਨੇ, ਅਤੇ ਇੱਕ ਵੱਡਾ ਪ੍ਰੈਸ਼ਰ ਜੋ ਹੈ ਉਹ ਕਹਿ ਸਕਦੇ ਹਾਂ ਕਿ ਜ਼ਰੂਰ ਇਸ ਗੱਲ ਨੂੰ ਲੈ ਕੇ ਜੋ ਹੈ ਉਹ ਮਿਨਿਸਟਰਸ ਇਸ ਵੇਲੇ ਜ਼ਰੂਰ ਫੇਸ ਕਰ ਰਹੇ ਨੇ। ਸੋ ਕਾਰਨੀ ਦੇ ਜੋ ਮੈਂਡੇਟ ਲੈਟਰਸ ਜੋ ਨੇ ਉਹ ਵੀ ਪਿਛਲੇ ਪ੍ਰਧਾਨ ਮੰਤਰੀਆਂ ਨਾਲੋਂ ਕਾਫੀ ਵੱਖਰੇ ਨੇ, ਕਿਉਂਕਿ ਹੁਣ ਇਸ ਵਾਰੀ ਕੀ ਹੋਇਆ ਕਿ ਕੋਈ ਮਿਨਿਸਟਰ ਜੋ ਹੈ ਉਹਨਾਂ ਨੂੰ ਯੂਨੀਕ ਲੈਟਰਸ ਜੋ ਨੇ ਉਹ ਨਹੀਂ ਮਿਲੇ, ਪਰ ਕਾਰਨੀ ਨੇ ਇੱਕ ਲੈਟਰ ਹੀ ਸਾਰੇ ਕੈਬਨਿਟ ਨੂੰ ਜੋ ਹੈ ਭੇਜਿਆ, ਅਤੇ 7 ਜੋ ਪ੍ਰਾਇਰਟੀਜ਼ ਜੋ ਨੇ ਉਹਨਾਂ ਨੂੰ ਆਊਟਲਾਈਨ ਇਸ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਇੱਕ ਤਾਂ ਪਹਿਲੀ ਇੱਕ ਕੈਨੇਡੀਅਨ ਇਕੋਨਮੀ ਜੋ ਹੈ ਇਸ ਨੂੰ ਬਿਲਡ ਕਰਨਾ, ਅਤੇ ਕੋਸਟ ਜੋ ਹੈ ਕੈਨੇਡੀਅਨਸ ਲਈ ਇਸ ਨੂੰ ਘੱਟ ਕਰਨਾ। ਸੋ ਅਜਿਹੀ ਕੁਝ ਪ੍ਰਾਇਰਟੀਜ਼ ਜੋ ਨੇ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਜ਼ਰੂਰ ਲਿਖੀਆਂ ਨੇ, ਅਤੇ ਫਿਰ ਹੁਣ ਰਿਪੋਰਟ ਕਾਰਡ ਮੈਟ੍ਰਿਕ ਜੋ ਹੈ ਜੋ ਜੁੜ ਗਿਆ। ਸੋ ਹੁਣ ਜਿੱਥੇ ਅਸੀਂ ਸੋਚਦੇ ਹੁੰਦੇ ਹਾਂ ਕਿ ਪ੍ਰੋਗਰੈਸ ਚਲੋ ਕਿਹਨੇ ਪੁੱਛਣੀ ਹੈ, ਅਸੀਂ ਫੰਡਿੰਗ ਲੈ ਲਈਏ, ਪਰ ਹੁਣ ਪ੍ਰੋਗਰੈਸ ਪਹਿਲਾਂ ਪੁੱਛੀ ਜਾਣੀ ਹੈ, ਅਤੇ ਫਿਰ ਉਸ ਦੇ ਬੇਸਿਸ 'ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਫਿਰ ਫੰਡਿੰਗ ਸਰਕਾਰ ਪਾਸੋਂ ਮਿਲੇਗੀ। ਸੋ ਇੱਕ ਵੱਡੀ ਟੈਨਸ਼ਨ ਜੋ ਹੈ ਉਹ ਕੈਬਨਿਟ ਮਿਨਿਸਟਰਸ ਦੇ ਲਈ ਜ਼ਰੂਰ ਇਸ ਵੇਲੇ ਬਣ ਗਈ ਹੈ, ਅਤੇ ਮੈਂ ਸਮਝਦੀ ਹਾਂ ਅਜਿਹੀ ਟੈਨਸ਼ਨ ਬਣਨੀ ਵੀ ਚਾਹੀਦੀ ਹੈ, ਸਮੇਂ ਸਮੇਂ 'ਤੇ ਅਜਿਹੀ ਟੈਨਸ਼ਨ ਜੋ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਜੋ ਕਿ ਆਪਣੇ ਮਨ ਦੇ ਵਿੱਚ ਇਹ ਰਹੇ, ਕਿਉਂਕਿ ਜਦੋਂ ਅਸੀਂ ਕਿਤੇ ਕੰਮ ਕਰ ਰਹੇ ਹੁੰਦੇ ਹਾਂ ਉਦੋਂ ਵੀ ਸਾਨੂੰ ਇਹੀ ਹੁੰਦਾ ਕਿ ਸਾਡੀ ਪ੍ਰੋਗਰੈਸ ਜੋ ਹੈ ਉਹ ਨੋਟ ਕੀਤੀ ਜਾ ਰਹੀ ਹੈ, ਅਤੇ ਜਦੋਂ ਇਹ ਨੋਟ ਹੋ ਰਹੀ ਹੈ ਤਾਂ ਫਿਰ ਅਸੀਂ ਹੁੰਦਾ ਕਿ ਸਾਨੂੰ ਕੀ ਕੰਮ ਜੋ ਹੈ ਫਿਰ ਚੰਗਾ ਹੀ ਹੋਣਾ ਚਾਹੀਦਾ, ਅਤੇ ਇਹੀ ਗੱਲ ਜੋ ਹੈ ਫਿਰ ਇਹ ਰਾਜਨੀਤਿਕ ਜੋ ਲੋਕ ਨੇ ਮਿਨਿਸਟਰਸ ਨੇ ਇਹਨਾਂ 'ਤੇ ਵੀ ਲਾਗੂ ਹੋਣੀ ਜੀ ਬਿਲਕੁਲ ਜ਼ਰੂਰੀ ਹੈ। ਸੋ ਜੀ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ, ਅਤੇ ਬਿਲਕੁਲ ਜੀ ਬਣੇ ਰਹਿਣਾ।

0: यार मैं तो परेशान हो गया।
1: ओ की गल हो गई, तू अजे तक परेशान ही घूमी जाना
0: है। इतने इंश्योरेंस बारे पता ही नहीं चलता, किस्तों लिए केड़ी लिए।
1: ओ टेंशन छड, ते मेरे वांग कॉल कर ले हरप्रीत सैनी जी नु, जेड़े सिक्योर लाइफ इंश्योरेंस दे नाल काम कर रहे ने, जो लाइफ इंश्योरेंस, क्रिटिकल इलनेस इंश्योरेंस अते हर इंश्योरेंस लई भरोसेमंद ने। ते बस हुणे कॉल कर 416-817-6500 ते। कॉल नाउ हरप्रीत सैनी फ्रॉम सिक्योर लाइफ इंश्योरेंस 416-817-6500 और विजिट securelifeinsurance.ca।
2: एजक्स क्रेमेटोरियम ब्रैम्पटन क्रेमेटोरियम दी मैनेजमेंट वालों हुण ईस्ट एंड दे साउथ एशियन कम्युनिटी दे वास्ते एजक्स क्रेमेटोरियम दीयां सर्विसेज शुरू कर दित्ती गईयां हन। साउथ एशियन भाईचारे दीयां धार्मिक, समाजिक, सभ्याचारक कदरां कीमतां दे मुताबक अंतम यात्रा दीयां सुविधावां एजक्स क्रेमेटोरियम 384 फिनले एवन्यू बेली एवन्यू दे नजदीक 289-372-3300 या विजिट करो www.acvc.info 289-372-3300।
3: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है दोनों लोकेशंस ते। फ्रेश सब्जियां, फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 C Chart Place ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
7: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उन्हां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
2: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ, ਤੇ ਨਾਲ ਹੀ ਜੀ ਮੈਂ ਤੁਹਾਨੂੰ ਇਹ ਗੱਲ ਵੀ ਜ਼ਰੂਰ ਨੋਟ ਕਰਵਾ ਦੇਵਾਂ ਜੀ, ਤੁਸੀਂ ਟਰੱਕ ਡਰਾਈਵ ਕਰਦੇ ਹੋ, ਟਰੱਕ ਚਲਾਉਂਦੇ ਹੋ, ਤੇ ਜਿੱਥੇ ਅੱਛੀ ਟਰੱਕ ਇੰਸ਼ੋਰੈਂਸ ਦੀ ਭਾਲ ਤੁਹਾਨੂੰ ਹੈ, ਜਿੱਥੇ ਅੱਛੀ ਇੱਕ ਕਾਰ ਇੰਸ਼ੋਰੈਂਸ ਦੀ ਭਾਲ, ਹੋਮ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਦੀ ਭਾਲ ਹੈ, ਤੇ ਤੁਹਾਨੂੰ ਨੰਬਰ ਜ਼ਰੂਰ ਨੋਟ ਕਰਵਾ ਦਈਏ ਜੀ ਮੈਂਡੀ ਗਿੱਲ ਹੋਰਾਂ ਦਾ, ਏਬਲ ਇੰਸ਼ੋਰੈਂਸ ਤੋਂ ਤੁਹਾਡੀ ਮਦਦ ਇਸ ਦੇ ਵਿੱਚ ਬਿਲਕੁਲ ਕਰਨਗੇ। ਜਿੱਥੇ ਅੱਛੇ ਪੋਲਿਸੀ ਦੇ ਪਲਾਨਸ ਇਹਨਾਂ ਦੇ ਕੋਲ ਨੇ, ਖਾਸ ਤੌਰ 'ਤੇ ਜੇਕਰ ਟਰੱਕਸ ਦੇ ਲਈ ਗੱਲ ਕਰੀਏ, ਜੇਕਰ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਦੀ ਗੱਲ ਕਰੀਏ, ਤੇ ਅੱਛੀਆਂ ਪੋਲਿਸੀਜ਼, ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਪਲਾਨਸ, ਅਤੇ ਤੁਸੀਂ ਡਰਾਈਵਰਸ ਨੂੰ ਵੀ ਇਹ ਕਹਿੰਦੇ ਨੇ ਕਿ ਪੋਲਿਸੀ ਦੇ ਵਿੱਚ ਤੁਸੀਂ ਐਡ ਕਰ ਸਕੋਗੇ ਬਿਨਾਂ ਕਿਸੇ ਇਸ਼ੂ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ। ਸੋ ਤੁਸੀਂ ਇਸ ਬਾਰੇ ਮੈਂਡੀ ਗਿੱਲ ਜੀ ਨੂੰ ਜ਼ਰੂਰ ਕੰਸਲਟ ਕਰੋ। ਨੰਬਰ ਇਹਨਾਂ ਦੇ ਜੀ 647-929-9509, ਇਹ ਨੰਬਰ ਨੋਟ ਕਰਨਾ। ਅਤੇ ਜੀ ਇਸ ਦੇ ਨਾਲ ਨੰਬਰ ਇਹਨਾਂ ਦਾ ਇੱਕ ਹੋਰ ਹੈ, ਨੰਬਰ 647-883-1899 647-883-1899 'ਤੇ ਵੀ ਮੈਂਡੀ ਗਿੱਲ ਜੀ ਨੂੰ ਤੁਸੀਂ ਏਬਲ ਇੰਸ਼ੋਰੈਂਸ ਤੋਂ ਜੀ ਜ਼ਰੂਰ ਸੰਪਰਕ ਕਰ ਸਕਦੇ ਹੋ, ਅਤੇ ਫ੍ਰੀ ਕੋਟ ਬਾਰੇ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲਓ, ਅਤੇ ਖਾਸ ਤੌਰ 'ਤੇ ਲੌਂਗ ਹੌਲ ਟਰੱਕ ਇੰਸ਼ੋਰੈਂਸ ਦੇ ਲਈ ਜੀ ਇਹ ਖਾਸ ਮੁਹਾਰਤ ਰੱਖਦੇ ਨੇ, ਅਫੋਰਡੇਬਲ ਲੌਂਗ ਹੌਲ ਟਰੱਕ ਇੰਸ਼ੋਰੈਂਸ ਤੁਹਾਨੂੰ ਜ਼ਰੂਰ ਦਵਾਉਣਗੇ। ਸੋ ਨੰਬਰ 647-883-1899 ਜੋ ਇਹ ਨੰਬਰ ਹੈ, ਅਤੇ ਨਾਲ ਹੀ ਨੰਬਰ ਮੈਂ ਇੱਕ ਹੋਰ ਦੇ ਦੇਵਾਂ, ਅਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਕਾਲ ਇਸ ਨੰਬਰ 'ਤੇ ਵੀ ਕਰ ਸਕਦੇ ਹੋ, ਨੰਬਰ 647-929-9509 ਜੀ ਇਹ ਨੰਬਰ ਵੀ ਤੁਸੀਂ ਡਾਇਲ ਜ਼ਰੂਰ ਜੀ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਜੀ ਗੱਲ ਜ਼ਰੂਰ ਕਰ ਲਈਏ ਇਹ ਵੀ ਕਿ ਤੁਸੀਂ ਮੂਵ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜੇਕਰ ਹੋਣਾ, ਤੁਸੀਂ ਮੂਵ ਚਲੋ ਬ੍ਰੈਂਪਟਨ ਤੋਂ ਮਿਸੀਸਾਗਾ ਜਾਣਾ, ਜੀ ਟੀ ਏ ਦੇ ਵਿੱਚ ਹੀ ਕਿਤੇ ਮੂਵ ਹੋਣਾ, ਜਾਂ ਸੇਮ ਸ਼ਹਿਰ ਦੇ ਵਿੱਚ ਹੀ ਤੁਸੀਂ ਮੂਵ ਹੋਣਾ ਹੈ, ਸੋ ਤੁਸੀਂ ਜੀ ਐਚ ਕੇ ਮੂਵਰਸ ਨੂੰ ਸੰਪਰਕ ਜ਼ਰੂਰ ਕਰਨਾ, ਕਿਉਂਕਿ ਪ੍ਰੋਫੈਸ਼ਨਲੀ ਤੁਹਾਡੇ ਪੂਰੇ ਸਮਾਨ ਦੀ ਪੂਰੀ ਦੇਖਭਾਲ ਜੋ ਹੈ ਇਹ ਕਰਕੇ, ਤੁਹਾਡਾ ਪ੍ਰੋਪਰ ਜੋ ਪੈਕਿੰਗ ਦਾ ਕੰਮ ਜੋ ਹੈ ਇਹ ਸਾਰਾ ਕਰਕੇ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਤੁਹਾਡਾ ਸਮਾਨ ਲੋਡ ਕਰਕੇ ਲੈ ਕੇ ਜਾਣਗੇ। ਸੋ ਦੂਰ ਜਾਣਾ ਅਤੇ ਫਿਰ ਗੱਡੀਆਂ ਕਾਰਾਂ ਵੀ ਨਾਲ ਲੈ ਕੇ ਜਾਣੀਆਂ, ਅਤੇ ਉਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਲੈ ਕੇ ਜਾਣਗੇ। ਸੋ ਨੰਬਰ ਹਰਮਿੰਦਰ ਜੀ ਦਾ ਜੀ ਤੁਸੀਂ ਐਚ ਕੇ ਮੂਵਰਸ ਤੋਂ ਜ਼ਰੂਰ ਨੋਟ ਕਰ ਲਓ ਜੀ, ਨੰਬਰ 416-524-6704-4 ਜੀ ਇਹ ਨੰਬਰ ਹੈ ਹਰਮਿੰਦਰ ਜੀ ਦਾ, ਐਚ ਕੇ ਮੂਵਰਸ ਤੋਂ ਤੁਸੀਂ ਇਹ ਨੰਬਰ ਨੋਟ ਕਰ ਲਓ, 416-524-6704, ਅਤੇ ਜਦੋਂ ਫਿਰ ਕਾਲ ਕਰਨੀ ਹੈ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਇੱਕ ਵਾਰੀ ਫਿਰ ਜ਼ਰੂਰ ਦੇਣਾ, ਫਿਰ ਅੱਛੇ ਡਿਸਕਾਊਂਟਸ ਅੱਛੇ ਪ੍ਰਾਈਜ਼ ਜੀ ਤੁਹਾਨੂੰ ਬਿਲਕੁਲ ਮਿਲਣੇ ਐਚ ਕੇ ਮੂਵਰਸ ਪਾਸੋਂ, ਨੰਬਰ 416-524-6704 ਜੀ ਇਹ ਨੰਬਰ ਜੋ ਹੈ ਉਹ ਬਿਲਕੁਲ ਨੋਟ ਰੱਖਣਾ ਜੀ। ਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਗੱਲ ਦਾ ਵੀ ਬਿਲਕੁਲ ਕਰ ਦੇਵਾਂ ਜੀ ਕਿ ਤੁਸੀਂ ਚਾਹੁੰਦੇ ਹੋ ਕਿ ਚਲੋ ਕਾਰਪੈਂਟਰੀ ਦਾ ਕੰਮ ਤੁਸੀਂ ਸਿੱਖਿਆ ਹੋਇਆ, ਤਜਰਬਾ ਤੁਹਾਡਾ ਇੱਥੇ ਦਾ ਹੈ, ਤਜਰਬਾ ਤੁਹਾਡਾ ਇੰਡੀਆ ਦਾ ਵੀ ਹੈ, ਅਤੇ ਫਿਨਿਕਸ ਮਿਲਵਰਕ ਵਾਲੇ ਜੀ ਇਹ ਕੰਮ ਜ਼ਰੂਰ ਦੇ ਸਕਦੇ ਨੇ ਕਿਉਂਕਿ ਇਹਨਾਂ ਨੂੰ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ। ਸੋ ਤੁਸੀਂ ਇਸ ਕੰਮ ਦੇ ਵਿੱਚ ਤਜਰਬਾ ਰੱਖਦੇ ਹੋ, ਟੇਬਲ ਸੋ ਟੂਲਸ 'ਤੇ ਕੰਮ ਕਰਨ ਦਾ ਤੁਹਾਨੂੰ ਤਜਰਬਾ ਹੈ, ਅਤੇ ਤੁਸੀਂ ਜੀ ਜੱਗ ਜੀ ਨੂੰ ਸੰਪਰਕ ਕਰਨਾ, ਨੰਬਰ 416-822-2239 'ਤੇ, 416-822-2239 'ਤੇ, ਅਤੇ ਸਟੀਲਸ 'ਤੇ ਟੋਮਕਿਨ ਰੋਡ ਦੇ ਕੋਲ ਇਹਨਾਂ ਦੇ ਕੰਮ ਦੀ ਇਹ ਲੋਕੇਸ਼ਨ ਹੋਣੀ ਹੈ ਜੀ, 416-822-2239 'ਤੇ ਜੱਗ ਜੀ ਨੂੰ ਤੁਸੀਂ ਫਿਨਿਕਸ ਮਿਲਵਰਕ ਤੋਂ ਜੀ ਸੰਪਰਕ ਜੋ ਹੈ ਉਹ ਅੱਜ ਹੀ ਜ਼ਰੂਰ ਕਰ ਲਓ ਜੀ। ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਇਸ ਪਿਆਰੀ ਸਵੇਰ ਦੇ ਵਿੱਚ ਮੈਂ ਰੁਪਿੰਦਰ ਕੌਰ ਇਸ ਵੇਲੇ ਤੁਹਾਡੇ ਨਾਲ, ਅਤੇ ਜੀ ਗੱਲ ਥੋੜ੍ਹੀ ਜਿਹੀ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ, ਜਿੱਥੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਜੋ ਹੈ ਇਹਨਾਂ ਨੇ ਸ਼ੁੱਕਰਵਾਰ ਨੂੰ ਇਹ ਵੋਟਿੰਗ ਕੀਤੀ ਹੈ ਕਿ ਇੱਕ ਨਵਾਂ ਵਰਲਡ ਮੈਪ ਜੋ ਹੈ ਇਹ ਅਡੋਪਟ ਕੀਤਾ ਜਾਵੇ, ਅਤੇ ਜਿੱਥੇ ਜੋ ਮੁਲਕਾਂ ਦਾ ਜੋ ਅਸਲ ਰੈਲੇਟਿਵ ਸਾਈਜ਼ ਹੈ ਇਹ ਰਿਫਲੈਕਟ ਹੋਵੇ। ਸੋ ਇਹ ਬੜੀ ਅਚੰਬੇ ਵਾਲੀ ਗੱਲ ਹੈ, ਆਪ ਤਾਂ ਅਸੀਂ ਕਦੇ ਸੋਚਿਆ ਨਹੀਂ ਹੋਣਾ ਕਿ ਵਰਲਡ ਮੈਪ ਦੇ ਵਿੱਚ ਅਜਿਹਾ ਵੀ ਕੁਛ ਹੋ ਰਿਹਾ ਸੀ, ਕਹਿ ਲਈਏ ਕਿ ਜਿੱਥੇ ਜੋ ਮੁਲਕ ਨੇ ਜੋ ਕੰਟਰੀਜ਼ ਨੇ ਉਹਨਾਂ ਦਾ ਸਾਈਜ਼ ਜੋ ਹੈ ਉਹ ਅਸਲ ਸਾਨੂੰ ਨਹੀਂ ਦਿਖਦਾ, ਪਰ ਇਹ ਗੱਲ ਜੋ ਅਫਰੀਕਨ ਕੰਟਰੀਜ਼ 'ਚ ਉਹਨਾਂ ਨੇ UN ਦੇ ਵਿੱਚ ਅੱਗੇ ਲੈ ਕੇ ਆਉਂਦੀ ਕਿ ਜੋ ਦਹਾਕਿਆਂ ਤੋਂ ਜੋ ਸੈਂਚਰੀਜ਼ ਤੋਂ ਇਹ ਗੱਲ ਜੋ ਗਲਤ ਚੱਲਦੀ ਆ ਰਹੀ ਹੈ ਕਿ ਹੁਣ ਸਮਾਂ ਹੈ ਕਿ ਇਸ ਨੂੰ ਫਿਰ ਸਹੀ ਕਰ ਦਿੱਤਾ ਜਾਵੇ। ਸੋ ਕਰੈਕਟ ਦ ਮੈਪ ਰੈਜ਼ੋਲਿਊਸ਼ਨ ਜੋ ਹੈ ਜੋ ਅਫਰੀਕਨ ਯੂਨੀਅਨ ਮੈਂਬਰ ਸਟੇਟਸ ਜੋ ਨੇ ਬਹਾਮਾਜ਼ ਹੈ ਉਹਨਾਂ ਨੇ ਵੀ ਇਸ ਨੂੰ ਅੱਗੇ ਲੈ ਕੇ ਆਉਂਦਾ, ਅਤੇ ਅੱਛੀ ਖਾਸੀ ਸਪੋਰਟ ਇਹਨਾਂ ਨੂੰ ਫਿਰ ਮਿਲੀ, ਜਿੱਥੇ 164 ਮੈਂਬਰ ਜੋ ਨੇ ਉਹਨਾਂ ਨੇ ਇਸ ਦੇ ਫੇਵਰ ਦੇ ਵਿੱਚ ਵੋਟ ਕੀਤਾ, 6 ਨੇ ਚਲੋ ਐਬਸਟੇਨ ਕੀਤਾ, ਅਤੇ ਸਿਰਫ ਯੂਨਾਈਟਿਡ ਸਟੇਟਸ ਜੋ ਹੈ ਉਹਨਾਂ ਨੇ ਇਸ ਦੇ ਅਗੇਂਸਟ ਵੋਟ ਕੀਤਾ। ਸੋ ਬਾਕੀ ਸਾਰੇ ਮੁਲਕ ਬਾਕੀ ਸਾਰੇ ਸਟੇਟਸ ਤਾਂ ਫਿਰ ਇਹ ਚਾਹੁੰਦੇ ਨੇ ਕਿ ਵਰਲਡ ਮੈਪ ਜੋ ਹੈ ਉਹਨੂੰ ਫਿਰ ਸਹੀ ਦਰਜੇ ਦੇ ਵਿੱਚ ਹੋਵੇ, ਸੋ ਉਹ ਇਸ ਤਰ੍ਹਾਂ ਨਾ ਹੋਵੇ ਕਿ ਕੰਟਰੀਜ਼ ਦਾ ਜੋ ਸਾਈਜ਼ ਜੋ ਹੈ ਜੋ ਉਹ ਸਹੀ ਨਾ ਪ੍ਰੋਜੈਕਟ ਹੋਵੇ, ਕਿਉਂਕਿ ਜੋ ਹੁਣ ਤੱਕ ਚੱਲਦਾ ਆ ਰਿਹਾ ਉਸਨੂੰ ਕਹਿੰਦੇ ਨੇ ਮਰਕੇਟਰ ਪ੍ਰੋਜੈਕਸ਼ਨ, ਅਤੇ ਇਹ ਯੂਰੋਪੀਅਨ ਕਾਰਟੋਗ੍ਰਾਫਰ ਮਰਕੇਟਰ ਜੋ ਨੇ ਉਹਨਾਂ ਨੇ 1569 ਦੇ ਵਿੱਚ ਇਹ ਤਿਆਰ ਕੀਤਾ ਸੀ, ਜੋ ਕਿ ਹੁਣ ਤੱਕ ਨੈਵੀਗੇਸ਼ਨ ਦੇ ਲਈ ਖਾਸ ਤੌਰ 'ਤੇ ਬਹੁਤ ਜ਼ਿਆਦਾ ਜੋ ਵਰਤੋਂ ਦੇ ਵਿੱਚ ਕੀਤਾ ਜਾਂਦਾ, ਜਿੱਥੇ ਇਕੁਏਟਰ ਦੇ ਰੈਲੇਟਿਵ ਜੋ ਹੈ ਉਹ ਕੰਟਰੀਜ਼ ਦੇ ਸਾਈਜ਼ ਨੂੰ ਡਿਪੈਕਟ ਕੀਤਾ ਜਾਂਦਾ। ਪਰ ਇਸ ਨਾਲ ਕੀ ਹੁੰਦਾ ਕਿ ਕੁਝ ਮੁਲਕ ਜੋ ਨੇ ਜਿਨ੍ਹਾਂ ਦਾ ਅਸਲ ਸਾਈਜ਼ ਭਾਵੇਂ ਦੂਰ ਨੇ ਭਾਵੇਂ ਛੋਟਾ ਹੋਵੇ ਪਰ ਉਹ ਵੱਡਾ ਲੱਗਦਾ, ਜਿਸ ਤਰ੍ਹਾਂ ਗ੍ਰੀਨਲੈਂਡ ਜੋ ਹੈ ਉਹ ਸਾਊਥ ਅਮੈਰੀਕਾ ਤੋਂ ਵੀ ਵੱਡਾ ਜਾਪਦਾ ਜਦੋਂ ਉਹ ਇਕੁਏਟਰ ਤੋਂ ਦੂਰ ਹੁੰਦਾ, ਅਤੇ ਅਫਰੀਕਾ ਦੇ ਸਾਈਜ਼ ਦਾ ਹੁੰਦਾ। ਪਰ ਅਸਲ ਗੱਲ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਗ੍ਰੀਨਲੈਂਡ ਦਾ ਸਾਈਜ਼ ਜੋ ਹੈ ਉਹ ਅਫਰੀਕਾ ਤੋਂ ਕਾਫੀ ਛੋਟਾ, ਜਿੱਥੇ 1 ਅਫਰੀਕਾ ਤੋਂ 14 ਗ੍ਰੀਨਲੈਂਡ ਤੁਸੀਂ ਕੱਢ ਲਓ। ਸੋ ਇਹ ਮਰਕੇਟਰ ਪ੍ਰੋਜੈਕਸ਼ਨ ਦੇ ਵਿੱਚ ਜੋ ਇਹ ਜੋ ਮੁਲਕਾਂ ਦਾ ਜੋ ਸਾਈਜ਼ ਜੋ ਹੈ ਜੋ ਸਹੀ ਨਹੀਂ ਸੀ, ਹਾਲਾਂਕਿ ਇਸ ਨੂੰ ਬਹੁਤ ਜ਼ਿਆਦਾ ਜੋ ਹੈ ਵਰਤੋਂ ਦੇ ਵਿੱਚ ਲਿਆਂਦਾ ਯੂਰਪ ਦੇ ਵਿੱਚ, ਨੌਰਥ ਅਮੈਰੀਕਾ ਦੇ ਵਿੱਚ, ਹਰ ਪਾਸੇ। ਸੋ ਹੁਣ ਇਸ ਗੱਲ ਨੂੰ ਅੱਗੇ ਜੋ ਹੈ ਇਹ ਲੈ ਕੇ ਆਉਂਦਾ ਗਿਆ, ਅਤੇ ਫਿਰ ਅਫਰੀਕਾ ਨੇ ਇਸ ਦੀ ਪਹਿਲ ਕੀਤੀ, ਹਾਲਾਂਕਿ ਬਾਕੀ ਮੁਲਕਾਂ ਨੇ ਵੀ ਇਸ ਦੀ ਸਪੋਰਟ ਕੀਤੀ, ਜਿੱਥੇ ਨਿਊਜ਼ੀਲੈਂਡ ਵੀ ਇਸ ਦੇ ਵਿੱਚ ਅੱਗੇ ਆਇਆ, ਉਹਨਾਂ ਨੇ ਕਿਹਾ ਕਿ ਸਾਡਾ ਤਾਂ ਇਸ ਕਾਰਨ ਜੋ ਹੈ ਮੁਲਕ ਬਹੁਤ ਹੀ ਛੋਟਾ ਜੋ ਹੈ ਉਹ ਜਾਪਦਾ, ਰਾਈਟ ਕੋਰਨਰ 'ਤੇ ਪਤਾ ਹੀ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਹੈ ਵਰਲਡ ਮੈਪ ਦੇ ਵਿੱਚ। ਸੋ ਇਹਨਾਂ ਨੇ ਵੀ ਇਹ ਇਸ਼ੂ ਜੋ ਹੈ ਮਰਕੇਟਰ ਮੈਪ ਦਾ ਜੋ ਹੈ ਉਹ ਲੈ ਕੇ ਆਉਂਦਾ ਸੀ 2018 ਦੇ ਵਿੱਚ। ਸੋ ਹੁਣ ਜਾ ਕੇ ਜੋ ਕਹਿ ਸਕਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਅਸੈਂਬਲੀ ਨੇ ਇਹ ਅਡੋਪਟ ਕੀਤਾ ਕਿ ਇੱਕ ਨਵਾਂ ਵਰਲਡ ਮੈਪ ਜੋ ਹੈ ਉਹ ਲੈ ਕੇ ਆਉਂਦਾ ਜਾਵੇ, ਅਤੇ ਜਿਸ ਦੇ ਵਿੱਚ ਅਸਲ ਜੋ ਸਾਈਜ਼ ਜੋ ਹੈ ਉਹ ਮੁਲਕਾਂ ਦਾ ਉਹ ਪ੍ਰੋਜੈਕਟ ਹੋਵੇ। ਸੋ ਇਸ ਦੀ ਵੋਟਿੰਗ ਜੋ ਹੈ ਉਹ ਸ਼ੁੱਕਰਵਾਰ ਨੂੰ ਹੋ ਚੁੱਕੀ ਹੈ, ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਫਿਰ ਇੱਕ ਨਵਾਂ ਵਰਲਡ ਮੈਪ ਜੋ ਹੈ ਜੋ ਤਿਆਰ ਹੋ ਕੇ ਫਿਰ ਆਉਂਦਾ
8: ਜੋ ਅਸਲ ਸਾਈਜ਼ਸ ਦਾ ਹੋਵੇਗਾ ਅਤੇ ਉਹ ਫਿਰ ਕਦੋਂ ਤੋਂ ਜੋ ਇਹ ਲਾਗੂ ਕਰਦੇ ਨੇ। ਹਾਲਾਂਕਿ ਕੰਸਰਨ ਜੋ ਹੈ ਜੋ ਕਾਫੀ ਵੱਡਾ ਸੀ ਕਿ ਅਫਰੀਕਾ ਦਾ, ਲੈਟਿਨ ਅਮੈਰੀਕਾ ਦਾ, ਸਾਊਥ ਏਸ਼ੀਆ ਦਾ ਸਾਈਜ਼ ਜੋ ਹੈ ਉਹ ਕਾਫੀ ਛੋਟਾ ਜੋ ਹੈ ਪਹਿਲੇ ਮੈਪ ਦੇ ਵਿੱਚ ਡਿਪੈਕਟ ਹੁੰਦਾ ਸੀ। ਸੋ ਇੱਕ ਕਹਿ ਸਕਦੇ ਹਾਂ ਅਨਬੈਲੈਂਸਡ ਵਿਊ ਜੋ ਹੈ ਉਹ ਵਰਲਡ ਦਾ ਅਸੀਂ ਹੁਣ ਤੱਕ ਮੈਪਸ ਦੇ ਵਿੱਚ ਜੋ ਹੈ ਉਹ ਦੇਖਦੇ ਆਉਂਦੇ ਸੀ। ਸੋ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਨੋਟ ਜੋ ਹੈ ਉਹ ਜ਼ਰੂਰ ਕਰਵਾ ਦੇਵਾਂ ਜੀ। ਤੁਸੀਂ ਫਾਰਮ 'ਤੇ ਕੰਮ ਕਰਨਾ ਅਤੇ ਫਾਰਮ 'ਤੇ ਗ੍ਰੀਨ ਹਾਊਸਿਸ 'ਤੇ ਜੀ ਇਹ ਕੰਮ ਹੈ, ਗੁਰਜੋਤ ਜੀ ਨੂੰ ਤੁਸੀਂ ਕਾਲ ਇਸ ਬਾਰੇ ਕਰਨੀ ਹੈ। ਨੰਬਰ 647-278-5394, 647-278-5394, 647-278-5394 ਗੁਰਜੋਤ ਜੀ ਨੂੰ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਅਤੇ ਨਾਲ ਹੀ ਜੀ ਘਰ ਦਾ ਏਸੀ ਖਰਾਬ ਹੋ ਗਿਆ, ਫਰਨੈਂਸ ਖਰਾਬ ਹੈ ਅਤੇ ਤੁਸੀਂ ਰਿਪੇਅਰ ਕਰਾਉਣਾ ਜਾਂ ਫਿਰ ਨਵਾਂ ਲਗਵਾਉਣਾ ਅਤੇ ਤੇਜਪਾਲ ਜੀ ਨੂੰ ਤੁਸੀਂ ਗਲੋਬਲ ਕੰਫਰਟ ਏਅਰ ਤੋਂ ਸੰਪਰਕ ਅੱਜ ਹੀ ਕਰੋ। ਨੰਬਰ ਤੇਜਪਾਲ ਜੀ ਦਾ ਹੈ 905-790-9080, 905-790-9080 'ਤੇ ਕਾਲ ਤੁਸੀਂ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਜ਼ਰੂਰ ਕਰੋ। $1800 ਰਿਬੇਟ ਹੈ ਜੀ ਨਵੇਂ ਫਰਨੈਂਸ ਏਸੀ ਦੇ ਨਾਲ, ਇਸ ਬਾਰੇ ਵੀ ਪੂਰੀ ਜਾਣਕਾਰੀ ਲਓ ਅਤੇ 905-790-9080 'ਤੇ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ। ਅਤੇ ਲਿਵਾਨਾ ਵੈਲਨੈਸ ਸਪਾ ਦਾ ਮੈਂ ਜ਼ਿਕਰ ਕਰਾਂ ਕਿ ਰਿਲੈਕਸਿੰਗ ਮਸਾਜ ਤੁਸੀਂ ਚਾਹੁੰਦੇ ਹੋ, ਥੈਰੇਪੀ ਚਾਹੁੰਦੇ ਹੋ, ਬਿਊਟੀ ਸਰਵਿਸਿਜ਼ ਸਾਡੀਆਂ ਭੈਣਾਂ ਲੱਭ ਰਹੇ ਨੇ ਅਤੇ ਬ੍ਰੈਂਪਟਨ ਦੇ ਵਿੱਚ ਜੀ ਲਿਵਾਨਾ ਵੈਲਨੈਸ ਸਪਾ ਜਿੱਥੇ ਜੀ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਤਰ੍ਹਾਂ ਤਰ੍ਹਾਂ ਦੇ ਫੇਸ਼ੀਅਲਸ ਦੀ ਗੱਲ ਕਰੀਏ ਅਤੇ ਜੀ 5341 ਪਾਰਕਸਟ ਸਕੁਐਰ ਬ੍ਰੈਂਪਟਨ ਦੇ ਵਿੱਚ ਇਹ ਨੇ ਅਤੇ ਤੁਸੀਂ ਅਪੋਇੰਟਮੈਂਟ ਲੈਣੀ, ਤੁਸੀਂ ਸਰਵਿਸਿਜ਼ ਬਾਰੇ ਪੂਰੀ ਜਾਣਕਾਰੀ ਲੈਣੀ ਅਤੇ ਜ਼ਰੂਰ ਤੁਸੀਂ ਕਾਲ ਕਰੋ। ਤਜਰਬੇਕਾਰ ਐਕਸਪੀਰੀਅੰਸਡ ਇਹਨਾਂ ਦੇ ਕੋਲ ਥੈਰੇਪਿਸਟ ਨੇ, ਪ੍ਰੋਫੈਸ਼ਨਲ ਸਰਵਿਸਿਜ਼ ਦੇ ਨਾਲ ਇੱਕ ਤਾਂ ਫਿਰ ਸਿਹਤ ਜੋ ਹੈ ਜਿੱਥੇ ਰਿਲੈਕਸਿੰਗ ਥੈਰੇਪੀ ਹੈ, ਕਈ ਵਾਰੀ ਦੌੜ ਭੱਜ ਨੱਠ ਜੋ ਇੰਨੀ ਹੁੰਦੀ ਹੈ ਕਿ ਇੱਕ ਅੱਛੀ ਮਸਾਜ ਜੇਕਰ ਹੋਵੇ ਅਤੇ ਫਿਰ ਜੋ ਹੈ ਸਾਰੀ ਥਕਾਨ ਜਿੱਥੇ ਜੋ ਹੈ ਉਹ ਮਨ ਦੀ ਮਿਟਦੀ ਹੈ, ਉੱਥੇ ਜੀ ਜੋ ਬਿਊਟੀ ਸਰਵਿਸਿਜ਼ ਨੇ ਉਹ ਵੀ ਇਹਨਾਂ ਦੇ ਕੋਲ ਨੇ ਅਤੇ ਇੰਸ਼ੋਰੈਂਸ ਬੈਨੀਫਿਟਸ ਜੋ ਨੇ ਉਹ ਕਸਟਮਰਸ ਦੇ ਲਈ ਜੋ ਇਹ ਜ਼ਰੂਰ ਦਿੰਦੇ ਨੇ ਤਾਂ ਜੋ ਕਿ ਇੰਸ਼ੋਰੈਂਸ ਬੈਨੀਫਿਟਸ ਤੁਸੀਂ ਆਪਣੇ ਲੈ ਸਕੋ। ਅਤੇ ਸਿੱਧੀ ਬਿਲਿੰਗ ਦੀ ਜੋ ਫੈਸਿਲਿਟੀ ਜੋ ਹੈ ਉਹ ਵੀ ਇਹਨਾਂ ਦੇ ਕੋਲ ਹੈ ਕਿ ਤੁਸੀਂ ਜੋ ਮਸਾਜ ਦੇ ਲਈ ਆਪਣੇ ਇੰਸ਼ੋਰੈਂਸ ਬੈਨੀਫਿਟਸ ਵੀ ਜੋ ਹੈ ਉਹ ਜ਼ਰੂਰ ਵਰਤ ਸਕਦੇ ਹੋ। ਸੋ ਜੀ ਨੰਬਰ ਨੋਟ ਕਰ ਲਓ ਤਾਂ ਕਿ ਤੁਸੀਂ ਅਪੋਇੰਟਮੈਂਟ ਲੈ ਲਓ ਜਾਂ ਫਿਰ ਸਰਵਿਸਿਜ਼ ਬਾਰੇ ਤੁਸੀਂ ਪੂਰੀ ਜਾਣਕਾਰੀ ਚਾਹੁੰਦੇ ਹੋ। ਅਤੇ ਨੰਬਰ 416-881-5385 ਹੈ, 416-881-5385, 416-881-5385 'ਤੇ ਜੀ ਸੰਪਰਕ ਜ਼ਰੂਰ ਹੋ ਸਕਦਾ ਲਿਵਾਨਾ ਵੈਲਨੈਸ ਸਪਾ 'ਤੇ ਜੀ। ਜਾ ਕੇ ਜਦੋਂ ਤੁਸੀਂ ਪਹੁੰਚਣਾ ਹੈ ਜਾਂ ਤੁਸੀਂ ਕਾਲ ਕਰਨੀ ਹੈ ਅਤੇ ਫਿਰ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਦੇਣਾ ਹੈ ਜੀ। ਲਿਵਾਨਾ ਵੈਲਨੈਸ ਸਪਾ ਤੁਸੀਂ ਨੋਟ ਜ਼ਰੂਰ ਕਰ ਲਓ, ਜਿੱਥੇ ਬ੍ਰੈਂਪਟਨ ਦੇ ਵਿੱਚ ਇਹ 5341 ਪਾਰਕਸਟ ਸਕੁਐਰ 'ਤੇ ਨੇ ਅਤੇ ਆਪਣੀ ਇੰਸ਼ੋਰੈਂਸ ਤੁਸੀਂ ਖਾਸ ਤੌਰ 'ਤੇ ਜੋ ਸਾਰੀਆਂ ਫੈਸਿਲਿਟੀਜ਼ ਇਹ ਮਸਾਜ ਦੀਆਂ ਨੇ ਇਹਨਾਂ ਦੇ ਲਈ ਤੁਸੀਂ ਜ਼ਰੂਰ ਵਰਤ ਸਕਦੇ ਹੋ ਜੀ। ਸੋ ਜੀ ਜਿੱਥੇ ਕੈਨੇਡੀਅਨਸ ਮਾਰਕ ਕਾਰਨੀ ਦੇ ਸਰਕਾਰ ਦੇ ਡਿਸੀਜਨ ਨੂੰ ਜੋ ਟ੍ਰੇਡ ਡੀਲ ਜੋ ਹੈ US ਦੇ ਨਾਲ ਰਿਜੈਕਟ ਕੀਤੀ ਗਈ ਹੈ, ਇਸ ਨੂੰ ਕਾਫੀ ਸਪੋਰਟ ਕਰ ਰਹੇ ਨੇ। ਸੋ ਇੱਕ ਸਰਵੇ ਜੋ ਹੈ ਬੀਤੇ ਦਿਨਾਂ ਦੇ ਵਿੱਚ ਇਹ ਕੀਤਾ ਗਿਆ ਜਿੱਥੇ ਕੈਨੇਡੀਅਨਸ ਨੂੰ ਟੈਲੀਫੋਨ ਰਾਹੀਂ ਅਪਰੋਚ ਕੀਤਾ ਗਿਆ ਕਿ ਤੁਸੀਂ ਔਨਗੋਇੰਗ ਜੋ ਟ੍ਰੇਡ ਵਾਰ ਹੈ ਇਸ ਦੇ ਬਾਰੇ ਕੀ ਸੋਚਦੇ ਹੋ। ਸੋ

ਇਹ ਜਾਂ ਤਾਂ ਸਟਰੋਂਗ ਸਪੋਰਟ ਰੱਖਦੇ ਨੇ ਜਾਂ ਫਿਰ ਕੁਝ ਸਪੋਰਟ ਜੋ ਹੈ ਆਪਣੀ ਮਾਰਕਾਰਨੀ ਦੀ ਇਸ ਡਿਸੀਜਨ ਨੂੰ ਦਿੰਦੇ ਨੇ। ਹਾਲਾਂਕਿ ਚੰਬੇ ਵਾਲੀ ਗੱਲ ਹੈ ਕਿ ਜੋ ਨਹੀਂ ਸਪੋਰਟ ਕਰਦੇ ਉਹਨਾਂ ਦੇ ਮਨਾਂ ਦੇ ਵਿੱਚ ਕੀ ਹੋਣਾ ਫਿਲਹਾਲ। ਅਤੇ ਹਾਲਾਂਕਿ 55 ਜਾਂ ਫਿਰ ਉਸ ਤੋਂ ਜ਼ਿਆਦਾ ਉਮਰ ਦੇ ਜੋ ਲੋਕ ਨੇ ਉਹ ਜੋ ਹੈ ਜ਼ਿਆਦਾ ਇਸ ਡਿਸੀਜਨ ਨੂੰ, ਟ੍ਰੇਡ ਡੀਲ ਦੇ ਡਿਸੀਜਨ ਨੂੰ ਰਿਜੈਕਟ ਕਰਨ ਦੇ ਡਿਸੀਜਨ ਨੂੰ ਜ਼ਿਆਦਾ ਸਪੋਰਟ ਕਰ ਰਹੇ ਨੇ, ਕਿਉਂਕਿ ਇਸ ਸਰਵੇ ਦੇ ਵਿੱਚ ਜੋ ਫਿਰ ਉਮਰ ਵੀ ਨੋਟ ਕੀਤੀ ਗਈ ਹੈ ਕਿ ਕਿਸ ਉਮਰ ਦੇ ਵਿੱਚ ਜੋ ਹੈ ਉਹ ਜ਼ਿਆਦਾ ਸਪੋਰਟ ਜੋ ਹੈ ਉਹ ਮਿਲ ਰਹੀ ਹੈ। ਜਿੱਥੇ ਫਿਰ ਕਾਊਂਟਰ ਟੈਰਿਫ ਜੋ ਹੈ ਜੋ ਕੈਨੇਡਾ 8 September ਤੋਂ ਲਾਉਣ ਜਾ ਰਿਹਾ ਹੈ, ਇਸ ਦੀ ਵੀ ਸਪੋਰਟ ਜੋ ਹੈ ਉਹ ਕੈਨੇਡੀਅਨਸ ਬਿਲਕੁਲ ਕਰ ਰਹੇ ਨੇ। ਸੋ ਹਰ 5 ਚੋਂ 4 ਕੈਨੇਡੀਅਨਸ ਜਾਂ ਫਿਰ ਇਸ ਨੂੰ ਅਸੀਂ ਪਰਸੈਂਟੇਜ ਦੇ ਤੌਰ 'ਤੇ ਮੰਨੀਏ ਅਤੇ 59% ਲੋਕ ਸਿੱਧੀ ਸਪੋਰਟ ਦੇ ਵਿੱਚ ਨੇ ਜਾਂ ਸਮਵਟ ਸਪੋਰਟ 21% ਕਰ ਰਹੇ ਨੇ ਕਿ $to-$ ਟੈਰਿਫ ਜੋ ਹੈ ਉਹ ਇੰਪੋਰਟਸ ਜੋ US ਤੋਂ ਆਉਣੀਆਂ ਨੇ ਫਿਰ ਇਸ 'ਤੇ ਜੋ ਲਾਗੂ ਹੋਣਾ, ਅਤੇ 10% ਤੋਂ ਘੱਟ ਲੋਕ ਜੋ ਹੈ ਫਿਰ ਵੀ ਇਸ ਦੀ ਓਪੋਜੀਸ਼ਨ ਦੇ ਵਿੱਚ ਨੇ, ਅਤੇ 6% ਅਜਿਹੇ ਵੀ ਨੇ ਜੋ ਇਹਨਾਂ ਰਿਟੈਲੀਟਰੀ ਮੈਜਰਸ ਨੂੰ ਸੋਚਦੇ ਨੇ ਕਿ ਅਸੀਂ ਓਪੋਜੀਸ਼ਨ ਵੱਲ ਹੀ ਹਾਂ, ਅਸੀਂ ਜ਼ਿਆਦਾ ਸਪੋਰਟ ਇਸ ਦੀ ਨਹੀਂ ਕਰਦੇ ਹਾਂ। ਸੋ ਇਹ ਮੈਟ੍ਰਿਕ ਦੇ ਵਿੱਚ ਵੀ ਵੱਧ ਤੋਂ ਵੱਧ ਸਪੋਰਟ ਜੋ ਹੈ ਉਹ ਕੈਨੇਡੀਅਨਸ ਨੂੰ ਜ਼ਰੂਰ ਮਿਲੀ ਹੈ। ਹਾਲਾਂਕਿ ਇੱਕ ਵੱਡਾ ਕੰਸਰਨ ਉਹ ਫਿਰ ਜ਼ਰੂਰ ਆ ਜਾਂਦਾ ਜੋ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਕਿ ਜੋ ਪ੍ਰਾਈਜ਼ ਦੇ ਵਿੱਚ ਵਾਧਾ ਹੋਇਆ ਕਿ ਇਸ ਦੇ ਨਾਲ ਫਿਰ ਜੋ ਪਰਸਨਲ ਇੰਪੈਕਟ ਜੋ ਹੋਇਆ ਕਿ ਇਸ ਦੇ ਨਾਲ ਡੀਲ ਹੁਣ ਫਿਰ ਕਿੱਦਾਂ ਕਰਨਾ। ਸੋ 2/3 ਜੋ ਨੇ 23% ਜੋ ਨੇ ਉਹ ਬਿਲਕੁਲ ਇਸ ਚਿੰਤਾ ਦੇ ਵਿੱਚ ਨੇ ਅਤੇ 45% ਕੁਝ ਚਿੰਤਾ ਦੇ ਵਿੱਚ ਜ਼ਰੂਰ ਨੇ। ਅਤੇ ਜੀ ਕਈ ਕੈਨੇਡੀਅਨਸ 10 ਚੋਂ ਜੇਕਰ 7 ਕੈਨੇਡੀਅਨਸ ਦੀ ਗੱਲ ਕਰੀਏ ਇਹ ਬਿਲਕੁਲ ਵਿਲਿੰਗ ਨੇ ਕਿ ਅਸੀਂ ਡੀਲ ਰਿਜੈਕਟ ਕਰ ਦੇਣੀ ਪਰ ਅਸੀਂ ਤਿਆਰ ਹਾਂ ਕਿ ਅਸੀਂ ਜੋ ਪੇਮੈਂਟ ਜੋ ਹੈ ਫਿਰ US ਟੈਰਿਫ ਦੇ ਰਿਸਪੋਂਸ ਦੇ ਵਿੱਚ ਅਸੀਂ ਵੱਧ ਕਰੀਏ। ਸੋ 38% ਅਜਿਹੇ ਨੇ ਜੋ ਵਿਲਿੰਗ ਨੇ ਅਤੇ ਸਮਵਟ ਵਿਲਿੰਗ ਦੇ ਵਿੱਚ ਵੀ 31% ਨੇ ਜੋ ਹਾਈ ਪ੍ਰਾਈਜ਼ ਪੇ ਕਰਨ ਲਈ ਵੀ ਬਿਲਕੁਲ ਤਿਆਰ ਨੇ। ਪਰ ਉਹ ਕਹਿੰਦੇ ਕਿ ਹੁਣ ਗੱਲ ਇਸ ਦੀ ਆ ਜਾਂਦੀ ਹੈ ਕਿ ਅਸੀਂ ਕੈਨੇਡੀਅਨ ਹੀ ਖਰੀਦਣਾ, ਅਸੀਂ ਅਮੈਰੀਕਨ ਜੋ ਹੈ ਇਹ ਫਿਰ ਅਵੋਇਡ ਕਰਨਾ, ਅਤੇ ਜਿੱਥੇ ਵੱਧ ਤੋਂ ਵੱਧ ਸਪੋਰਟ ਜੋ ਹੈ ਉਹ ਕੈਨੇਡੀਅਨ ਪ੍ਰੋਡਕਟਸ ਨੂੰ, ਜਿੱਥੇ 58% ਤੋਂ ਵੀ ਵੱਧ ਜੋ ਲੋਕ ਨੇ ਉਹ ਕੈਨੇਡੀਅਨ ਪ੍ਰੋਡਕਟਸ ਨੂੰ ਸਪੋਰਟ ਕਰ ਰਹੇ ਨੇ, ਅਤੇ US ਗੁੱਡਸ ਅਤੇ ਸਰਵਿਸਿਸ ਨੂੰ ਉਹ ਕਹਿੰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਜੋ ਹੈ ਉਹ ਅਵੋਇਡ ਕਰਨਾ। ਅਤੇ ਇਸ ਦੇ ਵਿੱਚ ਕੁਝ ਅਜਿਹੇ ਸਰਵੇ ਦੇ ਵਿੱਚ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਟਰੈਵਲ ਪਲਾਨਸ US ਦੇ ਵਿੱਚ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ। ਸੋ 47% ਲੋਕ ਜੋ ਨੇ ਉਹ ਕਹਿੰਦੇ ਨੇ ਕਿ ਟਰੈਵਲ ਪਲਾਨਸ ਜੋ ਨੇ ਫਿਰ ਇਨੀ ਦਿਨੀ ਜਿੱਥੇ ਟੈਰਿਫ ਦਾ ਰੌਲਾ ਹੈ ਅਤੇ US ਵੱਲ ਇਹ ਕੈਂਸਲ ਹੋਣੇ ਚਾਹੀਦੇ ਨੇ। ਅਤੇ ਜੋ 1/3 ਲੋਕ ਨੇ ਉਹ ਕਹਿੰਦੇ ਨੇ ਕਿ ਜੋ ਅਮੈਰੀਕਨ ਫਰੈਂਡਸ ਅਤੇ ਫੈਮਿਲੀ ਜੋ ਨੇ ਉਹ ਵੀ ਟਰੰਪ ਦੇ ਇਸ ਡਿਸੀਜਨ ਤੋਂ ਜੋ ਖੁਸ਼ ਨਹੀਂ ਹਨ, ਜਿਸ ਦੇ ਵਿੱਚ 35% ਦੇ ਲਾਗੇ ਜੋ ਹੈ ਉਹ ਜੋ ਪਰਸੈਂਟੇਜ ਆਉਂਦੀ ਹੈ। ਅਤੇ ਇਹ ਡੇਟਾ ਜੋ ਹੈ ਫਿਰ ਇਸ ਸਰਵੇ ਦੇ ਵਿੱਚ ਇਹ ਕਲੈਕਟ ਕੀਤਾ ਗਿਆ, ਜਿੱਥੇ ਇਹ ਰੈਂਡਮ ਸਰਵੇ ਜੋ ਹੈ 30 August ਤੋਂ ਲੈ ਕੇ 2 September ਤੱਕ ਹੋਇਆ। ਅਤੇ 1037 ਦੇ ਕਰੀਬ ਇਹ ਲੋਕ ਸਨ ਜਿਨ੍ਹਾਂ ਦੇ ਨਾਲ ਇਹ ਨੈਨੋਜ਼ ਰਿਸਰਚ ਨੇ ਇਹ ਸਰਵੇ ਕੀਤਾ। ਸੋ ਵੱਧ ਤੋਂ ਵੱਧ ਸਪੋਰਟ ਜਿੱਥੇ ਇਸ ਡਿਸੀਜਨ ਦੀ ਇਸ ਵੇਲੇ ਜੋ ਲੋਕ ਕਰ ਰਹੇ ਨੇ, ਅਤੇ ਜੋ 8 September ਤੋਂ ਫਿਰ ਕਾਊਂਟਰ ਟੈਰਿਫ ਜੋ ਨੇ ਉਹ ਕੈਨੇਡਾ ਨੇ ਵੀ ਲਾਗੂ ਕਰਨੇ ਨੇ, ਉਸ ਦੀ ਵੀ ਸਪੋਰਟ ਇਸ ਦੇ ਵਿੱਚ ਬਿਲਕੁਲ ਪੂਰੀ ਹੈ ਜੀ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਇਸ ਗੱਲ ਦਾ ਵੀ ਯਾਦ ਜ਼ਰੂਰ ਇੱਕ ਜੋ ਹੈ ਸੰਦੇਸ਼ ਦੇ ਰੂਪ ਦੇ ਵਿੱਚ ਕਰਵਾ ਦੇਵਾਂ ਜੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚਣਾ, ਗੱਲ ਹੋਵੇ ਕੰਸਟਰਕਸ਼ਨ ਤੁਸੀਂ ਜੋ ਸਪਲਾਈਜ਼ ਜੋ ਨੇ ਜਾਂ ਫਿਰ ਰੈਨੋਵੇਸ਼ਨ ਦੀਆਂ ਸਪਲਾਈਜ਼ ਜੋ ਨੇ ਤੁਸੀਂ ਚੰਗੀਆਂ ਕੀਮਤਾਂ 'ਤੇ ਚਾਹੁੰਦੇ ਹੋ, ਅਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚੋ 8005 ਡਿਕਸੀ ਰੋਡ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ, ਅਤੇ 6479561

647-961-0585 ਜੀ ਇਹ ਨੰਬਰ ਹੈ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਨੇ ਤੇ ਬਹੁਤ ਹੀ ਸੋਹਣਾ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ ਜਿੱਥੇ ਜੀ ਮੇਜਰ ਸਿਲੈਕਸ਼ਨ ਤੁਹਾਨੂੰ ਜੀ ਮਿਲਣੀ ਹੈ ਬਿਲਡਿੰਗ ਸਪਲਾਈਜ਼ ਦੀ ਕੰਸਟਰਕਸ਼ਨ ਦੀ ਸਪਲਾਈ ਦੀ ਗੱਲ ਹੋਵੇ ਵਾਸ਼ਰੂਮ ਲਈ ਤੁਸੀਂ ਪੂਰਾ ਸਮਾਨ ਲੈਣਾ ਟੂਲਸ ਹਾਰਡਵੇਅਰ ਦੀ ਗੱਲ ਕਰੀਏ ਡਰਾਈ ਵਾਲ ਇੰਸੂਲੇਸ਼ਨ ਦੀ ਗੱਲ ਕਰੀਏ ਫਲੋਰਿੰਗ ਦੇ ਪ੍ਰੋਡਕਟਸ ਜੋ ਨੇ ਟਾਇਲ ਪ੍ਰੋਡਕਟਸ ਜੋ ਨੇ ਡੋਰਸ ਵਿੰਡੋਜ਼ ਦੀ ਗੱਲ ਕਰੀਏ ਜਾਂ ਫਿਰ ਬਿਜਲੀ ਦਾ ਫਿਰ ਸਮਾਨ ਇਲੈਕਟ੍ਰੀਕਲ ਸਪਲਾਈਜ਼ ਜੋ ਹੈ ਜਾਂ ਪਲੰਬਿੰਗ ਦੀਆਂ ਸਪਲਾਈਜ਼ ਅਤੇ ਫਿਕਸਚਰਸ ਜੋ ਨੇ ਸੋ ਤੁਸੀਂ ਜੀ ਔਨਲਾਈਨ ਵੀ ਇਹਨਾਂ ਦੀ ਵੈਬਸਾਈਟ 'ਤੇ ਜਾਓ ਅਤੇ ਤੁਸੀਂ ਔਨਲਾਈਨ ਵੀ ਸਾਰਾ ਸਮਾਨ ਜੋ ਹੈ ਇਹਨਾਂ ਦੇ ਪ੍ਰਾਈਜ਼ ਦੇ ਨਾਲ ਤੁਸੀਂ ਵੇਖ ਸਕਦੇ ਹੋ www.bestvaluebuildingsupplies.ca ਪੂਰੇ ਪ੍ਰੋਡਕਟਸ ਬਾਰੇ ਪੂਰੇ ਪ੍ਰਾਈਜ਼ ਬਾਰੇ ਜਾਣਕਾਰੀ ਦੇ ਲਈ ਤੁਸੀਂ ਜ਼ਰੂਰ ਚੈੱਕ ਕਰੋ ਜਿੱਥੇ 8005 ਡਿਕਸੀ ਰੋਡ ਬਰੈਂਪਟਨ ਜੀ ਇਹਨਾਂ ਦਾ ਪਤਾ ਹੈ ਅਤੇ ਨੰਬਰ 647-961-0585 ਜੀ ਇਹ ਨੰਬਰ ਤੁਸੀਂ ਜ਼ਰੂਰ ਜੀ ਨੋਟ ਕਰਨਾ ਸੋ ਸਮਾਂ ਜੀ ਪਿਆਰੇ ਜੇ ਗੀਤ ਆ ਅਤੇ ਆਓ ਇੱਕ ਪਿਆਰਾ ਗੀਤ ਮਾਣੀਏ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 905-828-5800 ਤੇ ਕਾਲ ਕਰੋ।
3: Wow, what a fresh green vegetables and fruits, lower grocery prices and tasty thali. Main kithe dream ta nahi dekh rahe
4: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton. 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6472516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਜੀ। ਸਮਾਂ 7:55 ਦਾ ਥੋੜ੍ਹਾ ਹੀ ਸਮਾਂ ਜੋ ਹੈ ਸਾਡਾ ਤੁਹਾਡਾ ਫਿਲਹਾਲ ਰਹਿ ਗਿਆ, ਪਰ ਇਸ ਸਮੇਂ ਦੇ ਵਿੱਚ ਜੀ ਬਹੁਤ ਸਾਰੀਆਂ ਬੈਸਟ ਵਿਸ਼ਸ ਤੁਹਾਨੂੰ ਜ਼ਰੂਰ ਦੇ ਦਈਏ ਜੀ। ਆਉਣ ਵਾਲਾ ਜੋ ਸਮਾਂ ਹੈ, 3 ਛੁੱਟੀਆਂ ਨੇ, ਤੁਸੀਂ ਰੱਜ ਕੇ ਹੰਢਾਓ, ਅਤੇ ਜੋ ਬੱਚਿਆਂ ਨਾਲ ਪਲੈਨਿੰਗ ਚਲੋ ਕਰਨੀ ਹੈ, ਮੌਸਮ ਅੱਛਾ ਹੈ ਅਤੇ ਫਿਰ ਬਾਹਰ ਜਾਣ ਦਾ ਮੌਸਮ ਜੋ ਬਿਲਕੁਲ ਬਣਦਾ ਹੀ ਹੈ। ਸੋ ਜੀ ਲੌਂਗ ਵੀਕਐਂਡ ਮੌਕੇ, ਖਾਸ ਤੌਰ 'ਤੇ ਜੇਕਰ ਲੇਬਰ ਡੇ ਦੀ ਗੱਲ ਕਰੀਏ ਤਾਂ ਚਲੋ ਮੋਸਟਲੀ ਮੌਲਸ ਜੋ ਨੇ ਉਹ ਬੰਦ ਹੋਣਗੇ, ਪਰ ਕੁਝ ਮੌਲਸ ਜੋ ਨੇ ਉਹ ਘੱਟ ਆਵਰਸ ਲਈ ਓਪਰੇਟ ਜ਼ਰੂਰ ਹੋਣਗੇ। ਸੋ ਇੱਕ ਸਕੈਜੂਲ ਜੋ ਹੈ ਉਹ ਜ਼ਰੂਰ ਤੁਸੀਂ ਚੈੱਕ ਕਰਨਾ, ਜਿੱਥੇ ਗਰੋਸਰੀ ਜੋ ਹੈ ਫਿਰ ਪਹਿਲਾਂ ਹੀ ਕਰਨ ਦੀ ਲੋੜ ਹੈ ਕਿਉਂਕਿ ਲੇਬਰ ਡੇ 'ਤੇ ਮੋਸਟਲੀ ਸਾਰੇ ਬੰਦ ਹੀ ਹੋਣਗੇ। ਲਿਕੁਅਰ ਸੇਲਸ ਦੀ ਗੱਲ ਕਰੀਏ ਤਾਂ ਫਿਰ ਇਹ ਵੀ LCBO ਲੋਕੇਸ਼ਨਸ ਜੋ ਨੇ ਇਹ ਲੇਬਰ ਡੇ 'ਤੇ ਖੈਰ ਬੰਦ ਹੋਣਗੀਆਂ। ਅਤੇ ਪਰ ਜੇਕਰ ਟੂਰਿਸਟ ਅਟਰੈਕਸ਼ਨਸ ਦੀ ਗੱਲ ਕਰੀਏ ਅਤੇ ਹਾਲਾਂਕਿ ਕਿਸੇ ਅੱਛੇ ਪਾਰਕ ਤੁਸੀਂ ਜਾਣਾ ਉਹ ਤਾਂ ਫਿਰ ਓਪਨ ਹੋਣਗੇ ਹੀ, ਪਰ ਜੇਕਰ CN ਟਾਵਰ ਜਾਂ ਫਿਰ ਐਕੁਏਰੀਅਮ ਜਾਂ ਟੋਰੋਂਟੋ ਜ਼ੂ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹ ਲੇਬਰ ਡੇ 'ਤੇ ਔਨ ਹੋਣਗੇ, ਓਪਨ ਹੋਣਗੇ। ਵੰਡਰਲੈਂਡ ਵੀ ਬਿਲਕੁਲ ਓਪਨ ਹੋਣਾ, CNE ਵੀ ਬਿਲਕੁਲ ਓਪਨ ਹੋਣਾ, ਅਤੇ ਰੋਇਲ ਓਨਟੈਰੀਓ ਮਿਊਜ਼ੀਅਮ ਜੋ ਹੈ ਇਹ ਵੀ ਬਿਲਕੁਲ ਜੀ ਓਪਨ ਹੋਣਾ। ਸੋ ਇਹ ਵੀ ਤੁਸੀਂ ਵਿਜ਼ਿਟ ਜਿੱਥੇ ਕਰਕੇ ਆ ਸਕਦੇ ਹੋ। ਉੱਥੇ ਅੱਛਾ ਵੈਦਰ ਹੋਣਾ, ਅੱਛੇ ਵੈਦਰ ਦੇ ਵਿੱਚ ਫਿਰ ਮੌਸਮ ਜਦੋਂ ਚੰਗਾ ਹੈ ਤਾਂ ਫਿਰ ਜੋ ਬਹੁਤ ਸਾਰੀ ਪੋਸੀਬਿਲਿਟੀ ਜੋ ਹੈ ਜੋ ਬਾਹਰ ਜਾ ਕੇ ਜੋ ਫਿਰ ਹੰਢਾਉਣ ਦੀ ਬਿਲਕੁਲ ਬਣ ਜਾਂਦੀ ਹੈ। ਅਤੇ ਜੇਕਰ ਮੈਂ CNE ਦੀ ਗੱਲ ਕਰਾਂ ਜੀ, 7 September ਤੱਕ ਇਹ ਲੇਬਰ ਡੇ ਦੇ ਤੱਕ ਜੋ ਕੈਨੇਡੀਅਨ ਨੈਸ਼ਨਲ ਐਗਜੀਬਿਸ਼ਨ ਜੋ ਹੈ ਬਿਲਕੁਲ ਚੱਲੇਗੀ। ਸੋ ਬਹੁਤ ਸਾਰਾ ਮਨੋਰੰਜਨ, ਖਾਣ ਪੀਣ, ਰਾਈਡਸ, ਗੇਮਸ, ਸ਼ੋਪਿੰਗ, ਐਗਜ਼ਿਬਿਟ ਅਤੇ ਲਾਈਵ ਐਂਟਰਟੇਨਮੈਂਟ ਬਿਲਕੁਲ ਚੱਲ ਰਿਹਾ। ਅਤੇ ਤੁਸੀਂ ਹਾਲੇ ਤੱਕ ਆਪਣੀ ਫੈਮਿਲੀ ਨੂੰ ਲੈ ਕੇ ਨਹੀਂ ਗਏ ਅਤੇ ਫਿਰ 7 September ਤੱਕ ਜੀ ਇਹ ਮੌਕਾ ਤੁਹਾਡੇ ਲਈ, ਇਹ 2 ਦਿਨ ਦਾ ਮੌਕਾ ਜੋ ਹੈ ਇਹ ਵੀ CNA ਦੇ ਵਿੱਚ ਜਾਣ ਦਾ ਜ਼ਰੂਰ ਹੈ। ਅਤੇ ਤੁਸੀਂ ਰਾਈਡਸ ਦੇ ਸ਼ੌਕੀਨ ਹੋ, ਤੁਸੀਂ ਨਵੇਂ ਨਵੇਂ ਖਾਣੇ ਜੋ ਹੈ ਉਹ ਟਰਾਈ ਕਰਨੇ ਦੇ ਸ਼ੌਕੀਨ ਹੋ, ਗੇਮਸ ਜੋ ਨੇ ਖੂਬ ਨੇ, ਸ਼ੋਪਿੰਗ ਕਰਨੀ ਹੋਵੇ, ਲਾਈਵ ਮਿਊਜ਼ਿਕ ਇੰਜੋਏ ਕਰਨਾ ਹੋਵੇ, ਤਾਂ CNE ਵਿੱਚ ਕਹਿ ਲਓ ਕਿ ਹਰ ਉਮਰ ਦੇ ਲੋਕਾਂ ਲਈ ਕੁਛ ਨਾ ਕੁਛ ਜ਼ਰੂਰ ਹੋਣਾ। ਸੋ ਇਹ ਵੀ ਤੁਹਾਨੂੰ ਜ਼ਰੂਰ ਯਾਦ ਕਰਵਾ ਦਈਏ ਜੀ, CNE ਜੋ ਹੈ ਉਹ ਬਿਲਕੁਲ ਲੇਬਰ ਡੇ ਤੱਕ ਜੋ ਹੈ ਉਹ ਫੈਸਟੀਵਲ ਜੋ ਹੈ ਇਹ ਟੋਰੋਂਟੋ ਦਾ ਬਿਲਕੁਲ ਚੱਲਣਾ। ਸੋ ਜੀ ਇਸ ਦੇ ਨਾਲ ਹੁਣ ਜੋ ਜਾਣ ਦਾ ਸਮਾਂ ਹੋ ਗਿਆ, ਢੇਰ ਸਾਰੀਆਂ ਸਾਰਿਆਂ ਨੂੰ ਜੀ ਸਾਡੇ ਵੱਲੋਂ ਬੈਸਟ ਵਿਸ਼ਸ, ਤੁਹਾਡਾ ਦਿਨ ਅੱਜ ਦਾ ਸਫਲ ਹੋਵੇ, ਆਉਣ ਵਾਲਾ ਸਮਾਂ ਸਫਲ ਹੋਵੇ। ਅਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।
6: ਇਹ ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ, ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਤੇ ਅੱਧ ਰਿੜਕੇ ਨਾਲ ਪਾਲਿਆ, ਦੁੱਧਾਂ ਲੱਸੀਆਂ ਨਾਲ ਨਵਾਇਆ। ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਤੇ ਅਸੀਸਾਂ ਦਿੱਤੀਆਂ, ਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

ਮੇਰੇ ਕਾਜ ਕਰੇ ਮੇਰਾ ਸਤਿਗੁਰੂ, ਮੈਨੂੰ ਚਿੰਤਨਾ ਕੋਈ। ਕਰਨੇ ਹਾਰਾ ਕਰਦਾ ਆਪੇ, ਜੋ ਹੋਣਾ ਸੋ ਹੋਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸੰਤੋਸ਼ ਕੌਰ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਚ। ਅਤੇ ਤੁਹਾਡਾ ਅਤੇ ਸਾਡਾ ਸਾਥ ਇੰਝ ਹੀ ਬਣਾ ਰਹੇਗਾ 1 ਵਜੇ ਤੱਕ, ਅਤੇ ਤੁਸੀਂ ਸੁਣਦੇ ਰਹੋ ਸਾਡਾ ਸ਼ੋਅ ਰੇਡੀਓ ਆਵਾਜ਼।

0: ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਚ, ਤੇ ਤੁਸੀਂ ਸੁਣ ਰਹੇ ਹੋ ਸਾਨੂੰ। ਤੇ ਮੇਰੇ ਨਾਲ ਨਾਲ ਅੱਜ ਮੇਰੇ ਨਾਲ ਮੇਰੇ ਫੇਵਰੇਟ ਪਰਸਨ ਵੀ ਹੈਗੇ ਆ ਸ਼ੋਅ 'ਤੇ। ਅਤੇ ਤੁਸੀਂ ਹੋ ਜਾਓ ਹੁਣ ਤਿਆਰ ਮਨੋਰੰਜਨ ਅਤੇ ਮਸਤੀ ਭਰੇ ਸ਼ਾਨਦਾਰ ਸਫ਼ਰ ਲਈ। ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼, ਅਤੇ 1 ਵਜੇ ਤੱਕ ਤੁਸੀਂ ਸਾਨੂੰ ਇੰਝ ਹੀ ਸੁਣਦੇ ਰਹੋਗੇ ਅਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਅਤੇ ਵਧੀਆ ਵਧੀਆ ਗੱਲਾਂ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾਂਗੇ। ਅਤੇ ਸਾਡੇ ਟੌਪ ਐਡਵਰਟਾਈਜ਼ਰਸ ਇੰਨੀਆਂ ਸੋਹਣੀਆਂ ਸੋਹਣੀਆਂ ਡੀਲਸ ਲੈ ਕੇ ਆਉਣਗੇ, ਸੋ ਸਾਡਾ ਸ਼ੋਅ ਸੁਣਦੇ ਰਹੋ ਤਾਂ ਕਿ ਤੁਸੀਂ ਕੋਈ ਵਧੀਆ ਜਿਹੀ ਡੀਲ ਮਿਸ ਨਾ ਕਰ ਦਿਓ। ਅਤੇ ਸਟੂਡੀਓ ਦੇ ਨੰਬਰ ਨੋਟ ਕਰ ਲਓ ਜਲਦੀ ਜਲਦੀ। ਸੋ ਸਟੂਡੀਓ ਦਾ ਨੰਬਰ ਹੈਗਾ 905-673-3337, 905-673-3337। ਅਤੇ ਤੁਹਾਡਾ ਅਤੇ ਸਾਡਾ ਸਫ਼ਰ ਹੈਗਾ 1 ਵਜੇ ਤੱਕ, ਅਤੇ ਸੁਣਦੇ ਰਹੋ ਸਾਡਾ ਸ਼ੋਅ। ਅਤੇ ਸਾਨੂੰ ਪੰਕਜ ਪੰਜਾਬੀ ਜੀ ਸਾਡੇ ਨਾਲ ਹੈਗੇ ਆ, ਉਹ ਦੱਸਣਗੇ ਨੌਰਥ, ਈਸਟ, ਵੈਸਟ, ਸਾਊਥ ਕਿਹੜੇ ਕਿਹੜੇ ਪਾਸੇ ਤੁਸੀਂ ਸਾਨੂੰ ਸੁਣ ਸਕਦੇ ਹੋ, ਕਿਹੜੇ ਸ਼ਹਿਰਾਂ 'ਚ ਅਤੇ ਕਿਹੜੇ ਦੇਸ਼ 'ਚ। ਸੋ ਪੰਕਜ ਪੰਜਾਬੀ ਜੀ, ਤੁਹਾਡਾ ਸਵਾਗਤ ਹੈ ਰੇਡੀਓ ਆਵਾਜ਼ ਦੇ ਸ਼ੋਅ 'ਤੇ।
1: ਥੈਂਕ ਯੂ ਸੋ ਮਚ ਸੰਤੋਸ਼ ਜੀ। ਗੁੱਡ, ਸਭ ਤੋਂ ਪਹਿਲੇ ਸਾਰੇ ਲਿਸਨਰਸ ਕੋ ਔਰ ਆਪਕੋ ਵੀ ਵੈਰੀ ਵੈਰੀ ਗੁੱਡ ਮਾਰਨਿੰਗ। ਔਰ ਵੀਕੈਂਡ ਸਟਾਰਟ ਹੋ ਗਿਆ, ਤੋ ਚਲੀਏ ਜੀ ਫੁੱਲ ਐਨਰਜੀ ਕੇ ਸਾਥ ਆਪਣਾ ਸ਼ੋਅ ਵੀ ਸ਼ੁਰੂ ਕਰਤੇ ਹੈ।
2: ਬਿਲਕੁਲ
1: ਸੰਤੋਸ਼ ਜੀ, ਆਪਨੇ ਜੋ ਵੀ ਸ਼ੋਅ ਸੁਣ ਰਹੇ ਹੈ
2: ਜੀ,
1: ਰੇਡੀਓ ਆਵਾਜ਼ 530 AM ਫ੍ਰੀਕਵੈਂਸੀ, ਜੇ ਆਪਨੇ ਬਿਲਕੁਲ ਸਹੀ ਕਿਹਾ ਕਿ ਬਹੁਤ ਬੜੀ ਫ੍ਰੀਕਵੈਂਸੀ ਹੈ
2: ਜੀ,
1: 1000 ਕਿਲੋਮੀਟਰ ਕਾ ਰੇਡੀਅਸ ਹੈ। ਆਪ ਈਸਟ, ਵੈਸਟ, ਨਾਰਥ, ਸਾਊਥ ਕੈਨੇਡਾ ਮੇ ਆਪ ਹਮੇ ਸੁਣ ਸਕਤੇ ਹੋ। ਆਪ ਲੰਡਨ ਸਾਰਨੀਆ ਸੇ ਲੇ ਕੇ ਈਸਟ ਮੇ ਕਿੰਗਸਟਨ ਆਟਵਾ ਤੱਕ ਸੁਣ ਸਕਤੇ ਹੋ
2: ਰੇਡੀਓ
1: ਆਵਾਜ਼ 530। ਆਪ ਨਾਰਥ ਮੇ ਬੈਰੀ ਸੇ ਲੇ ਕੇ ਨੀਚੇ ਨਾਇਗਰਾ ਫਾਲਸ ਤੱਕ ਵੀ ਆਪ ਹਮੇ ਸੁਣ ਸਕਤੇ ਹੋ। ਯਹੀ ਨਹੀਂ ਕਿ ਜੋ US ਮੇ ਵੀ ਆਪਨੇ ਜੋ ਲਿਸਨਰਸ ਹੈ, ਨਿਊਯਾਰਕ, ਪੈਂਸਿਲਵੇਨੀਆ, ਵਾਸ਼ਿੰਗਟਨ, ਯਹਾਂ ਪੇ ਵੀ ਆਪ ਸੁਣ ਸਕਤੇ ਹੋ। ਅਗਰ ਆਪ ਯੇ ਦੇਸ਼ੋ ਮੇ ਕਹੀਂ ਪੇ ਵੀ ਨਹੀਂ ਹੋ, ਫ੍ਰੀਕਵੈਂਸੀ ਆਪਕੋ ਮਿਲ ਨਹੀਂ ਰਹੀ ਹੈ,
3: ਆਪਕੋ ਫ੍ਰੀਕਵੈਂਸੀ ਨਹੀਂ ਮਿਲ ਰਹੀ ਹੈ, ਤੋ ਆਪ ਹਮੇ ਸੁਣ ਸਕਤੇ ਹੋ ਜੀ ਇੱਕ ਸਿੰਪਲ ਰੇਡੀਓ ਐਪ ਕੇ ਥਰੂ। ਆਪਕੋ ਡਾਊਨਲੋਡ ਕਰਨਾ ਹੈ ਔਰ 530 AM ਫ੍ਰੀਕਵੈਂਸੀ ਐਡ ਕਰਨੀ ਹੈ, ਤੋ ਈਸਟ, ਵੈਸਟ, ਨਾਰਥ, ਸਾਊਥ ਸਾਰੇ ਜਗ੍ਹਾ ਸੇ ਆਪ ਸੁਣ ਸਕਤੇ ਹੋ। ਔਰ ਸਬਸੇ ਬੜੀਆ ਬਾਤ ਹੈ ਸੰਤੋਸ਼ ਜੀ, ਨੋ ਇਸਕਾ ਰਿਸੈਪਸ਼ਨ ਕਾਫੀ ਕਲੀਅਰ ਹੋਤਾ ਹੈ। ਈਸਟ ਮੇ ਆਪ ਹਮੇ ਸੁਣ ਸਕਤੇ ਹੋ ਜੀ ਲੰਡਨ ਸਾਰਨੀਆ ਸੇ ਲੈ ਕੇ ਕਿੰਗਸਟਨ ਓਟਵਾ ਤੱਕ, ਔਰ ਬੈਰੀ ਸੇ ਲੈ ਕੇ ਨਾਇਗਰਾ ਫਾਲਸ ਤੱਕ, ਨਿਊਯਾਰਕ, ਵਾਸ਼ਿੰਗਟਨ, ਪੈਂਸਿਲਵੇਨੀਆ, ਯਹਾਂ ਪੇ ਵੀ ਸੁਣਤੇ ਰਹੇ ਜੀ। ਆਪ ਸੁਣਤੇ ਰਹੀਏ, ਹਮਾਰੇ ਸਾਥ ਜੁੜੇ ਰਹੀਏ। ਔਰ ਸੰਤੋਸ਼ ਜੀ, ਅੱਜ ਵੀਕੈਂਡ ਹੈ, ਤੋ ਮੁਝੇ ਦਿਖ ਰਿਹਾ ਹੈ ਕਿ ਲੋਕ ਕਾਫੀ ਸਾਰੇ ਯਹਾਂ ਵਹਾਂ ਨਿਕਲ ਚ ਪੜੇ ਹੈ। ਡੇਰੀ ਰੋਡ ਕਾਫੀ ਬਿਜ਼ੀ ਲੱਗ ਰਿਹਾ ਹੈ, 401 ਵੀ ਬਿਜ਼ੀ ਹੈ ਅੱਜ, ਲੇਕਿਨ ਮੁਝੇ ਫਲਾਈਟਸ ਕੋਈ ਦਿਖ ਨਹੀਂ ਰਹੀ ਹੈ
0: ਜੀ। ਬਿਲਕੁਲ, ਫਲਾਈਟ ਵੀ ਆਏਗੀ ਔਰ ਜਿੱਦਾਂ ਸਾਰੇ ਸਾਨੂੰ ਕਾਲਸ ਕਰਨਗੇ ਉਦਾਂ ਹੀ ਫਲਾਈਟਸ ਆਣੀਆਂ ਸ਼ੁਰੂ ਹੋਣਗੀਆਂ ਪੰਕਜ ਜੀ। ਸੋ ਅੱਜ ਮੈਂ ਦੱਸ ਦਵਾਂ ਕਿ ਅਸੀਂ ਆਪਣਾ ਫੇਵਰੇਟ ਸੈਗਮੈਂਟ ਵੀ ਸਟਾਰਟ ਕਰਾਂਗੇ। ਸੋ ਫੇਵਰੇਟ ਸੈਗਮੈਂਟ ਹੈਗਾ ਬਾਬਾ ਬਕਤੌਰਾ, ਔਰ ਪੰਕਜ ਜੀ ਇਹਦੇ ਵਿੱਚ ਅਸੀਂ ਕੋਈ ਵੀ ਵਹਿਮਾਂ ਭਰਮਾਂ ਦੀ ਦੁਨੀਆਂ 'ਚ ਨਹੀਂ ਰਹਿਣਾ। ਲਾਈਫ 'ਚ ਕੀ ਹੁੰਦਾ ਹੈ, ਕਈ ਵਾਰ ਸਾਡੀਆਂ ਕੁਛ ਚੰਗੀਆਂ ਆਦਤਾਂ ਸਾਨੂੰ ਅੱਗੇ ਲੈ ਕੇ ਜਾਂਦੀਆਂ ਔਰ ਕੁਛ ਸਾਡੀਆਂ ਆਦਤਾਂ ਜੋ ਕਿ ਸਾਨੂੰ ਪਿੱਛੇ ਖਿੱਚਦੀਆਂ। ਜਦੋਂ ਅਸੀਂ ਕੋਈ ਵੀ ਗੱਲ ਕੱਲ੍ਹ ਦੇ ਉੱਪਰ ਛੱਡ ਦਿੰਦੇ ਹਾਂ ਤਾਂ ਉਹ ਅੱਗੇ ਦੇ ਅੱਗੇ ਅੱਗੇ ਦੇ ਅੱਗੇ ਚਲੀ ਜਾਂਦੀ ਹੈ, ਚਾਹੇ ਉਹ ਕੋਈ ਵੀ ਕੰਮ ਹੋਵੇ। ਫੋਰ ਐਗਜ਼ਾਮਪਲ, ਮੰਨ ਲਓ ਤੁਸੀਂ ਜਿਮ ਕਹਿਣਾ ਕਿ ਮੈਂ ਜਿਮ ਸ਼ੁਰੂ ਕਰਨਾ, ਤੁਸੀਂ ਕੱਲ੍ਹ ਕਹਿ ਦਿੱਤਾ, ਉਹ ਕਦੀ ਨਹੀਂ ਹੋਏਗਾ। ਯੂ ਹੈਵ ਟੂ ਮੇਕ ਟਾਈਮ, ਤੁਸੀਂ ਆਪਣਾ ਟਾਈਮ ਆਪ ਕੱਢਣਾ। 24 ਘੰਟੇ ਤੁਹਾਡੇ ਕੋਲ ਵੀ ਹੈਗੇ ਆ, 24 ਘੰਟੇ ਮੇਰੇ ਕੋਲ ਵੀ ਹੈਗੇ ਆ। ਉਸ 24 ਘੰਟਿਆਂ ਨੂੰ ਅਸੀਂ ਕਿਵੇਂ ਵਧੀਆ ਯੂਜ਼ ਕਰਨਾ ਹੈ ਉਹ ਸਾਡੇ ਉੱਪਰ ਹੈਗਾ। ਜਾਂ ਤਾਂ ਅਸੀਂ ਸਾਰਾ ਦਿਨ ਸੌਂ ਕੇ ਕੱਢ ਦਈਏ, ਜਾਂ ਤਾਂ ਅਸੀਂ ਕੰਮ ਕੱਢ ਕੇ ਕਰ ਦਈਏ। ਸੋ ਮੈਨੂੰ ਲੱਗਦਾ ਕਿ ਦਿਨ ਦੀ ਸ਼ੁਰੂਆਤ ਹਮੇਸ਼ਾ ਰੱਬ ਦੇ ਨਾਮ ਨਾਲ ਕਰੋ ਔਰ ਆਪਣੇ 24 ਆਵਰਸ ਨੂੰ ਫੁੱਲੀ ਯੂਟੀਲਾਈਜ਼ ਕਰੋ, ਜੋ ਕਿ ਅਸੀਂ ਅਮਨ ਜੀ ਦੇ ਨਾਲ ਰਹਿ ਕੇ ਪੰਕਜ ਜੀ ਆਲਵੇਜ਼ ਅਸੀਂ ਇਹ ਚੀਜ਼ ਸਿੱਖੀ ਆ। ਈਵਨ ਕਿ ਮੈਂ ਵੀ ਕਈ ਵਾਰ ਲੇਜ਼ੀ ਹੋ ਜਾਂਦੀ ਹਾਂ, ਲੇਕਿਨ ਉਹਨਾਂ ਨਾਲ ਰਹਿ ਕੇ ਸਾਨੂੰ ਬਹੁਤ ਪੋਜ਼ਿਟਿਵ ਵਾਈਬ ਆਉਂਦੀ ਆ ਔਰ ਸਾਨੂੰ ਪਤਾ ਹੁੰਦਾ ਕਿ ਮਿਹਨਤ ਕਰੋਗੇ ਤਾਂ ਫਲ ਮਿਲੇਗਾ। ਕਈ ਵਾਰ ਸਾਨੂੰ ਮਿਹਨਤ ਦਾ ਫਲ ਥੋੜਾ ਜਿਹਾ ਲੇਟ ਮਿਲਦਾ ਹੈ, ਬਟ ਦੇਖੋ ਜਦੋਂ ਅਸੀਂ ਕੋਈ ਬੂਟਾ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਮਿੱਟੀ ਦੇ ਵਿੱਚ ਅਸੀਂ ਬੀ ਨੂੰ ਕਰਦੇ ਹਾਂ, ਤਾਂ ਉਹ ਬੀ ਵੱਡਾ ਹੋਣ ਵਿੱਚ, ਬਾਹਰ ਨਿਕਲਣ ਦੇ ਵਿੱਚ ਵੀ ਟਾਈਮ ਲੈਂਦਾ ਹੈ, ਤੇ ਹਨੇਰਾ ਵੀ ਆਉਂਦਾ ਆ, ਤੂਫਾਨ ਵੀ ਆਉਂਦੇ ਆ, ਰੋਸ਼ਨੀ ਵੀ ਹੁੰਦੀ ਆ। ਸੋ ਲਾਈਫ ਵੀ ਇੱਦਾਂ ਹੀ ਆ, ਜਦੋਂ ਅਸੀਂ ਆਪਣਾ ਕੋਈ ਖੁਆਬ ਪੂਰਾ ਕਰਨਾ ਹੈ ਨਾ ਪੰਕਜ ਜੀ, ਤੇ ਫਿਰ ਕੀ ਹੁੰਦਾ ਹੈ ਕਿ ਸਾਨੂੰ ਉਹਦੇ ਲਈ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ। ਜੇ ਮੈਂ ਕਹਾਂ ਮੈਂ ਅੱਜ ਕੋਈ ਕੰਮ ਕੀਤਾ ਔਰ ਮੈਨੂੰ ਕੱਲ੍ਹ ਹੀ ਉਹਦਾ ਰਿਜ਼ਲਟ ਮਿਲੇ ਤਾਂ ਇੰਝ ਨਹੀਂ ਹੁੰਦਾ। ਅਸੀਂ ਘਰੇ ਵੀ ਸਬਜ਼ੀਆਂ ਲਗਾਉਂਦੇ ਹਾਂ ਅਤੇ ਉਹਨੂੰ ਵੀ ਅਸੀਂ ਪਾਣੀ ਦਿੰਦੇ ਹਾਂ ਹੌਲੀ ਹੌਲੀ, ਉਹਦੀ ਵਧੀਆ ਕੇਅਰ ਕਰਾਂਗੇ ਫਿਰ ਉਹ ਸਾਨੂੰ ਫਲ ਫਰੂਟ ਜਾਂ ਸਬਜ਼ੀਆਂ ਦਿੰਦਾ।
3: ਅਤੇ
0: ਜੇ ਅਸੀਂ ਉਹਦੀ ਕੇਅਰ ਹੀ ਨਹੀਂ ਕਰਾਂਗੇ, ਉਹਨੂੰ ਬਸ ਲਗਾ ਦਿੱਤਾ, ਨਾ ਅਸੀਂ ਪਾਣੀ ਦੇਵਾਂਗੇ, ਨਾ ਅਸੀਂ ਉਹਦੀ ਮਿੱਟੀ ਉਹਦੀ ਵਧੀਆ ਸੋਇਲ ਲਗਾਵਾਂਗੇ, ਤਾਂ ਫਿਰ ਉਹ ਫਲ ਫਰੂਟ ਸਾਨੂੰ ਨਹੀਂ ਮਿਲੇਗਾ। ਸੇਮ ਸਾਡੀ ਲਾਈਫ ਵੀ ਇੰਜ ਹੀ ਹੈ। ਅਗਰ ਅਸੀਂ ਕੁਛ ਸੋਚ ਰਹੇ ਹਾਂ ਅਸੀਂ ਕਰਨਾ ਹੈ, ਅਤੇ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਪਾਣੀ ਦੇਣਾ ਸ਼ੁਰੂ ਕਰੋ, ਉਹਦੀ ਕੇਅਰ ਕਰਨਾ ਸ਼ੁਰੂ ਕਰੋ। ਆਪਣੇ ਸੁਪਨਿਆਂ ਦੀ ਜ਼ਿੰਮੇਵਾਰੀ ਤੁਹਾਨੂੰ ਆਪ ਲੈਣੀ ਪਏਗੀ, ਕਦੇ ਵੀ ਥਰਡ ਪਰਸਨ ਆ ਕੇ ਤੁਹਾਡੇ ਸੁਪਨਿਆਂ ਨੂੰ ਪੂਰਾ ਨਹੀਂ
3: ਕਰ ਸਕਦਾ।
0: ਤਾਂ ਚਲੋ ਜੀ ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਸਾਨੂੰ ਕਾਲ ਕਰਕੇ ਦੱਸਣੀ ਹੈ ਕਿ ਤੁਸੀਂ ਸਾਡੀ ਆਵਾਜ਼ ਸੁਣ ਸਕ ਰਹੇ ਹੋ, ਕਿਉਂਕਿ ਇਨੀਸ਼ੀਅਲੀ ਸਾਡੀ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਆਈ ਸੀ, ਔਰ ਸਾਨੂੰ ਟੈਕਸਟ ਮੈਸੇਜ ਕਰਕੇ ਸਾਡੇ ਬਹੁਤ ਹੀ ਪਿਆਰੇ ਜਿਹੇ ਲਿਸਨਰ ਨੇ ਦੱਸਿਆ ਸੀ ਕਿ ਆਵਾਜ਼ ਨਹੀਂ ਆ ਰਹੀ ਹੈ, ਗਲਤੀਆਂ ਇਨਸਾਨ ਕੋਲ ਹੁੰਦੀਆਂ। ਸੋ ਸਾਨੂੰ ਮਾਫ਼ ਕਰਿਓ ਜੇ ਤੁਹਾਨੂੰ ਪੰਕਜ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਸੁਣਾਈ ਦਿੱਤੀ ਹੋਵੇ, ਬਟ ਹੁਣ ਅਸੀਂ 1 ਵਜੇ ਤੱਕ ਪੂਰੀ ਆਵਾਜ਼ ਦੇ ਨਾਲ ਤੁਹਾਡੇ ਨਾਲ ਜੁੜੇ ਰਹਾਂਗੇ। ਸੋ ਪੰਕਜ ਜੀ,
3: ਹਾਂਜੀ,
0: ਅੱਜ ਦੇਖ ਲਿਆ ਅਸੀਂ ਫਿਰ ਸਾਨੂੰ ਕੋਈ ਸੁਣ ਵੀ ਰਿਹਾ ਜਾਂ ਸਾਡਾ ਸ਼ੋਅ ਕੋਈ ਲਾਈਕ ਵੀ ਕਰ ਰਿਹਾ ਕਿ ਨਹੀਂ, ਤੇ ਦੇਖਦੇ ਹਾਂ। ਦੇਖੋ ਜੀ, ਸਾਥ ਦੀ ਜ਼ਰੂਰਤ ਹੈਗੀ ਹੈ ਸਾਨੂੰ ਤੁਹਾਡੀ, ਤੇ ਕਾਲ ਕਰ ਲਓ ਤੁਸੀਂ ਸਟੂਡੀਓ ਦੇ ਨੰਬਰ ਤੇ ਨੰਬਰ ਕੀ ਹੈ ਸਾਡੇ ਸਟੂਡੀਓ ਦਾ ਪੰਕਜ ਜੀ?
3: ਨੰਬਰ ਹੈ ਜੀ 905-673-3337, 905-673-3337 ਪੇ ਆਪ ਹਮੇ ਕਾਲ ਕਰ ਸਕਤੇ ਹੋ, ਔਰ ਹਮੇ ਜ਼ਰੂਰ ਬਤਾਈਏ ਕਿ ਹਮਾਰੀ ਆਵਾਜ਼ ਆਪ ਤੱਕ ਪਹੁੰਚ ਰਹੀ ਹੈ ਕਿ ਨਹੀਂ ਭਈ।
0: ਜੀ ਬਿਲਕੁਲ,
3: ਹਾਂਜੀ।
0: ਸੋ ਨੰਬਰ ਨੋਟ ਕਰ ਲਓ 905-673-3337, 905-673-3337 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
3: ਸੰਤੋਸ਼ ਜੀ, ਆਪਨੇ ਇਤਨੀ ਬੜੀਆ ਸਟਾਰਟਿੰਗ ਕਰੀ ਹੈ ਤੋ ਇਸਕੀ ਆਜ ਕੀ ਸ਼ੋਅ ਕੀ, ਤੋ ਮੈਂ ਵੀ ਇਸਮੇ ਦੋ ਚੀਜ਼ੇ ਕੁਛ ਐਡ ਕਰਨਾ ਚਾਹਤਾ ਹੂੰ ਕਿ ਜੈਸੇ ਮਿਹਨਤ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ। ਆਪ ਕਹਤੇ ਹੋ ਕਿ ਮਿਹਨਤ ਕਰਤੇ ਰਹੋ ਔਰ ਆਪਕਾ ਜੋ ਵੀ ਆਪਕਾ ਏਮ ਹੈ ਵੋ ਆਪਕੋ ਮਿਲੇਗਾ। ਆਪਨੇ ਸਹੀ ਕਿਹਾ ਸੰਤੋਸ਼ ਜੀ, ਆਪ ਅਗਰ ਘਰ ਪੇ ਹੋ, ਬੈਠੇ ਰਹੇ ਹੋ, ਸੋ ਰਹੇ ਹੋ, ਰੈਸਟ ਕਰ ਲੋ, ਲੇਕਿਨ ਉਸਕੇ ਬਾਅਦ ਵਹੀ ਡਬਲ ਐਨਰਜੀ ਕੇ ਸਾਥ ਨਿਕਲੋ ਔਰ ਆਪਣਾ ਜੋ ਲਕਸ਼ ਹੈ ਉਸਕੇ ਮਤਲਬ ਉਹ ਡਾਇਰੈਕਸ਼ਨ ਆਪ ਚਲੋਗੇ ਤਾਂ ਆਪਕੀ ਜ਼ਰੂਰ ਆਪਕੋ ਕਾਮਯਾਬੀ ਮਿਲੇਗੀ।
0: ਜੀ ਬਿਲਕੁਲ,
3: ਰਾਈਟ। ਔਰ ਹਰ ਚੀਜ਼ ਕਾ ਇੱਕ ਟਾਈਮ ਹੋਤਾ ਹੈ, ਆਪਨੇ ਬਹੁਤ ਸਹੀ ਕਿਹਾ, ਹਰ ਚੀਜ਼ ਕਾ ਇੱਕ ਟਾਈਮ ਹੋਤਾ ਹੈ। ਆਪ ਮਿਹਨਤ ਕਰਤੇ ਰਹੋ, ਆਪਕੋ ਆਪਕੀ ਚੀਜ਼ੇ ਜੋ ਪਰਮਾਤਮਾ ਨੇ ਆਪਕੇ ਲਈ ਰੱਖੀ ਹੈ ਵੋ ਟਾਈਮ ਪੇ ਆਪਕੋ ਮਿਲਤੀ ਰਹੇਗੀ। ਕਭੀ ਵੀ ਨਿਰਾਸ਼ ਨਹੀਂ ਹੋਣਾ, ਕਭੀ ਵੀ ਹਾਰ ਨਹੀਂ ਮਾਨਣੀ, ਜਸਟ ਚਲਤੇ ਰਹਿਣਾ। ਇੱਕ ਚੀਟੀ ਕਾ ਹਰ ਮਤਲਬ ਬਹੁਤ ਸਾਰੇ ਹਮਨੇ ਵੀਡੀਓਜ਼ ਰੀਲ ਦੇਖੀ ਹੋਣਗੇ, ਚੀਟੀ ਕਾ ਐਗਜ਼ਾਮਪਲ ਲੈ ਲਓ, ਉਹ ਮਿਹਨਤ ਕਰਤੇ ਰਹਤੇ ਕਰਤੇ ਰਹਤੇ ਕਰਤੇ ਰਹੀ।
0: ਚੀਟੀ ਮਤਲਬ ਕੀੜੀ, ਜਿਨ੍ਹਾਂ ਨੂੰ ਨਹੀਂ ਪਤਾ ਚੀਟੀ ਕਿਵੇਂ ਕਹਿੰਦੇ ਆ। ਸੋ ਬਿਲਕੁਲ ਪੰਕਜ ਜੀ ਨੇ ਸਹੀ ਕਿਹਾ। ਸੋ ਹੁਣ ਸਾਡੇ ਨਾਲ ਪੰਕਜ ਜੀ ਸਾਡੇ ਪਹਿਲੇ ਕਾਲਰ ਆਫ ਦਾ ਸ਼ੋਅ ਹੈਗੇ ਆ। ਸੋ ਅਸੀਂ ਔਨ 에ਅਰ ਲੈ ਰਹੇ ਆ 4567 ਨੰਬਰ।
2: ਹਾਂਜੀ ਪੰਕਜ ਜੀ, ਸੰਤੋਸ਼ ਜੀ ਤੇ ਤੁਹਾਡੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਜੀ। ਗੈਰੀ ਗਰੇਵਾਲ ਬੋਲਦਾ ਜੀ।
3: ਸਤਿ ਸ੍ਰੀ ਅਕਾਲ
2: ਸਰ ਜੀ, ਤੁਹਾਡੀ ਆਵਾਜ਼ ਬੜੀ ਆ ਰਹੀ ਆ, ਕੋਈ ਪ੍ਰੋਬਲਮ ਨਹੀਂ ਆ, ਬਸ ਇਹ ਦੱਸਣਾ ਸੀ ਤੁਹਾਨੂੰ ਜੀ।
0: ਓ ਥੈਂਕ ਯੂ ਸੋ ਮਚ ਗੈਰੀ ਜੀ, ਕਾਲ ਕਰ ਰਿਹਾ ਸਾਨੂੰ, ਬਹੁਤ ਹੀ ਵਧੀਆ ਪਰਸਨੈਲਿਟੀ ਹੈਗੀ ਆ ਜੋ ਕਿ ਆਲਵੇਜ਼ ਸਾਨੂੰ ਮੋਟੀਵੇਸ਼ਨ ਕਰਨ ਲਈ ਔਰ ਸਾਡਾ ਸਾਥ ਦੇਣ ਲਈ ਸਾਡੇ ਨਾਲ ਰਹਿੰਦੇ ਆ। ਸੋ ਇਹਨਾਂ ਬਾਰੇ ਵੀ ਅਸੀਂ ਤੁਹਾਡੇ ਨੂੰ ਦੱਸਾਂਗੇ, ਇਹਨਾਂ ਦੀ ਕੰਮ ਕਾਰ ਬਾਰੇ ਵੀ ਦੱਸਾਂਗੇ ਤੁਹਾਨੂੰ। ਸੋ ਗੈਰੀ ਜੀ, ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਤੇ ਸੁਣਦੇ ਰਹੋ ਸਾਡਾ ਸ਼ੋਅ। ਥੈਂਕ ਯੂ
2: ਜੀ,
0: ਥੈਂਕ ਯੂ ਜੀ। ਸੋ ਪੂਰੇ ਸ਼ਹਿਰ ਚ ਬਸ ਇੱਕ ਹੀ ਪਰਸਨ ਸਾਡਾ ਸ਼ੋਅ ਸੁਣ ਰਿਹਾ?
3: ਨਾ ਨਾ ਜੀ।
0: ਕੀ ਹੋ ਗਿਆ, ਯਾ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣ ਰਹੀ ਹੈ, ਯਾ ਤੁਸੀਂ ਸਾਨੂੰ ਪਸੰਦ ਨਹੀਂ ਕਰਦੇ ਹੋ, ਇਹਨਾਂ ਵਿੱਚੋਂ ਕੋਈ ਇੱਕ ਗੱਲ ਹੋਣੀ ਆ। ਸੋ ਤੁਸੀਂ ਕਾਲ ਕਰਕੇ ਸਾਨੂੰ ਆਪਣੀ ਆਵਾਜ਼ ਸੁਣਾ ਦਿਓ, ਚਾਹੇ ਤੁਹਾਨੂੰ ਸਾਡੀ ਆਵਾਜ਼ ਨਹੀਂ ਪਸੰਦ ਹੈ, ਦੈਟਸ ਫਾਈਨ, ਲੇਕਿਨ ਤੁਹਾਡੀ ਆਵਾਜ਼ ਸਾਨੂੰ ਸੁਣਨੀ ਬਹੁਤ ਪਸੰਦ ਆ। ਸੋ ਤੁਸੀਂ ਕਾਲ ਕਰਨੀ ਹੈ ਸਟੂਡੀਓ ਦੇ ਨੰਬਰ ਤੇ 905-673-3337, 905-673-3337 ਤੇ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼, ਤੇ ਅੱਜ ਦਾ ਸੈਗਮੈਂਟ ਸ਼ੁਰੂ ਕਰਦੇ ਹਾਂ ਅਸੀਂ। ਸੋ ਅੱਜ ਦਾ ਸੈਗਮੈਂਟ ਹੈਗਾ ਬਾਬਾ ਬਕਤੌਰਾ ਸੈਗਮੈਂਟ, ਇਹ ਹੈਗਾ ਆ ਸਾਡੇ ਸਾਰੇ ਲਿਸਨਰਸ ਦਾ ਫੇਵਰੇਟ ਸੈਗਮੈਂਟ, ਜਿਹਦੇ ਵਿੱਚ ਅਸੀਂ ਤੁਹਾਨੂੰ ਕੁਛ ਗੱਲਾਂ ਦੱਸਾਂਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਹੈਗੀਆਂ ਆ, ਜੋ ਤੁਹਾਡੇ ਵਿੱਚ ਆਲਰੇਡੀ ਹੈਗੀਆਂ ਆ, ਤੇ ਕੁਛ ਗੱਲਾਂ ਜੋ ਕਿ ਤੁਸੀਂ ਆਪਣੀਆਂ ਵਧੀਆ ਕਰ ਸਕਦੇ ਹੋ। ਸੋ ਸੁਣਦੇ ਹਾਂ ਅਸੀਂ ਪਹਿਲੀ ਕਾਲ। ਸੋ ਸਾਡੇ ਨਾਲ ਹੈਗੇ ਆ 6287 ਤੋਂ। ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਵਾਇਸ ਨਾ ਜੀ ਮੈਂ ਤੁਹਾਨੂੰ।
0: ਜੀ ਜੀ, ਬਹੁਤ ਸੋਹਣੀ ਆਵਾਜ਼ ਹੈ ਜੀ ਤੁਹਾਡੀ, ਨਾਮ ਵੀ ਦੱਸ ਦਿਓ ਆਪਣਾ।
4: ਮੇਰਾ ਨਾਮ ਹੈ ਰਿਸ਼ਪਾਲ ਸਿੰਘ।
0: ਰਿਸ਼ਪਾਲ ਜੀ, ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਲਈ।
4: ਹਾਂ ਜੀ, ਗੀਤ ਸੁਣ ਲਾ ਸੀ ਇੱਕ।
0: ਹਾਂ ਜੀ ਹਾਂ ਜੀ,
4: ਇੱਕ ਨਵਾਂ ਮੁੰਡਾ ਜੀ ਅਰਸ਼ਦੀਪ
0: ਜੀ,
4: ਉਹਨਾਂ ਦਾ ਗੀਤ ਹੈ ਇੱਕ ਇਸ਼ਕੇ ਦੀ ਟਿਕਟ।
0: ਇਸ਼ਕ ਦੀ ਟਿਕਟ, ਉਹ ਸੁਣਨਾ ਚਾਹੁੰਦੇ ਹੋ ਤੁਸੀਂ?
4: ਹਾਂਜੀ।
0: ਓਕੇ ਜੀ, ਅਸੀਂ ਤੁਹਾਡੀ ਰਿਕੁਐਸਟ ਨੋਟ ਕਰ ਰਹੇ ਹਾਂ ਅਤੇ ਤੁਹਾਨੂੰ ਸ਼ੋਅ ਸੁਣਦੇ ਰਹਿਣਾ ਪੈਣਾ ਅਤੇ ਅਸੀਂ ਤੁਹਾਨੂੰ ਲਗਾ ਦੇਵਾਂਗੇ ਇਸ਼ਕ ਦੀ ਟਿਕਟ। ਮੈਂ ਪਹਿਲੀ ਵਾਰੀ ਸੁਣ ਰਹੀ ਹਾਂ, ਬਟ ਚਲੋ ਸਾਰੇ ਜਾਣੇ ਦੇਖਦੇ ਹਾਂ ਅਸੀਂ ਇਹ ਸੌਂਗ ਕਿਵੇਂ ਆ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ ਅਤੇ ਸ਼ੋਅ ਸੁਣਦੇ ਰਹੋ ਤੁਸੀਂ 1 ਵਜੇ ਤੱਕ।
4: ਥੈਂਕ
0: ਯੂ ਜੀ। ਔਰ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਪੰਕਜ ਜੀ, 1294
5: ਜੀ। ਅਸਲਾਮ ਵਾਲੇਕੁਮ।
0: ਅਸਲਾਮ ਵਾਲੇਕੁਮ ਜੀ, ਕੈਸੇ ਹੈ ਆਪ?
5: ਬਸ ਬੜੀਆ। ਮੈਂ ਕਿਹਾ ਆਪ ਇਤਨੀ ਮਿਹਨਤ ਕਰ ਰਹੇ ਹੈ ਤੋ ਹਮ ਵੀ ਆਪਕੋ ਕਾਲ ਕਰ ਹੀ ਲੇਤੇ ਹੈਂ।
0: ਜੀ ਜੀ, ਬਹੁਤ ਬਹੁਤ ਸ਼ੁਕਰੀਆ ਆਪਕਾ, ਆਪ ਹਮੇ ਕਾਲ ਕਰ ਰਹੇ ਹੈ, ਬਹੁਤ ਬਹੁਤ ਧੰਨਵਾਦ ਆਪਕਾ। ਤੋ ਦੇਖੋ, ਆਪ ਸਬਕੀ ਸਹਾਇਤਾ ਕੇ ਸਾਥ, ਆਪ ਸਬਕੀ ਹੈਲਪ ਕੇ ਸਾਥ ਹੀ ਹਮ ਹੈ, ਤੋ ਆਪ ਹੋ ਤੋ ਹਮ ਹੈ, ਔਰ ਜਬ ਆਪਕੀ ਕਾਲ ਆਤੀ ਹੈ ਤੋ ਫਿਰ ਸਾਡੇ ਵੀ ਜਿਹੜੀ ਪਾਵਰ ਹੈ ਉਹ ਡਬਲ ਹੋ ਜਾਂਦੀ ਆ।
5: ਨਹੀਂ ਤੁਸੀਂ ਕਹਿ ਸਕਦੇ ਹੋ ਜੀ, ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ।
0: ਵਾਓ,
3: ਕੀ ਬਾਤ ਹੈ,
0: ਵਾਓ, ਵੈਰੀ ਨਾਈਸ।
5: ਸਾਰੇ ਮਜ਼ੇ ਕੈਸ਼ ਕਰੋਗੇ,
0: ਵੈਰੀ ਨਾਈਸ। ਕੈਸ਼ ਦੀ ਸਾਰਿਆਂ ਨੂੰ ਲੋੜ ਹੈਗੀ ਅੱਜ ਕੱਲ, ਸੋ ਤੁਹਾਡੇ ਨਾਲ ਰਹਿਣ ਨਾਲ ਕੈਸ਼ ਕੁਛ ਮਿਲ ਜਾਏਗਾ। ਤੇ ਪੰਕਜ ਜੀ, ਲੈਟਸ ਜੁਆਇਨ ਹਿਮ ਐਸ ਵੈਲ। ਆਪ ਆਪਣਾ ਨਾਮ ਬਤਾ ਦੇ।
5: ਮੇਰਾ ਨਾਮ ਅਲੀਮ ਹੈ।
0: ਅਲੀਮ ਜੀ, ਬਹੁਤ ਬੜੀਆ, ਆਪਕਾ ਨਾਮ ਬਹੁਤ ਪਿਆਰਾ ਹੈ। ਆਪ ਕਹਾਂ ਸੇ ਬਾਤ ਕਰ ਰਹੇ ਹੈ?
5: ਮੈਂ ਮੇਪਲ ਮੇ ਮੇਪਲ ਸੇ ਡਰਾਈਵ ਕਰ ਰਹਾ ਹੂੰ। ਮੈਂ ਅਪਲਾਇੰਸਿਸ ਕਾ ਕਾਮ ਕਰਤਾ ਹੂੰ, ਅਪਲਾਇੰਸਿਸ ਰਿਪੇਅਰ ਕਾ।
0: ਅਲੀ ਜੀ, ਹਮੇ ਕੋਈ ਵੀ ਹਮਾਰੀ ਕਿਸੇ ਲਿਸਨਰ ਕੋ ਕੋਈ ਜ਼ਰੂਰਤ ਹੋਤੀ ਹੈ ਅਪਲਾਇੰਸਿਸ ਰਿਪੇਅਰ ਕੇ ਲੀਏ, ਤੋ ਹਮ ਆਪਕਾ ਨੰਬਰ ਉਨਕੋ ਜ਼ਰੂਰ ਦੇਂਗੇ, ਤੋ ਹਮ ਆਪਕੋ ਆਫ ਦਾ ਏਅਰ ਵੀ ਕਾਲ ਕਰੇਂਗੇ।
5: ਮਿਹਰਬਾਨੀ ਆਪਕੀ।
0: ਜੀ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨੇ ਕੇ ਲੀਏ। ਆਪਕਾ ਦਿਨ ਬਹੁਤ ਬਹੁਤ ਬਹੁਤ ਪਿਆਰਾ ਹੋ, ਜੈਸੇ ਆਪ ਇਨਸਾਨ ਹੋ ਐਸਾ ਹੀ ਆਪਕਾ ਦਿਨ ਹੋ। ਧੰਨਵਾਦ।
5: ਅਰੇ ਆਪਕਾ ਵੀ।
0: ਥੈਂਕ ਯੂ ਸੋ ਮਚ ਜੀ। ਸੋ ਕਿੰਨੀ ਅੱਛੀ ਬਾਤ ਹੈ ਨਾ ਪੰਕਜ ਜੀ, ਕਿੰਨੀ ਸੋਹਣੀ ਗੱਲ ਕੀਤੀ ਉਹਨਾਂ ਨੇ ਕਿ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ। ਸੋ ਦੇਖਦੇ ਹਾਂ ਹੁਣ ਸਾਨੂੰ ਹੋਰ ਕੌਣ ਕੌਣ ਕਾਲ ਕਰਦਾ ਹੈ।
3: ਸੰਤੋ ਜੀ, ਮੈਂ ਪਹਿਲੇ ਹੀ ਬੋਲ ਰਿਹਾ ਥਾ, ਆਪਣੇ ਲਿਸਨਰਸ ਕਾਫੀ ਸਾਰੇ ਹੈ, ਅਭੀ ਸਾਰੇ ਸੈਟਰਡੇ ਕਾ ਮੂਡ ਹੋ ਚੁਕਾ ਹੈ, ਤੋ ਸਾਰੇ ਉੱਠ ਕੇ ਆਪਣੇ ਕਾਲਸ ਜਲਦੀ ਜਲਦੀ ਆਏਗੇ ਔਰ ਆਪਣੀ ਹੌਸਲਾ ਅਫਜ਼ਾਈ ਕਰੇਂਗੇ। ਇੱਕ ਔਰ 11 ਹੋਤਾ ਹੈ, ਲੇਕਿਨ ਇੱਕ ਔਰ ਹਮ 100 ਹੋ ਜਾਏਂਗੇ, 100 ਲੋਕਾਂ ਕੀ ਹਮਾਰੀ ਇੰਟਰਟੇਨਮੈਂਟ ਟੀਮ ਬਣ ਜਾਏਗੀ।
0: ਜੀ ਬਿਲਕੁਲ ਬਿਲਕੁਲ।
3: ਆਜ ਕਾ ਬਾਬਾ ਬਖਤੋਰਾ ਸੈਗਮੈਂਟ ਹੈ ਸੰਤੋ ਜੀ। ਸਬਸੇ ਪਹਿਲੇ ਲੇਕਿਨ ਜੋ ਨਏ ਲਿਸਨਰਸ ਹੈ ਉਨਕੇ ਲਈ ਮੈਂ ਇੱਕ ਬਾਰ ਫਿਰ ਸੇ ਬਤਾਨਾ ਚਾਹੂੰਗਾ, ਬਾਬਾ ਬਖਤੋਰਾ ਸੈਕਸ਼ਨਸ ਮੈਂ ਆਪਕੋ ਕਰਨਾ ਕਿਆ ਹੈ, ਆਪਕੀ ਡੇਟ ਆਫ ਬਰਥ ਬਤਾਨੀ ਹੈ, ਠੀਕ ਹੈ
0: ਜੀ,
3: ਸਿਰਫ ਉਤਨਾ ਹੀ ਕਰਨਾ ਹੈ, ਈਅਰ ਨਹੀਂ ਬਤਾਨਾ ਹੈ
0: ਜੀ, ਬਿਲਕੁਲ
3: ਠੀਕ ਹੈ, ਔਰ ਉਸਕੇ ਸਾਥ ਪਾਸਵਰਡ ਆਜ ਕਾ ਹੋਗਾ ਨਜ਼ਾਰਾ,
0: ਨਜ਼ਾਰਾ, ਵਾਓ
3: ਜੀ। ਤੋ ਯੇ ਆਪ ਪਾਸਵਰਡ ਦੋਗੇ ਔਰ ਜੋ ਵੀ ਆਪਕੀ ਅੱਛੀ ਆਦਤੇ ਹੈ ਔਰ ਜੋ ਵੀ ਇੰਪਰੂਵਮੈਂਟਸ ਹੈ ਵੋ ਸੰਤੋਸ਼ ਜੀ ਔਰ ਹਮ ਆਪਕੋ ਬਤਾਏਂਗੇ ਔਰ ਵੋ ਉਸਕੇ ਆਪ ਅਗਰ ਆਪ ਇੰਪਲੀਮੈਂਟ ਕਰੋਗੇ ਤੋ ਆਪਕਾ ਫਿਊਚਰ ਅਭੀ ਬੈਟਰ ਹੈ ਤੋ ਬੈਸਟ ਹੋ ਜਾਏਗਾ
0: ਜੀ, ਬਿਲਕੁਲ। ਸੋ ਕੁਛ ਆਦਤਾਂ ਹੁੰਦੀਆਂ ਜੋ ਕਿ ਸਾਨੂੰ ਪਿੱਛੇ ਵੱਲ ਖਿੱਚਦੀਆਂ, ਕੁਛ ਹੁੰਦੀਆਂ ਜੋ ਕਿ ਸਾਨੂੰ ਅੱਗੇ ਵੱਲ ਲੈ ਕੇ ਜਾਂਦੀਆਂ। ਸੋ ਸਾਡੇ ਚਾਰਟ ਦੇ ਅਕੋਰਡਿੰਗ ਅਸੀਂ ਤੁਹਾਨੂੰ ਦੱਸਾਂਗੇ ਕੁਛ ਆਦਤਾਂ ਕਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾ ਰਹੀਆਂ ਤੇ ਕੁਛ ਜਿਹੜੀਆਂ ਤੁਹਾਨੂੰ ਪਿੱਛੇ ਵੱਲ ਖਿੱਚ ਰਹੀਆਂ ਨੇ। ਤੇ ਤੁਸੀਂ ਕਾਲ ਕਰਨੀ ਹੈ 905-673-3337, 905-673-3337, ਤੇ ਦੇਖਦੇ ਹਾਂ ਕੌਣ ਕਾਲ ਕਰਕੇ ਦੱਸਣਾ ਜਾਂ ਪੁੱਛਣਾ ਚਾਹੇਗਾ ਕਿ ਕੀ ਹੈਗਾ ਜੋ ਆਪਣੇ ਵਾਸਤੇ ਵਧੀਆ ਕਰ ਸਕਦੇ। ਇੱਕ ਸਾਡਾ ਚਾਰਟ ਹੈ, ਚਾਈਨੀਜ਼ ਚਾਰਟ ਹੈ, ਇਹ ਚਾਰਟ ਦੇ ਅਕੋਰਡਿੰਗ ਅਸੀਂ ਦੱਸਦੇ ਹਾਂ, ਅਸੀਂ ਕੋਈ ਪੰਡਿਤ ਨਹੀਂ ਆ, ਕੋਈ ਅਸੀਂ ਤੁਹਾਡਾ ਭਵਿੱਖ ਨਹੀਂ ਦੱਸ ਰਹੇ, ਭਵਿੱਖ ਤੁਹਾਡਾ ਤੁਹਾਡੇ ਹੱਥ ਵਿੱਚ ਹੈਗਾ ਆ। ਜੇ ਤੁਸੀਂ ਇਹਨੂੰ ਵਧੀਆ ਕਰ ਸਕਦੇ ਹੋ ਤੇ ਆਪਣੀਆਂ ਆਦਤਾਂ ਸਹੀ ਕਰਨੀਆਂ ਪੈਣੀਆਂ, ਜੋ ਕਿ ਸਾਡੇ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ, ਸਾਨੂੰ ਪਤਾ ਵੀ ਹੁੰਦਾ ਕਿਹੜੀਆਂ ਆਦਤਾਂ ਸਾਨੂੰ ਪਿੱਛੇ ਵੱਲ ਕਰ ਰਹੀਆਂ। ਸੋ ਸਾਡੇ ਨਾਲ ਸਾਡੇ ਕਾਲਰ ਹੈਗੇ ਆ ਔਰ ਨੰਬਰ ਹੈਗਾ ਇਹਨਾਂ ਦਾ ਲਾਸਟ ਦਾ 4341। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, 4341 ਐਂਡ ਦਾ ਨੰਬਰ ਹੈਗਾ। ਸਤਿ
6: ਸ਼੍ਰੀ ਅਕਾਲ ਜੀ, ਜੁਲਾਈ 21।
0: ਤੇ ਤੁਸੀਂ ਆਪਣਾ ਪਿਆਰਾ ਜਿਹਾ ਨਾਮ ਦੱਸ ਦੋਗੇ? ਅਮਨਦੀਪ ਜੀ ਨੂੰ ਸੀਰੀਅਸਲੀ ਬਹੁਤ ਮਿਸ ਕਰ ਰਹੇ ਹਾਂ। ਥੈਂਕ ਯੂ ਸੋ ਮਚ ਅਮਨਦੀਪ ਜੀ, ਤੁਸੀਂ ਸਾਨੂੰ ਕਾਲ ਕਰਤੀ, ਕਿਉਂਕਿ ਸਾਡੇ ਅਮਨ ਜੀ ਅੱਜ ਰੇਡੀਓ ਵਿੱਚ ਮਿਸਿੰਗ ਹੈ ਸਾਡੇ ਸਟੂਡੀਓ ਚ, ਲੇਕਿਨ ਥੈਂਕ ਯੂ ਸੋ ਮਚ ਕਾਲ ਕਰਨ ਲਈ। ਸੋ ਜੁਲਾਈ 21 ਕਿਹਾ ਔਰ ਸਾਡਾ ਪਾਸਵਰਡ ਕੀ ਹੈ ਅਮਨ ਜੀ?
6: ਨਜ਼ਾਰਾ।
0: ਤੇ ਨਜ਼ਾਰਾ ਚ ਕਦੀ ਤੁਸੀਂ ਗਏ ਹੋ?
3: ਓਕੇ ਜੀ, ਬ੍ਰੈਂਪਟਨ ਮੈਂ ਰਹਿਤੇ ਹੋ? ਓਕਲੈਂਡ ਮੈਂ। ਅਗਰ ਬ੍ਰੈਂਪਟਨ ਮੈਂ ਕਭੀ ਆਓ ਤੋ ਜ਼ਰੂਰ ਨਜ਼ਾਰਾ ਪੇ ਵਿਜ਼ਿਟ ਕੀਜੀਏ, ਉਸਕਾ ਜੋ ਫਿਊਜ਼ਨ ਫੂਡ ਹੈ, ਕੁਜ਼ੀਨ ਹੈ, ਔਰ ਕੋਈ ਪਾਰਟੀ ਕਰਨੀ ਹੈ ਤੋ ਇਸਕੇ ਲਈ ਬੈਸਟ ਜਗ੍ਹਾ ਹੈ, ਕੈਨੇਡੀ ਐਂਡ ਸਟੀਲਸ ਕਾ ਇੰਟਰਸੈਕਸ਼ਨ ਪੇ ਹੈ, ਤੋ ਜ਼ਰੂਰ ਵਿਜ਼ਿਟ ਕੀਜੀਏ 30 ਰੈਮਲਾ ਡਰਾਈਵ ਪੇ।
0: ਸੋ ਅਮਨ ਜੀ, ਓਕਵਿਲ ਜ਼ਿਆਦਾ ਦੂਰ ਨਹੀਂ ਹੈਗਾ, ਸੋ ਤੁਸੀਂ ਆ ਸਕਦੇ ਹੋ, ਅੱਜ ਵੀ ਆ ਸਕਦੇ ਹੋ. ਸੋ ਤੁਸੀਂ ਦੱਸਣਾ ਉਹਨਾਂ ਨੂੰ ਰੇਡੀਓ 2 ਸੁਣ ਕੇ ਆਏ ਹੋ, ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਮਿਲਣੀ ਹੀ ਚਾਹੀਦੀ ਹੈ. ਅਗਰ ਨਹੀਂ ਮਿਲੀ ਤਾਂ ਸੰਤੋਸ਼ ਦਾ ਨਾਮ ਜਾਂ ਪੰਕਜ ਦਾ ਨਾਮ ਜ਼ਰੂਰ ਲੈ ਲੈਣਾ. ਔਰ ਅਮਨ ਜੀ, ਅਮਨ ਜੀ ਤੁਹਾਡਾ ਨਾਮ ਤੇ ਤੁਸੀਂ ਕਦੀ ਭੁੱਲੋਗੇ ਨਹੀਂ, ਔਰ ਅਮਨ ਜੀ ਦਾ ਨਾਮ ਵੀ ਲੈ ਲੈਣਾ. ਦੇਖਿਓ ਤੁਹਾਡੀ ਸਰਵਿਸ ਟੋਪ ਨੋਚ. ਸੋ ਤੁਹਾਡੇ ਚਾਰਟ ਦੇ ਅਕੋਰਡਿੰਗ ਦੱਸਿਆ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਸਵੀਟ, ਪੋਲਾਈਟ ਐਂਡ ਕੇਅਰਿੰਗ ਪਰਸਨੈਲਿਟੀ ਹੋ, ਜੋ ਕਿ ਤੁਹਾਡੀ ਆਵਾਜ਼ ਤੋਂ ਸਾਨੂੰ ਪਤਾ ਹੀ ਚੱਲ ਗਿਆ. ਬਹੁਤ ਤੁਸੀਂ ਨਾ ਸੈਂਸਿਟਿਵ ਹੋ. ਹੁਣ ਸੈਂਸਿਟਿਵ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦੇ ਆ ਦੂਸਰਿਆਂ ਵੱਲ ਦੇਖ ਕੇ ਅਸੀਂ ਬਹੁਤ ਤਰਸ ਕਰ ਦਿੰਦੇ ਔਰ ਉਹਨਾਂ ਦਾ ਵਧੀਆ ਕਰਦੇ ਹਾਂ, ਅਤੇ ਇੱਕ ਹੁੰਦਾ ਹੈ ਕਿ ਜਦੋਂ ਕੋਈ ਸਾਨੂੰ ਥੋੜ੍ਹਾ ਜਿਹਾ ਵੀ ਕੁਝ ਕਹਿ ਕੇ ਜਾਂਦਾ ਅਤੇ ਅਸੀਂ ਉਹ ਗੱਲ ਦਿਲ 'ਤੇ ਲਾ ਲੈਂਦੇ ਹਾਂ ਔਰ ਉਹਦੀ ਸਟ੍ਰੈਸ ਲੈ ਲੈਂਦੇ ਹਾਂ. ਸੋ ਤੁਹਾਡੇ ਵਿੱਚ ਆ ਦੋਨੋਂ ਹੀ ਸੈਂਸਿਟਿਵ ਹੈ, ਕਿ ਇੱਕ ਵਧੀਆ ਵਾਲਾ ਵੀ ਹੈਗਾ, ਇੱਕ ਹੈਗਾ ਕਿ ਤੁਸੀਂ ਬਹੁਤ ਟੈਨਸ਼ਨ ਲੈ ਲੈਂਦੇ ਹੋ. ਸੋ ਤੁਹਾਨੂੰ ਕੌਣ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਉਹਨੂੰ ਇਗਨੋਰ ਕਰ ਦੇਣਾ ਹੈ ਤੁਸੀਂ, ਅਗਰ ਤੁਸੀਂ ਅੱਗੇ ਵਧਣਾ ਹੈ. ਤੁਹਾਡੇ ਚਾਰਟ ਦੇ ਅਕੋਰਡਿੰਗ ਇਹ ਲਿਖਿਆ ਹੋਇਆ. ਔਰ ਕਦੀ ਕਦੀ ਨਾ ਤੁਸੀਂ ਥੋੜ੍ਹਾ ਜਿਹਾ ਲਾਲਚੀ ਹੋ ਕੇ ਗਲਤ ਡਿਸੀਜਨ ਵੀ ਲਏ ਜਾਂਦੇ ਆ ਲਾਈਫ 'ਚ. ਸੋ ਧਿਆਨ ਰੱਖਣਾ ਕਿ ਲਾਲਚ ਵਿੱਚ ਆ ਕੇ ਔਰ ਕਾਹਲੀ ਦੇ ਵਿੱਚ ਕੋਈ ਡਿਸੀਜਨ ਨਹੀਂ ਲੈਣਾ, ਅਤੇ ਲੋਕ ਕੀ ਕਹਿ ਰਿਹਾ ਅਤੇ ਕੀ ਨਹੀਂ ਕਹਿ ਰਿਹਾ ਉਸ ਚੀਜ਼ ਵੱਲ ਤੁਸੀਂ ਨਹੀਂ ਸੁਣਨਾ, ਔਰ ਤੁਸੀਂ ਬਸ ਆਪਣੇ ਮਿਸ਼ਨ ਵੱਲ ਚੱਲੇ ਜਾਣਾ. ਥੈਂਕ ਯੂ ਸੋ ਮਚ ਅਮਨ ਜੀ ਕਾਲ ਕਰਨ ਲਈ. ਔਰ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ, ਨੰਬਰ ਹੈਗਾ 5053. ਸਤਿ ਸ਼੍ਰੀ ਅਕਾਲ ਜੀ. ਹੈਲੋ ਜੀ,
7: ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ.
7: ਡੇਟ ਆਫ ਬਰਥ ਮੇਰੀ, ਮੈਨੂੰ ਐਗਜ਼ੈਕਟ ਨਹੀਂ ਪਤਾ, ਇੱਕ ਚੱਲਦੀ ਆ June 1st
0: ਜੀ,
7: ਇੱਕ ਹੈਗੀ ਆ August 2nd.
0: ਇੱਕ ਹੈਗੀ June 1st ਤੇ ਦੂਸਰੀ ਕਿਹੜੀ ਹੈਗੀ ਆ?
7: ਅਮਰਜੀਤ
0: ਜੀ. ਸੋ ਅਮਰਜੀਤ ਜੀ, ਤੁਸੀਂ ਕਿੱਥੋਂ ਸੁਣ ਰਹੇ ਹੋ ਸਾਡਾ ਸ਼ੋ? ਅੱਛਾ ਅਮਰਜੀਤ ਜੀ, ਤੇ ਤੁਸੀਂ ਸਾਡਾ ਪਾਸਵਰਡ ਨੀ ਦੱਸਿਆ ਅਮਰਜੀਤ ਜੀ?
7: ਨਜ਼ਾਰਾ.
0: ਓਕੇ ਅਮਰਜੀਤ ਜੀ. ਸੋ ਪੰਕਜ ਜੀ, ਅਮਰਜੀਤ ਜੀ ਕਨਫਿਊਜ਼ ਹੈ ਗਿਆ June 1st ਜਾਂ August 2nd ਜੀ, ਤੇ ਦੇਖਦੇ ਇਹਨਾਂ ਨਾਲ ਕੀ ਮੈਚ ਕਰਦਾ. ਇਹ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਿ ਦੋਨਾਂ ਵਿੱਚੋਂ ਕੀ ਮੈਚ ਕਰੇਗਾ. ਸੋ ਜੂਨ ਦੇ ਅਕੋਰਡਿੰਗ ਜੇ ਅਸੀਂ ਦੇਖੀਏ, ਤੁਸੀਂ ਬਹੁਤ ਇੰਟੈਲੀਜੈਂਟ ਹੋ, ਹਮੇਸ਼ਾ ਅਲਰਟ ਰਹਿੰਦੇ ਹੋ ਆਪਣੀ ਜ਼ਿੰਦਗੀ 'ਚ. ਕੋਈ ਵੀ ਤੁਹਾਨੂੰ ਪਾਗਲ ਨਹੀਂ ਬਣਾ ਸਕਦਾ, ਕੋਈ ਵੀ ਤੁਹਾਨੂੰ ਧੋਖਾ ਨਹੀਂ ਦੇ ਸਕਦਾ, ਲੇਕਿਨ ਤੁਸੀਂ ਬਹੁਤ ਜ਼ਿਆਦਾ ਵਹਿਮ ਕਰਦੇ ਹੋ, ਬਹੁਤ ਜ਼ਿਆਦਾ. ਮਤਲਬ ਜੇ ਤੁਹਾਡਾ ਕੋਈ ਵਧੀਆ ਵੀ ਕਰ ਰਿਹਾ ਹੋਏਗਾ ਨਾ, ਤੁਸੀਂ ਸੋਚਣਾ ਇਹਦੇ ਵਿੱਚ ਉਹਦਾ ਕੀ ਫਾਇਦਾ ਹੈਗਾ ਜੋ ਮੇਰਾ ਇੰਨਾ ਕਰ ਰਿਹਾ. ਸੋ ਇੱਕ ਛੋਟੀਆਂ ਛੋਟੀਆਂ ਗੱਲਾਂ ਦੀ ਤੁਸੀਂ ਵੀ ਟੈਨਸ਼ਨ ਲੈ ਲੈਂਦੇ ਹੋ ਜੂਨ ਦੇ ਅਕੋਰਡਿੰਗ, ਅਤੇ ਨਰਵਸ ਹੋ ਜਾਂਦੇ ਹੋ. ਇਹ ਹੈਗਾ ਤੁਹਾਡਾ ਜੂਨ ਦਾ ਚਾਰਟ. ਸੋ ਜੇ ਅਸੀਂ ਅਗਸਤ ਦੇ ਅਕੋਰਡਿੰਗ ਦੇਖੀਏ ਤਾਂ ਤੁਸੀਂ ਪਰਫੈਕਟ ਹੋ, ਤੁਸੀਂ ਸਾਰਿਆਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਹੋ, ਔਰ ਜੋ ਵੀ ਕੰਮ ਕਰਦੇ ਹੋ ਉਹਦੇ 'ਚ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਖੁਸ਼ ਹੀ ਰੱਖਦੇ ਹੋ, ਕਿ ਇਹ ਨਹੀਂ ਹੈ ਕਿ ਜਿੱਦਾਂ ਮੰਨ ਲਓ ਕਿ ਮੈਨੂੰ ਕੋਈ ਚੀਜ਼ ਮਿਲ ਗਈ ਆ ਮੈਂ ਫਿਰ ਵੀ ਅੱਗੇ ਰੋਈ ਜਾਣਾ, ਤੁਸੀਂ ਉੱਦਾਂ ਦੇ ਨਹੀਂ ਹੋ. ਤੁਸੀਂ ਹਮੇਸ਼ਾ ਸੈਟਿਸਫਾਈ ਰੱਖਦੇ ਹੋ ਆਪਣੇ ਆਪ ਨੂੰ, ਬਟ ਆਪਣੀ ਜ਼ਿੰਦਗੀ ਨੂੰ ਤੁਸੀਂ ਬਹੁਤ ਜ਼ਿਆਦਾ ਲਿਮਿਟਿਡ ਕੀਤਾ ਹੋਇਆ, ਉਹੀ ਕੰਮ ਰੋਜ਼ ਰਿਪੀਟ 'ਤੇ ਲਗਾ ਰਹੇ ਹੋ. ਕੁਛ ਨਵਾਂ ਕਰਕੇ ਦੇਖੋ ਅਮਰ ਜੀ.
7: ਠੀਕ ਹੈ
0: ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ ਸਾਡੇ ਸ਼ੋਅ 'ਤੇ. ਸੋ ਪੰਕਜ ਜੀ, ਗੱਲਾਂ ਚੰਗੀਆਂ ਰਹਿਣਗੀਆਂ. ਸੋ ਤੁਸੀਂ ਮੈਨੂੰ ਦੱਸੋ, ਰੀਸੈਂਟਲੀ ਹੁਣੇ ਮੈਨੂੰ ਇੱਕ ਕਾਲ ਆਈ ਸੀਗੀ ਪਾਰਟੀ ਲਈ. ਸੋ ਨਜ਼ਾਰਾ ਮੈਂ ਖੁਦ ਜਾ ਕੇ ਦੇਖਿਆ, ਕਿਉਂਕਿ ਦੇਖੋ ਅਸੀਂ ਜੇ ਕਿਸੇ ਬਾਰੇ ਬੋਲ ਰਹੇ ਹਾਂ ਸਾਨੂੰ ਜਾ ਕੇ ਦੇਖ ਕੇ ਆਉਣਾ ਵੀ ਬਣਦਾ ਹੈਗਾ ਕਿ ਕਿਵੇਂ ਦਾ ਹੈ. ਓ ਮਾਈ ਗੋਡ, ਪੰਕਜ ਜੀ ਉਹਨਾਂ ਦੀਆਂ ਉਹ ਡਿਸਕੋ ਲਾਈਟਸ ਇੰਨੀਆਂ ਸੋਹਣੀਆਂ. ਮੇਰੀ ਤੇ ਨੈਕਸਟ ਮੰਥ ਦੀ ਪਾਰਟੀ ਬੁੱਕ ਹੈਗੀ ਆ. ਸੋ ਜਿਨ੍ਹਾਂ ਨੇ ਵੀ ਕੋਈ ਪਾਰਟੀ ਕਰਨੀ ਆ, ਅੱਜ ਕੱਲ੍ਹ ਅਸੀਂ ਘਰੇ ਕੰਮ ਕਰਨਾ ਥੋੜ੍ਹਾ ਘੱਟ ਪਸੰਦ ਕਰੀਦਾ, ਸਪੈਸ਼ਲੀ ਪਾਰਟੀਜ਼ 'ਚ. ਪਾਰਟੀਜ਼ 'ਚ ਸਾਨੂੰ ਸਿਰਫ ਰਿਲੈਕਸ ਕਰਨਾ ਹੁੰਦਾ, ਆਪਣੇ ਰਿਲੇਟਿਵਸ ਦੇ ਨਾਲ, ਆਪਣੀ ਫੈਮਿਲੀ ਫਰੈਂਡਸ ਨਾਲ ਇੰਜੋਏ ਕਰਨਾ ਹੁੰਦਾ. ਸੋ ਉਹਦੇ ਲਈ ਆਪਾਂ ਨੂੰ ਇੱਦਾਂ ਦੀ ਜਗ੍ਹਾ ਚਾਹੀਦੀ ਆ ਜਿੱਥੇ ਘਰ ਹੋਵੇ, ਮਾਹੌਲ ਹੋਵੇ ਸਾਡੇ ਘਰ ਵਰਗਾ, ਮਤਲਬ ਜਗ੍ਹਾ ਹੋਵੇ ਘਰ ਵਰਗੀ ਔਰ ਮਾਹੌਲ ਵੀ ਹੋਵੇ ਆਪਣਿਆਂ ਵਰਗਾ, ਔਰ ਸਾਨੂੰ ਟੈਨਸ਼ਨ ਨਹੀਂ ਲੈਣੀ ਕਿ ਤੁਸੀਂ ਖਾ ਲਿਆ, ਤੁਸੀਂ ਪੀ ਲਿਆ, ਤੁਸੀਂ ਆ ਜਾਓ ਨੱਚ ਲਓ. ਸਾਡੇ ਕੋਲ ਈਵੈਂਟ ਮੈਨੇਜਰ ਹੈਗੇ ਆ ਪੰਕਜ ਜੀ, ਜਿਹੜੇ ਕਿ ਸਾਰਿਆਂ ਨੂੰ ਬੁਲਾਉਂਦੇ ਆ ਕਿ ਆ ਜਾਓ, ਤੁਸੀਂ ਆ ਜਾਓ, ਇੰਜੋਏ ਕਰੋ, ਯੂ ਡੋਂਟ ਹੈਵ ਟੂ ਟੇਕ ਕੇਅਰ ਆਫ ਐਨੀਥਿੰਗ, ਬਸ ਇੰਜੋਏ. ਸੋ ਤੁਸੀਂ ਕੁਛ ਦੱਸ ਰਹੇ ਸੀ?
3: ਜੀ ਜੀ, ਨਹੀਂ ਮੈਂ ਕਹਿ ਰਿਹਾ ਤਾਂ ਕਿ ਜੋ ਆਪਨੇ ਬਿਲਕੁਲ ਸਹੀ ਕਿਹਾ ਕਿ ਨਜ਼ਾਰਾ ਇੱਕ ਐਸੀ ਲੋਕੇਸ਼ਨ ਹੈ ਔਰ ਐਸੀ ਪਲੇਸ ਹੈ ਜਹਾਂ ਪੇ ਆਪਕੋ ਵਨ ਸਟੋਪ ਸ਼ੋਪ, ਜੈਸੇ ਕਹਿਤੇ ਹੈ ਕਿ ਯੂ ਨੋ ਸ਼ੋਪਿੰਗ ਮਾਲ ਪੇ ਜਾਣਾ ਹੈ, ਸਾਰਾ ਇੱਕ ਸਾਰੇ ਦੁਕਾਨ ਇੱਕ ਜਗ੍ਹਾ ਪੇ ਮਿਲਤੀ, ਵੈਸੀ ਚੀਜ਼ ਹੈ. ਆਪਕੋ ਬੜੀਆ ਸਾ ਇਨਵਾਇਰਮੈਂਟ ਮਿਲਤਾ ਹੈ ਪਾਰਟੀ ਕੇ ਲੀਏ, ਔਰ ਉਸਕੇ ਸਾਥ ਆਪਕੋ ਪ੍ਰਾਈਵੇਟ ਬੂਥ ਮਿਲਤੇ ਹੈ, ਉਸਕੇ ਸਾਥ ਸਾਥ ਆਪਕੋ ਡੀ ਜੇ ਲਾਈਟ उसके साथ साथ आपको स्टेज भी मिलेगा, उसके साथ आपको पूरी जो मतलब पूरी एक फुल फ्लेज बार भी है, अगर आपको बार का ऑप्शन चाहिए तो इट्स काइंड ऑफ वन स्टॉप शॉप। और इसके साथ में अपने एक साथ नजारा की टीम से परनीत जुड़ चुकी है। परनीत जी गुड मॉर्निंग, सत श्री अकाल जी।
8: गुड मॉर्निंग पंकज सर, कैसे हो आप?
3: बढ़िया जी, आप कैसे हैं?
8: बस बढ़िया बढ़िया, चढ़ती कला।
3: सबसे पहले संतोष जी मैं कहूंगा, अगर आपको जब नजारा की आप इंस्टाग्राम पेज पे जाओगे ना
0: जी,
3: तो इनकी सारी काफी बढ़िया सी रील्स ये खुद
0: मैं फॉलो करती हूं इन्हानू, और अमेजिंग रील्स। और एक्चुअली जस्ट नॉट ओनली रील्स, इन्हों की सर्विस भी उतर दिया। मैं खुद इन्हों अपने फ्रेंड्स पेजेस लास्ट वीक, एंड दे स्पेशली कॉल मी टू थैंक मी, एंड उन्होंने दसिया कि इन्नी वधिया अरेंजमेंट सी संतोष, मतलब सानू किसी चीज की कोई स्ट्रेस ही नहीं सी, एंड फूड वॉज अमेजिंग।
3: जी जी जी। और मैं कल इनके साथ एक बात कर रहा था आज के लिए, मतलब शो के रिगार्डिंग, मतलब उनके कुछ प्रमोशंस वगैरह है। परनीत आप कह रहे थे कल आपके यहाँ पे कोई पार्टी हुई थी, राइट, उसके बारे में आप कुछ बता रहे थे।
8: हाँ जी सर, तो हमारे यहाँ पे कल रिसेप्शन की पार्टी हुई थी
3: जी।
8: तो उन्होंने अपनी लाइक आफ्टर देयर मैरिज दे हैव, उन्होंने अपनी सारी पार्टी हमारे साथ ऑर्गेनाइज की थी, और वो इतने खुश होके गए ना हमारे से कि लाइक लास्ट में वो बैठ के उन्होंने खाना भी हमारे साथ खाया। दे फोर्स्ड अस कि आप हमारे साथ खाना खाएं।
3: वाओ दैट्स ग्रेट।
8: ना फैमिलियर लग गया, और मुझे वो इतनी चीज स्पेशल लगी ना कि यार कि पूरा फैमिली की जैसा हमने उनको ट्रीट किया, एंड उनका मतलब वो ऐसा था कि वो एक बस रोए ही नहीं।
0: ओह माय गॉड, सो स्वीट।
3: नहीं ये देखो, सबसे बड़ी बात होती है कि मतलब व्हेन यू आर यू नो, एक आप फंक्शन कर रहे हो, वहां जो आपके गेस्ट आए वो आपको आपकी फैमिली की तरह ही ट्रीट करते हैं, दैट इज द बेस्ट थिंग। और आई थिंक परनीत एक और चीज आप मुझे कह रहे थे कि ये इनके कोई रिलेटिव थे, उन्होंने भी यहाँ पे कोई प्रोग्राम किया था और उनके रेफरेंस से ये वापिस आए हैं, तो दैट इज द वन ऑफ द यू नो बेस्ट थिंग है। और आप एक बार वहां पे जाओगे, इसका उनका एम्बियंस आपको इतना बढ़िया पसंद आएगा, आप वापिस वहां जाओगे। परनीत और कुछ आप एड ऑन करना चाहोगे?
8: हाँ जी, हाँ जी सर, हमारे यहाँ पे फिलहाल के लिए वी हैव हमारे वीक पे स्पेशल ऑफर चल रहे हैं। अगर आपको 30 पीपल की गैदरिंग करनी है तो हम आपको $1,000 में मतलब आपको पूरा पैकेज दे देंगे।
3: कितने में?
8: $1,000
0: मैं अपने बच्चों का बर्थडे पहला कर दी सी, नाउ आई एम नॉट गोना डू एट होम, क्योंकि नजारा सानू उस तो घट प्राइस चे सारी अरेंजमेंट्स करके दे रहा है। सो इन्हों की बुकिंग बहुत बहुत जल्दी फिल हो जाती है। सो जे किसी के अपकमिंग बर्थडेज है, आई वुड सजेस्ट कि तुसी पहला कॉल कर लो इन्हों, क्योंकि इन्हों कल किसी ने कॉल की साडे रिलेटिव ने ते ए बुक सीगे, सो इन्होंने सानू कोई होर डे दिता। बट अगर थोड़ा कोई स्पेशल डेट हैगी ते प्लीज आई वुड सजेस्ट कि तुसी इन्हों टाइम नाल कॉल करके ते बुक कर लो, ते जेडी इन्हां दी ऑफर हैगी आ ए वी आई बिलीव लिमिटेड टाइम लई हैगी आ। प्रनीत जी
8: हां जी हां जी, लिमिटेड टाइम लई है साडी।
0: सो नंबर दे दो तुसी अपना जल्दी जल्दी।
8: हां जी हां जी, मैं
0: नंबर तुहाडे नजारा दा, अपना पर्सनल नंबर नहीं देना सानू।
3: लेकिन सबको जी आगे बढ़ने से पहले परनीत को मैं बोलूंगा, परनीत आप डील एक बार फिर से बोलिए कि जो लिसनर्स है फिर से एक बार ही अच्छे से सुन ले।
0: जी बिल्कुल।
8: हाँ जी हाँ जी, तो हमारे वीकडे पे 30 पीपल की गैदरिंग, 3 एपेटाइजर और 3 मेन कोर्स, जस्ट $10,000।
3: वाओ, $1,000 वीक डे स्पेशल डील है। कोई भी आपको 30 लोगों की पार्टी करनी है, बर्थडे करना है, कोई भी इवेंट करना है, आपको सारा एक पैकेज मिलेगा। आपको फूड के साथ स्टेज मिलेगा, म्यूजिक सिस्टम मिलेगा, डीजे लाइट्स मिलेगी, और अनलिमिटेड फूड के साथ अनलिमिटेड सॉफ्ट ड्रिंक्स भी मिलेगी सिर्फ $1,000 में। आपको प्री बुक करना है, इनके लिए नंबर आपका है 9054512600 में आप नजारा की टीम से आप कांटेक्ट कर सकते हैं और अपनी पार्टीज बुक कीजिए जल्दी से। इसके साथ साथ में आज वीकेंड है, वीकेंड स्पेशल आपको डाइन इन करनी है, आप छोटी सी गैदरिंग करनी है दोस्तों के साथ, फ्रेंड्स के साथ, फैमिली के साथ, एक अच्छा टाइम बिताना है विद अ गुड एनवायरनमेंट विद अ गुड वाइब। सो नजारा इज द बेस्ट प्लेस टू बी देयर। तो पहुंचे, इनके पास बार भी है और काफी अट्रैक्टिव ड्रिंक्स भी है। परनीत, तो आज आपके लिए हम फिर से एक बार जुड़ेंगे एक साथ में, और नजारा के लिए आपको कॉल्स, फोन आपका बजना चाहिए, और आप कस्टमर्स को अटेंड कीजिए और स्पेशल डील्स का प्रमोशन जो दी है वो साथ में करते रहिए जी।
8: जी जी जरूर।
3: एंड वी अप्रिशिएट द गुड वर्क दैट यू आर डूइंग, राइट?
8: थैंक यू सो मच, थैंक यू सो मच।
3: तो पहुंचे नजारा पे, 30 रेमलर ड्राइव, यूनिट नंबर 1।
8: जी
3: थैंक यू सो मच बनी। तो संतोष जी, वीकेंड के लिए इतनी बढ़िया डील,
0: माय गॉड, मैं हैरान हो गई। 30 पीपल एंड 1000 डॉलर ओनली वीक डेज चे, मतलब वीक डेज की तुसी किसे दिन भी इंजॉय करो, वीक डेज चे आके जॉब करो, सवेरे शाम नो इंजॉय करो पार्टीज। सो कर प्लीज, टेंशन ना लो, करे अरेंजमेंट्स करने बहुत औखे, आई नो कि असीं किवें करदे आं, चेयर्स कट्ठियां करो, फूड इकट्ठा करो, फिर दोबारा वापस देन जाओ, सफाई करो, फिर देखो कि कोई खाना घट तो नहीं गया, ए स्ट्रेस पूरी पार्टी च स्ट्रेस रहिंदी आ। सो एक वारी असीं अपने घरे पार्टी कीती सी, अज तो 4 साल पहला दी गल है, ते मिड ऑफ द पार्टी साडा फूड खत्म हो गया, जदकि असीं उन्हां नूं बोलिया ਸੀ ਕਿ ਇੰਨੇ ਪਰਸਨ ਆ ਰਹੇ, ਉਹਨਾਂ ਨੇ ਫੂਡ ਘੱਟ ਦਿੱਤਾ। ਉਹ ਮਿਡ ਆਫ ਦਾ ਪਾਰਟੀ ਜੋ ਚੀਜ਼ਾਂ ਖਤਮ ਹੁੰਦੀਆਂ ਨਾ, ਉਹ ਬਹੁਤ ਜ਼ਿਆਦਾ ਸਾਨੂੰ ਐਂਬੈਰਸਮੈਂਟ ਹੁੰਦੀ ਆ, ਲੇਕਿਨ ਅਸੀਂ ਕਿਸੇ ਨੂੰ ਪਤਾ ਨਹੀਂ ਚੱਲਣ ਦਿੱਤਾ ਸੀਗਾ, ਕਿਉਂਕਿ ਅਸੀਂ ਵਿੱਚੋਂ ਨਿਕਲ ਕੇ ਜਾ ਕੇ ਲੈ ਕੇ ਸੀ, ਬਟ ਸਟ੍ਰੈਸ ਤੇ ਸਾਡੇ ਲਈ ਸੀ ਨਾ,
3: ਬਿਕੋਜ਼ ਉਹ ਜਾਣਾ ਆਣਾ, ਭਲੇ ਠੀਕ ਹੈ ਰੈਸਟੋਰੈਂਟ 2 ਮਿੰਟ ਦੀ ਦੂਰੀ ਪੇ ਹੀ ਹੈ, ਬਟ ਜਾਣਾ ਪੜਤਾ ਹੈ, ਆਣਾ ਪੜਤਾ ਹੈ, ਦੈਟ ਇਜ਼।
0: ਸੋ ਪੰਕਜ ਜੀ, ਇੱਕ ਵਾਰੀ ਹੋਰ ਇਹਨਾਂ ਦਾ ਨੰਬਰ ਰਿਪੀਟ ਕਰ ਦਿਓ, ਨਜ਼ਾਰਾ ਦੀ ਟੀਮ ਦਾ।
3: ਨਜ਼ਾਰਾ ਦਾ ਨੰਬਰ ਹੈ ਜੀ 905-451-2600। ये लोकेटेड है जी 30 रेमलर ड्राइव पे, यूनिट नंबर 1, ब्रैम्पटन। स्टील्स एंड कैनेडी का इंटरसेक्शन है। जब आप स्टील्स पे हो, क्वींस की तरफ अगर जा रहे हो, तो आपको लेफ्ट में पड़ेगा जी नजारा का प्लाजा, जो हस्की के गैस स्टेशन के बिल्कुल अपोजिट साइड में है। तो जल्दी से पहुंचिए, इनके फूड पार्टीज, फैमिली के साथ डाइनिंग करनी है, सारा आप एक साथ में एंजॉय कीजिए और वीकेंड का भरपूर मजा लीजिए। इसके साथ साथ में संतोष जी, वीकेंड है तो अपने बाकी सारे स्पॉन्सर्स भी आएंगे
0: जी, बिल्कुल।
3: तो बहुत सारी डील्स आज आपको हमारी तरफ से शो पे आप सुनने मिलेगी
0: जी।
3: तो जुड़े रहिए 1 बजे तक और सारे डील्स का एंजॉय कीजिए, प्लान करके फिर इवनिंग में शॉपिंग करने, खाना खाने निकल पड़िए।
0: और अपने बाबा बक्तौरा सेगमेंट लिए नंबर रिपीट कर रही हूं, कॉल करके अपने बारे पता कर सकते हो सानू की गल्लां तुहानू लाइफ च अगे नई वधन दे रहीआं। सो तुसी कॉल करना है, इको एक नंबर हैगा रेडियो आवाज साडी टीम पंजाबी लहरां वल्लों, 905-673-3337, 905-673-3337। ते पंकज जी, सानू रिक्वेस्ट आई सी साडे कॉलर दी कि अर्शदीप सिंगर हैगे आ, उन्हां दी इक उन्हां दा सोंग आया हैगा है इश्क दी टिकट, मैं खुद नहीं सुनिया, लेट्स सी किद्दां दा सोंग हैगा है, ते असीं प्ले करदे आ इश्क दी टिकट। सो देख रहे हैं किद्दां दा सोंग हैगा।

0: बहुत ही प्यारा सॉन्ग है अर्शदीप जी दा इश्क दी टिकट असी भी पहली बार सुने ऑल द वेरी बेस्ट विद दिस सॉन्ग एंड सारे ने एंजॉय किया होना सो नंबर रिपीट कर दिए सी अपने स्टूडियो दे 905-673-3337 9056733337 ते तुसी कॉल करके सानू अपना डेट ऑफ बर्थ एंड पासवर्ड दस सकते हो और असी तुहानू कुछ गल्लां दस सकते हैं तुसी सारे की कर रहे हो ते कित्थों सुन रहे हो ये भी दसो जरूरी नहीं है कि हमेशा बाबा बकतौरा लई कॉल कर रहे हो सानू थोड़ा जा मोटिवेशन चाहिए आ सानू भी पता होना चाहिए कोई सानू सुन रहा है या नहीं सुन रहा अगर सुन भी रहा है आवाज किद्दां दी लग रही है सही आ रही है या डिस्कनेक्ट हो रही है विच कट रही है सो ब्रेक तो नहीं हो रही साडी आवाज तुसी कॉल करनी है 905-673-3337 ते साडे नाल साडे कॉलर हैगे आ और नंबर हैगा इहनां दा 3892 ਤੁਸੀਂ ਔਨ 에ਅਰ ਹੋ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਮੇਰਾ ਨਾਮ ਜਸਮੀਤ ਸਿੰਘ ਹੈਗਾ ਜਸਮੀਤ ਅਰਬੋਟੋਇਸ
0: ਸਤਿ ਸ਼੍ਰੀ ਅਕਾਲ ਜਸਮੀਤ ਜੀ
1: ਬਸ ਮੈਂ ਇੱਕ ਫੋਨ ਕੀਤਾ ਸੀ ਬੜਾ ਤੁਹਾਡਾ ਪ੍ਰੋਗਰਾਮ ਅੱਛਾ ਲੱਗਦਾ ਹੈ ਮਾਰਨਿੰਗ ਦੇ ਵਿੱਚ ਜਦੋਂ ਵੀ ਡਰਾਈਵ ਕਰਦੇ ਆ ਸੁਣਦੇ ਹੈਗੇ ਆ
0: ਜੀ
1: ਤੇ ਅਮਨ ਬਾਜੀ ਨੂੰ ਵੀ ਸੁਣਦੇ ਆ ਬਹੁਤ ਇੰਜੋਏ ਕਰਦੇ ਆ ਤੇ ਮੈਂ ਇੱਧਰ ਫਿਜ਼ੀਕਲੀ ਮੈਂ ਕੈਨੇਡਾ ਦਾ ਮੈਂ ਫਿਜ਼ੀਕਲੀ ਫੂਡ ਬਲੌਗਰ ਹੈਗਾ ਤੇ ਮੈਂ ਆਰਟਿਸਟ ਵੀ ਹੈਗਾ ਤੇ ਪਰ ਰਿਕੁਐਸਟ ਹੈ ਤੁਸੀਂ ਇੱਕ ਮੇਰਾ ਗਾਣਾ ਲਗਾ ਦਿਓ
0: ਜੀ ਜੀ ਸ਼ੋਰ ਜਸਮੀਤ ਜੀ ਦੱਸੋ ਤੁਸੀਂ ਤੁਹਾਡਾ ਸੌਂਗ ਕਿਹੜਾ ਲਗਾਈਏ ਸੀ
1: ਹਾਂਜੀ NRI ਐਂਥਮ
0: NRI
1: ਐਂਥਮ
2: ਐਂਡਮ
0: ਐਂਡਮ
1: ਗਾਣੇ ਵਿਚ ਲਿਖੀ ਹੈਗੀ ਆ ਜਿਹੜਾ NRI ਨਾਲ ਸਾਰੀ ਜਿਸ ਤਰ੍ਹਾਂ ਸਟਾਰਟਿੰਗ ਤੋਂ ਆਉਂਦੇ ਹੈਗੇ ਨੇ ਚੜ ਕੇ ਆਪਣਾ ਦੇਸ਼ ਤੇ ਇੱਧਰ ਤੱਕ ਸਕਸੈਸ ਕਿਸ ਤਰ੍ਹਾਂ ਹੁੰਦਾ ਸਟਰਗਲ ਤੋਂ ਸਕਸੈਸ
2: जी जी जी जसमीत जी सच में ना सॉरी संतोष जी मैं आपको इंटरप्ट कर रहा हूँ लेकिन मैं इन्होंने मतलब ये NRI एंथम लिखा है कि यू नो इतनी बढ़िया चीज है हमने काफी सारे एंथम देखे हैं
0: जी
2: मतलब इसके साथ साथ में ये मतलब NRI एंथम लिखा है
0: जी वेरी
2: इस जसमीत जी मैं ये सोचना चाहता हूँ कि मतलब आपने तो एक बेसिक सोच बताई तो मतलब ये मोटिवेशन क्या था आपके इसमें कि आपने ये गाना एंथम लिखा
1: मेरे को जैसे मैं एज ए लाइक मतलब भगवान जी की कृपा से टॉप ब्लॉगर में मेरा नाम आता है कनाडा में
0: जी जी
2: ओके जी
1: तो मेरे को लोग मैसेज करते थे कि बाजी मेरे ये स्ट्रगल हो रही है मैं मेरे को जॉब नहीं मिल रही मेरे किसी ने ये पैसे मार लिए मेरी हेल्प कर दो तो मतलब हर एक की वो स्ट्रगल सुन सुन के ना तो वो चीज मैंने कहा चलो उसका गाना ही बना देते हैं कि भाई कितना मुश्किल से लोग मेहनत करके NRI बनते हैं सैक्रीफाइस करना पड़ता है ऐसे नहीं कोई NRI बन जाता
2: नहीं करेक्ट
1: फिर वो चीज मैंने सोचा कि चलो तो गाने के वे में इसको हम सबको बताते हैं कि NRI का मतलब क्या होता है ऐसा नहीं होता कि भाई पैसे पेड़ पे लगे NRI चला गया बाहर इंडिया से तो
0: सीरियसली
2: नहीं ये सबसे बढ़िया चीज कही आपने
0: पैसे पेड़ वाली गल बिल्कुल सही है क्योंकि असी इथों ਬੂਟਿਆਂ ਤੋਂ ਜਾਂ ਟ੍ਰੀਸ ਤੋਂ ਪੈਸੇ ਤੋੜ ਕੇ ਇੰਡੀਆ ਜਾਂਦੇ ਆ ਸਾਰਿਆਂ ਨੂੰ ਇੰਜ ਲੱਗਦਾ ਸਮ ਟਾਈਮਸ ਲੇਕਿਨ ਅਸੀਂ ਇੱਥੇ ਕਿੰਨਾ ਸਟਰਗਲ ਕਰਕੇ ਬਹੁਤ ਵਧੀਆ ਲੇਕਿਨ ਮਜ਼ਾ ਆਉਂਦਾ ਹੈ ਪੰਕਜ ਜੀ ਕੰਮ ਕਰਕੇ ਉਸ ਚੀਜ਼ ਦਾ ਮੁੱਲ ਪੈਂਦਾ ਹੈ ਮੰਨਦੇ ਹੋ ਜਸਮੀਤ ਜੀ ਇਸ ਗੱਲ ਨੂੰ
1: ਬਿਲਕੁਲ ਜੀ ਬਿਲਕੁਲ ਦੇਖੋ ਜਿੰਨੀ ਕੁਛ ਤੁਸੀਂ ਡਿਫਿਕਲਟੀ ਫੇਸ ਕਰੋਗੇ ਜਿਹੜਾ ਸਕਸੈਸ ਮਿਲੇਗਾ ਤੁਹਾਨੂੰ ਓਨਾ ਹੀ ਸਵਾਦ ਆਏਗਾ ਕਿ ਹਾਂ ਯਾਰ ਮੈਂ ਮਿਲੀ ਮਿਹਨਤ ਕਰਕੇ ਮੈਨੂੰ ਚਾਹੇ PR ਮਿਲੀ ਹੈ ਜਾਂ ਮਿਹਨਤ ਕਰਕੇ ਮੈਨੂੰ ਸਿਟੀਜ਼ਨਸ਼ਿਪ ਮਿਲੀ ਹੈ ਮਤਲਬ ਬਹੁਤ ਸਾਰੀ ਚੀਜ਼ਾਂ ਤੇ ਵੈਲਿਊਏਬਲ ਹੋ ਜਾਂਦੀਆਂ
0: ਬਿਲਕੁਲ ਜਦੋਂ ਸਾਨੂੰ ਮਿਹਨਤ ਕਰਕੇ ਕੋਈ ਚੀਜ਼ ਮਿਲਦੀ ਹੈ ਨਾ ਉਹਦੀ ਐਕਚੁਅਲ 'ਚ ਵੈਲਿਊ ਬਹੁਤ ਸਾਨੂੰ ਪਤਾ ਹੁੰਦੀ ਹੈ ਕਿ ਅਸੀਂ ਉੱਥੇ ਕਿਵੇਂ ਪਹੁੰਚੇ ਹਾਂ ਸੋ ਜਸਮੀਤ ਜੀ ਥੈਂਕ ਯੂ ਸੋ ਮਚ ਤੁਸੀਂ ਸਾਡੇ ਸ਼ੋਅ ਤੇ ਕਾਲ ਕੀਤਾ ਔਰ ਅਸੀਂ ਹੁਣੇ ਤੁਹਾਡਾ ਸੌਂਗ ਲਗਾ ਰਹੇ ਹਾਂ ਸੁਣਦੇ ਰਹੋ ਸਾਡਾ ਸ਼ੋਅ ਥੈਂਕ ਯੂ ਸੋ ਮਚ ਫੋਰ ਯੂਰ ਕਾਲ
1: ਹਾਂਜੀ ਪਲੀਜ਼ ਸਾਨੂੰ ਰਿਕੁਐਸਟ ਹੈ ਕਿ ਸਾਰੇ ਫੋਲੋ ਵੀ ਕਰੋ ਥੈਂਕ ਯੂ ਸੋ ਮਚ ਜੇ ਲੋਕਲ ਆਰਟਿਸਟ ਹੈਗੇ ਤੇ ਸਪੋਰਟ ਕਰੋ
0: ਯਾ ਯਾ ਸ਼ੋਰ ਆਲ ਦਾ ਵੈਰੀ ਬੈਸਟ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਸੋ ਅਸੀਂ ਜਸਮੀਤ ਜੀ ਦਾ ਸੌਂਗ ਲਗਾ ਰਹੇ ਹਾਂ ਸੋ NRI ਹੈ

0: संतोष जी लगता है इनकी आवाज कुछ नहीं है, आई थिंक इनको कॉल।
1: सो किरण जी तुसी दोबारा कॉल कर लो, थोड़ी आवाज नहीं आ रही है। किरण जी दोबारा कॉल कर लो। सो साडे नाल हुन साडे नेक्स्ट कॉलर हैगे आ वन ऑफ द फेवरेट पर्सनैलिटी जिन्हां नूं इंट्रोडक्शन दी कोई जरूरत नहीं हैगी है। सो ब्रैम्पटन टीवी अपलायंसिस तो सुल्तान जी तुहाडा स्वागत है साडे शो ते, तुसी ऑन एयर हो।
2: थैंक यू वेरी मच जी, बहुत बहुत शुक्रिया। ते ब्रैम्पटन टीवी एंड अपलायंसिस दा मैसेज दवांगे क्योंकि परसेंट दा जिहड़ा है ਉਹ ਟੈਰਿਫ ਲੱਗਣ ਜਾ ਰਿਹਾ। ਸੋ ਅਸੀਂ ਆਪਣੇ ਕਸਟਮਰ ਨੂੰ ਇਨਫੋਰਮ ਕਰ ਰਹੇ ਹਾਂ ਕਿ ਜਿਹੜਾ ਫਰਿੱਜ $1,000 ਦਾ ਲੈ ਰਿਹਾ ਸੀ 8 September ਤੋਂ ਬਾਅਦ ਇਹ $1,300 ਦਾ ਹੋ ਜਾਣਾ। ਜਿਹੜਾ ਵਾਸ਼ਰ ਐਂਡ ਡਰਾਇਰ $2,000 ਦਾ ਲੈ ਰਿਹਾ ਸੀ ਜੀ ਇਹ 8 September ਤੋਂ ਬਾਅਦ $2,600 ਦਾ ਹੋ ਜਾਣਾ। ਤੇ ਜਿਹੜਾ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਐਜ ਆਫ ਟੂਡੇ $5,000 ਵਾਲਾ $29.99 ਚ ਅਸੀਂ ਲੈ ਕੇ ਦੇ ਰਹੇ ਹਾਂ ਇਹ 8 September ਤੋਂ ਬਾਅਦ $38.99 ਦਾ ਹੋ ਜਾਣਾ। ਸੋ ਜਿਹੜੇ ਵੀ ਕਸਟਮਰ 8 September ਤੋਂ ਪਹਿਲੇ ਪਹਿਲੇ 25% ਜਿਹੜਾ ਟੈਰਿਫ ਲੱਗਿਆ ਉਹਦੇ ਤੋਂ ਬਚਣਾ ਚਾਹੁੰਦੇ ਤੇ ਅੱਜ ਦੀ ਪ੍ਰਾਈਸ 'ਤੇ ਡਿਸਕਾਊਂਟ ਲੈਣਾ ਚਾਹੁੰਦੇ ਉਹ ਡੈਫੀਨੇਟਲੀ ਕੰਟੈਕਟ ਕਰ ਸਕਦੇ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 Bovade Drive ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਜੇ ਕੱਲਾ ਵਾਸ਼ਰ ਲੈਣਾ $1,000 ਵਾਲਾ $599 ਦਾ ਮਿਲੇਗਾ, $400 ਸੇਵ ਕਰੋਗੇ। ਪਰ ਜੇ ਵਾਸ਼ਰ ਐਂਡ ਡਰਾਇਰ ਦਾ ਪੇਅਰ ਲਵੋਗੇ ਤੇ $800 ਦੀ ਸੇਵਿੰਗ ਹੈ ਕਿਉਂਕਿ $1,499 ਚ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਮਿਲ ਰਿਹਾ ਜਿਹਦੀ $2,200 ਪ੍ਰਾਈਸ ਹੈ। $1,499 ਦਾ ਫ੍ਰੀ ਡਿਲੀਵਰ ਹੋਏਗਾ ਤੇ $1,499 ਛੇ ਮਹੀਨੇ ਚ ਤੁਸੀਂ ਪੇ ਕਰਨਾ। ਇਹਨੂੰ ਸਾਈਡ ਬਾਈ ਸਾਈਡ ਵੀ ਰੱਖ ਸਕਦੇ ਜੀ ਤੇ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਵੀ ਕੀਤਾ ਜਾ ਸਕਦਾ। ਜਦੋਂ ਸਟੈਕ ਕਰੋਗੇ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕ ਐਂਡ ਇੰਸਟਾਲ ਹੋ ਜਾਏਗਾ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਕਿਉਂਕਿ ਇਹ ਲੇਬਰ ਡੇ ਵੀਕਐਂਡ ਹੈ, ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਦਾ ਵੀਕਐਂਡ ਹੈ ਤੇ ਬੈਕ ਟੂ ਸਕੂਲ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਇਹ ਆਫਰ ਕਰ ਰਹੇ ਹਾਂ ਜੀ। ਜੇ ਤਾਂ ਉਹਨਾਂ ਨੇ ਜੁਆਇੰਟ ਅਕੋਮੋਡੇਸ਼ਨ ਲੈਣੀ ਹੈ ਤੇ 50-inch ਦਾ ਟੀਵੀ ਲਗਾ ਸਕਦੇ ਆ ਸਿਰਫ $299 ਦਾ। ਜੇ ਆਪਣੇ ਬੈਡਰੂਮ ਲਈ 40-inch ਟੀਵੀ ਚਾਹੀਦਾ ਸਿਰਫ $199 ਦਾ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਬੈਕ ਟੂ ਸਕੂਲ ਸਪੈਸ਼ਲ ਸੇਲ ਦਾ ਫਾਇਦਾ ਬਿਗ ਸਕਰੀਨ ਟੀਵੀ ਖਰੀਦਣ ਵਾਲੇ ਵੀ ਲੈ ਸਕਦੇ ਜੀ। 85-inch ਦਾ ਸੋਨੀ ਬਰੇਵੀਆ ਮਾਡਲ ਜਾਂ ਸੈਮਸੰਗ ਐਨੀ ਆਫ ਵਨ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ। $2,200 ਤੋਂ $1,599 ਦਾ ਮਿਲੇਗਾ, $700 ਤੁਸੀਂ ਸੇਵ ਕਰਨੇ ਆ। ਜਦਕਿ 8 September ਤੋਂ ਬਾਅਦ ਇਹ ਟੀਵੀ ਤੁਹਾਨੂੰ $1,899 ਦਾ ਮਿਲਣਾ। ਐਜ ਆਫ ਟੂਡੇ $1,599 ਦਾ ਲੈ ਕੇ $1,599 ਵੀ ਛੇ ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਪਹੁੰਚਣਾ ਹੈ ਤੁਸੀਂ ਜੀ 801 Bovade Drive ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ। ਜਿੰਨੇ ਵੀ ਫੋਲੋਅਰ ਹੈਗੇ ਜੀ ਉਹਨਾਂ ਨੂੰ ਅਸੀਂ ਲੱਕੀ ਡਰਾਅ ਚ ਪਾ ਰਹੇ ਹਾਂ ਤੇ ਲੱਕੀ ਡਰਾਅ ਚ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ ਤਾਂ ਕਿ ਤੁਹਾਨੂੰ ਅਪਡੇਟਸ ਵੀ ਮਿਲਦੀਆਂ ਰਹਿਣ। 905-450-2828-905-450-2828 ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ। ਸੋ ਸੁਲਤਾਨ ਜੀ
2: ਨੂੰ ਇੰਟਰੋਡਿਊਸ,
1: ਥੈਂਕ ਯੂ ਜੀ। ਸੁਲਤਾਨ ਜੀ ਕੋਲ ਸਾਰਿਆਂ ਨੂੰ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਇੰਨੀਆਂ ਵਧੀਆ ਵਧੀਆ ਡੀਲਸ, ਕੋਈ ਵੀ ਲੋਕੇਸ਼ਨ ਕਿਤੇ ਵੀ ਹੋਰ ਕੋਈ ਬੀਟ ਨਹੀਂ ਕਰ ਸਕਦਾ। ਸੋ ਸਾਰਿਆਂ ਨੇ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਸਿਸ। ਔਰ ਭੁੱਖ ਲੱਗ ਗਈ ਹੈ ਸਾਨੂੰ, ਔਰ ਵਧੀਆ ਵਧੀਆ ਡੀਲਸ ਲਈ ਸਾਰੇ ਵੇਟ ਕਰ ਰਹੇ ਹੋ। ਸੋ ਸਾਰੇ ਤਿਆਰ ਹੋ ਜਾਓ, ਤਵਾ ਕਿਚਨ ਤੋਂ ਸਾਡੇ ਨਾਲ ਹੈਗੇ ਆ ਕਿਰਨ। ਸੋ ਕਿਰਨ ਜੀ ਤੁਸੀਂ ਔਨ ਏਅਰ ਹੋ।
0: ਕਿਰਨ ਜੀ ਅੱਜ ਵੀਕਐਂਡ ਸਟਾਰਟ ਹੋ ਗਿਆ ਜੀ, ਕੁਛ ਸਪੈਸ਼ਲ ਅੱਜ ਤਵਾ ਕਿਚਨ ਮੈਂ ਕਿਆ ਹੈ ਜੀ? ਹੈਲੋ हेलो
3: हेलो
0: हाँ जी किरण जी, आपकी आवाज नहीं, थोड़ा शायद थोड़ा टेक्निकल इशू है इसके लिए। हेलो
3: हेलो,
0: आपकी आवाज आ रही है?
3: हाँ जी, आपको मेरी आवाज आ रही?
0: ठीक आ रही, आ रही है। ठीक है, सॉरी थोड़ा टेक्निकल इशू है, मुझे लगता है आपका रेस्टोरेंट ऑफ काफी बिजी है, थोड़ा आप आगे पीछे कस्टमर के साथ बिजी हो। चलो किरण जी, सबसे पहले बताइए, चलो वीकेंड है, काफी सारे लोग तवा किचन के लिए वेट करते हैं, आप क्या डील्स ले आए हो, क्या स्पेशल है आज तवा किचन की तरफ से, बताइए।
3: तो वीकेंड पे स्पेशल, जैसे वीकेंड पे इंडिया में ज्यादा से ज्यादा हमारे घरों में परांठों की बहुत डिमांड होती है, क्योंकि वीकेंड पे हमारी छुट्टी होती है। तो हमारे पास है दो दारा सिंह परांठे की डील, जिसमें आपको दो दारा सिंह परांठा, जो कि दारा सिंह नाम ही इसलिए है क्योंकि इसमें बहुत तीन चार तरह की डिफरेंट डिफरेंट स्टफिंग होती है,
0: और
3: वो पूरा लोडेड परांठा होता है। वो आपको दो परांठे विद दो चाय और दो दही एंड अचार सिर्फ और सिर्फ 1599
0: में आपको मिलेगा,
3: सिर्फ और सिर्फ तवा किचन पे।
0: बढ़िया जी, जो बहुत बड़ा परांठा होता है, जिसने आई थिंक दारा सिंह खाया है, एक पूरा खा नहीं सकता। किरण जी, एक बार मैं आपके यहाँ पे भी आया था ट्राई करने के लिए, तो मैंने पूरा परांठा में खा नहीं पाया। चार अलग डिफरेंट टॉपिंग्स होती है जी, बिल्कुल इतने थाल की साइज का परांठा होता है, बहुत ही बढ़िया टेस्टी है। और दो परांठे आपको मिलेंगे, उसके साथ दो चाय, दो दही और दो अचार, ये कॉम्बो आपको 1599 में तवा किचन पे मिलेगा जी। बहुत ही बढ़िया जी, इसके अलावा किरण जी और कुछ आज बढ़िया डील्स है?
3: हाँ, और उसके साथ साथ हमारे पास है दो अमृतसरी कुलचे
0: जी,
3: जो जिसमें अमृतसरी कुलचा फुट लॉन्ग होता है, वो छोटा सा फुट नहीं होगा
0: जी, जी,
3: वो फुट लॉन्ग है कि वो भी एक बंदा फिनिश नहीं कर पाएगा, वो फुट लॉन्ग होता है पूरा फ्रेंड। उसके साथ जो आपको लाहौरी चने मिलेंगे, जो कि बिल्कुल भी हम चाय पत्ती के साथ नहीं बनाते
0: जी जी,
3: तो उससे कोई भी गैस का प्रॉब्लम पे कुछ नहीं होगा
0: जी जी।
3: लाहौरी चनों के साथ सैलेड, इमली की चटनी
0: जी,
3: ये आपको मिलेगी सिर्फ और सिर्फ 1399 में
0: जी,
3: अमृतसरी कुलचा
0: जी जी।
3: तो ये भी हमारी आज उस पे चल रही है डील। और उसके साथ साथ हमारे पास जो बहुत जाते हैं वो है पहाड़गंज के चने भटूरे
0: जी,
3: तो आपको उसमें आएंगे आपको दो प्लेट, जिसमें चार भटूरे, सैलेड और चने मिलेंगे सिर्फ और सिर्फ 1299 में।
1: सो मैं दस दवा तुहानू, जेडे पहाड़गंज के छोले भटूरे आ, ओहो लुधियाने दे स्पेशल हैगे आ
0: जी जी।
1: सो अमन जी ऑलवेज दसदे हुंदे आ कि जेडे पहाड़गंज दे छोले भटूरे उत्थे दे स्पेशल, इन्हां विच तुहानू ऑयल नहीं मिलेगा, क्योंकि इन्हां दी प्रिपरेशन ही कुछ इदां दी हैगी आ कि तुहानू ऑयल नहीं मिलेगा, प्लस जो तुसी खाओगे तुहानू हैवीनेस नहीं होगी होएगी। अदरवाइज जो असीं भटूरे खांदे आ ते बस डिनर स्किप करन दा दिल करदा या नींद बहुत आंदी है, इन्हां दे भटूरे लाजवाब। तुसी खुद ट्राई करोगे ते तुसी खुद दसोगे कि किवें इह डिफरेंट हैगे आ, इन्हां दी प्रेपरेशन भी डिफरेंट हैगी आ। और इन्हां दी एक सब तो मेरी फेवरेट हैगी आ न्यूट्री कुलचा चौड़े बाजार वाला
0: जी जी जी।
1: सो मैनू इस बार इंडिया जदों जाना है, मैं लुधियाने भी होके आना, एक्चुअली आई एम फ्रॉम अमृतसर, सो मैनू अमृतसर दे सारे टेस्ट पता, लेकिन मैं तुहानू सारे नू बैट करदी आ, चाहे तुसी किसी भी पंजाब तो या किसी भी इंडिया की जगह तो, तुसी ए जेड़े न्यूट्री कुलचा तुसी इंडिया दा टेस्ट याद दिलवा देंगे। मैं न्यूट्री कुलचा लैके आई सी रखड़ी ते साडे घरे साडे गेस्ट आए सीगे, और सारिआं ने न्यूट्री कुलचा जो खादा उन्होंने कहा कि असि डीएवी कॉलेज पढ़ते सके अमृतसर, ते उत्थे बाहर एक रेहड़ी वाले अंकल लगांदे सके न्यूट्री कुलचा, एग्जैक्टली पंकज जी ओही सी। फिर जो उत्थे असि जॉब करदे सी, असि उन्हां कोलों बंचेस च मंगवांदे सी, एग्जैक्टली मेरे हसबैंड खाके भी कहंदे ए न्यूट्री कुलचा एग्जैक्टली अमृतसर दा टेस्ट दिला रहा है। तुसी पंजाब तो इंडिया तो कितों भी हो, एक बार ट्राई करो पहाड़गंज ते छोले भटूरे ते न्यूट्री कुलचा, आई बेट यू गाइज गोना लव इट। सो सारे ने पहुंचना है तवा किचन, और नंबर रिपीट करो, असि नाल दे नाल होर भी बड़ी डील्स लेके आ रहे हैं तवा किचन दिया।
0: तो तवा किचन आपको पहुंचना है जी 50 सनीवेल गेट पे, माउंटेनिश और बोविड रोड का इंटरसेक्शन है, वहां पे जो फोर्टिनोस के पास है उसके सामने है। तो आपको ये सबसे बढ़िया डील्स, दो दारा सिंह पराठा दो चाय के साथ आपको मिलेगा 1599, दो अमृतसरी कुलचे, दो प्लेट छोले भटूरे और दो प्लेट लुधियाना जो न्यूट्री कुलचा है वो भी आपको चौड़े बाजार वाला 1299 में आपको दो प्लेट मिलेंगे। तो जल्दी पहुंचिए तवा किचन पे। संतोष जी, इनकी टैगलाइन है, इनकी प्रिपरेशन घर वर्गी, टेस्ट ढाबे वर्गा।
1: प्रेपरेशन कार वर्गी ते टेस्ट ढाबे वर्गा, ते पहुंचना कित्थे तुसी तवा किचन, और सब तो वधिया इन्हां दे प्राइस कोई भी बीट नहीं कर सकदा और टेस्ट भी नहीं। सो ट्राई करो ते तुसी सानू खुद कॉल करके थैंक्स करोगे। सो सारे ने पहुंचना है तवा किचन, और इन्हां दी लोकेशन हैगी 50 माउंटेन एश रोड, ए हैगा बोवेड ते ਟੋਰਬੈਮ ਦੇ ਲਾਗੇ ਫਿਫਟੀ ਸਨੀਵੇਲ ਗੇਟ ਮਾਊਂਟੇਨ ਐਸ਼ ਇਹਨਾਂ ਦੀ ਰੋਡ ਦਾ ਨਾਮ ਹੈਗਾ ਸੋ ਸਾਰੇ ਨੇ ਪਹੁੰਚਣਾ ਹੈ ਤੁਸੀਂ ਔਰ ਇੰਨੀਆਂ ਵਧੀਆ ਰੀਲਸ ਤੁਹਾਨੂੰ ਕਿਤੋਂ ਨੀ ਮਿਲਣਗੀਆਂ
0: ਔਰ ਨੰਬਰ ਹੈ ਜੀ 905-790-1699-905-790-1699 ਪੇ ਆਪ ਇਨਕੋ ਫੋਨ ਕਰਕੇ ਆਪਕੇ ਆਰਡਰ ਪਲੇਸ ਕਰ ਸਕਤੇ ਹੋ ਔਰ ਡਾਈਨਿੰਗ ਕੇ ਲਿਏ ਆਪ ਜਾ ਸਕਤੇ ਹੋ ਜੀ ਥੈਂਕ ਯੂ ਸੋ ਮਚ ਕਿਰਨ ਜੀ ਹਮ ਆਪਸੇ ਫਿਰ ਸੇ ਜੁੜੇਂਗੇ ਟੂ ਐਡ ਔਨ ਮੋਰ
1: ਯਾ ਯਾ ਸੋ ਥੈਂਕ ਯੂ ਸੋ ਮਚ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਬਹੁਤ ਹੀ ਇੰਪੋਰਟੈਂਟ ਹੈਗੇ ਆ ਅੱਖਾਂ ਸੋ ਅੱਖਾਂ ਗਈਆਂ ਤੇ ਜਹਾਨ ਕਿਉਂਕਿ ਜਦੋਂ ਤੁਸੀਂ ਕੁਝ ਦੇਖ ਨਹੀਂ ਸਕਦੇ ਹੋ ਨਾ ਤੇ ਤੁਹਾਨੂੰ ਦੁਨੀਆਂ ਦਾ ਪਤਾ ਨਹੀਂ ਲੱਗਦਾ ਕਿ ਕਿਵੇਂ ਦੀ ਦੁਨੀਆਂ ਹੈ ਸੋ ਅੱਖਾਂ ਦੀ ਕੇਅਰ ਕਰਨਾ ਬਹੁਤ ਹੀ ਇੰਪੋਰਟੈਂਟ ਹੈ ਜਿਵੇਂ ਅਸੀਂ ਆਪਣੇ ਪੂਰੇ ਸਰੀਰ ਦਾ ਧਿਆਨ ਰੱਖਦੇ ਹਾਂ ਅੱਖਾਂ ਨੂੰ ਇਗਨੋਰ ਨਹੀਂ ਕਰਨਾ ਤੁਸੀਂ ਕਈ ਵਾਰ ਅੱਖਾਂ ਥੱਕ ਜਾਂਦੀਆਂ ਹੈ ਸੋ ਆਈ ਵੁੱਡ ਸੁਜੈਸਟ ਕਿ ਐਵਰੀ 6 ਮੰਥਸ ਤੁਸੀਂ ਕਿਸੇ ਵਧੀਆ ਡਾਕਟਰ ਕੋਲੋਂ ਚੈੱਕਅਪ ਕਰਵਾਓ ਔਰ ਆਪਣੀਆਂ ਅੱਖਾਂ ਦਾ ਧਿਆਨ ਰੱਖੋ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਏ ਕਿਉਂਕਿ ਅੱਖਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਬੇਸਿਕਲੀ ਜਦੋਂ ਏਜਿੰਗ ਪ੍ਰੋਸੈਸ ਹੋ ਜਾਂਦਾ ਹੈ ਤੇ ਇੱਕ ਚਿੱਟਾ ਮੋਤੀਆ ਹੁੰਦਾ ਇੱਕ ਕਾਲਾ ਮੋਤੀਆ ਮੇਰੇ ਰੀਸੈਂਟਲੀ ਕਿਸੇ ਨੋਨ ਨੂੰ ਕਾਲਾ ਮੋਤੀਆ ਜਿਹਨੂੰ ਕਿ ਗਲੂਕੋਮਾ ਵੀ ਕਹਿੰਦੇ ਆ ਉਹ ਹੋਇਆ ਉਹਦੇ ਵਿੱਚ ਕੀ ਹੁੰਦਾ ਜਿਵੇਂ ਸਾਡੀ ਬਾਡੀ ਦਾ ਪ੍ਰੈਸ਼ਰ ਵੱਧਦਾ ਹੈ ਪੰਕਜ ਜੀ ਅੱਖਾਂ ਦਾ ਪ੍ਰੈਸ਼ਰ ਵੀ ਵੱਧਦਾ ਹੈ ਸੋ ਬਾਡੀ ਦੇ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਬੀਪੀ ਦੀ ਮੈਡੀਸਿਨ ਲੱਗ ਜਾਂਦੀ ਅੱਖਾਂ ਦੇ ਪ੍ਰੈਸ਼ਰ ਲਈ ਵੀ ਡ੍ਰੌਪਸ ਲੱਗ ਜਾਂਦੇ ਆ ਸੋ ਉਹਨਾਂ ਦੀਆਂ ਅੱਖਾਂ ਦੀ ਪਿੱਛੋਂ ਹੀ ਰੋਸ਼ਨੀ ਕਿੰਨੀ ਜ਼ਿਆਦਾ ਘੱਟ ਗਈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਉਹਨਾਂ ਨੂੰ ਸੋ ਆਲਵੇਸ ਆਲਵੇਸ ਆਲਵੇਸ ਗੈਟ ਯੋਰ ਆਈਜ਼ ਚੈੱਕ ਬਾਈ ਅ ਵੈਰੀ ਗੁੱਡ ਐਨ ਐਕਸਪੀਰੀਅੰਸ ਟੀਮ ਸੋ ਸਾਡੇ ਕੋਲ ਹਾਂਜੀ ਔਰ ਸਾਡੇ ਕੋਲ ਟੀਮ ਹੈਗੀ ਸਪੈਕਸ ਐਕਸਪ੍ਰੈਸ ਦੀ ਔਰ ਰਾਜਨ ਜੀ ਤੁਸੀਂ ਔਨ ਏਅਰ ਹੋ
4: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਤੁਸੀਂ ਬਹੁਤ ਵਧੀਆ ਐਕਸਪਲੇਨ ਕਰ ਦਿੱਤਾ ਮੇਰੇ ਖਿਆਲ ਚ ਮੈਨੂੰ ਦੱਸਣ ਦੀ ਲੋੜ ਹੀ ਨਹੀਂ
1: ਜਦੋਂ ਰਾਜਨ ਜੀ ਪਰਸਨਲੀ ਅਸੀਂ ਕਿਸੇ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੁੰਦਾ ਮੈਨੂੰ ਲੱਗਦਾ ਅਸੀਂ ਜ਼ਿਆਦਾ ਸਮਝਾ ਸਕਦੇ ਹਾਂ ਕਿਉਂਕਿ ਜੇ ਤੁਹਾਡੀ ਫੈਮਿਲੀ ਜਾਂ ਫਰੈਂਡਸ ਵਿੱਚੋਂ ਕੋਈ ਸਫ਼ਰ ਕਰ ਰਿਹਾ ਨਾ ਤੁਸੀਂ ਜ਼ਿਆਦਾ ਵਧੀਆ ਸਮਝਾ ਲਓਗੇ ਈਵਨ ਇਫ ਇਟਸ ਨੋਟ ਅ ਪਾਰਟ ਆਫ ਯੋਰ ਵਰਕ ਲੇਕਿਨ ਤੁਸੀਂ ਜ਼ਿਆਦਾ ਵਧੀਆ ਸਮਝਾਓਗੇ
4: ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਫਿਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੇਰੇ ਨਾਲ ਤੇ ਹੋ ਚੁੱਕਾ ਪਰ ਕਿਸੇ ਹੋਰ ਨਾਲ ਨਾ ਹੋਵੇ ਤਾਂ ਤੁਸੀਂ ਸਾਰਿਆਂ ਨੂੰ ਅਵੇਅਰ ਕਰਾਉਂਦੇ ਹੋ ਵੀ ਏਦਾਂ ਦਾ ਬਿਲਕੁਲ ਜੀ ਸੋ ਅੱਖਾਂ ਦਾ ਚੈੱਕਅਪ ਜੇ ਕਰਵਾਉਣਾ ਚਾਹੁੰਦੇ ਹੋ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਨਾਲ ਦੀ ਨਾਲ ਇਹ ਵੀ ਐਡ ਕਰਦਾ ਕਿ ਬੱਚਿਆਂ ਵਾਸਤੇ ਜਿਹੜਾ ਆਈ ਐਗਜ਼ਾਮ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਹਰ ਸਾਲ ਆਈ ਐਗਜ਼ਾਮ ਕਰਾਉਣਾ ਚਾਹੀਦਾ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਕੀ ਹੁੰਦਾ ਜੇ ਆਪਾਂ ਟਾਈਮ ਸਿਰ ਆਈ ਐਗਜ਼ਾਮ ਨਹੀਂ ਕਰਾਉਂਦੇ ਤੇ ਅੱਖਾਂ ਦੇ ਵਿੱਚ ਨੰਬਰ ਵਧਣਾ ਸ਼ੁਰੂ ਹੋ ਜਾਂਦਾ ਸਾਨੂੰ ਉਦੋਂ ਪਤਾ ਚੱਲ ਜਾਂਦਾ ਪਤਾ ਚੱਲਦਾ ਜਦੋਂ ਨੰਬਰ ਬਹੁਤ ਵੱਧ ਚੁੱਕਾ ਹੁੰਦਾ ਸੋ ਸਪੈਸ਼ਲੀ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ ਜਿਹੜੀ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਬੱਚਾ ਤੁਹਾਡਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧਣਾ ਹੈ ਤੇ ਜੇ ਆਉਂਦਾ ਤੇ ਅਸੀਂ ਇਹਨੂੰ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਜਿਹੜੇ ਕਿ ਤੁਹਾਡੀ ਪ੍ਰਿਸਕ੍ਰਿਪਸ਼ਨ ਨੂੰ ਨੰਬਰ ਨੂੰ ਉੱਥੇ ਦੇ ਉੱਥੇ ਰੋਕ ਦਿੰਦੇ ਆ ਤੇ ਨੰਬਰ ਅੱਗੇ ਨਹੀਂ ਵੱਧਦਾ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888-88 ਤੇ ਜਿਹੜੀ ਸਾਡੀ ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀ ਹੈ ਜੀ ਉਹਦਾ ਫਾਇਦਾ ਲੈ ਸਕਦੇ ਹੋ ਜਿੰਨੇ ਵੀ ਬੱਚੇ ਆ ਰਹੇ ਨੇ ਤੁਸੀਂ ਆਪਣੀਆਂ ਗਲਾਸਿਸ ਬਾਏ ਕਰਨੀਆਂ ਜਦੋਂ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਔਰ ਜੇ ਤੁਸੀਂ ਫਰੇਮ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਦਿੱਤੇ ਜਾ ਰਿਹਾ ਜੀ ਰੇਵਨ ਦੇ ਫਰੇਮ ਅਰਮਾਨੀ ਦੇ ਮਾਈਕਲ ਕੋਰਸ ਦੇ ਕੋਚ ਦੇ ਕੇਟ ਸਪੇਡ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ ਜੀ ਜੇ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਸਟੈਂਡੀ ਦੇ ਵੈਲੈਂਟੀਨੋ ਦੇ ਜਾਂ ਫਿਰ ਕੈਲਵਿਨ ਕਲਾਈਨ ਦੇ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਸੌਕ ਦੇ ਲਿਵਾਈਸ ਦੇ ਰੈਂਕਲਰ ਦੇ ਵੈਨਕਿਸਨ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ ਜੀ 299 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਚ ਅੱਜ ਤੁਹਾਨੂੰ ਬ੍ਰਾਂਡਿਡ ਫਰੇਮ ਦਿੱਤੇ ਜਾ ਰਹੇ ਨੇ ਸੋ ਇਹਨੂੰ ਕਹਿੰਦੇ ਆ ਜੀ ਬੈਕ ਟੂ ਸਕੂਲ ਸੇਲ ਜਿਹੜੀ ਕਿ ਸਪੈਕਸ ਐਕਸਪ੍ਰੈਸ ਉੱਤੇ ਲੱਗੀ ਹੋਈ ਹੈ ਸੋ ਨੰਬਰ ਦੇਣਾ ਚਾਹਾਂਗਾ ਜੀ 905-460-8888 ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਪਹੁੰਚਣਾ ਤੁਸੀਂ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸ਼ੀਲ ਖੈਲੋ ਜਾਂ ਕੈਨੇਡੀ ਐਂਡ ਸ਼ੀਲ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ ਨੰਬਰ ਕਿਹੜੇ ਫਿਰ ਜੀ 905-460-8888-905-460-8888 ਬਹੁਤ ਬਹੁਤ ਧੰਨਵਾਦ ਜੀ
1: ਵਾਓ ਵਾਓ ਵਾਓ ਵਾਟ ਅ ਡੀਲ ਬੈਕ ਟੂ ਸਕੂਲ ਸਾਰੇ ਨੇ ਗ੍ਰੈਬ ਕਰਨੀ ਹੈ ਔਰ ਕਾਲ ਕਰਨੀ ਹੈ ਤੁਸੀਂ ਸਪੈਕਸ ਐਕਸਪ੍ਰੈਸ ਔਰ ਰਾਜਨ ਦੀ ਤੁਹਾਡੀ ਹੈਲਪ ਕਰਨਗੇ ਔਰ ਨੰਬਰ ਹੈਗਾ ਇਹਨਾਂ ਦਾ 905-460-8888-905-460-8888 ਪਰਸਨਲੀ ਅਸੀਂ ਇੱਥੇ ਜਾਂਦੇ ਹਾਂ ਔਰ ਇਹਨਾਂ ਦੀ ਸਰਵਿਸ ਅਮੇਜ਼ਿੰਗ ਸੋ ਸਾਰਿਆਂ ਨੇ ਕਾਲ ਕਰਨੀ ਹੈ ਥੈਂਕ ਯੂ ਸੋ ਮਚ ਰਾਜਨ ਜੀ
4: ਥੈਂਕ ਯੂ
1: ਸੋ ਨਾਲ ਨਾਲ ਗੱਲਾਂ ਹੋ ਰਹੀਆਂ ਆ ਔਰ ਅਸੀਂ ਇੰਜੋਏ ਕਰ ਰਹੇ ਹਾਂ ਸਾਰਿਆਂ ਦਾ ਸਾਥ ਸਾਰੇ ਸਾਨੂੰ ਕਾਲਸ ਕਰ ਰਹੇ ਆ ਸੋ ਇੱਕ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਆ ਔਰ ਉਸ ਕੁਐਸਚਨ ਦਾ ਤੁਸੀਂ ਆਨਸਰ ਕਰਨਾ ਹੈ ਸਾਨੂੰ ਸੋ ਸਾਰੇ ਸੁਣਦੇ ਰਹੋ ਸਾਡਾ ਸ਼ੋ ਕਿਉਂਕਿ ਕੁਐਸਚਨ ਬਹੁਤ ਹੀ ਇੰਟਰਸਟਿੰਗ ਹੈ ਔਰ ਤੁਹਾਨੂੰ ਨਾਲ ਦੇ ਨਾਲ ਅਸੀਂ ਕੋਈ ਨਾ ਕੋਈ ਇਨਾਮ ਜ਼ਰੂਰ ਦੇਵਾਂਗੇ
5: वो बताती है कि वहाँ किसी भी चीज की पूरी सुविधा नहीं है भीड़ से भरी क्लास और शोर परेशान कर देता है और मदद कभी भी पूरी नहीं पड़ती ये इसलिए है क्योंकि डग फोर्ड ने 2018 से हमारे सरकारी स्कूलों के बजट में से $6.5 billion काट दिए हैं हमारे बच्चे इससे बेहतर के हकदार हैं आइए सरकार से कहें हमारे बच्चों में निवेश करें क्लास साइज ठीक करें एलिमेंट्री टीचर्स फेडरेशन ऑफ ओंटेरियो की ओर से एक संदेश
6: This is AM 530, CHLO AM, serving Brampton, Mississauga, Toronto, the GTA, and the world at am530.ca.
7: Papa, sunte kyun nahi chocolate leni hai?
8: Aji, sunte ho? Kahan gum ho?
9: Arey Mahesh, abhi tak office nahi aaye. Pata nahi meeting thi. Hello, hello, hello.
10: Jab main radio awaaz sunta hoon, tab to main apne aap ki bhi nahi sunta. Bump to bump traffic and bump to bump calls. Aisa hi hota hai jab aap sunte hain har subah 9 to 10 Monday to Friday and Saturday 11 to 1 Radio Awaaz.
1: So Radio Awaaz show hi edda da hai ki bump to bump traffic hunda hai aur ਇੱਕ ਘੰਟਾ ਕਿਵੇਂ ਨਿਕਲ ਗਿਆ ਪੰਕਜ ਜੀ ਪਤਾ ਨਹੀਂ ਚੱਲਿਆ ਮਜ਼ਾ ਆ ਰਿਹਾ ਔਰ ਤੁਸੀਂ ਵੀ ਸਾਨੂੰ ਕਾਲ ਕਰਨੀ ਹੈ ਔਰ ਹੁਣ ਸਭ ਤੋਂ ਜ਼ਿਆਦਾ ਪੈਸੇ ਬਚਾਉਣ ਦਾ ਟਾਈਮ ਆ ਗਿਆ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਐਡਵਰਟਾਈਜ਼ਰਸ ਹੈਗੇ ਆ ਕੋਈ ਤੁਹਾਡੀ ਗਰੋਸਰੀ ਦੇ ਵਿੱਚ ਅਸੀਂ ਸੇਵਿੰਗ ਕਰਾਵਾਂਗੇ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਸੋ ਹੁਣ ਤੁਹਾਡੀ ਸੇਵਿੰਗ ਕਰਾਉਂਦੇ ਹਾਂ ਅਸੀਂ ਪੰਕਜ ਜੀ ਗੈਸ ਕਰੋ ਕਿ ਹੁਣ ਮੈਂ ਕਿਹੜੀ ਚੀਜ਼ ਦੇ ਵਿੱਚ ਸੇਵਿੰਗ ਕਰਵਾਉਣ ਲੱਗੀ ਹਾਂ ਤੁਹਾਡੀ
0: ਅਭੀ ਹੋਮ ਔਰ ਆਟੋ ਇੰਸ਼ੋਰੈਂਸ
1: ਜੀ ਬਿਲਕੁਲ ਸੋ ਹੋਮ ਐਂਡ ਆਟੋ ਇੰਸ਼ੋਰੈਂਸ ਸਾਡੀ ਲਾਈਫ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈਗਾ ਜਿਹਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਅਸੀਂ ਆਪਣੀ ਲਾਈਫ 'ਚ ਬਿਜ਼ੀ ਹੋ ਗਏ ਹਾਂ ਔਰ ਸਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ ਕਿ ਅਸੀਂ ਆਪਣੀ ਇੰਸ਼ੋਰੈਂਸ ਪਾਲਿਸੀ ਚੈੱਕ ਕਰੀਏ ਕਿ ਉਹਦੀ ਰਿਨਿਊਅਲ ਕਿੰਨੇ ਆ ਔਰ ਕਿੰਨੇ ਪੈਸੇ ਕੱਟੇ ਜਾ ਰਹੇ ਆ ਰੀਸੈਂਟਲੀ ਸਾਡੇ ਕਿਸੇ ਕਲਾਇੰਟ ਦੀ ਇੰਸ਼ੋਰੈਂਸ $600 ਹਰ ਮਹੀਨੇ ਕੱਟੀ ਜਾ ਰਹੀ ਹੈ ਔਰ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੇ ਸਾਡਾ ਸ਼ੋਅ ਸੁਣਿਆ ਔਰ ਉਹਨਾਂ ਨੇ ਕੰਟੈਕਟ ਕੀਤਾ ਪਵਨ ਜੀ ਨੂੰ ਡਾਇਮੰਡ ਇੰਸ਼ੋਰੈਂਸ ਤੋਂ ਔਰ ਪਵਨ ਜੀ ਨੇ ਸਿੱਧਾ ਹੀ ਉਹਨਾਂ ਦਾ $300 ਕਟਾ ਦਿੱਤਾ ਸੋ ਬਸ ਕੁਛ ਸੈਕਿੰਡਸ ਲੱਗਣੇ ਆ ਤੁਹਾਡੀ ਪਾਲਿਸੀਜ਼ ਕੱਢਣ 'ਚ ਐਂਡ ਰਿਵਿਊ ਕਰਨ 'ਚ ਔਰ ਤੁਹਾਨੂੰ ਆਪ ਹੀ ਨਹੀਂ ਰਿਵਿਊ ਕਰਨੀ ਤੁਸੀਂ ਸਿਰਫ ਪਵਨ ਜੀ ਨੂੰ ਕਾਲ ਕਰਨਾ ਔਰ ਆਪਣੇ ਪੈਸੇ ਬਚਾਓ ਜਿੱਥੇ ਪੈਸੇ ਬਚਦੇ ਆ ਮੈਂ ਕਹਾਂਗੀ ਉੱਥੇ ਪੈਸੇ ਬਚਾਓ ਸੋ ਪਵਨ ਜੀ ਫਰੋਮ ਡਾਇਮੰਡ ਇੰਸ਼ੋਰੈਂਸ ਤੁਹਾਡਾ ਸਵਾਗਤ ਹੈ ਜੀ ਸਾਡੇ ਸ਼ੋਅ ਤੇ ਤੁਸੀਂ ਆਨ ਏਅਰ ਹੋ
11: ਹਾਂ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
1: ਜੀ ਸਤਿ ਸ਼੍ਰੀ ਅਕਾਲ ਜੀ
11: ਹਾਂਜੀ ਸੋ ਹਾਂਜੀ ਸੰਤੋਸ਼ ਜੀ ਕਾਫੀ ਮੇਰੇ ਕੋਲ ਕਾਲਸ ਆ ਰਹੀਆਂ ਨੇ ਸ਼ੋਅ ਤੋਂ ਸੁਣ ਕੇ ਕਾਫੀ ਕਾਲਸ ਕਰਦੇ ਨੇ ਜੀ ਤੇ ਕਾਫੀਆਂ ਦੇ ਵਿੱਚ ਇੰਸ਼ੋਰੈਂਸ ਕੱਟਦੀ ਆ ਜੀ
1: ਜੀ
11: ਹੋਮ ਦੇ ਵਿੱਚੋਂ ਆਟੋ ਦੇ ਵਿੱਚੋਂ ਕਾਫੀ ਸੇਵਿੰਗਸ ਹੋ ਰਹੀਆਂ ਨੇ
1: ਸੋ ਪਵਨ ਜੀ ਮੈਨੂੰ ਪਤਾ ਆ ਕਿ ਤੁਸੀਂ ਬਹੁਤ ਜ਼ਿਆਦਾ ਇੰਸ਼ੋਰੈਂਸ ਕਰਦੇ ਹੋ ਵੀਕਲੀ ਬਟ ਮੈਨੂੰ ਟੌਪ ਦੀਆਂ 2 ਇੰਸ਼ੋਰੈਂਸਸ ਦੱਸੋ ਜਿਹੜੀਆਂ ਤੁਸੀਂ ਰੀਸੈਂਟਲੀ ਕਟਵਾਈਆਂ
11: ਹਾਂਜੀ ਸੰਤੋਸ਼ ਜੀ ਮੇਰੇ ਕੋਲ ਆਈ ਸੀ ਇੱਕ 2 ਆਟੋਸ ਐਂਡ ਇੱਕ ਹੋਮ ਦੀ ਪਾਲਿਸੀ ਜੀ ਮੈਂ ਉਹਨਾਂ ਦਾ ਆਲ ਟੂਗੈਦਰ ਉਹਨਾਂ ਦਾ ਆਲਮੋਸਟ 1500 ਕਟਾਇਆ ਵਾ ਜੀ ਆਲ ਟੂਗੈਦਰ ਦੋਨੋਂ ਗੱਡੀਆਂ ਤੇ ਇੱਕ ਘਰ ਦੇ ਵਿੱਚੋਂ
1: ਆਪਣੇ ਪੈਸੇ ਔਰ ਪਵਨ ਜੀ ਇੱਕ ਦਿਨ ਲਈ ਕਿਤੇ ਐਮਰਜੈਂਸੀ ਚ ਸਟਕ ਹੋ ਗਏ ਕਿਸੇ ਨੂੰ ਕਾਲ ਨਹੀਂ ਕਰ ਪਾਏ ਸਾਡੇ ਕਿਸੇ ਐਡਵਰਟਾਈਜ਼ਰਸ ਨੂੰ ਕੋਈ ਸਾਡੇ ਸੀਗੇ ਨੋ ਸੋ ਉਹਨਾਂ ਨੇ ਕਿਹਾ ਮੈਂ ਇੰਸ਼ੋਰੈਂਸ ਕਰਾਣੀ ਹੈ ਤੇ ਮੈਂ ਪਵਨ ਕੋਲੋਂ ਹੀ ਕਰਵਾਣੀ ਆ ਸੋ ਮੈਨੂੰ ਹੋਰ 2 ਫਰੈਂਡਸ ਦੀ ਵੀ ਕਾਲਸ ਆਈਆਂ ਉਹ ਵੇਟ ਕਰ ਰਹੇ ਸੀ ਕਿ ਪਵਨ ਜੀ ਜਦੋਂ ਗੱਲ ਕਰਨਗੇ ਅਸੀਂ ਪਵਨ ਜੀ ਕੋਲੋਂ ਹੀ ਕਰਵਾਣੀ ਹੈ ਇੰਸ਼ੋਰੈਂਸ ਕਿਉਂਕਿ ਪਵਨ ਜੀ ਸਭ ਤੋਂ ਵਧੀਆ ਬਹੁਤ ਹੀ ਡਾਊਨ ਟੂ ਅਰਥ ਪਰਸਨੈਲਿਟੀ ਹੈ ਤੁਹਾਨੂੰ ਸਾਰੇ ਸਹੀ ਤਰੀਕੇ ਨਾਲ ਦੱਸਣਗੇ ਕਿ ਤੁਹਾਡੇ ਪੈਸੇ ਕਿਵੇਂ ਕੱਟਦੇ ਆ ਸੋ ਏਦਾਂ ਨਹੀਂ ਹੈ ਤੁਹਾਨੂੰ ਕਹਿਣਗੇ ਐਡਰੈਸ ਇੱਥੇ ਦਾ ਕਟਵਾ ਲਓ ਜਾਂ ਪੈਸੇ ਕਟਵਾ ਲਓ ਸਹੀ ਤਰੀਕੇ ਨਾਲ ਰਹੋ ਤਾਂ ਕਿ ਤੁਸੀਂ ਸਟ੍ਰੈਸ ਨਾ ਲਓ ਹੁਣ ਮੰਨ ਲਓ ਤੁਸੀਂ ਐਡਰੈਸ ਕਿਤੇ ਹੋਰ ਦਾ ਕਰਵਾਇਆ ਹੋਇਆ ਮੇਰੇ ਵਰਗਾ ਤੇ ਡਰਾਈਵਰ ਇਹੀ ਸਟ੍ਰੈਸ ਲੈ ਲੈ ਕੇ ਕਿਤੇ ਗੱਡੀ ਮਾਰ ਦੋ ਕਿ ਮੈਂ ਐਡਰੈਸ ਕਿਤੇ ਹੋਰ ਦਾ ਕਰਵਾਇਆ ਔਰ ਮੇਰੇ ਕੋਲ ਗਲਤੀ ਨਾ ਹੋ ਜਾਏ। ਕਈ ਵਾਰ ਮੇਰਾ ਬ੍ਰਦਰ ਮੇਰੇ ਕੋਲ ਆਉਂਦਾ ਹੁੰਦਾ ਪੰਕਜ
0: ਜੀ,
1: ਉਹਨੇ ਆਪਣੀ ਨਵੀਂ ਗੱਡੀ ਲਈ, ਮੈਨੂੰ ਕਹਿੰਦਾ ਚਲਾ ਕੇ ਦੇਖ, ਤੇ ਮੈਂ ਕਹਿੰਦੀ ਹਾਂ ਮੈਂ ਨੀ ਚਲਾਉਣੀ ਤੇਰੀ ਗੱਡੀ, ਮੇਰੇ ਕੋਲ ਠੁਕੂਗੀ ਕਿਉਂਕਿ ਮੇਰਾ ਨਾਮ ਨੀ ਹੈਗਾ ਔਰ ਮੇਰੇ ਦਿਮਾਗ ਚ ਜਾਂ ਫੋਬੀਆ ਰਹਿੰਦਾ ਹੈ ਕਿ ਮੈਂ ਕਿਸੇ ਦੀ ਗੱਡੀ ਨਹੀਂ ਚਲਾ ਸਕਦੀ, ਮੈਂ ਚਲਾਈ ਤੇ ਜੇ ਵੱਜ ਗਈ ਫਿਰ ਇੰਸ਼ੋਰੈਂਸ ਨੇ ਕਿਵੇਂ ਕਰਨਾ। ਸੋ ਸਾਰਿਆਂ ਨੇ ਸਹੀ ਤਰੀਕੇ ਨਾਲ ਕਰਵਾਉਣੀ ਹੈ ਇੰਸ਼ੋਰੈਂਸ ਔਰ ਸਟ੍ਰੈਸ ਫਰੀ ਲਾਈਫ ਰੱਖੋ। ਆਲਰੇਡੀ ਲੋਟ ਮੈਨੀ ਥਿੰਗਸ ਗੋਇੰਗ ਇਨ ਅਰਾਊਂਡ। ਸੋ ਤੁਸੀਂ ਕਾਲ ਕਰਨੀ ਹੈ ਪਵਨ ਜੀ ਨੂੰ ਡਾਇਮੰਡ ਇੰਸ਼ੋਰੈਂਸ ਤੋਂ ਔਰ ਆਈ ਬੈਟ ਯੂ ਗਾਈਜ਼ ਕਿ ਤੁਸੀਂ ਆਪਦੀ ਇੰਸ਼ੋਰੈਂਸ ਦੇ ਪੈਸੇ ਬਚਾਓਗੇ ਔਰ ਉਸ ਇੰਸ਼ੋਰੈਂਸ ਦੇ ਪੈਸੇ ਨੂੰ ਤੁਸੀਂ ਕਿਤੇ ਹੋਰ ਯੂਜ਼ ਕਰ ਸਕਦੇ ਹੋ। ਸੋ ਪਵਨ ਜੀ ਅਗਰ ਸਿਰਫ ਤੁਹਾਡੇ ਕੋਲੋਂ 2-3 ਮਿੰਟ ਲੈਣਗੇ। ਪਵਨ ਜੀ ਜੇ ਤੁਹਾਨੂੰ ਅਸੀਂ ਕਾਲ ਕਰਦੇ ਹਾਂ, ਮੰਨ ਲਓ ਹੁਣੇ, ਤੁਸੀਂ ਕਦੋਂ ਤੱਕ ਸਾਨੂੰ ਰਿਪਲਾਈ ਬੈਕ ਕਰ ਸਕਦੇ ਹੋ ਕਿ ਡੀਲ ਹੈਗੀ ਆ?
11: ਹਾਂਜੀ, ਮੈਂ ਨਾ ਜੀ ਇਮੀਡੀਏਟਲੀ ਕਾਲਸ ਤੱਕ ਸਾਰਿਆਂ ਦੀ ਰਿਟਰਨ ਕਰਦੀ ਹਾਂ ਤੇ ਇਨਫੋਰਮੇਸ਼ਨ ਮੰਗਦੀ ਹਾਂ ਜੀ। ਉਹ ਇਨਫੋਰਮੇਸ਼ਨ ਮੈਨੂੰ 2 ਮਿੰਟ ਹੀ ਲੱਗਦੇ ਆ ਤੇ ਉਸ ਤੋਂ ਬਾਅਦ ਮੇਰੇ ਕੋਲ ਜਦੋਂ ਸਾਰੀ ਇਨਫੋਰਮੇਸ਼ਨ ਆ ਜਾਂਦੀ ਵਿਦ ਇਨ ਡੇ ਔਰ ਮੈਕਸ ਸੈਕਿੰਡ ਡੇ ਚ ਮੈਂ ਉਹਨਾਂ ਨੂੰ ਕੋਡ ਦੇ ਦਿੰਦੀ ਹਾਂ ਜੀ।
1: ਵੈਰੀ ਨਾਈਸ। ਸੋ ਸਾਰਿਆਂ ਨੇ ਕਾਲ ਕਰਨੀ ਹੈ ਪਵਨ ਜੀ ਨੂੰ, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ ਤੇ ਨੰਬਰ ਹੈਗਾ ਇਹਨਾਂ ਦਾ 647-327-9100-647-325 ਸਹੀ ਬੋਲਿਆ ਤੁਹਾਡਾ ਨੰਬਰ ਪੰਜਾਬੀ ਚ ਮੈਂ?
11: ਬਿਲਕੁਲ ਸਹੀ।
1: ਜਦੋਂ ਮੈਂ ਬੋਲਾਂ ਤਾਂ ਮੈਂ ਥੋੜਾ ਜਿਹਾ ਸੋਚਦੀ ਹਾਂ ਕਿ ਮੈਂ ਗਲਤ ਨਹੀਂ ਬੋਲ ਰਹੀ ਹਾਂ। ਸੋ ਤੁਸੀਂ ਵੀ 2 ਵਾਰ ਆਪਣਾ ਨੰਬਰ ਰਿਪੀਟ ਕਰ ਦਿਓ ਪਵਨ ਜੀ।
11: ਹਾਂਜੀ ਸੰਤੋਸ਼ ਜੀ, 647-327-9100-647-325-9100। ਬਾਕੀ ਸੰਤੋਸ਼ ਜੀ ਮੈਂ ਐਡ ਕਰਨਾ ਚਾਹੂੰਗੀ ਕਿ ਆਪਾਂ ਕਮਰਸ਼ੀਅਲ ਇੰਸ਼ੋਰੈਂਸ ਵੀ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਇੰਸ਼ੋਰੈਂਸ, ਚਾਹੇ ਤੁਸੀਂ ਰੈਸਟੋਰੈਂਟ ਰਨ ਕਰਦੇ ਹੋ, ਚਾਹੇ ਤੁਸੀਂ ਸੈਲੂਨ ਰਨ ਕਰਦੇ ਹੋ, ਚਾਹੇ ਤੁਸੀਂ ਕੋਈ ਕੰਸਟਰਕਸ਼ਨ ਬਿਜ਼ਨਸ ਕਰਦੇ ਹੋ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਵੀ ਆਪਾਂ ਕਰਦੇ ਹਾਂ। ਬਾਕੀ ਜੀ ਜਿਨ੍ਹਾਂ ਦੀਆਂ ਰਿਨਿਊਲ ਸਾਰੀਆਂ, ਉਹ ਵੀ ਇੱਕ ਵਾਰ ਆਪਣਾ ਕੋਡ ਜ਼ਰੂਰ ਚੈੱਕ ਕਰਵਾ ਲਓ, ਆਪਣਾ ਕੰਪੇਅਰ ਕਰਵਾ ਲਓ, ਅਗਰ ਕੁਛ ਸੇਵ ਕਰ ਸਕਦੇ ਹੋ ਵਾਈ ਨਾਟ। ਸੋ ਜੀ ਮੇਰਾ ਨੰਬਰ ਹੈਗਾ 647-325-9100-647-325-9100।
1: ਸੋ ਸਾਰਿਆਂ ਨੇ ਪਹੁੰਚਣਾ ਹੈ, ਯਾਨੀ ਕਿ ਕਾਲ ਦੇ ਦੁਆਰਾ ਪਹੁੰਚਣਾ ਹੈ ਪਵਨ ਜੀ ਕੋ, 647-325-9100, 647-325-9100। ਥੈਂਕ ਯੂ ਸੋ ਮਚ ਪਵਨ ਜੀ ਕਾਲ ਕਰਨ ਲਈ।
11: ਥੈਂਕ ਯੂ
0: ਸੰਤੋਸ਼ ਜੀ। ਆਈ ਥਿੰਕ ਵੀਕੈਂਡ ਜੈਸੇ ਜਾ ਰਹੇ ਨੇ, ਬਹੁਤ ਹੀ ਐਕਸਾਈਟਿਡ ਇਨਫੋਰਮੇਸ਼ਨ, ਐਕਸਾਈਟਿਡ ਡੀਲਸ, ਕਾਫੀ ਸਾਰੀ ਸੇਵਿੰਗਸ ਐਡ ਹੋਤੀ ਜਾ ਰਹੀ ਹੈ
1: ਜੀ। ਬਿਲਕੁਲ, ਸੇਵਿੰਗ ਕੇ ਸਾਥ ਸਾਥ ਯਾਦ ਆਇਆ
0: ਜੀ
1: ਕਿ ਪਾਰਟਿਸਿਪੇਟ ਵੀ ਕਰਵਾਈਏ ਸਾਰਿਆਂ ਨੂੰ ਅਸੀਂ ਆਪਣਾ ਸਵਾਲ ਪੁੱਛ ਕੇ।
0: ਜੀ ਜੀ, ਮੈਂ ਵਹੀ ਕਹਿਣੇ ਵਾਲਾ ਥਾ ਕਿ ਹਮ ਐਡਵਰਟਾਈਜ਼ਰ ਕੀ ਤਰਫ ਸੇ ਕਾਫੀ ਸਾਰੇ, ਲੇਕਿਨ ਹਮਾਰੀ ਤਰਫ ਸੇ ਅਭੀ ਟਾਈਮ ਆ ਗਿਆ ਕਿ ਸਾਰਾ ਗੈਸਟ ਜੋ ਹਮਾਰੇ ਲਿਸਨਰਸ ਹੈ ਉਨਕੇ ਲਈ ਕੁਛ ਡਰਾ ਬਣਾਈਏ ਔਰ ਕੁਛ ਗਿਫਟ ਦੇ ਦੀਜੀਏ।
1: ਅੱਛਾ ਜੀ, ਪੰਕਜ ਜੀ ਮੈਨੂੰ ਕਹਿੰਦੇ ਸੰਤੋਸ਼ ਅੱਗੇ ਅਮਨ ਜੀ ਦੇ ਨਾਲ ਮਿਲ ਕੇ ਨਾ ਤੂੰ ਸਾਰਿਆਂ ਨੂੰ ਬੜਾ ਘੁਮਾਉਂਦੀ ਰਹਿੰਦੀ ਆ ਸਵਾਲ ਪੁੱਛ ਪੁੱਛ ਕੇ। ਅੱਜ ਮੈਂ ਤੈਨੂੰ ਪੁੱਛਦਾ, ਉਹਨੇ ਆਫ ਦਾ ਈਅਰ ਜਦੋਂ ਸਾਡਾ ਸੌਂਗ ਲੱਗਿਆ ਸੀਗਾ ਮੈਨੂੰ ਪੁੱਛ ਰਿਹਾ ਪੰਕਜ ਇਹ ਬਤਾਓ ਆਪ ਇਹਦਾ ਆਂਸਰ ਕੀ ਹੈਗਾ, ਔਰ ਸੀਰੀਅਸਲੀ ਦੱਸਾਂ ਮੈਨੂੰ ਆਂਸਰ ਨਹੀਂ ਆਉਂਦਾ ਸੀਗਾ। ਤੇ ਕਹਿੰਦਾ ਕਿ ਚਲੋ ਪੰਕਜ ਜੀ ਕਹਿੰਦੇ ਆ ਆਪਕੋ ਨਹੀਂ ਆਤਾ ਤੇ ਅਸੀਂ ਪੁੱਛਦੇ ਹਾਂ ਆਪਣੇ ਲਿਸਨਰਸ ਕੋਲੋਂ ਕਿ ਜੇ ਤੁਹਾਨੂੰ ਆਉਂਦਾ ਆਂਸਰ ਤੇ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਬਟ ਏਦਾਂ ਨਹੀਂ ਹੈ ਪੰਕਜ ਜੀ, ਤਵਾ ਕਿਚਨ ਤੋਂ ਜਾਂ ਨਜ਼ਾਰਾ ਤੋਂ ਕੁਛ ਤੁਹਾਨੂੰ ਦਿਲਵਾਉਣਾ ਪਏਗਾ
0: ਜੀ। ਜੀ ਮਿਲ ਜਾਏਗਾ ਜੀ। ਅੱਜ ਜੋ ਵੀ ਲਿਸਨਰਸ ਹੈ, ਮੇਰਾ ਇੱਕ ਸਵਾਲ ਹੈ ਸੰਤੋਸ਼ ਜੀ
1: ਜੀ,
0: ਅੱਜ ਮੈਂ ਆਪਕੀ ਸੀਟ ਪੇ ਹੂੰ ਔਰ ਮੈਂ ਸਵਾਲ ਪੁੱਛਣਾ ਚਾਹੂੰਗਾ
1: ਜੀ। ਬਿਲਕੁਲ, ਅੱਜ ਅਸੀਂ ਸੀਟ ਐਕਸਚੇਂਜ ਕੀਤੇ ਆ, ਅੱਜ ਮੈਂ ਅਮਨ ਜੀ ਦੀ ਸੀਟ ਤੇ ਬੈਠੀ ਆ ਤੇ ਪੰਕਜ ਜੀ ਬੈਠੇ ਆ ਮੇਰੇ ਸੀਟ ਤੇ।
0: ਨਹੀਂ ਨਹੀਂ, ਅੱਜ ਸੰਤੋਸ਼ ਜੀ ਪਾਇਲਟ ਹੈ, ਮੈਂ ਕੋ ਪਾਇਲਟ ਹਾਂ।
1: ਬਿਲਕੁਲ ਬਿਲਕੁਲ। ਸੋ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਆ ਸਾਡਾ, ਸਾਨੂੰ ਕਾਲ ਕਰਕੇ ਸਾਡੇ ਸਟੂਡੀਓ ਦੇ ਨੰਬਰ ਤੇ ਕਿ ਅਸੀਂ ਆਪਣੇ ਪਲੇਨ ਨੂੰ ਸਹੀ ਸਹੀ ਲੈਂਡ ਕਰੀਏ, ਕਿਉਂਕਿ ਪਾਇਲਟ ਜਿਹੜਾ ਹੈਗਾ ਆ ਉਹ ਅਜੇ ਟ੍ਰੇਨਡ ਨਹੀਂ ਹੈਗਾ, ਮੈਨੂੰ ਲੱਗਦਾ ਪਾਇਲਟ ਕਿਤੇ ਕਰੈਸ਼ ਹੀ ਨਾ ਕਰਦੇ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਆ, ਕਿਉਂਕਿ ਮੇਰੇ ਕੋ ਪਾਇਲਟ ਬਹੁਤ ਹੀ ਵਧੀਆ ਸਪੋਰਟ ਹੈਗੀ ਆ। ਸੋ ਹਮੇਸ਼ਾ ਆਪਣੀ ਲਾਈਫ 'ਚ ਤੁਹਾਨੂੰ ਇੱਕ ਪਰਸਨ ਕੋ ਪਾਇਲਟ ਦੇ ਰੂਪ 'ਤੇ ਚਾਹੀਦਾ ਹੁੰਦਾ, ਚਾਹੇ ਤੁਹਾਡੇ ਉਹ ਹਸਬੈਂਡ ਹੈ, ਤੁਹਾਡੇ ਬ੍ਰਦਰ ਹੈ, ਤੁਹਾਡੀ ਵਾਈਫ ਹੈ, ਤੁਹਾਡੀ ਮਦਰ, ਤੁਹਾਡੇ ਫਾਦਰ, ਤੁਹਾਡੇ ਸਾਰਿਆਂ ਦੀ ਲਾਈਫ 'ਚ ਇੱਦਾਂ ਦਾ ਕੋਈ ਨਾ ਕੋਈ ਕੋ ਪਾਇਲਟ ਹੈਗਾ ਆ। ਸੋ ਅੱਜ ਦੀ ਡੇਟ ਲਈ ਮੇਰੇ ਕੋ ਪਾਇਲਟ ਹੈਗੇ ਆ ਪੰਕਜ ਜੀ, ਔਰ ਘਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰਿਆਂ ਦੇ ਸਾਥੀ ਹੁੰਦੇ ਆ। ਸੋ ਕੋ ਪਾਇਲਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਸੋ ਸਾਰਿਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਕਿਉਂਕਿ ਕੋ ਪਾਇਲਟ ਐਂਡ ਪਾਇਲਟ ਸਾਰਿਆਂ ਦਾ ਦੀ ਬੋਡੀ ਵੀ ਵਧੀਆ ਰਹਿਣੀ ਚਾਹੀਦੀ ਹੈ। ਕੰਮ ਕਰੋ, ਕੰਮ ਦੇ ਨਾਲ ਤੁਸੀਂ ਆਪਦੇ ਸਰੀਰ ਦਾ ਵੀ ਧਿਆਨ ਰੱਖੋ। ਔਰ ਸਵਾਲ ਲੈ ਕੇ ਆਤੇ ਹੈ ਆਪ ਪੰਕਜ ਜੀ ਆਪਕੇ ਪਾਸ, ਔਰ ਆਪਕਾ ਸਮੇਂ ਸਟਾਰਟ ਹੋਤਾ ਹੈ ਆਪ, ਬਟ ਉਸਸੇ ਪਹਿਲੇ ਆਪ ਸਭ ਹਮਾਰੇ ਸਟੂਡੀਓ ਕਾ ਨੰਬਰ ਨੋਟ ਕਰ ਲੇ। ਸੋ ਹਮਾਰੇ ਸਟੂਡੀਓ ਕਾ ਨੰਬਰ ਹੈ 905-673-3337 ਪਹਾੜਗੰਜ ਕੇ ਛੋਲੇ ਭਟੂਰੇ ਕਰਦੀ
0: ਜੀ ਜੀ
1: ਸੋ ਇੱਕ ਪਲੇਟ ਪਹਾੜਗੰਜ ਕੇ ਛੋਲੇ ਭਟੂਰੇ ਫਰੋਮ ਤਵਾ ਕਿਚਨ ਸਾਡੇ ਪ੍ਰਾਊਡ ਸਪੋਂਸਰਸ ਤੋਂ ਵਨ ਆਫ ਦਾ ਟੌਪ ਸਾਡੇ ਸਪੋਂਸਰ ਹੈਗੇ ਸੋ ਤੁਹਾਨੂੰ ਮਿਲੇਗਾ ਪਹਾੜਗੰਜ ਕੇ ਛੋਲੇ ਭਟੂਰੇ ਐਂਡ ਸਵਾਲ ਸਟਾਰਟ ਹੋਤਾ ਹੈ ਹਮਾਰਾ
0: ਅਬ ਸੰਤੋਸ਼ ਜੀ ਬਹੁਤ ਹੀ ਸਿੰਪਲ ਸਵਾਲ ਹੈ ਬਟ ਆਨਸਰ ਥੋੜਾ ਸਾ ਟ੍ਰਿਕੀ ਹੈ
1: ਅੱਛਾ ਜੀ
0: ਜੈਸੇ ਆਪ ਬੋਲਤੇ ਹੋ ਮੈਨੇ ਵੀ ਟ੍ਰਿਕੀ ਢੂੰਡ ਲਿਆ ਹੈ ਅੱਜ
1: ਅੱਛਾ
0: ਠੀਕ ਹੈ ਮੈਥਸ ਵਾਲਾ ਕੁਐਸਚਨ ਹੈ
1: ਅੱਛਾ ਅੱਛਾ
0: ਠੀਕ ਹੈ ਤੋ ਸਾਰੇ ਲਿਸਨਰਸ ਧਿਆਨ ਸੇ ਸੁਣੀਏ ਆਪਕੋ ਮੇਰੇ ਸਵਾਲ ਕਾ ਜਵਾਬ ਦੇਣਾ ਹੈ ਉਸਕਾ ਪਾਸਵਰਡ ਹੋਗਾ ਤਵਾ ਕਿਚਨ ਜੀ ਔਰ ਜੋ ਵੀ ਸਹੀ ਆਨਸਰ ਦੇਗਾ ਜੋ ਪਹਿਲੇ ਦੋ ਲੋਕ ਸਹੀ ਆਨਸਰ ਦੇਂਗੇ ਉਨਕੋ ਮਿਲੇਗਾ ਤਵਾ ਕਿਚਨ ਕੀ ਤਰਫ ਸੇ ਪਹਾੜਗੰਜ ਕੇ ਛੋਲੇ ਭਟੂਰੇ
1: ਜੀ ਜੀ
0: ਐਜ਼ ਅ ਰਿਵਾਰਡ ਔਰ ਬਿਲਕੁਲ ਫ੍ਰੀ
1: ਜੀ ਸੋ ਸਾਰੇ ਨੇ ਕਾਲ ਕਰਨੀ ਹੈ ਸਾਡੇ ਸਟੂਡੀਓ ਦੇ ਨੰਬਰ ਤੇ ਨੰਬਰ ਹੈਗਾ 905-673-3337 905-673-3337 ਤੇ ਕੁਐਸਚਨ ਰਿਪੀਟ ਕਰ ਦੋ ਪੰਕਜ ਜੀ ਤੇ ਜਿੰਨੇ ਵੀ ਆਨਸਰ ਦੇਣਾ ਚਾਹੇ ਗਲਤ ਆਨਸਰ ਦੋ ਚਾਹੇ ਸਹੀ ਦੋ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਸਪੈਸ਼ਲ ਰੱਖਿਆ ਹੋਇਆ
0: ਜੀ ਜੀ ਜੀ ਤੋ ਕੁਐਸਚਨ ਹੈ ਜੀ 5 + 5 × 5 + 5 ਤੋ ਇਸਕਾ ਆਨਸਰ ਕਿਆ ਹੈ तो क्वेश्चन मैं एक बार फिर से रिपीट करता हूं 5 + 5 × 5 + 5 तो सिंपल क्वेश्चन है जी सिर्फ पांच ये जोड़ने हैं मल्टीप्लाई करने हैं और उसका आंसर बताना है मैं क्वेश्चन पंजाबी में एक बार ट्राई कर देता हूं संतोष जी चलिए 5 + 5 × 5 = 5 तो इसका आंसर बताइए हमारे स्टूडियो के नंबर है जी 905-673-3337 पे आप कॉल करके हमें आंसर दीजिए जो राइट आंसर देगा रॉन्ग आंसर देगा आंसर्स आपका आंसर क्या है पता नहीं लेकिन थोड़ा सा एक कंट्रीब्यूशन होना चाहिए थोड़ा सा एक एंटरटेनमेंट फैक्टर होना चाहिए उसमें आप कॉल कीजिए और हमें आपका आंसर बताइए मैथ्स का क्वेश्चन होता है तो थोड़ा सा ट्रिकी तो होना चाहिए दूसरा कोई ऑप्शन है नहीं ठीक है तो 5 + 5 × 5 = 5 सो 5 × 5 ही है उसका आंसर दीजिए कॉल करना है जी स्टूडियो पे और संतोष जी सबसे बढ़िया यू नो बात होती थी जो लास्ट बेंच वाले लोग होते हैं ना लोग कहते हैं कि चलो वो ज़्यादा कंट्रीब्यूट नहीं करते उनको ज़्यादा ये नहीं होता लेकिन सबसे मज़ेदार बात होती है ऐसे ट्रिकी क्वेश्चन के आंसर ना उनकी तरफ से ही ज़्यादा आते हैं तो चलो देखते हैं कौन सारे फर्स्ट बेंचर है बैक बेंचर है कौन बढ़िया वाला आंसर देंगे मैं आज देखना चाहूंगा संतोष जी ठीक है
1: जी बिल्कुल बिल्कुल सो 905-673-3337 किसी नो आंसर नहीं आंदा पंकज जी ने इतना सौखा क्वेश्चन पूछा है गाया
0: सौखा नहीं है संतोष जी इसलिए मैं कह रहा हूं
1: दस मिनट क्वेश्चन दियो जरा अपना
0: मैं दिखाऊंगा नहीं मैं सिर्फ सुनाऊंगा
1: नहीं तुसी क्वेश्चन दसो आंसर ना दसो सो सारे कॉल करके दसो तुसी आज कर की रहे हो तुसी कॉल करके एक आंसर नहीं दे सकते सो कॉल करनी है 905-673-3337 ते साडे नाल साडे कॉलर है 1535 नंबर तो
12: हेलो
1: जी तुहाडा नाम की है राजविंदर जी शो सुनते रहो असी एक लकी विनर अनाउंस करांगे थैंक यू सो मच कॉल करने लई So, ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 5081 ਨੰਬਰ ਹੈਲੋ
13: ਹੈਲੋ ਜੀ
1: ਸਤਿ ਸ਼੍ਰੀ ਅਕਾਲ ਜੀ
13: ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹਦਾ ਆਨਸਰ ਹੈਗਾ ਜੀ
1: 35 ਤੋਂ ਸਿੱਧਾ 35 ਤੇ ਤੁਹਾਡਾ ਨਾਮ ਕੀ ਹੈਗਾ
13: ਪ੍ਰਿਤਪਾਲ ਜੀ
1: ਪ੍ਰਿਤਪਾਲ ਸਿੰਘ ਜੀ ਓਕੇ ਸੋ 625 ਤੋਂ ਪੰਕਜ ਜੀ ਸਿੱਧਾ ਆ ਗਿਆ 35 ਬਟ ਸੱਚੀ ਦੱਸਾਂ ਪ੍ਰਿਤਪਾਲ ਜੀ ਅੱਜ ਸੰਤੋਸ਼ ਨੂੰ ਵੀ ਆਨਸਰ ਨਹੀਂ ਆਉਂਦਾ ਕਿਉਂਕਿ ਅੱਜ ਮੈਂ ਦੂਸਰੀ ਸੀਟ ਤੇ ਬੈਠੀ ਹਾਂ ਔਰ ਪੰਕਜ ਜੀ ਮੇਰੇ ਤੋਂ ਕੁਐਸਚਨ ਹਾਈਡ ਕੀਤਾ ਸੋ ਕੋਈ ਨਾ ਤੁਸੀਂ ਸ਼ੋ ਸੁਣਦੇ ਰਹੋ ਸਾਡਾ ਥੈਂਕ ਯੂ ਸੋ ਮੱਚ ਕਾਲ ਕਰਨ ਲਈ ਐਂਡ ਇੰਜੋਏ ਕਰੋ ਅੱਜ ਦਾ ਦਿਨ ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਨੰਬਰ ਹੈਗਾ ਆ ਜੀ 3695
14: ਹੈਲੋ ਜੀ
1: ਪ੍ਰਿਤਪਾਲ ਜੀ ਦੇ ਪਿਛਲੀ ਵਾਲੀ ਸੀਟ ਤੇ ਬੈਠ ਗਏ ਹੋ ਸੋ ਪ੍ਰਿਤਪਾਲ ਜੀ ਦਾ 35 ਸੋ ਤੁਹਾਡਾ ਵੀ 35 ਤੋ ਤੁਹਾਡਾ ਨਾਮ ਦੱਸੋਗੇ ਪਲੀਜ਼
12: ਮੇਰਾ ਨਾਮ ਬਲਬੀਰ ਸਿੰਘ ਹੈ ਜੀ, ਮੈਂ ਗੋਲਫ ਤੋਂ ਕਾਲ ਕਰ ਰਿਹਾ।
1: ਬਲਬੀਰ ਸਿੰਘ ਜੀ ਗੋਲਫ ਤੋਂ ਕਾਲ ਕਰ ਰਹੇ ਹੋ, ਬਹੁਤ ਪਿਆਰਾ ਸ਼ਹਿਰ ਹੈ ਗੋਲਫ। ਜਦੋਂ ਮੈਂ ਗੋਲਫ ਜਾਂਦੀ ਹਾਂ, ਸਪੈਸ਼ਲੀ ਮੈਂ ਸਿਟੀ ਸਾਈਡ ਤੋਂ ਜਾਂਦੀ ਹਾਂ, ਮੈਂ ਹਾਈਵੇ ਨਹੀਂ ਲੈਂਦੀ, ਮੈਨੂੰ ਸੇਮ ਇੰਡੀਆ ਦੀ ਮੈਕਲੋਰਗੰਜ ਦੀ ਯਾਦ ਆਉਂਦੀ ਆ। ਬਹੁਤ ਹੀ ਵਧੀਆ ਲੱਗਦਾ ਜਦੋਂ ਅੰਦਰੋਂ ਮੈਂ ਜਾਂਦੀ ਹਾਂ, ਔਰ ਮੇਰੀ ਗੈਲਰੀਜ਼, ਮੇਰੇ ਫੋਨ ਦੀਆਂ ਗੈਲਰੀਜ਼ ਗੋਲਫ 'ਚ ਜਾਂਦੇ ਜਾਂਦੇ ਜਿਹੜੀਆਂ ਸ਼ਹਿਰ ਦੇ ਵਿੱਚੋਂ ਵਿੱਚੋਂ ਹੁੰਦੀਆਂ ਨਾ, ਸਾਰੀਆਂ ਵੀਡੀਓਜ਼ ਹੈਗੀਆਂ। ਥੈਂਕ ਯੂ ਸੋ ਮੱਚ ਕਾਲ ਕਰਨ ਲਈ ਬਲਬੀਰ ਜੀ।
12: ਥੈਂਕ ਯੂ ਜੀ, ਥੈਂਕ ਯੂ।
1: ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਸਾਡੇ 7375, ਤੁਸੀਂ ਆਨ ਏਅਰ ਹੋ ਜੀ। ਅੱਛਾ, ਹੁਣ ਪ੍ਰਿਤਪਾਲ ਜੀ, ਬਲਬੀਰ ਜੀ, ਹੁਣ ਤੁਹਾਡਾ ਨਾਮ ਕੀ ਹੈ ਜੀ? ਜਤਿੰਦਰ ਜੀ, ਹੁਣ ਤੁਸੀਂ ਸਾਰੇ ਇੱਕੋ ਹੀ ਸੈਕਸ਼ਨ ਤੇ ਕਲਾਸ 'ਚ, ਇੱਕ ਦੇ ਪਿੱਛੇ ਦੂਸਰੀ ਸੀਟ, ਸਾਰਿਆਂ ਦੇ ਆਨਸਰ ਹੈਗੇ 35। ਕਿਆ ਮੋਗੈਂਬੋ, ਆਪ ਖੁਸ਼ ਹੋ ਪੰਕਜ ਜੀ? ਬੇ ਪੰਕਜ ਜੀ ਖੁਸ਼ ਨਹੀਂ ਹੈ, ਬਟ ਥੈਂਕ ਯੂ ਸੋ ਮੱਚ ਜਤਿੰਦਰ ਜੀ ਸਾਡੇ ਸ਼ੋਅ ਤੇ ਕਾਲ ਕਰਨ ਲਈ ਤੇ ਸ਼ੋਅ ਸੁਣਦੇ ਰਹੋ। ਥੈਂਕ ਯੂ ਜੀ। ਸੋ ਕਿੰਨੇ ਸੋਹਣੇ ਸੋਹਣੇ ਆਨਸਰ ਆ ਰਹੇ ਆ, ਔਰ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਜਾਣੇ ਪਾਰਟੀਸਿਪੇਟ ਕਰਦੇ ਆ ਸਾਡੇ ਨਾਲ। ਡਜ਼ਨਟ ਮੈਟਰ ਤੁਸੀਂ ਮਾਰਕਸ ਕਿੰਨੇ ਲਏ ਮੈਥਸ ਦੇ ਵਿੱਚ, ਡਜ਼ਨਟ ਮੈਟਰ ਤੁਸੀਂ ਆਨਸਰ ਸਹੀ ਦੇ ਰਹੇ ਹੋ ਜਾਂ ਰੋਂਗ, ਬਟ ਵਟ ਮੈਟਰਸ ਦ ਮੋਸਟ ਇਜ਼ ਯੋਰ ਪਾਰਟੀਸਿਪੇਸ਼ਨ ਐਂਡ ਯੋਰ ਮੋਟੀਵੇਸ਼ਨ।

0: ਸੋ ਬਹੁਤ ਹੀ ਪਿਆਰਾ ਸੌਂਗ ਹੈ, ਮੇਰੇ ਬਚਪਨ ਦੀ ਯਾਦ ਆ ਜਾਂਦੀ ਆ। ਇਹ ਮੇਰਾ ਫੇਵਰੇਟ ਸੌਂਗ ਸੀਗਾ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀਗੀ, ਜਬ ਹਮ ਛੋਟੇ ਬੱਚੇ ਥੇ, ਫਿਰ ਹਮ ਹਰਭਜਨ ਮਾਨ ਕੋ ਸੁਣਾ ਕਰਦੇ ਥੇ। ਸੋ ਆਪ ਕੁਐਸਚਨ ਰਿਪੀਟ ਕਰੋ ਪੰਕਜ ਜੀ, ਕੀ ਕੁਐਸਚਨ ਹੈਗਾ ਤੁਹਾਡਾ? ਸਾਰਿਆਂ ਨੂੰ ਇੱਕ ਵਾਰੀ ਹੋਰ ਸੁਣਨਾ ਜ਼ਰੂਰੀ ਹੈਗਾ ਹੈ ਕੁਐਸਚਨ।
1: ਠੀਕ ਹੈ, ਅਭੀ ਮੇਰਾ ਕੁਐਸਚਨ ਫਿਰ ਸੇ ਇੱਕ ਬਾਰ ਗੌਰ ਸੇ ਸੁਣੀਏ। ਅਭੀ ਜੋ ਆਨਸਰਸ ਮਿਲੇ ਹੈ, ਸਿਰਫ ਦੋ ਆਨਸਰਸ ਮਿਲੇ, ਤੀਨੋਂ ਨੇ ਕਾਪੀ ਕੀ ਹੈ। ਮੁਗੈਂਬੋ ਬਿਲਕੁਲ ਖੁਸ਼ ਨਹੀਂ ਹੈ। ਆਜ ਕਾ ਜੋ ਰਿਵਾਰਡ ਹੈ, ਵੀ ਡੋਂਟ ਨੋ ਕਿਸ ਕੋ ਮਿਲੇਗਾ, ਫਿਰ ਵੀ ਕਾਲ ਕੀਜੀਏ, ਆਪਕੋ ਮਿਲੇਗਾ ਜੀ ਤਵਾ ਕਿਚਨ ਕੀ ਤਰਫ ਸੇ ਇੱਕ ਲੁਧਿਆਣੇ ਵਾਲਾ, ਨੋ ਸੋਰੀ, ਪਹਾੜਗੰਜ ਕੇ ਛੋਲੇ ਭਟੂਰੇ ਬਿਲਕੁਲ ਫ੍ਰੀ ਮਿਲੇਗੇ। ਮੇਰਾ ਕੁਐਸਚਨ ਹੈ ਜੀ, 5 + 5 × 5 + 5 ਠੀਕ ਹੈ। ਕੁਐਸਚਨ ਮੈਂ ਇੱਕ ਬਾਰ ਫਿਰ ਸੇ ਰਿਪੀਟ ਕਰਤਾ ਹੂੰ, 5 × 5 × 5 × 5 ਆਪਕੋ ਆਨਸਰ ਬਤਾਨਾ ਹੈ, ਰਾਈਟ ਆਨਸਰ ਕਿਆ ਹੈ, ਰੋਂਗ ਆਨਸਰ ਕਿਆ ਹੈ। ਆਈ ਥਿੰਕ ਇਹ ਸਭ ਇੱਕ ਪਹੇਲੀ ਹੈ, ਲੇਕਿਨ ਆਪਕੋ ਕਾਲ ਕਰਕੇ ਪਾਰਟੀਸਿਪੇਸ਼ਨ ਚਾਹੀਏ, ਔਰ ਬੜੀਆ ਸਾ ਪਾਰਟੀਸਿਪੇਸ਼ਨ ਕੀਜੀਏ। ਆਪਕੋ ਤਵਾ ਕਿਚਨ ਕੀ ਤਰਫ ਸੇ ਆਪਕੋ ਛੋਲੇ ਭਟੂਰੇ ਫ੍ਰੀ ਮਿਲੇਗੇ ਬਿਲਕੁਲ ਜੀ। ਤੋ ਆਪਕੋ ਕਰਨਾ ਕਿਆ ਹੈ ਜੀ, ਆਪਕੇ ਸਟੂਡੀਓ ਕੇ ਨੰਬਰ ਪੇ ਕਾਲ ਕਰਨੀ ਹੈ, 905-673-3337 ਪੇ ਆਪ ਹਮੇ ਕਾਲ ਕੀਜੀਏ, 905-673-3337, 905-673-3337 ਪੇ ਆਪ ਹਮੇ ਕਾਲ ਕਰਕੇ ਰਾਈਟ ਆਨਸਰ ਬਤਾਈਏ, ਔਰ ਆਪਕੋ ਗਿਫਟ ਮਿਲੇਗਾ। ਸੰਤੋਸ਼ ਜੀ, ਮੁਗੈਂਬੋ ਇਜ਼ ਸਟਿਲ ਵੇਟਿੰਗ ਫਾਰ ਦ ਰਾਈਟ ਆਨਸਰ।
0: ਬਿਲਕੁਲ, ਸੋ ਕੁਐਸਚਨ ਤੁਹਾਨੂੰ ਦੱਸ ਦਿੱਤਾ ਪੰਕਜ ਜੀ ਨੇ। ਸੋ ਸਾਡੇ ਨਾਲ ਸਾਡੇ ਕਾਲਰ ਹੈਗੇ ਆ 3163, ਤੁਸੀਂ ਔਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, 55
0: ਕਲਾਸ ਸੈਕਸ਼ਨ ਚੇਂਜ ਹੋ ਗਿਆ, ਜਤਿੰਦਰ ਜੀ, ਬਲਬੀਰ ਜੀ, ਬਲਪ੍ਰਿਤਪਾਲ ਜੀ ਤੋਂ ਅਲੱਗ ਸੈਕਸ਼ਨ ਤੇ ਚਲੇ ਗਏ ਜੀ। ਤੁਹਾਡਾ ਨਾਮ ਕੀ ਹੈ? ਸੁਖਵੰਤ ਜੀ, ਕਿਉਂਕਿ ਐਕਚੁਅਲ ਜੀ ਮੈਨੂੰ ਖੁਦ ਨੂੰ ਆਨਸਰ ਨਹੀਂ ਪਤਾ। ਸੋ ਥੈਂਕ ਯੂ ਸੋ ਮਚ ਕਾਲ ਕਰਨ ਲਈ, ਤੁਸੀਂ ਸਾਡਾ ਸ਼ੋਅ ਸੁਣਦੇ ਰਹੋ, ਔਰ ਸਾਡੀਆਂ ਸਟੂਡੀਓ ਦੀਆਂ ਸਾਰੀਆਂ ਲਾਈਨਸ ਬਿਜ਼ੀ ਹੈਗੀਆਂ। ਸੋ ਜੇ ਤੁਹਾਡਾ ਨੰਬਰ ਨਹੀਂ ਮਿਲ ਰਿਹਾ ਤੇ ਤੁਸੀਂ 2 ਸੈਕਿੰਡ ਵੇਟ ਕਰੋ, ਜਿਵੇਂ ਕਾਲ ਡਿਸਕਨੈਕਟ ਹੋਏਗੀ ਤੇ ਸੈਕਿੰਡ ਨੰਬਰ ਤੁਹਾਡਾ ਆਪਣੇ ਆਪ ਹੀ ਮਿਲ ਜਾਏਗਾ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 1206, ਤੁਸੀਂ ਔਨ ਏਅਰ ਹੋ ਜੀ।
3: ਹੈਲੋ,
0: ਹਾਂਜੀ,
3: ਹੈਲੋ
0: ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਆਨਸਰ ਜੀ 55 ਹੈ ਜੀ।
0: ਓ ਵਾਓ, ਸੋ ਤੁਹਾਡਾ ਨਾਮ ਕੀ ਹੈ ਜੀ?
3: ਜਸਬੀਰ।
0: ਜਸਬੀਰ ਜੀ ਦਾ ਆਨਸਰ ਹੈਗਾ 55, ਇਹ ਬਿਲਕੁਲ ਹੀ ਅਲੱਗ ਕਲਾਸ ਚ ਹੈਗਾ।
1: 35 ਕੀ ਲਾਈਨ ਲੱਗੀ ਹੈ, ਅਭੀ 55 ਕੀ ਲਾਈਨ ਲੱਗੀ।
0: ਸੋ ਸੁਖਵੰਤ ਜੀ ਤੇ ਜਸਬੀਰ ਜੀ ਦੀ ਸੈਕਸ਼ਨ ਇੱਕੋ ਹੀ ਹੈਗੀ ਆ, ਇੱਕੋ ਹੀ ਕਲਾਸ ਟੀਚਰ ਲੱਗਦੇ ਇਹਨਾਂ ਦੇ,
1: ਰਾਈਟ,
0: ਜੋ ਫਾਰਮੂਲਾ ਸੇਮ ਹੈਗੇ ਆ। ਸੋ ਥੈਂਕ ਯੂ ਸੋ ਮਚ ਜਸਬੀਰ ਜੀ ਕਾਲ ਕਰਨ ਲਈ।
3: ਹਾਂਜੀ ਹਾਂਜੀ।
0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 2160, ਤੁਸੀਂ ਔਨ ਏਅਰ ਹੋ ਜੀ। ਤੁਹਾਡਾ ਨਾਮ ਕੀ ਹੈ? ਹੈਰੀ ਜੀ, ਵੀ ਐਕਚੁਅਲੀ ਡੋਂਟ ਨੀਡ ਦ ਥਿਊਰੀ ਬਿਹਾਈਂਡ ਦਿਸ ਕੁਐਸਚਨ। ਸੋ ਅਸੀਂ ਦੇਖ ਰਹੇ ਹਾਂ ਕਿ ਕਿਹੜੀ ਪਾਰਟੀਸਿਪੇਸ਼ਨ, ਐਂਡ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਤੇ ਆਨਸਰ ਦਿੱਤਾ। ਸੁਣਦੇ ਰਹੋ ਸਾਡਾ ਸ਼ੋਅ। ਥੈਂਕ ਯੂ ਜੀ। ਸੋ ਨੈਕਸਟ ਕਾਲਰ ਹੈਗਾ ਸਾਡੇ ਕੋਲ 6097, ਤੁਸੀਂ ਔਨ ਏਅਰ ਹੋ ਜੀ।
4: ਮੇਰਾ ਨਾਮ ਪਵਨ ਹੈ ਜੀ, ਔਰ ਰਿਜ਼ਲਟ ਆਨਸਰ 55 ਹੀ ਹੈ।
0: ਆਨਸਰ 55 ਪਵਨ ਜੀ, ਆਪਕੀ ਆਵਾਜ਼, ਆਪ ਬਤਾਓ, ਆਪਨੇ ਸੁਬਹ ਸੁਬਹ ਚਾਹ ਪੀਤੇ ਹੋ ਯਾ ਕੁਛ ਔਰ ਖਾਣੇ ਮੇਂ ਖਾਤੇ ਹੋ? ਕਿਆ ਆਵਾਜ਼ ਹੈ ਆਪਕੀ!
4: ਮੇਰਾ ਕਹਿਣਾ ਮਤਲਬ ਇਸਕਾ ਆਨਸਰ 55 ਹੀ ਹੈ, ਕੋਈ ਦੂਸਰਾ ਹੀ ਨਹੀਂ।
0: ਨਹੀਂ ਨਹੀਂ, ਆਪਕਾ ਮਤਲਬ ਤੋ ਹਮ ਸਮਝ ਗਏ ਪਵਨ ਜੀ, ਲੇਕਿਨ ਆਪਕੀ ਆਵਾਜ਼ ਕਾ ਮਤਲਬ ਹਮ ਸਮਝੇ ਨਹੀਂ। ਇਤਨੀ ਦਮਦਾਰ ਆਵਾਜ਼, ਆਪ ਆਓ ਹਮਾਰੇ ਸਾਥ, ਹਮਾਰਾ ਜੋ ਰੇਡੀਓ ਕਾ ਸ਼ੋਅ ਹੈ, ਇੱਕ ਬਾਰ ਇੱਕ ਦਿਨ ਕੇ ਲਈ ਕਰ ਦੋ।
4: ਓਕੇ ਓਕੇ, ਨਾਟ ਏ ਪ੍ਰੋਬਲਮ।
0: ਆਪਕੀ ਵੌਇਸ ਬਹੁਤ ਦਮਦਾਰ ਹੈ, ਔਰ ਹਮੇਸ਼ਾ ਆਪਕੇ ਉੱਪਰ ਭਗਵਾਨ ਕੀ ਐਸੀ ਕਿਰਪਾ ਬਣੀ ਰਹੇ। ਥੈਂਕ ਯੂ ਸੋ ਮਚ ਹਮੇ ਕਾਲ ਕਰਨੇ ਕੇ ਲਈ।
4: ਥੈਂਕ ਯੂ
0: ਜੀ। ਸੋ ਪੰਕਜ ਜੀ,
1: ਜੀ ਜੀ,
0: ਫਟਾਫਟ ਸਾਨੂੰ ਕੁਐਸਚਨ ਦੇ ਆਨਸਰ ਆ ਰਹੇ ਆ। ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ 3631, ਤੁਸੀਂ ਔਨ ਏਅਰ ਹੋ ਜੀ।
5: ਸੰਤੋਸ਼ ਜੀ ਤੇ ਪੰਕਜ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
5: ਮੈਂ ਬਫਲੋ ਤੋਂ ਅਮਰਜੀਤ ਚੀਮਾ ਬੋਲ ਰਿਹਾ ਜੀ।
0: ਓ ਅਮਰਜੀਤ ਚੀਮਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡੇ?
5: ਠੀਕ ਆ ਜੀ, ਬੜੀ ਦੇਰ ਬਾਅਦ ਕਾਲ ਕੀਤੀ ਤੇ ਤੁਹਾਨੂੰ ਕਾਫੀ ਦੇਰ ਹੋ ਗਈ
0: ਜੀ। ਬਹੁਤ ਵਧੀਆ ਲੱਗਿਆ ਚੀਮਾ ਜੀ, ਤੁਸੀਂ ਸਾਨੂੰ ਕਾਲ ਕੀਤੀ ਐਂਡ ਪਾਰਟਿਸਿਪੇਟ ਕੀਤਾ ਐਂਡ ਸਾਡਾ ਹੌਸਲਾ ਜੋ ਹੈਗਾ ਵਧਾਇਆ। ਸੋ ਤੁਸੀਂ ਆਨਸਰ ਦੇਣ ਲਈ ਕਾਲ ਕੀਤਾ ਕਿ ਹੈਲੋ ਹਾਈ ਕਰਨ ਲਈ?
5: ਦੋਨੋਂ ਵਾਸਤੇ ਕੀਤਾ ਜੀ।
0: ਓ ਥੈਂਕ ਯੂ ਸੋ ਮਚ ਸੀਰੀਅਸਲੀ ਅਮਰਜੀਤ ਚੀਮਾ ਜੀ, ਇਹ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਕਾਲ ਕੀਤੀ ਤੇ ਸਾਡਾ ਸਾਥ ਨਿਭਾਇਆ। 1 ਵਜੇ ਤੱਕ ਸ਼ੋਅ ਸੁਣਦੇ ਰਹੋ ਤੇ ਕੋਈ ਵੀ ਕਮੀ ਪੇਸ਼ੀ ਹੋਈ ਤੇ ਸਾਨੂੰ ਦੱਸਿਓ ਜ਼ਰੂਰ, ਕਿਉਂਕਿ ਤੁਸੀਂ ਸਾਨੂੰ ਸਹੀ ਕਰਨਾ।
5: ਤੇ ਇੱਕ ਹੈਗਾ ਜੀ ਤਵਾ ਕਿਚਨ
0: ਜੀ
1: ਜੀ,
5: ਦੂਸਰਾ ਹੈ ਬਾਏ ਨਜ਼ਾਰਾ ਹੀ ਆ ਗਿਆ ਓਏ
1: ਨਜ਼ਾਰਾ। ਕੀ ਬਾਤ ਹੈ
0: ਜੀ, ਬਿਲਕੁਲ ਥੈਂਕ ਯੂ ਸੋ ਮਚ ਜੀ, ਥੈਂਕ ਯੂ। ਜਤਿੰਦਰ ਜੀ, ਬਲਬੀਰ ਜੀ ਤੇ ਪ੍ਰਿਤਪਾਲ ਜੀ ਦੀ ਕਲਾਸ ਚ, ਸੋ 35 ਸੈਕਸ਼ਨ ਚੇਂਜ ਹੋ ਗਿਆ ਹੈ। ਸੋ ਸੁਣਦੇ ਰਹੋ ਅਮਰਜੀਤ ਜੀ ਸਾਡਾ ਸ਼ੋਅ। ਥੈਂਕ ਯੂ ਸੋ ਮਚ ਫੋਰ ਯੂਰ ਕਾਲ।
5: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਜੀ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 0533।
6: ਹੈਲੋ ਜੀ, ਹਾਂਜੀ, ਇਹਦਾ ਆਨਸਰ ਹੈਗਾ 100।
0: 100? ਓ ਮਾਈ ਗੋਡ, ਤੁਹਾਡਾ ਨਾਮ ਕੀ ਹੈ?
6: ਅਮਰੀਕ।
0: ਅਮਰੀਕ?
6: ਹਾਂਜੀ।
0: ਅਮਰੀਕ ਸਿੰਘ?
6: ਹਾਂਜੀ ਹਾਂਜੀ
0: ਜੀ। ਅਮਰੀਕ ਸਿੰਘ ਜੀ, 100 ਤੁਸੀਂ ਤਾਂ ਮੈਨੂੰ ਲੱਗਦਾ ਸਕੂਲ ਹੀ ਚੇਂਜ ਕਰ ਲਿਆ, ਸਾਰੇ ਬੱਚੇ 35, 55, 35 ਹੁਣ ਤੁਸੀਂ, ਤੁਹਾਡਾ ਤੇ ਰਾਜਵਿੰਦਰ ਜੀ ਦਾ ਸਕੂਲ ਅਲੱਗ ਅਲੱਗ ਹੈ ਮੈਨੂੰ ਲੱਗਦਾ। ਸੋ ਬਹੁਤ ਹੀ ਵਧੀਆ ਆਨਸਰ ਹੈਗਾ ਤੁਹਾਡਾ, ਬਟ ਮੈਨੂੰ ਖੁਦ ਨੂੰ ਨਹੀਂ ਪਤਾ ਕੀ ਨਾਮ ਦੱਸਿਆ ਤੁਸੀਂ ਆਪਣਾ।
6: ਅਮਰੀਕ ਦੱਸਿਆ ਜੀ।
0: ਅਮਰੀਕ ਸਿੰਘ ਜੀ, ਸੋ ਅਮਰੀਕ ਜੀ ਤੁਹਾਡਾ ਨਾਮ ਵੀ ਨੋਟ ਕਰਦੇ ਹਾਂ। ਥੈਂਕ ਯੂ ਸੋ ਮਚ ਫੋਰ ਯੂਰ ਕਾਲ।
6: ਓਕੇ ਜੀ,
0: ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਨਾਲ ਔਨ ਏਅਰ ਹੈਗੇ 3606।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਮੀਰ ਹੈ ਔਰ ਮੇਰਾ ਆਨਸਰ ਵੀ 100 ਹੈ ਜੀ।
0: ਅੱਛਾ ਸਮੀਰ ਜੀ, ਅਮਰੀਕ ਜੀ ਦੀ ਸਕੂਲ ਚ ਐਡਮਿਸ਼ਨ ਲਈ ਹੋਈ ਹੈ ਸਮੀਰ ਜੀ ਨੇ ਔਰ ਇਹਨਾਂ ਦਾ ਆਨਸਰ ਹੈਗਾ ਹੈ
7: 100 ਜੀ।
0: ਅੱਛਾ ਸਮੀਰ ਜੀ, ਹੁਣ ਮੈਨੂੰ ਪਵਨ ਜੀ ਧਮਾਕੇਦਾਰ ਆਵਾਜ਼ ਨਾਲ ਕਹਿ ਕੇ ਗਏ 55 ਹੀ ਹੈ, ਹੁਣ ਸਮੀਰ ਜੀ ਆ ਗਏ ਉਨਕੋ ਬੈਟ ਕਰਨੇ ਕੇ ਲਈ ਕਿ 100 ਹੈ। ਤੁਹਾਡੀ ਦੋਨਾਂ ਦੀ ਲੜਾਈ ਕਰਵਾਉਣੀ ਹੈ ਮੈਂ ਐਂਡ ਤੇ।
1: ਡਿਬੇਟ ਕਰਾਂਗੇ ਡਿਬੇਟ।
0: ਸੋ ਸਮੀਰ ਜੀ, ਤੁਸੀਂ ਪਹਿਲੀ ਵਾਰ ਸਾਡੇ ਸ਼ੋਅ ਤੇ ਕਾਲ ਕੀਤੀ ਹੈ, ਪਹਿਲਾਂ ਵੀ ਕਰਦੇ ਹੋ?
7: ਹੈਲੋ,
0: ਹਾਂਜੀ ਸਮੀਰ ਜੀ, ਤੁਸੀਂ ਪਹਿਲੀ ਵਾਰੀ ਸਾਡੇ ਸ਼ੋਅ ਤੇ ਕਾਲ ਕੀਤੀ ਹੈ ਜਾਂ ਪਹਿਲਾਂ ਵੀ ਕੀਤੀ ਹੋਈ ਆ? ਹੈਲੋ, ਮੈਂ ਪੁੱਛਿਆ ਤੁਸੀਂ ਫਸਟ ਟਾਈਮ ਸਾਡੇ ਸ਼ੋਅ ਤੇ ਕਾਲ ਕੀਤੀ ਆ? ਸਾਨੂੰ ਰੈਗੂਲਰਲੀ ਓ ਵਾਓ, ਬਟ ਵਾਟ ਅ ਕੰਫੀਡੈਂਸ, ਨਹੀਂ ਤੇ ਫਸਟ ਟਾਈਮ ਜਿਹੜੇ ਕਾਲ ਕਰਦੇ ਆ ਕਈ ਵਾਰ ਬਹੁਤ ਕਨਫਿਊਜ਼ ਹੁੰਦੇ ਆ। ਸੋ ਥੈਂਕ ਯੂ ਸੋ ਮਚ ਸਮੀਰ ਜੀ ਸਾਡਾ ਸ਼ੋਅ ਸੁਣਨ ਲਈ ਤੇ ਸਾਨੂੰ ਕਾਲ ਕਰਨ ਲਈ। ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ 7333, ਤੁਸੀਂ ਔਨ ਏਅਰ ਹੋ ਜੀ।
8: ਹੈਲੋ ਜੀ।
0: ਹੈਲੋ ਜੀ,
8: ਹਾਂਜੀ, ਇਸਕਾ ਆਨਸਰ ਹੈਗਾ ਜੀ
0: 35। ਚਲੋ ਜੀ, ਸਭ ਤੋਂ ਹਾਈਐਸਟ ਐਡਮਿਸ਼ਨ ਇਨ ਦਾ ਸਕੂਲ ਆਫ ਪ੍ਰਿਤਪਾਲ ਜੀ ਐਂਡ ਬਲਬੀਰ ਜੀ, ਸੁਖਵੰਤ ਜੀ ਦਾ ਦੂਜਾ ਸੀਗਾ। ਸੋ ਤੁਹਾਡਾ ਨਾਮ ਕੀ ਹੈ ਜੀ?
8: ਪ੍ਰਿਯਵਰ ਤਰਾਠੀ।
0: ਫਿਰ ਤੋਂ
8: ਤਰਾਠੀ ਕਹਿ ਲਓ ਜੀ
0: ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਹੈ। ਸੋ ਤੁਸੀਂ ਸਾਡਾ ਸ਼ੋਅ ਸੁਣਦੇ ਰਹੋ।
8: ਥੈਂਕ
0: ਯੂ ਜੀ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ, ਨੰਬਰ ਹੈਗਾ ਜੀ 1369, ਤੁਸੀਂ ਆਨ ਏਅਰ ਹੋ। ਹਰਨੇਕ ਜੀ ਤੇ ਪਵਨ ਜੀ ਇੱਕ ਹੀ ਸੈਕਸ਼ਨ ਦੇ ਹੈਗੇ ਆ ਅਰਸ਼ਦੀਪ ਜੀ ਦੇ ਨਾਲ ਨਾਲ। ਚਲੋ ਜੀ, ਸੁਣਦੇ ਰਹੋ ਸਾਡਾ ਸ਼ੋਅ। ਥੈਂਕ ਯੂ ਸੋ ਮਚ ਹਰਨੇਕ ਜੀ ਸਾਨੂੰ ਕਾਲ ਕਰਨ ਲਈ। ਸੋ ਪੰਕਜ ਜੀ, ਗੱਲਾਂ ਤੇ ਬਹੁਤ ਹੋ ਗਈਆਂ ਔਰ ਮੈਨੂੰ ਬਹੁਤ ਵਧੀਆ ਲੱਗਿਆ, ਸਾਰੇ ਕਿੰਨੇ ਸਪੋਰਟ ਕਰ ਰਿਹਾ ਸਾਨੂੰ।
1: ਨਹੀਂ, ਕਾਫੀ ਸਾਰੇ ਸਪੋਰਟ,
0: ਬੈਕ ਟੂ ਬੈਕ ਕਾਲਸ ਹੈਗੀਆਂ, ਸਾਡੇ ਸਟੂਡੀਓ ਦੀਆਂ ਲਾਈਨ ਸਾਰੀਆਂ ਬਿਜ਼ੀ ਹੋ ਚੁੱਕੀਆਂ। ਸੋ ਨਾਲ ਦੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਸਰੀਰ ਦੀ। ਸੋ ਸਰੀਰ ਦੀ ਮੇਨਟੇਨੈਂਸ ਬਹੁਤ ਇੰਪੋਰਟੈਂਟ ਹੈ ਔਰ ਉਹਦੇ ਲਈ ਤੁਸੀਂ ਮਸਾਜ ਜ਼ਰੂਰ ਕਰਾਉਣੀ ਹੈ, ਥੈਰੇਪੀਸ ਤੁਹਾਡੀਆਂ ਬਹੁਤ ਇੰਪੋਰਟੈਂਟ ਹੈਗੀਆਂ। ਸੋ ਉਹਦੇ ਲਈ ਹੈਗੇ ਆ ਸਾਡੇ ਕੋਲ ਬ੍ਰਿਜੀ। ਬ੍ਰਿਜੀ, ਆਪ ਔਨ ਏਅਰ ਹੋ।
9: ਹਾਂ ਜੀ, ਨਮਸਤੇ।
0: ਨਮਸਤੇ।
9: ਕਿਸੇ ਕੋ ਕੋਈ ਦਰਦ, ਸਟ੍ਰੈਸ, ਟੈਂਸ਼ਨ, ਲੋਅਰ ਬੈਕ ਪੇਨ?
1: ਜੀ,
9: ਕੇਰਲਾ ਆਯੁਰਵੇਦ ਐਂਡ ਯੋਗਾ ਪੂਰਾ ਟ੍ਰੀਟਮੈਂਟ ਕਰੇਗਾ।
1: हाँ जी, पूरा ट्रीटमेंट करेंगे जी ब्रिजी जी के लिए, जैसे मतलब जो इनका सेंटर है थेरेपी सेंटर जितना भी बताएंगे इतना, मतलब इट इज क्वाइट मतलब डिसेंट प्लेस है, अच्छी है और काफी प्रॉपर तरीके से आपकी थेरेपी होती है। किसी को भी स्ट्रेस है मतलब सर्ज मेरा चकराए दिल घुमा जाए आ जा प्यारे
0: पास हमारे
1: काहे घबराए
0: प्यारे ब्रिजी के पास हमारे, क्योंकि आपको नहीं घबराना। और ब्रिजी पंकज जी सारा जी, स्ट्रेस की प्रॉब्लम चल रही है
1: जी, जी, जी।
0: रात नु नींद नहीं आती है, डिप्रेशन है, बॉडी बहुत ज्यादा साथ छड़ चुकी है, फिर भी असि चलाई जा रहे हैं, धक्का नहीं करना अपने शरीर दे नाल, जे शरीर नाल धक्का करांगे तो शरीर ने साडे नाल धक्का कर लेना। सो अपने शरीर का ध्यान रखो, ब्रिजी को पहुंचो। ब्रिजी आप कौन कौन से ऑयल यूज करते हो?
9: ये हमारे साथ महानारायण तैलम, धन्वंतरम, मुरिवन्ना, क्षीरबला, चिम्बरती आदि,
1: काफी बढ़िया। यू नो जो ब्रिजी जी, मैं हमेशा अपने लिसनर्स को मैं एंडोर्स करता हूँ, कहता हूँ कि ब्रिजी जी पूरा केरला का सेटअप जो रिट्रीट है यहाँ पे ले आए हैं आपके लिए ब्रैम्पटन में, तो आप उनके पास जरूर पहुंचे। और जो भी इनके आयुर्वेदिक तेल्स है इसके लिए जो आपके थेरेपी में जो यूज करते हैं, इनके जो प्रॉपर क्या कहते हैं जो लाइसेंस्ड वहां पे उनके थेरेपिस्ट इनके साथ है, तो उनका आप बेनिफिट लीजिए। ब्रिजी जी, आप हमारे जो लिसनर्स के लिए कोई स्पेशल आप थेरेपी वगैरह रिकमेंड करोगे या फिर कोई स्पेशल डील्स वगैरह है तो आप बताइए प्लीज।
9: 100% है जी, जस्ट $55 के लिए पूरा बॉडी 40 मिनट मालिश जी जी करेगा।
1: तो $55 में आपका पूरे बॉडी का जो थेरेपी है वो मिलेगा आपको। मेल वहां पे थेरेपिस्ट भी है, फीमेल थेरेपिस्ट भी है, आप इनके पास लिमिटेड स्लॉट्स होते हैं, तो आप इनको प्लीज बुक करके जाइए ताकि आपका वेटिंग टाइम कम हो, बिकॉज वीकेंड है, वीकेंड में काफी लिमिटेड स्लॉट्स होते हैं। बिकॉज ये क्या है कि प्रॉपर थेरेपी करते हैं $55 में। ब्रिज जी 45 मिनट्स के लिए आप पूरा वो थेरेपी सेशन होता है,
9: 40 मिनट के लिए मालिश करने के लिए जी। और हमारे साथ अलग अलग ट्रीटमेंट है, अलग अलग ट्रीटमेंट को अलग अलग प्राइस है।
0: बिल्कुल जी, तुसी हस्बैंड वाइफ ही जाके करवाना चाहते हो तो ब्रिजी मेल थेरेपिस्ट है गया और फीमेल लिए अलग उन्हां कोल टीम है गे, कट्ठे तुसी अपॉइंटमेंट ले सकते हो और तुसी इंजॉय कर सकते हो। जरूरी नहीं है बर्थडेज दे विच गिफ्ट देना, गिफ्ट सब तो वधिया है गया किसी नूं उन्हां दी शरीर दा गिफ्ट देना। कई बार असी बिजी बहुत हो जाते हैं, रीसेंटली ब्रिजी ने गिफ्ट वाउचर भी दिंदे आ, जे तुसी गिफ्ट वाउचर लैके तुसी आपदा इंजॉय करना है सेशन, बर्थडे या कुछ भी आ रहा है तो हस्बैंड वाइफ कट्ठे होके जाओ अपने गिफ्ट करो। एंड ब्रिज जी अपना नंबर दो बार रिपीट कर दो
9: जी। लॉन्ग वीकेंड वी आर ओपन है जी, हमारा नंबर 647-619-1369
0: सारे कॉल कर सकते हो ब्रिजी नो
1: एड्रेस
0: जी। ते ब्रिजी तुसी अपना एड्रेस दस दो।
9: 2686 Slough Street, SLOUGH,
0: the main intersection
9: Derry Airport, Malton Gurudwara ke bahut samne hai।
0: So guru ghar matha tekan ja rahe ho, vapsi te vich bridge kol chal jayo, lekin make sure tusi kapde zyada nave na paye hon, kyunki inna de oils jehde hunde ohdi jehdi ਖੁਸ਼ਬੂ ਹੁੰਦੀ ਆ ਉਹ ਤੁਹਾਡੇ ਕੱਪੜਿਆਂ ਦੇ ਵਿੱਚ ਵੜ ਜਾਂਦੀ ਆ
1: ਜੀ ਜੀ।
0: ਸੋ ਉਹਦਾ ਧਿਆਨ ਰੱਖ ਕੇ ਤੇ ਫਿਰ ਵਾਪਸ ਤੁਸੀਂ ਘਰੇ ਜਾਣਾ ਹੋਵੇ ਇੱਧਰ ਉੱਧਰ ਘੁੰਮਣਾ ਨਾ ਹੋਵੇ ਫਿਰ ਬ੍ਰਿਜੀ ਕੋਲ ਗੁਰੂ ਘਰ ਤੋਂ ਮੱਥਾ ਟੇਕ ਕੇ ਸਿੱਧਾ ਪਹੁੰਚੋ। ਕਾਲ ਕਰ ਲਓ ਬ੍ਰਿਜੀ ਨੂੰ, ਨੰਬਰ ਹੈਗਾ 647-619-1369। ਥੈਂਕ ਯੂ ਸੋ ਮਚ ਬ੍ਰਿਜੀ। ਔਰ ਪੰਕਜ ਜੀ ਬਹੁਤ ਜ਼ਿਆਦਾ ਖਰਚੇ ਹੋ ਰਹੇ ਆ, ਜਦੋਂ ਮੈਂ ਜਾਂਦੀ ਹਾਂ ਗਰੋਸਰੀ ਸਟੋਰਸ ਤੇ ਮੈਂ ਨਾ ਆਪਣੇ ਹਸਬੈਂਡ ਦੇ ਨਾਲ ਜਦੋਂ ਜਾਂਦੀ ਹਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਬਸ ਤੁਸੀਂ ਮੈਨੂੰ ਬਿੱਲ ਨਾ ਦਿਖਾਇਓ ਕਿਸੇ ਵੀ ਸਟੋਰ ਤੇ ਚਲੇ ਜਾਓ, ਬਟ ਇੱਕ ਸਟੋਰ ਹੈਗਾ ਜਿੱਥੇ ਜਾ ਕੇ ਮੈਂ ਬਿੱਲ ਦੇਖਦੀ ਹਾਂ, ਇਸ ਕਰਕੇ ਦੇਖਦੀ ਹਾਂ ਕਿ ਮੇਰੇ ਪੈਸੇ ਬਚ ਕਿਵੇਂ ਗਏ ਆ। ਮਤਲਬ ਉੱਥੇ ਤੇ ਗਈ ਸੀ ਮੈਂ ਵਾਲਮਾਰਟ ਤੇ ਮੇਰਾ ਇੰਨੇ ਦਾ ਬਿੱਲ ਬਣਿਆ, ਇੱਥੇ ਮੇਰਾ ਇੰਨਾ ਘੱਟ ਕਿਉਂ ਬਣਿਆ? ਕਿਤੇ ਕਸਟਮਰ ਕੇਅਰ ਰਿਸੈਪਸ਼ਨ ਏਰੀਆ ਨੇ ਮੇਰੇ ਕੋਈ ਚੀਜ਼ ਕਾਊਂਟ ਕਰਨਾ ਨਾ ਭੁੱਲ ਗਏ ਹੋਣ, ਚੈੱਕ ਕਰ ਲੈਂਦੀਆਂ। ਸੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਔਰ ਡੀਲਸ ਇਹਨਾਂ ਕੋਲ ਧਮਾਕੇਦਾਰ ਹੁੰਦੀਆਂ। ਸੋ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ।
10: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
11: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
10: ਝੂਠ ਬੋਲਣ ਦੀ ਆਦਤ ਨਹੀਂ ਕਿ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
11: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ, ਸੇਵਿੰਗ 100 ਡੋਲ ਦੀ। 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ 905-458-1300।
0: ਸੋ ਸਤਿ ਸ਼੍ਰੀ ਅਕਾਲ ਜੀ, ਨਵਦੀਪ ਜੀ ਫਰੋਮ ਫਰੈਸ਼ ਗਰੋਸਰੀ ਡਿਪੂ ਸਾਡੇ ਨਾਲ ਔਨ ਏਅਰ ਹੈਗੇ ਆ, ਸੋ ਵੈਲਕਮ ਟੂ ਦ ਸ਼ੋਅ ਨਵਦੀਪ ਜੀ।
12: ਹਾਂ ਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿਵੇਂ ਹੋ ਤੁਸੀਂ?
12: ਹਾਂ ਜੀ, ਸਭ ਵਧੀਆ ਜੀ, ਆਈ ਹੋਪ ਅਮਨ ਭਾਜੀ ਵੀ ਜ਼ਰੂਰ ਆਪਾਂ ਨੂੰ ਜਲਦੀ ਜੁਆਇਨ ਕਰਨਗੇ ਤੇ
0: ਨਵਦੀਪ ਜੀ, ਸੋ ਉਹਨਾਂ ਨੇ ਮੈਨੂੰ ਮਾਰਕਿੰਗ ਦੇਣੀ ਆਫਟਰ ਦਾ ਸ਼ੋ, ਸੋ ਤੁਸੀਂ ਵੀ ਮੇਰੀ ਹੈਲਪ ਕਰਨੀ ਹੈ ਕਿ ਮੈਂ ਮਾਰਕਸ ਫੁੱਲ ਆਊਟ ਆਫ ਫੁੱਲ ਲੈ ਕੇ ਆਵਾਂ।
12: ਐਬਸੋਲੂਟਲੀ ਜੀ, ਐਬਸੋਲੂਟਲੀ, ਨੋ ਪ੍ਰੋਬਲਮ। ਸੋ ਬਿਲਕੁਲ ਜੀ, ਵੀਕਐਂਡ ਆ ਗਿਆ, ਲੌਂਗ ਵੀਕਐਂਡ ਆ, ਤੁਸੀਂ ਗਰੋਸਰੀ ਕਰਨ ਨਿਕਲੇ ਹੋ ਤਾਂ ਤੁਸੀਂ ਇੱਕ ਚੱਕਰ ਜ਼ਰੂਰ ਮਾਰ ਕੇ ਜਾਣਾ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਸੇਵਿੰਗਸ ਹਮੇਸ਼ਾ ਹੀ ਹੁੰਦੀਆਂ ਸਾਡੀਆਂ, ਪ੍ਰਾਈਜ਼ ਹਮੇਸ਼ਾ ਹੀ ਅਨਬੀਟੇਬਲ ਹੁੰਦੇ ਨੇ, ਔਰ ਇਸ ਵਾਰੀ ਤਾਂ ਸਪੈਸ਼ਲ ਲੌਂਗ ਲੇਬਰ ਡੇ ਲੌਂਗ ਵੀਕਐਂਡ ਆ ਤਾਂ ਅਸੀਂ ਬਹੁਤ ਹੀ ਸਪੈਸ਼ਲ ਪ੍ਰਾਈਜ਼ ਕੱਢੇ ਆ ਜੀ। ਤੁਹਾਨੂੰ ਦੱਸ ਦਈਏ ਕਿ ਹਾਂਡੀ ਦਾ ਹੋਲ ਵੀਟ ਆਟਾ 20 pound ਦਾ ਜਿਹੜਾ ਬੈਗ ਹੈ ਜੀ, ਇਹਦੀ ਘੱਟੋ ਘੱਟ ਜਿਹੜੀ ਓਵਰਆਲ ਤੁਸੀਂ ਵੈਲਿਊ ਜੇ ਕਹੋਗੇ ਤਾਂ $16 to $17 ਦਾ ਵੱਡੀ ਸਟੋਰਾਂ ਦੇ ਵਿੱਚ ਜੇ ਤੁਸੀਂ ਇਹ ਬੈਗ ਦੇਖਿਆ ਹੋਊਗਾ ਲੱਗਿਆ ਹੋਇਆ, ਤਾਂ ਸਾਡੇ ਕੋਲੇ ਸਿਰਫ $12, ਮਤਲਬ ਮਿਨੀਮਮ $5 ਤੁਹਾਡੇ ਪਰ ਬੈਗ ਮਗਰ ਸੇਵ ਹੋਣੇ ਆ ਜੀ। ਘਰੇ ਪਰਾਹੁਣਿਆਂ ਨੇ ਆਉਣਾ, ਤੁਸੀਂ ਪਰੌਂਠੇ ਆ ਜਾਂ ਮਾਲਾਬਾਰ ਪਰੌਂਠੇ ਮੰਗਾਉਣੇ ਆ ਤਾਂ ਵਾਡੀ ਲਾਲ ਇੱਕ ਬਹੁਤ ਹੀ ਫੇਮਸ ਕੰਪਨੀ ਆ, ਬਹੁਤ ਹੀ ਵਧੀਆ ਬ੍ਰਾਂਡ ਆ ਵਾਡੀ ਲਾਲ ਦਾ। ਵਾਡੀ ਲਾਲ ਦੇ ਲੱਛਾ ਪਰਾਂਠਾ ਔਰ ਮਾਲੇਬਰ ਪਰਾਂਠਾ ਜਿਹੜਾ ਆ 15 pieces ਦਾ ਫੈਮਿਲੀ ਪੈਕ, ਮਿਨੀਮਮ $12 to $13 ਦਾ ਪੈਕ ਜਿਹੜਾ ਤੁਹਾਨੂੰ $8 ਦੇ ਵਿੱਚ ਮਿਲਦਾ ਪਿਆ, ਯਾਨੀ ਕਿ $4 to $5 ਤੁਸੀਂ ਮਿਨੀਮਮ ਇਹਦੇ ਵਿੱਚ ਸੇਵ ਕਰਦੇ ਪਏ ਹੋ। ਦੀਪ ਸੋਨਾ ਮਸੂਰੀ ਰਾਈਸ 20 LB, ਸਾਡੇ ਸਾਊਥ ਏਸ਼ੀਅਨ ਫੈਮਿਲੀਜ਼ ਆ ਬਹੁਤ ਹੀ ਜ਼ਿਆਦਾ ਲਾਈਕ ਕਰਦੇ ਨੇ ਸੋਨਾ ਮਸੂਰੀ ਰਾਈਸ, ਘੱਟੋ ਘੱਟ $19 ਤੋਂ ਲੈ ਕੇ $24 ਦੇ ਵਿੱਚ ਜਿਹੜਾ ਬੈਗ ਲੱਗਿਆ ਹੁੰਦਾ ਤੁਹਾਨੂੰ ਸਿਰਫ $14, ਸੋ ਮਿਨੀਮਮ ਤੁਸੀਂ ਲਾ ਕੇ ਚੱਲੋਗੇ ਤੁਹਾਡੇ $7 ਤੋਂ ਲੈ ਕੇ $8 ਤੱਕ ਮਿਨੀਮਮ ਬੈਗ ਦੇ ਮਗਰ ਤੁਹਾਡੇ ਸੇਵ ਹੋਣੇ ਆ। ਇੱਦਾਂ ਹੀ ਜੇ ਬਾਸਮਤੀ ਰਾਈਸ ਤੁਸੀਂ ਲਾਈਕ ਕਰਦੇ ਹੋ ਤਾਂ ਲਕਸ਼ਮੀ ਦਾ ਐਕਸਟਰਾ ਲੌਂਗ ਬਾਸਮਤੀ ਰਾਈਸ ਦਾ ਬੈਗ $18 ਮਿਨੀਮਮ ਪ੍ਰਾਈਸ ਲੱਗਿਆ ਹੋਇਆ ਜੀ, $17 to $18 ਜਿਹੜਾ ਕਿ ਤੁਹਾਨੂੰ ਮਿਲਣਾ ਸਿਰਫ $13 ਦਾ ਬੈਗ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਰੈਡ ਅਨੀਅਨ ਦਾ ਬੈਗ ਹਜੇ ਵੀ $8-$9 ਦੇ ਬਾਹਰ ਲੱਗਿਆ ਹੋਇਆ ਜੀ, ਸਿਰਫ $6 ਚ ਪ੍ਰੀਮੀਅਮ ਕੁਆਲਿਟੀ ਦੀ ਕ੍ਰੋਪ ਜਿਹੜੀ ਆ ਉਹ ਤੁਹਾਨੂੰ ਮਿਲਣੀ ਹੈ ਜੀ $5.99 ਦੇ ਵਿੱਚ 10 LB ਦਾ ਬੈਗ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਜੇ ਹੁਣ ਪਿਆਜ਼ ਵੀ ਆ ਗਏ ਆ ਤਾਂ ਮਸਟਰਡ ਆਇਲ ਦੀ ਡੀਲ ਵੀ ਜ਼ਰੂਰ ਚਾਹੀਦੀ ਹੈ, ਤਾਂ ਚੇਨਈ ਕੇਟਰਸ ਦਾ ਮਸਟਰਡ ਆਇਲ 5 liter ਵਾਲਾ $24 to $25 ਦਾ ਜਿਹੜਾ ਬਾਹਰ ਲੱਗਿਆ ਜੀ, ਸਿਰਫ $17 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੁਣ ਨਾਲ ਸਬਜ਼ੀਆਂ ਵੀ ਚਾਹੀਦੀਆਂ ਤਾਂ 99 cents ਦੇ ਵਿੱਚ ਰੋਮਾ ਟੋਮੈਟੋ ਲੱਗੇ ਨੇ, 99 cents ਦੇ ਵਿੱਚ ਗ੍ਰੀਨ ਪੈਪਰ ਪ੍ਰੀਮੀਅਮ ਕੁਆਲਿਟੀ ਦੀ ਲੱਗੀ ਹੋਈ ਆ, ਤੇ ਸਿਰਫ $2.5 ਦੇ ਵਿੱਚ ਜੰਬੋ ਸਾਈਜ਼ ਦਾ ਗੋਭੀ ਦਾ ਫੁੱਲ ਲੱਗਿਆ ਹੋਇਆ, ਤੁਸੀਂ ਸਬਜ਼ੀ ਬਣਾਉਣੀ ਹੈ ਤਾਂ ਬਹੁਤ ਹੀ ਵਧੀਆ ਡੀਲਸ ਲੱਗੀਆਂ ਹੋਈਆਂ ਇਹਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਜੇ ਹੈਲਦੀ ਤੁਸੀਂ ਲਾਈਕਿੰਗ ਕਰਦੇ ਹੋ ਫਲਾਰ ਜਿਹੜਾ ਆ, ਤਾਂ ਜਵਾਰ ਤੇ ਬਾਜਰੀ ਦਾ ਫਲਾਰ ਸਭ ਨਾਲ ਫੇਮਸ ਔਰ ਬਹੁਤ ਹੀ ਜ਼ਿਆਦਾ ਯੂਜ ਕਰਦੇ ਨੇ ਹੈਲਦੀ ਈਟਿੰਗ ਦੇ ਵਿੱਚ ਆਪਣੇ ਪੰਜਾਬੀ ਫੈਮਿਲੀਜ਼ ਐਂਡ ਸਾਰੀ ਫੈਮਿਲੀਜ਼। ਸੋ ਆਲਮੋਸਟ $8 ਦਾ ਬੈਗ ਤੁਹਾਨੂੰ ਹਾਫ ਰੇਟ ਦੇ, $4 ਦਾ ਬੈਗ ਹੈ ਜੀ ਇਹ, ਸਿਰਫ $4 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਮਖਾਣੇ ਲੈ ਕੇ ਜਾਣੇ ਆ ਤਾਂ 400 grams ਮਖਾਣਿਆਂ ਦਾ ਪੈਕ ਸਿਰਫ $14 ਦੇ ਵਿੱਚ ਮਿਲਣਾ। ਸੂਜੀ ਲੈ ਕੇ ਜਾਣੀ ਆ ਦੇਸੀ ਦੀ ਫਾਈਨ ਔਰ ਕੋਰਸ ਸੂਜੀ ਤਾਂ ਸਿਰਫ $3.99 ਦੇ ਵਿੱਚ ਮਿਲਣੀ ਹੈ ਜੀ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। $6 ਦਾ ਬੈਗ ਸਿਰਫ $4 ਚ, ਸੇਵਿੰਗ ਤੁਹਾਡੀ ਬਹੁਤ ਹੈ ਜੀ, ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ ਨੇ ਔਰ ਅਮੇਜ਼ਿੰਗ ਅਮੇਜ਼ਿੰਗ ਡੀਲ ਨੇ ਜੀ। ਤੁਸੀਂ ਜਾ ਕੇ ਚੈੱਕ ਕਰਿਓ ਇੱਕ ਵਾਰੀ ਸਾਡਾ ਫਲਾਇਰ, ਜਾਂਦੇ ਹੋਏ ਸਿਰਫ 2 more ਚੀਜ਼ਾਂ ਦੱਸ ਕੇ ਜਾਊਂਗਾ ਸੰਤੋਸ਼ ਜੀ, ਜਿਹੜੀਆਂ ਤੁਹਾਨੂੰ ਆਪਣੇ ਆਪ ਹੀ ਖਿੱਚ ਕੇ ਲਿਆਉਣਗੀਆਂ। ਨਾਨਕ ਦੇਸੀ ਘਿਓ ਸਾਰਿਆਂ ਨੂੰ ਬਹੁਤ ਹੀ ਪਸੰਦ ਆ, ਸਿਰਫ $24 ਚ ਮਿਲਣਾ ਜੀ ਤੁਹਾਨੂੰ 1.6 kg, 1.5 kilo ਵਾਲਾ ਜਾਰ ਜਿਹੜਾ ਇਹ ਸਿਰਫ $24 ਚ ਮਿਲਣਾ, ਮਿਨੀਮਮ $30 to $32 ਦਾ ਜਿਹੜਾ ਬਾਹਰ ਲੱਗਿਆ ਜੀ। ਔਰ ਆਸ਼ੀਰਵਾਦ ਹੋਲ ਵੀ ਟਾਟਾ ਤੁਸੀਂ ਗੂਗਲ ਦੇ ਉੱਤੇ ਚੈੱਕ ਕਰ ਲਿਓ ਜੀ, $21 to $22 ਤੱਕ ਮਿਨੀਮਮ ਇਹ ਲੱਗਿਆ ਹੋਇਆ ਜੀ। ਵਾਲਮਾਰਟ ਵੱਡੇ ਸਟੋਰਾਂ ਦੇ ਵਿੱਚ ਵੀ ਅਸੀਂ ਆਪ ਵੀ ਚੈੱਕ ਕਰਕੇ ਆਉਂਦੇ ਹਾਂ, ਸਿਰਫ $15 ਦੇ ਵਿੱਚ ਬੈਗ ਮਿਲਣਾ। ਸੋ ਮਿਨੀਮਮ $7 ਆਫ ਨੇ ਜੀ ਆਟੇ ਦੇ ਇੱਕ ਬੈਗ ਦੇ ਉੱਤੇ। ਸੇਵਿੰਗ ਹੁਣ ਤੁਹਾਡੀ ਮੈਂ ਮਿਨੀਮਮ 10 ਚੀਜ਼ਾਂ ਦੇ ਵਿੱਚ ਹੀ ਨਾ ਕਰਦੇ ਵੀ ਤੁਹਾਡੀ $40 to $50 ਦੀ ਸੇਵਿੰਗ ਮੈਂ ਇੱਥੇ ਕਰਾਤੀ ਆ। ਸਟੋਰ ਚ ਜਾਓਗੇ ਗੇੜਾ ਮਾਰੋਗੇ ਤੁਹਾਡੀ ਹੋਰ ਸੇਵਿੰਗ ਹੋ ਜਾਣੀ ਆ। ਬੇਸਿਕ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸਾਡੀਆਂ ਲੋਕੇਸ਼ਨ ਦੇ ਉੱਤੇ ਹੁੰਦੀਆਂ। 2 locations ਸਰਵ ਕਰ ਰਹੀਆਂ ਜੀ, ਬ੍ਰੈਂਪਟਨ ਦੇ ਵਿੱਚ 31 Steeple Bush Avenue ਬ੍ਰੈਂਪਟਨ, ਫੋਨ ਨੰਬਰ ਹੈਗਾ ਜੀ 905-458-1300, 905 458-1300. Second location, Durham area de vich, Dundas and Thickson de utte. Inna ka pyar ditta ji Durham walyan ne. Main matlab ਅਰਦਾਸ ਕਰਦਾ ਕਿ ਬਹੁਤ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਰਹੀ ਹੈ ਸਾਡੇ ਤੇ ਔਰ ਕਮਿਊਨਿਟੀ ਨੇ ਵੀ ਬੜਾ ਸਾਥ ਦਿੱਤਾ ਡਰਮ ਦੇ ਵਿੱਚ ਜਿੰਨੇ ਏਰੀਆ ਆ ਜਾਂਦੇ ਆ ਔਸ਼ਵਾ ਏਜੈਕਸ ਪਿਕਰਿੰਗ ਵਾਲੇ ਸੋ ਬਹੁਤ ਹੀ ਪਿਆਰ ਦਿੱਤਾ ਔਰ ਉਸ ਜਗ੍ਹਾ ਦੇ ਉੱਤੇ ਤੁਸੀਂ ਪਹੁੰਚਣਾ ਤਾਂ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ ਪਹੁੰਚਣਾ ਫੋਨ ਨੰਬਰ ਹੈਗਾ 905-556-1651 905-556-1651 ਅਗੇਨ ਸੇਵਿੰਗ ਦਾ ਦੂਜਾ ਨਾਮ ਆ ਜੀ ਫਰੈਸ਼ ਗਰੋਸਰੀ ਡਿਪੂ ਫਰੈਸ਼ ਗਰੋਸਰੀ ਡਿਪੂ ਫਰੈਸ਼ ਗਰੋਸਰੀ
0: ਜੀ ਥੈਂਕ ਯੂ ਸੋ ਮਚ ਨਵਦੀਪ ਜੀ ਸੋ ਬਿਲਕੁਲ ਸਹੀ ਸੇਵਿੰਗ ਦਾ ਦੂਸਰਾ ਨਾਮ ਹੈਗਾ ਫਰੈਸ਼ ਗਰੋਸਰੀ ਡਿਪੂ ਐਂਡ ਇਹਨਾਂ ਦੀਆਂ ਦੋ ਲੋਕੇਸ਼ਨਸ ਹੈਗੀਆਂ ਇੱਕ ਬ੍ਰੈਮਟਨ ਦੇ ਵਿੱਚ ਹੈਗਾ ਹੈ ਔਰ ਇੱਕ ਹੈਗੀ ਹੈ ਡਰਹਮ ਦੇ ਵਿੱਚ ਔਰ ਇਹਨਾਂ ਵਰਗੀ ਸੇਵਿੰਗ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਇਹਨਾਂ ਦੇ ਸਟੋਰ 'ਚ ਵੜ ਜਾਓ ਐਂਡ ਤੁਸੀਂ ਖਾਲੀ ਹੱਥ ਨਹੀਂ ਆਓਗੇ ਕਿਉਂਕਿ ਸੇਵਿੰਗਸ ਹੀ ਇੰਨੀਆਂ ਈਵਨ ਤੁਸੀਂ ਸਟੋਕਅਪ ਕਰ ਲਓਗੇ ਆਪਦਾ ਸਮਾਨ ਸੋ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਬ੍ਰੈਮਟਨ ਵਾਲੀ ਲੋਕੇਸ਼ਨ 'ਤੇ ਪਹੁੰਚਣਾ ਨੰਬਰ ਹੈਗਾ ਇਹਨਾਂ ਦਾ 905-458-1300 905-458-1300 ਇਹ ਹੈਗਾ ਬ੍ਰੈਮਟਨ ਦਾ ਅਤੇ ਐਡਰੈਸ ਹੈਗਾ ਸਟੋਰਬ੍ਰੈਮ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 31 ਸਟੀਪਲ ਬੁਸ਼ ਐਵੀਨਿਊ ਐਂਡ ਦੂਸਰੀ ਲੋਕੇਸ਼ਨ ਜਿਹੜੀ ਹੈਗੀ ਇਹਨਾਂ ਦੀ ਹੈਗੀ ਹੈ 1618 ਡੰਡਾ ਸਟਰੀਟ ਈਸਟ ਵਿਟਬੀ ਦੇ ਵਿੱਚ ਅਤੇ ਨੰਬਰ ਹੈਗਾ ਇਹਨਾਂ ਦਾ 905-556-1651 905-556-1651 ਅਤੇ ਇਹਨਾਂ ਦੀਆਂ ਜਿਹੜੀਆਂ ਪ੍ਰਾਈਜ਼ ਹੈਗੇ ਬ੍ਰੈਮਟਨ ਦੇ ਵਿੱਚ ਵੀ ਸੇਮ ਹੈ ਤਾਂ ਦੂਸਰੀ ਲੋਕੇਸ਼ਨ ਦੇ ਵਿੱਚ ਵੀ ਸੇਮ ਆ ਸੋ ਤੁਸੀਂ ਪਹੁੰਚਣਾ ਨਾ ਭੁੱਲਿਓ ਔਰ ਤੁਸੀਂ ਖੁਦ ਆਪਣੇ ਪੈਸੇ ਬਚਾਓਗੇ ਸੋ ਪਹੁੰਚਣਾ ਸਾਰਿਆਂ ਨੇ ਫਰੈਸ਼ ਗਰੋਸਰੀ ਡਿਪੋ ਥੈਂਕ ਯੂ ਸੋ ਮਚ ਨਵਦੀਪ ਜੀ ਤੁਹਾਡੇ ਕਾਲ ਲਈ
12: ਥੈਂਕ ਯੂ ਜੀ
0: ਜੀ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਨੰਬਰ ਹੈਗਾ ਜੀ 5820
13: ਜੀ ਰਾਜਨ ਜੀ ਸਪੈਕਸ ਐਕਸਪ੍ਰੈਸ
0: ਜੀ ਰਾਜਨ ਜੀ ਸੋ ਦੁਬਾਰਾ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਤੇ ਸੋ ਰਾਜਨ ਜੀ ਹੈਲਪ ਕਰਦੇ ਸਾਨੂੰ

0: ਐਗਜ਼ਾਮ ਵਾਸਤੇ ਸਾਡੇ ਕੋਲ ਅਲੱਗ ਅਲੱਗ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ, ਓ ਸੀ ਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏ ਆਰ, ਐਨ ਸੀ ਟੀ, ਸਲਿਟ ਲੈਂਪ ਤੇ ਵਿਜੁਅਲ ਫੀਡ। ਇਹ ਸੱਤ ਅਲੱਗ ਅਲੱਗ ਮਸ਼ੀਨਾਂ ਨੇ ਜਿਹੜੀ ਤੁਹਾਡੀ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਕਰਦੀਆਂ ਨੇ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਅੱਜ ਕੱਲ੍ਹ ਤੁਹਾਨੂੰ ਵਰਬਲੀ ਨਹੀਂ ਦੱਸਦੇ, ਤੁਹਾਨੂੰ ਡਿਜੀਟਲੀ ਸਕਰੀਨ ਦੇ ਉੱਤੇ ਦਿਖਾ ਕੇ ਤੇ ਪੂਰਾ ਤੁਹਾਨੂੰ ਐਕਸਪਲੇਨ ਕਰਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਜਿਹੜੇ ਆਪਾਂ ਗਲਾਸਿਸ ਦੀ ਗੱਲ ਕਰ ਰਹੇ ਹਾਂ ਜੀ, ਸਪੈਸ਼ਲੀ ਅਸੀਂ ਬੈਕ ਟੂ ਸਕੂਲ ਸੇਲ ਜਿਹੜੀ ਆ ਉਹ ਲਗਾਈ ਹੋਈ ਆ ਸਪੈਕਸ ਐਕਸਪ੍ਰੈਸ ਦੇ ਉੱਤੇ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਜੀ। ਰੀਜ਼ਨ ਬੀਂਗ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਜੀ ਸਕਰੀਨ ਦੇ ਉੱਤੇ, ਲੈਪਟਾਪ, ਟੈਬਲੇਟ, ਸੈੱਲ ਫੋਨ, ਔਰ ਇਹਨਾਂ ਨੇ ਜਿਹੜਾ ਸਕੂਲ ਤੋਂ ਜਾਂ ਕਾਲਜ ਤੋਂ ਜਾਂ ਯੂਨੀਵਰਸਿਟੀ ਤੋਂ ਜਿਹੜਾ ਕੰਮ ਕਰਨਾ ਹੁੰਦਾ, ਇਹਨਾਂ ਨੇ ਅਸਾਈਨਮੈਂਟਸ ਕਰਨੀ ਹੁੰਦੀ ਹੈ, ਉਹ ਸਾਰੀ ਸਕਰੀਨ ਦੇ ਉੱਤੇ ਹੁੰਦੀ ਹੈ। ਇਸ ਕਰਕੇ ਜਦੋਂ ਵੀ ਤੁਸੀਂ ਸਕਰੀਨ ਦੇ ਉੱਤੇ ਬੈਠਦੇ ਹੋ, ਇਹ 'ਚ ਬਲੂ ਲਾਈਟ ਐਮਿਟ ਹੁੰਦੀ ਹੈ ਜਿਹੜੀ ਕਿ ਅੱਖਾਂ ਨੂੰ ਡੈਮੇਜ ਕਰਦੀ ਹੈ। ਕਈ ਫੈਮਿਲੀਜ਼ ਹੁੰਦੀਆਂ ਜਿਹੜੀਆਂ ਅਫੋਰਡ ਕਰ ਪਾਉਂਦੀਆਂ, ਕਈ ਫੈਮਿਲੀਜ਼ ਅਫੋਰਡ ਨਹੀਂ ਕਰ ਪਾਉਂਦੀਆਂ। ਸੋ ਇਸੇ ਕਰਕੇ ਅਸੀਂ ਸਪੈਸ਼ਲ ਡੀਲ ਲੈ ਕੇ ਆਏ ਹਾਂ ਕਿ ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾਉਣ, ਚਾਹੇ ਉਹ ਕਾਲਜ ਗੋਇੰਗ ਹੈ, ਚਾਹੇ ਯੂਨੀਵਰਸਿਟੀ, ਚਾਹੇ ਸਕੂਲ, ਹਰ ਕਿਸੇ ਨੂੰ ਤੁਸੀਂ ਸਿਰਫ ਆ ਕੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਔਰ ਜਿਹੜੇ ਫਰੇਮ ਤੁਸੀਂ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਮਿਲ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਚਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਸੈਂਡੀ ਦੇ ਜਾਂ ਫਿਰ ਵੈਲੰਟੀਨਾ ਦੇ ਫਰੇਮ, ਇਹ ਤੁਹਾਨੂੰ ਮਿਲਣਗੇ ਜੀ ਫਲੈਟ 75% ਆਫ, 75% ਆਫ। ਤੇ ਸਭ ਤੋਂ ਵਧੀਆ ਡੀਲ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਟਨ ਦੇ, ਐਲੀਬਾਬਾ ਦੇ, ਰੂਟਸ ਦੇ, ਆਈਜ਼ੋਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ ਇੱਥੇ ਕਈ ਵਾਰੀ ਦਿਮਾਗ 'ਚ ਆਉਂਦਾ ਵੀ ਜਦੋਂ 90% ਆਫ ਕਹਿਤਾ ਕਿਤੇ ਇਹ ਨਾ ਹੋਵੇ ਵੀ ਫਰੇਮ 2000 ਦਾ ਹੋਵੇ, $299 ਦਾ ਫਰੇਮ ਹੈ ਜੀ ਤੇ 90% ਆਫ ਕਰਕੇ ਸਿਰਫ $29 ਦਿੱਤਾ ਜਾ ਰਿਹਾ। ਤੇ ਦੂਜੀ ਗੱਲ ਇਹ ਵੀ ਦਿਮਾਗ 'ਚ ਆਉਂਦੀ ਵੀ ਕਿਤੇ ਇਹ ਨਾ ਹੋਵੇ ਕਿ 10-50 ਫਰੇਮ ਹੀ ਲੱਗੇ ਹੋਣ, ਤਕਰੀਬਨ 700-800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ। ਤੇ ਤੁਸੀਂ ਆ ਕੇ ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰੋ, ਸਿਰਫ ਤੇ ਸਿਰਫ $29 ਦੇ ਵਿੱਚ ਤੁਸੀਂ ਫਰੇਮ ਲੈ ਕੇ ਜਾ ਸਕਦੇ ਹੋ। ਤੇ ਡੀਲਾਂ ਲੈਣ ਲਈ ਪਹੁੰਚਣਾ ਕਿੱਥੇ ਹੈ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟ੍ਰੀਟ ਕਹਿ ਲਓ ਜਾਂ ਕੈਨੇਡੀ ਐਂਡ ਸਟ੍ਰੀਟ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸਟੋਰ ਸਾਡਾ ਜੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਤੁਹਾਡੀ ਕੋਈ ਵੀ ਹੋਰ ਜਾਣਕਾਰੀ, ਤੇ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਸੋ ਮਚ ਰਾਜਨ ਜੀ। ਸੋ ਸਾਰਿਆਂ ਨੇ ਪਹੁੰਚਣਾ ਹੈ ਸਪੈਕਸ ਐਕਸਪ੍ਰੈਸ ਰਾਜਨ ਜੀ ਕੋਲ, ਐਂਡ ਉਹ ਤੁਹਾਡੀ ਪੂਰੀ ਹੈਲਪ ਕਰਨਗੇ। ਔਰ ਆਪਣੇ ਅੱਖਾਂ ਦੀ ਸੰਭਾਲ ਸਭ ਤੋਂ ਇੰਪੋਰਟੈਂਟ ਹੈ, ਸੋ ਆਪਣੇ ਅੱਖਾਂ ਦਾ ਧਿਆਨ ਰੱਖੋ। ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਹੈਗੇ ਆ ਨੈਕਸਟ ਕਾਲਰ, ਸਾਡੇ ਨੰਬਰ ਹੈਗਾ ਆ 7-4-7-8-4। ਹੈਲੋ ਸੁਲਤਾਨ
2: ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੁਲਤਾਨ ਜੀ, ਤੁਸੀਂ ਔਨ ਏਅਰ ਹੋ
2: ਜੀ। ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ, ਕਿਉਂਕਿ 25% ਦਾ ਹੋਮ ਅਪਲਾਈਸਿਸ ਦੇ ਉੱਪਰ ਟੈਰਿਫ ਲੱਗ ਗਿਆ, ਸਾਨੂੰ ਨਵੀਆਂ ਪ੍ਰਾਈਸ ਲਿਸਟ ਪਹੁੰਚ ਗਈਆਂ ਜੀ, ਤੇ 25% ਕੋਈ ਥੋੜਾ ਜਿਹਾ ਟੈਰਿਫ ਨਹੀਂ ਹੈ, ਕਿਉਂਕਿ 5% ਫਰੇਟ 'ਚ ਵੀ ਡਿਫਰੈਂਸ ਆਇਆ। ਟੋਟਲ ਪ੍ਰਾਈਸ ਜਿਹੜੀ ਇੰਕਰੀਜ ਆਈ ਹੈ 30% ਆਈ ਹੈ। ਸੋ 30% ਦੀ ਇੰਕਰੀਜ ਤੋਂ ਬਚਣਾ ਤੇ ਬੈਸਟ ਵੀਕਐਂਡ ਹੈ, ਜਿਹਦੇ 'ਚ ਤੁਸੀਂ 10% ਡਿਪੋਜ਼ਿਟ ਦੇ ਕੇ $300-400 ਨਾਲ ਤੁਸੀਂ ਡੀਲ ਲੌਕ ਕਰ ਸਕਦੇ ਹੋ, ਤੇ ਡਿਲੀਵਰੀ ਡੇਟ 7-9 ਅਕਤੂਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ ਜੀ। ਇਹਦੇ 'ਚ ਮੈਂ ਐਗਜ਼ਾਮਪਲ ਦੇ ਦਿੰਦਾ, $1000 ਵਾਲਾ ਫਰਿੱਜ 8 ਸਪਤੰਬਰ ਤੋਂ ਬਾਅਦ $1300 ਦਾ ਹੋ ਜਾਣਾ, $2000 ਵਾਲੀ ਵਾਸ਼ਰ ਐਂਡ ਡਰਾਇਰ 8 ਸਪਤੰਬਰ ਤੋਂ ਬਾਅਦ $2600 ਦੀ ਹੋ ਜਾਣੀ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਐਜ਼ ਆਫ ਟੂਡੇ ਤੁਹਾਨੂੰ ਜਿਹੜਾ ਸਿਰਫ $29.99 ਦਾ ਪੈਕੇਜ ਮਿਲ ਰਿਹਾ, ਤੇ $5000 ਇਹਦੀ ਪ੍ਰਾਈਸ ਸੀ, ਅੱਜ ਤੁਸੀਂ $2000 ਸੇਵ ਵੀ ਕਰ ਰਹੇ ਹੋ, ਤੇ ਜਿਹੜਾ 30% ਇੰਕਰੀਜ਼ ਹੋਣਾ ਉਹ ਤੋਂ ਵੀ ਬਚੋਗੇ, ਕਿਉਂਕਿ ਅੱਜ ਤੁਸੀਂ ਇਹਨਾਂ ਨੂੰ ਲੌਕ ਕਰ

0: ਸਕਦੇ ਜੀ ਤੇ ਇਹ 29.99 ਵਾਲਾ ਫਰਿੱਜ ਸਟੋਵ ਡਿਸ਼ਵਾਸ਼ਰ 38.99 ਚ ਹੋ ਜਾਣਾ। 8 ਸਪਤੰਬਰ ਤੱਕ ਇਹ ਪ੍ਰਾਈਸਿਸ ਨੂੰ ਲੌਕ ਕੀਤਾ ਜਾ ਸਕਦਾ। ਖਾਸ ਤੌਰ ਤੇ ਜਿਨ੍ਹਾਂ ਨੇ ਬਿਲਟ ਇਨ ਕਿਚਨ ਲੈਣਾ ਉਹ ਕਸਟਮਰ ਤਾਂ ਬਿਲਕੁਲ ਮਿਸ ਨਾ ਕਰਨ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਇਹ $12,000 ਤੋਂ ਐਜ ਆਫ ਟੂਡੇ ਅੱਜ ਤੁਹਾਨੂੰ $6,900 ਦਾ ਮਿਲ ਰਿਹਾ, ਪਰ 8 ਸਪਤੰਬਰ ਤੋਂ ਬਾਅਦ ਇਹਦੀ ਪ੍ਰਾਈਸ ਜਿਹੜੀ ਹੈ $8,900 ਹੋਣ ਜਾ ਰਹੀ ਹੈ। ਇਨਫੋਰਮ ਕਰ ਰਹੇ ਹਾਂ ਜੀ ਕਿਉਂਕਿ ਸਾਨੂੰ ਕੰਪਨੀਆਂ ਨੇ ਇਨਫੋਰਮ ਕਰਤਾ, ਸਾਨੂੰ ਨਵੀਆਂ ਪ੍ਰਾਈਸ ਲਿਸਟ ਆ ਗਈਆਂ, ਅਸੀਂ ਵੀ ਆਪਣੇ ਕਸਟਮਰਸ ਨੂੰ ਦੱਸ ਰਹੇ ਹਾਂ ਕਿ ਤੁਸੀਂ ਵੀ ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਜ਼ਰੂਰ ਦੱਸਣਾ ਕਿ ਹੋਮ ਅਪਲਾਈਸਿਸ ਤੇ ਸਟੀਲ ਦੇ ਉੱਪਰ ਜਿਹੜੇ ਟੈਰਿਫ ਲੱਗਿਆ ਉਹਦੀ ਵਜ੍ਹਾ ਤੋਂ 25% ਪ੍ਰਾਈਸ ਇਨਕਰੀਜ਼ ਹੋਣ ਜਾ ਰਹੀ ਹੈ। 905-450-2828 ਨੰਬਰ ਹੈ, 905-450-2828, ਤੇ ਕਿਉਂਕਿ ਲੇਬਰ ਡੇ ਲੌਂਗ ਵੀਕੈਂਡ ਹੈ, ਬੈਕ ਟੂ ਸਕੂਲ ਲੌਂਗ ਵੀਕੈਂਡ ਹੈ, ਸਟੂਡੈਂਟਸ ਵਾਸਤੇ ਜੇ ਜੁਆਇੰਟ ਕਿਸੇ ਨੇ ਕੰਮ ਅਕੋਮੋਡੇਸ਼ਨ ਲਈ ਹੈ, 50 ਇੰਚ ਦਾ ਟੀਵੀ ਲਿਵਿੰਗ ਰੂਮ ਚ ਲਾਉਣਾ, ਸਿਰਫ 299 ਦਾ ਮਿਲ ਜਾਏਗਾ, 55 ਇੰਚ ਸਿਰਫ 399 ਦਾ ਮਿਲ ਜਾਏਗਾ, 65 ਇੰਚ ਸਿਰਫ 599 ਦਾ ਮਿਲ ਜਾਏਗਾ, ਤੇ ਜੇ ਤੁਸੀਂ ਆਪਣੇ ਬੈਡਰੂਮ ਲਈ ਦੇਖ ਰਹੇ ਹੋ 40 ਇੰਚ ਦਾ, 40 ਇੰਚ 199 ਚ ਮਿਲ ਜਾਏਗਾ। 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਹੋਮ ਅਪਲਾਈਸਿਸ ਲੈਣੇ ਆ, ਇਲੈਕਟ੍ਰੋਨਿਕਸ ਲੈਣਾ ਜਾਂ ਬਿਗ ਸਕਰੀਨ ਟੀਵੀ ਲੈਣੇ, 85 ਇੰਚ $2,200 ਵਾਲਾ $1599 ਦਾ ਮਿਲੇਗਾ, ਤੇ 98 ਇੰਚ ਸੈਮਸੰਗ ਦਾ $3500 ਵਾਲਾ $1999 ਚ ਮਿਲੇਗਾ। $1999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਡਾਇਰੈਕਸ਼ਨ ਆਫ ਦਾ ਸਟੋਰ ਵੀ ਵੈਬਸਾਈਟ ਤੋਂ ਮਿਲੇਗੀ, ਪ੍ਰਾਈਸ ਵੀ ਕੰਪੇਅਰ ਕਰ ਸਕਦੇ ਹੋ ਤੇ ਨੌਲੇਜ ਆਫ ਦਾ ਪ੍ਰੋਡਕਟ ਵੀ ਤੁਸੀਂ ਲੈ ਸਕਦੇ ਜੀ। 905-450-2828, 905-450-2828 ਜੀ।
1: ਥੈਂਕ ਯੂ ਸੋ ਮਚ ਸੁਲਤਾਨ ਜੀ। ਔਰ ਸਾਰਿਆਂ ਨੇ ਪਹੁੰਚਣਾ ਹੈ ਬ੍ਰੈਂਪਟਨ ਟੀ ਵੀ ਅਪਲਾਈਸਿਸ, ਐਂਡ ਇੰਨੀਆਂ ਵਧੀਆ ਵਧੀਆ ਡੀਲਸ ਹੈਗੀਆਂ, ਬੈਕ ਟੂ ਸਕੂਲ ਵਾਲੀਆਂ ਵੀ ਇਹਨਾਂ ਕੋਲ ਆਈਆਂ ਹੋਈਆਂ, ਕਾਫੀ ਪ੍ਰਮੋਸ਼ਨ। ਸੋ ਤੁਸੀਂ ਪਹੁੰਚਣਾ ਕਿੱਥੇ ਹੈ? ਬ੍ਰੈਂਪਟਨ ਟੀ ਵੀ ਅਪਲਾਈਸਿਸ, ਤੇ ਵਧੀਆ ਵਧੀਆ ਡੀਲਸ ਤੁਸੀਂ ਲੈ ਸਕਦੇ ਹੋ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ।
2: ਹੈਲੋ
3: ਹੈਲੋ
2: ਹੈਲੋ
3: ਹਾਂਜੀ
2: ਭਾਜੀ, ਸਤਿ ਸ਼੍ਰੀ ਅਕਾਲ ਜੀ, ਆਪ ਆਉਣੇ ਰਹੋ, ਅਭੀ ਆਪਣੇ ਸਾਥ ਜੁੜ ਚੁੱਕੇ ਹੈ ਜੀ ਜਗਜੀਤ ਸਾਚਾ ਜੀ ਫਰੋਮ ਪੰਜਾਬ ਟੈਕਸ ਸੋਲਿਊਸ਼ਨ। ਹੈਲੋ
3: ਹਾਂਜੀ ਹਾਂਜੀ ਮਨਜੀ, ਸੋਰੀ ਪੰਕਜ ਜੀ, ਜਗਜੀਤ ਸਾਚਾ ਫਰੋਮ ਪੰਜਾਬ ਟੈਕਸ, ਸਾਰੇ ਨੂੰ
2: ਹੈਲੋ
3: ਸੁਣਨ ਵਾਲੇ ਨੂੰ ਹੈਲੋ
2: ਜੀ, ਆਪਕੀ ਆਵਾਜ਼ ਆ ਰਹੀ ਹੈ ਜੀ,
1: ਜੀ ਜੀ
3: ਆ ਰਹੀ ਸਹੀ
1: ਜੀ, ਜਗਜੀਤ ਜੀ ਪਲੀਜ਼ ਕੰਟੀਨਿਊ। ਸੋ ਸਾਡੇ ਨਾਲ ਹੈਗੇ ਆ ਪੰਜਾਬ ਟੈਕਸ ਸੋਲਿਊਸ਼ਨ ਤੋਂ ਜਗਜੀਤ ਸਾਚਾ ਜੀ। ਤੁਸੀਂ ਜੇ ਭੂਰੀਆਂ ਚਿੱਠੀਆਂ ਤੋਂ ਡਰਦੇ ਹੋ ਤੇ ਡਰੋ ਨਾ, ਤੁਹਾਨੂੰ ਪ੍ਰੋਪਰ ਪਲੈਨਿੰਗ ਚਾਹੀਦੀ ਆ ਤੇ ਭੂਰੀਆਂ ਚਿੱਠੀਆਂ ਵੀ ਤੁਹਾਡੀਆਂ ਗੁੱਡ ਨਿਊਜ਼ ਲੈ ਕੇ ਆ ਸਕਦੀਆਂ ਕਦੇ। ਸੋ ਤੁਸੀਂ ਕੰਟੈਕਟ ਕਰਨਾ ਜਗਜੀਤ ਸਾਚਾ ਜੀ, ਤੁਸੀਂ ਆਨ ਏਅਰ ਹੋ ਜੀ।
3: ਹਾਂਜੀ ਪੰਜੀ, ਪਹਿਲੀ ਤਾਂ ਗੱਲ ਮੈਂ ਦੱਸਣਾ ਚਾਹਾਂਗਾ, ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਭੂਰੀਆਂ ਚਿੱਠੀਆਂ, ਅੱਜ ਕੱਲ ਤਾਂ ਭੂਰੀਆਂ ਚਿੱਠੀਆਂ ਈਮੇਲ ਦੇ ਵਿੱਚ ਹੀ ਆ ਰਹੀਆਂ, ਤੇ ਉਹ ਵੀ ਲੋਕਾਂ ਨੂੰ ਡਰਾ ਰਹੀਆਂ, ਜਿਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਟਰੈਕਿੰਗ ਨਾਲ ਰਿਲੇਟਡ ਹੋਇਆ, ਡਰਾਈਵਿੰਗ ਇੰਕ ਜਿਹੜਾ ਮਾਡਲ ਸੀ PSV ਜਿਹਨੂੰ ਕਹਿੰਦੇ ਸੀ, ਉਹਦੇ ਵਿੱਚ ਬਹੁਤ ਲੋਕਾਂ ਨੂੰ ਚਿੱਠੀਆਂ ਆਈਆਂ, ਮੈਨੂੰ ਡੇਲੀ ਇੰਨੀ ਕੁ ਕਾਲਸ ਆ ਰਹੀਆਂ ਕਿ ਅਨਬਲੀਵੇਬਲ ਆ, ਕਿਸੇ ਨੂੰ 50,000 ਦੀ ਚਿੱਠੀ ਆ, ਕਿਸੇ ਨੂੰ 70,000 ਦੀ ਆ ਗਈ, ਉਹ ਤੁਸੀਂ ਸਾਡੇ ਨਾਲ ਪਰਸਨ ਟੂ ਪਰਸਨ ਹਰੇਕ ਬੰਦਾ ਸੈਪਰੇਟਲੀ ਬੈਠ ਕੇ ਡਿਸਕਸ ਕਰ ਸਕਦਾ, ਕਿਉਂਕਿ ਹਰੇਕ ਦੀ ਸਿਚੁਏਸ਼ਨ ਡਿਫਰੈਂਟ ਆ। ਇਹਦੇ ਵਿੱਚ ਕਈ ਓਨਰ ਆਪਰੇਟਰਸ ਨੂੰ ਵੀ ਚਿੱਠੀਆਂ ਆ ਰਹੀਆਂ, ਜਿਹੜਾ ਸਾਡੇ ਕੋਲ ਦੇਖੋ, ਅਸੀਂ 2021 ਚ ਜਦੋਂ PSV ਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਸੀ CRA ਦਾ, ਅਸੀਂ ਸਾਰੇ ਡਰਾਈਵਰਸ ਨੂੰ ਜਿਹੜੇ ਸਾਡੇ ਕੋਲ ਟੈਕਸ ਭਰਾਉਂਦੇ ਸੀ ਜਾਂ ਕੰਪਨੀ ਖੜਾਉਣ ਵੀ ਆਉਂਦੇ ਸੀ, ਸਾਰੇ ਨੂੰ ਵਾਰਨ ਕੀਤਾ ਸੀ ਕਿ ਜੇ ਤੁਹਾਨੂੰ ਕੱਲ ਨੂੰ ਕੋਈ ਏਦਾਂ ਦੀ ਚਿੱਠੀ ਆਉਂਦੀ ਆ ਤਾਂ ਇਹ PSV ਕੰਸਿਡਰ ਹੋ ਸਕਦੀ ਹੈ ਤੁਹਾਨੂੰ, ਤੁਹਾਡੀ ਕੰਪਨੀ, ਕਿਉਂਕਿ ਤੁਸੀਂ ਇੱਕ ਇੰਪਲਾਇਰ ਨਾਲ ਕੰਮ ਕਰਦੇ ਹੋ, ਤੁਸੀਂ ਇੰਪਲਾਈ ਦੇ ਤੌਰ ਤੇ ਕੰਮ ਕਰਦੇ ਆ, ਤੁਹਾਨੂੰ ਕੰਡੀਸ਼ਨਸ ਦੇਖਣੀਆਂ ਪੈਣੀਆਂ ਜਿੱਥੇ ਤੁਸੀਂ ਕੰਮ ਕਰਦੇ ਆ। ਜੇ ਤੁਸੀਂ ਓਨਰ ਆਪਰੇਟਰ ਵੀ ਬਣ ਗਏ ਤਾਂ ਤੁਹਾਨੂੰ ਆਪਣੇ ਕੰਟਰੈਕਟ ਚੈੱਕ ਕਰਨਾ ਪੈਣਾ, ਉਹ ਚ ਤੁਸੀਂ ਇੰਡੀਪੈਂਡੈਂਟ ਕਹਿੰਦੇ ਆ, ਪਰ ਛੋਟਾ ਜਿਹਾ ਇਸ਼ੂ ਨਹੀਂ ਰਹਿ ਗਿਆ, ਕਾਫੀ ਵੱਡਾ ਇਸ਼ੂ ਕ੍ਰੀਏਟ ਹੋ ਗਿਆ, ਤੇ ਇਸ ਲਈ ਆਪਣਾ ਜੋ ਵੀ ਸਟੈਪ ਲੈਣਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲ ਆਓ, ਤੁਸੀਂ ਜਿਹਦੇ ਕੋਲ ਜਾਓ, ਜਿਹੜਾ ਵੀ ਤੁਹਾਡਾ ਅਕਾਊਂਟੈਂਟ ਆ ਉਹ ਤਾਂ ਪ੍ਰੋਪਰ ਤੁਹਾਡਾ ਐਗਰੀਮੈਂਟ ਤੋਂ ਲੈ ਕੇ ਏ ਟੂ ਜੈਡ ਤੁਹਾਨੂੰ ਸਰਵਿਸ ਚਾਹੀਦੀ, ਤਾਂ ਕਿ ਹੁਣ ਤਾਂ ਜੋ ਪਿੱਛੇ ਹੋ ਗਿਆ 1 ਤੋਂ ਲੈ ਕੇ 25 ਤੱਕ ਹੋ ਗਿਆ ਉਹਦਾ ਕੁਛ ਨਹੀਂ ਕੀਤਾ ਜਾ ਸਕਦਾ, ਜੋ ਤੁਹਾਡਾ ਐਗਰੀਮੈਂਟ ਆ, ਜੋ ਸਾਰਾ ਕੁਛ ਤੁਸੀਂ ਆਲਰੇਡੀ ਪ੍ਰੋਡਿਊਸ ਕੀਤਾ ਉਹਦੇ ਬੇਸ ਤੇ ਆ ਰਿਹਾ। ਬਟ ਅੱਗੇ ਤੋਂ ਬਚੋ, ਅੱਗੇ ਇਹੋ ਜਿਹੀ ਕੋਈ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਤਾਂ ਉਹਦੇ ਵਾਸਤੇ ਸਾਡੇ ਕੋਲ ਆਓ, ਅਸੀਂ ਤੁਹਾਨੂੰ ਫ੍ਰੀ ਐਗਰੀਮੈਂਟ ਚੈੱਕ ਕਰਕੇ ਦਿਖਾਵਾਂਗੇ ਕਿ ਇੱਥੇ ਕੀ ਕਲੋਜ਼ ਚੇਂਜ ਹੋਣ ਵਾਲੀਆਂ, ਕਿਹੜੀ ਕਿਹੜੀ ਵਰਕ ਕੰਡੀਸ਼ਨ ਤੁਹਾਡੇ ਤੇ ਐਪਲੀਕੇਬਲ ਹੁੰਦੀ ਆ, ਤਾਂ ਕਿ ਇਨ ਫਿਊਚਰ ਤੁਸੀਂ ਐਡੇ ਐਡੇ ਹੈਵੀਲੀ ਜਿਹੜੇ ਟੈਕਸ ਬਿੱਲ ਆਉਂਦੇ ਆ ਇਹਨਾਂ ਤੋਂ ਬਚ ਸਕੋ। ਅੱਗੇ ਵੀ ਅਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਟੈਕਸ ਭਰੇ ਦਾ ਰਾਈਟ ਵੀ ਪਤਾ ਨਹੀਂ ਲੱਗਦਾ ਸਾਨੂੰ, ਇੰਨਾ ਬਚ ਗਿਆ, ਨਹੀਂ ਬਚਿਆ, ਇਹਦਾ ਘੱਟੋ ਘੱਟ ਤੁਹਾਨੂੰ 3-4 ਸਾਲਾਂ ਬਾਅਦ ਪਿੱਛੇ ਵਾਲਾ ਰਿਜ਼ਲਟ ਪਤਾ ਲੱਗਣਾ ਕਿ ਸਾਡੀ ਅਸੀਂ ਕੀਤਾ ਕੀ ਆ
1: ਜੀ।
3: ਸੋ ਹੋਰ ਵਧੇਰੇ ਜਾਣਕਾਰੀ ਲਈ ਐਨੀ ਟਾਈਮ ਤੁਸੀਂ ਮੇਰੇ ਸੈੱਲ ਫੋਨ ਤੇ, ਵਟਸਐਪ ਤੇ 416-720-3642 416-720-3642 ਤੇ ਕਾਲ ਕਰੋ। ਜੇ ਤੁਹਾਨੂੰ ਵੀ ਕੋਈ ਇਦਾਂ ਦੀ ਚਿੱਠੀ ਹੋਈ ਆਈ ਆ, ਇਹ ਜਾਂ ਤਾਂ ਰਿਡਿਊਸ ਹੋ ਸਕਦਾ, ਇਹ ਰਿਡਿਊਸ ਹੋਣ ਦੇ ਵੀ ਮਲਟੀਪਲ ਤਰੀਕੇ ਹੈਗੇ ਆ, ਕਈਆਂ ਦਾ ਬਿਲਕੁਲ ਵੀ ਖਤਮ ਹੋ ਸਕਦਾ, ਬਟ ਕਈਆਂ ਦੀ ਸਿਚੁਏਸ਼ਨ ਸੇਮ ਵੀ ਰਹਿ ਸਕਦੀ ਆ, ਡਿਪੈਂਡ ਪਾਉਣ ਸਾਡਾ ਫੈਮਿਲੀ ਸਟਰਕਚਰ ਕੀ ਆ, ਸਾਡੇ ਕੋਲ ਕੀ ਕ੍ਰੈਡਿਟਸ ਹੈਗੇ ਹਨ, ਉਹ ਦਿਖਾਉਣ ਲਈ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਸਾਨੂੰ। ਥੈਂਕ ਯੂ ਜੀ।
1: ਜੀ ਬਿਲਕੁਲ, ਥੈਂਕ ਯੂ ਸੋ ਮਚ ਜਗਜੀਤ ਜੀ। ਪੰਜਾਬ ਟੈਕ ਸੋਲੂਸ਼ਨ ਜਗਜੀਤ ਸੀ ਸਾਚਾ ਜੀ ਨੂੰ ਤੁਸੀਂ ਕੰਟੈਕਟ ਕਰਨਾ ਹੈ, ਤੇ ਨੰਬਰ ਹੈਗਾ ਇਹਨਾਂ ਦਾ 416-720-3642-416-720-3642। ਇਹਨਾਂ ਦੀਆਂ ਲੋਕੇਸ਼ਨਸ ਹਰ ਪਾਸੇ ਹੈਗੀਆਂ ਆ, ਔਰ ਲੋਕੇਸ਼ਨ ਹੈਗੀ ਆ ਕੇਂਬਰਿਜ ਵਿੱਚ, ਕਿਚਨਰ, ਵਾਟਰਲੂ, ਬ੍ਰੈਂਡਫੋਰਡ, ਮਿਸਿਸਾਗਾ, ਗੋਲਫ, ਲੰਡਨ। ਤੁਸੀਂ ਨਾਮ ਲਓ ਸ਼ਹਿਰ ਦਾ ਔਰ ਉੱਥੇ ਜਗਜੀਤ ਸਾਸ਼ਾ ਜੀ ਦੀ ਟੀਮ ਹਾਜ਼ਰ ਹੈ। ਔਰ ਸਭ ਤੋਂ ਵਧੀਆ ਪੰਕਜ ਜੀ, ਮੈਨੂੰ ਉਹਦੀ ਟੀਮ ਦੀ ਗੱਲ ਲੱਗਦੀ ਹੈ ਕਿ ਈਵਨ ਅਸੀਂ ਵੀ ਆਪਣੇ ਕੋਈ ਵੀ ਰਿਕੁਆਇਰਮੈਂਟ ਹੁੰਦੀ ਹੈ, ਕੋਈ ਵੀ ਕੁਐਸਚਨ ਹੁੰਦਾ, ਜਗਜੀਤ ਜੀ ਨੂੰ ਅਸੀਂ ਕਾਲ ਕਰੀਦੀ ਆ, ਇਮੀਡੀਏਟਲੀ ਉਹਨਾਂ ਦੀ ਕਾਲ ਬੈਕ ਆਉਂਦੀ ਆ। ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਹਾਨੂੰ ਤੁਹਾਡੇ ਅਕਾਊਂਟੈਂਟ ਦੀ ਹੈਲਪ ਦੀ ਜ਼ਰੂਰਤ ਹੈਗੀ, ਤੁਹਾਨੂੰ ਇਗਨੋਰ ਨਾ ਕਰਨ, ਔਰ ਤੁਹਾਨੂੰ ਬਿਲਕੁਲ ਪਲੈਨਿੰਗ ਦੇ ਨਾਲ 1 ਈਅਰ ਅਹੈਡ ਤੁਹਾਨੂੰ ਕਰਕੇ ਰੱਖਦੇ ਆ। ਤੁਸੀਂ ਉਹਨਾਂ ਨੂੰ ਮਿਲੋ ਜਗਜੀਤ ਜੀ ਨੂੰ, ਔਰ ਤੁਹਾਨੂੰ ਪੂਰੀ ਪਲੈਨਿੰਗ ਤੁਹਾਡਾ ਸੈਟਅਪ ਕਰਕੇ ਦੇਣਗੇ, ਤਾਂ ਕਿ ਤੁਹਾਨੂੰ ਪੂਰੀਆਂ ਚਿੱਠੀਆਂ ਨਾਲ ਵੀ ਪਿਆਰ ਹੋ ਜਾਏ। ਸੋ ਤੁਸੀਂ ਕੰਟੈਕਟ ਕਰਨਾ ਹੈ ਪੰਜਾਬ ਟੈਕਸ ਸੋਲੂਸ਼ਨ। ਥੈਂਕ ਯੂ ਸੋ ਮਚ ਜਗਜੀਤ ਜੀ।
3: ਥੈਂਕ ਯੂ ਜੀ।
1: ਥੈਂਕ ਯੂ ਜੀ।
2: ਸੰਤੋਸ਼ ਜੀ, ਅਭੀ ਟਾਈਮ ਆ ਚੁਕਾ
1: ਹੈ, ਬਹੁਤ ਜ਼ਿਆਦਾ ਭੁੱਖ ਲੱਗੀ ਹੈ ਬੋਲ ਬੋਲ ਕੇ, ਤੋ ਅਬ ਮੁਝੇ ਕੁਛ ਖਾਣੇ ਪੀਣੇ ਕੀ ਡੀਲ ਚਾਹੀਏ ਪੰਕਜ।
2: ਹਾਂਜੀ, ਅਭੀ ਖਾਣੇ ਪੀਣੇ ਕੀ ਡੀਲ ਕਰਤੇ ਹੈ, ਤੋ ਆਪਣੇ ਸਾਥ ਜੀ ਜੁੜ ਚੁਕੇ ਹੈ, ਯੂ ਨੋ ਵਨ ਆਫ ਦਾ ਬੈਸਟ ਰੈਸਟੋਰੈਂਟ ਐਂਡ ਵਨ ਆਫ ਦਾ ਯੂ ਨੋ ਬੈਸਟ ਕੁਜ਼ੀਨ ਟੇਸਟ ਕੇ ਜੋ ਟੇਕ ਕੇਅਰ ਕਰਤੇ ਹੈ ਵਹਾਂ ਕੀ ਟੀਮ ਸੇ, ਚਨਪ੍ਰੀਤ ਜੀ ਆਪਣੇ ਸਾਥ ਜੁੜ ਚੁਕੇ ਹੈ। ਚਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
2: ਸਿਸੀ ਕੋ ਵੀ ਸਭੇ ਬੜੀਆ ਖਾਣਾ ਖਾਣਾ ਹੈ, ਔਰ ਸਭੇ ਬੜੀਆ ਡੀਲ ਚਾਹੀਏ, ਸਭੇ ਬੜੀਆ ਪਾਰਟੀ ਕਰਨੀ ਹੈ, ਤੋ ਉਨਕੇ ਲਈ ਇਟਸ ਅ ਵਨ ਪਲੇਸ ਟੂ ਗੋ, ਨਜ਼ਾਰਾ ਔਰ ਤਵਾ ਕਿਚਨ। ਬਟ ਉਸਸੇ ਪਹਿਲੇ ਚਨਪੀ ਜੀ, ਹਮ ਹਮਾਰਾ ਆਪਕਾ ਇੱਕ ਛੋਟਾ ਸਾ ਕਮਰਸ਼ੀਅਲ ਲਗਾਏਂਗੇ। ਹਾਂਜੀ ਸੁਣੋ।

0: Drive, Brampton. Major intersection, Steels and Kennedy, 9054512600. यार लास्ट
1: तो जी मैं डेफिनेटली कहूंगा जब आप पहुंचोगे नजारा तो नजारा आप कहोगे नजारा आ गया हो। चंपी जी आप ऑन एयर हो, आज वीकेंड स्पेशल है जी, तो आपके हमारे लिसनर्स के लिए आपके पास क्या खास है नजारा में और क्या आप डील्स लेके आए हो
2: और आप कैसे डिफरेंट हो? मैं ये जानना चाहूंगी कि आप बहुत सारे रेस्टोरेंट्स है बहुत ज्यादा ठीक है, बट आप कैसे डिफरेंट हो, तुसी सारे नालों किवें डिफरेंट हो, दैट मैटर्स द मोस्ट फॉर मी। सो तुसी दसो तुसी ऑन एयर हो की खासियत है तुहाडे च?
1: जी जी
3: ਹਾਂਜੀ ਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਨਜ਼ਾਰਾ ਤੇ ਪੁੱਛਿਆ ਜਿੱਥੇ ਹਰਿਆ ਭਰਿਆ ਗਰੀਨਰੀ ਨਾਲ ਤੁਹਾਡਾ ਸਵਾਗਤ ਹੁੰਦਾ ਵਾ, ਬਹੁਤ ਕੋਜ਼ੀ ਆਪਣਾ ਇਨਵਾਇਰਮੈਂਟ ਜਿਹੜਾ ਹੈਗਾ, ਇਨਵਾਇਰਮੈਂਟ ਬਹੁਤ ਸੋਹਣਾ ਹੈਗਾ, ਅੰਦਰ ਵਗਦੇ ਸਾਲ ਤੁਹਾਨੂੰ ਲੱਗਦਾ ਯਾਰ ਵਾਕਈ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ, ਤੇ ਜਿੱਥੇ ਖਾਣ ਵੀ ਤੁਸੀਂ ਪੈਂਦੇ ਹੋ ਤੁਹਾਨੂੰ ਪ੍ਰਾਈਵੇਟ ਬੂਥਸ ਤੋਂ ਲੈ ਕੇ ਕੋਈ ਤੁਸੀਂ 5-7 ਜਣੇ ਹੈਗੇ ਹੋ 8-10 ਜਣੇ, ਤੁਸੀਂ ਕਹਿੰਦੇ ਯਾਰ 8 ਤੋਂ ਅੱਡ ਪੈਣਾ, ਜਿੱਦਾਂ ਇੰਡੀਆ ਦੀ ਪਰਸਨਲ ਬੂਥਸ ਬਣੇ ਹੁੰਦੇ ਸੀਗੇ ਉੱਥੇ ਆ ਕੇ ਤੁਸੀਂ ਪ੍ਰਾਈਵੇਟ ਵੀ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ, ਡੋਰ ਬੈਲ ਲੱਗੀ ਹੋਈ ਹੈ ਜਿੱਥੇ ਬੈਲ ਮਾਰੋਗੇ ਤਾਂ ਤੁਸੀਂ ਆਪਣਾ ਸਟਾਫ ਤੁਹਾਡੇ ਕੋਲ ਆ ਕੇ ਕੋਈ ਆਰਡਰ ਕਰਨਾ ਤੁਸੀਂ ਕੁਛ ਕੋਈ ਤੁਹਾਡੀ ਰਿਕੁਆਇਰਮੈਂਟ ਹੈ, ਬੈਲ ਮਾਰਨੀ ਹੈ ਕਦੇ ਕੋਈ ਉੱਠਣ ਦੀ ਲੋੜ ਨਹੀਂ, ਟੇਬਲ ਤੋਂ ਕੋਈ ਇਸ਼ਾਰੇ ਕਰਨ ਦੀ ਲੋੜ ਨਹੀਂ, ਇੱਕ ਬੈਲ ਦੇ ਇਸ਼ਾਰੇ ਦੇ ਨਾਲ ਸਾਰੇ ਆਪਣਾ ਸਟਾਫ ਤੁਹਾਡੇ ਕੋਲ ਆ ਜੂਗਾ। ਸੋ ਪੁੱਛਣਾ ਤੁਸੀਂ ਨਜ਼ਾਰਾ ਤੇ, ਟੇਸਟ ਦੀ ਗੱਲ ਕਰੀਏ ਟੇਸਟ ਕਰਾਈਆਂ ਤੋਂ ਲੈ ਕੇ ਜਿਵੇਂ ਪਾਕਿਸਤਾਨੀ ਸ਼ੈਫ ਹੈਗੇ ਸਾਡੇ 3-4 ਮੁਲਕਾਂ ਚੋਂ ਕੰਮ ਕਰਕੇ, ਉਹਨਾਂ ਦੇ ਜਿਹੜੀ ਪੀੜੀਆਂ ਹੈਗੀ ਹੈ ਤਿੰਨ ਤੀਜੀ ਪੀੜੀ ਹੈਗੀ ਹੈ ਜਿਹੜੀ ਉਹਨਾਂ ਦੀ ਆਹੀ ਕੁਕਿੰਗ ਚ ਹੈਗੀ ਹੈ। ਸੋ ਉਹਨਾਂ ਦੇ ਹੱਥ ਦਾ ਜਿਹੜਾ ਤੁਸੀਂ ਖਾਣਾ ਖਾਣਾ ਹੈ, ਤੁਸੀਂ ਕਹੋਗੇ ਯਾਰ ਰੋਟੀ ਵੀ ਅਸੀਂ ਬਾਹਰੋਂ ਖਾਧੀ ਹੈ, ਲੱਗਿਆ ਹੀ ਨੀ ਅਸੀਂ ਕਿ ਬਾਹਰ ਖਾਣਾ ਖਾਣ ਗਏ ਸੀਗੇ, ਏਦਾਂ ਘਰੇ ਬਣਾਇਆ, ਘਰ ਵਰਗਾ ਟੇਸਟ ਹੁੰਦਾ ਵਾ, ਪ੍ਰਿਪਰੇਸ਼ਨ ਘਰ ਵਰਗੀ, ਟੇਸਟ ਜਿਹੜਾ ਢਾਬਿਆਂ ਤੇ ਹੁੰਦਾ ਸੀਗਾ, ਰੋਡ ਤੇ ਜਿਹੜੇ ਹਾਈਵੇ ਦੇ ਢਾਬੇ ਬਣੇ ਹੁੰਦੇ ਸੀ ਨਾ, ਮੈਨੂੰ ਯਾਦ ਹੈ ਮੈਂ ਛੋਟੇ ਹੁੰਦੇ ਨਾ ਇੱਕ ਵਾਰੀ ਢਾਬੇ ਤੇ ਬਹਿ ਗਿਆ ਸੀਗਾ, ਮੈਂ ਡੈਡੀ ਨੂੰ ਕਿਹਾ ਮੈਂ ਨੀ ਖਾਣੀ ਇੱਥੇ ਰੋਟੀ, ਮੈਨੂੰ ਹੋਟਲ ਲੈ ਗਿਆ, ਚਲੋ ਮੈਂ ਨੀ ਇੱਥੋਂ ਖਾਊਂਗਾ, ਉਹ ਕਹਿੰਦੇ ਕਿ ਚਲੋ ਅਸੀਂ ਖਾ ਲਏ ਤੂੰ ਨਾ ਖਾਈ ਤੈਨੂੰ ਬਾਅਦ ਚ ਖਵਾ ਦਿੰਦੇ ਆ, ਉਹਨਾਂ ਨੇ ਉੱਥੇ ਹੀ ਰੋਕਤੀ ਗੱਡੀ, ਉਹ ਕਹਿੰਦੇ ਕਿ ਅਸੀਂ ਖਾ ਲੈਂਦੇ, ਟਰੱਕਾਂ ਦਾ ਢਾਬਾ ਹੁੰਦਾ ਸੀਗਾ ਤੇ ਮੈਨੂੰ ਅੱਜ ਤੱਕ ਯਾਦ ਹੈ, ਮੈਂ ਮੇਰੇ ਖਿਆਲ ਉਸ ਟਾਈਮ 8 ਜਾਂ 9 ਸਾਲ ਦਾ ਹੁੰਦਾ ਸੀਗਾ, ਮੈਨੂੰ ਅੱਜ ਤੱਕ ਯਾਦ ਹੈ ਉਸ ਦਿਨ ਮੈਂ ਉੱਥੇ, ਮੈਂ ਕਿਹਾ ਯਾਰ ਭੁੱਖ ਬਹੁਤ ਲੱਗੀ ਮੇਰੇ ਡੈਡੀ ਮੈਂ ਖਾ ਹੀ ਲੈਂਦਾ, ਮੈਨੂੰ ਯਾਦ ਹੈ ਮੈਂ 8 ਜਾਂ 9 ਤੰਦੂਰੀ ਰੋਟੀ ਖਾ ਗਿਆ ਸੀਗਾ।
1: ਕੀ ਬਾਤ ਹੈ,
3: ਇੰਨੀ ਸਵਾਦ ਲੱਗੀ ਸੀ ਢਾਬੇ ਦੀ ਰੋਟੀ, ਬਾਕੀ ਉਸ ਦਿਨ ਲਾਈ ਦਵਾ ਸੀਗਾ ਰੈਸਟੋਰੈਂਟਾਂ ਤੇ ਰੋਟੀ ਤਾਂ ਮਿਲਦੀਆਂ ਨੇ ਪਰ ਉਹ ਰੋਟੀ ਜਿਹੜੇ ਮਸਾਲੇ ਬਹੁਤ ਤੇਜ਼ ਹੁੰਦੇ ਉਹਨਾਂ
1: ਦੇ,
3: ਜਿਹੜੀ ਢਾਬੇ ਦੀ ਹੁੰਦੀ ਹੈ ਪੋਲੀ ਜੀ ਰੋਟੀ, ਉਹਨੇ ਤੰਦੂਰ ਦੀ ਗਰਮ ਗਰਮ ਕੱਢ ਕੇ ਨਾਲ ਨਾਲ ਲਾਈ ਜਾਂਦੀ ਸੀ ਟੇਬਲ ਤੇ, ਤੇ ਦਾਲ ਲਈ ਸੀ ਉਹਨਾਂ ਨੇ, ਮੈਨੂੰ ਯਾਦ ਹੈ ਦਾਲ ਤੜਕਾ ਲਈ ਸੀ, ਪਰ ਦਾਲ ਮੱਖਣੀ ਸੀਗੀ, ਇੱਕਦਮ ਘੱਟ ਮਸਾਲੇ ਨਾਲ ਤੜਕਾ ਲਾਇਆ ਹੋਇਆ ਦਾਲ ਨੂੰ, ਤੇ ਉਹ ਖਾਧੀ ਵੀ ਗਈ ਪਤਾ ਹੀ ਨੀ ਲੱਗਿਆ 8-9 ਤੰਦੂਰੀ ਰੋਟੀ।
1: ये होता है जब मतलब बढ़िया टेस्टी फूड आपको मिलता है, आपके मन को जो एक बार जो छू गया वो आप खाए। मैं भी कल इनसे बात कर रहा था कि मतलब आप अगर एक बार तवा किचन का या फिर नजारा का फूड टेस्ट कर लोगे ना तो आप बाहर का टेस्ट बिल्कुल भूल जाओगे।
2: और पंकज जी पता है मेन की हुंदा है कि एक फूड भी हुंदा है, फूड का टेस्ट तो नंबर 1 चाहिदा ही चाहिदा है, प्राइस भी चाहिदा सही सानू
1: जी जी,
2: प्लस ਮੇਰੇ ਲਈ ਕਸਟਮਰ ਕੇਅਰ ਵੀ ਬਹੁਤ ਇੰਪੋਰਟੈਂਟ ਹੈ। ਮੈਂ ਕਿਸੇ ਜਗ੍ਹਾ ਤੇ ਗਈ ਸੀ, ਆਈ ਵੁੱਡ ਨਾਟ ਬੀ ਟੈਲਿੰਗ ਦਾ ਨੇਮ ਹੇਅਰ, ਲੇਕਿਨ ਮੈਂ ਨਾਮ ਨਹੀਂ ਦੱਸ ਰਹੀ ਹਾਂ ਕਿ ਉੱਥੇ ਮੈਂ ਗਈ, ਮੈਂ ਖੜੀ ਰਹੀ, ਕਿਸੇ ਨੇ ਮੈਨੂੰ ਅਟੈਂਡ ਨਹੀਂ ਕੀਤਾ, ਬਹੁਤ ਵਧੀਆ ਨਾਮ ਸੀਗਾ ਉਹਨਾਂ ਦਾ, ਹੈਗਾ ਵੀ ਆ ਮਾਰਕੀਟ ਤੇ, ਲੇਕਿਨ ਮੈਂ ਉੱਥੋਂ ਬਾਹਰ ਨਿਕਲ ਆਈ, ਕਿਉਂਕਿ ਜਦੋਂ ਤੁਹਾਨੂੰ ਕੋਈ ਵੈਲਕਮ ਕਰਨ ਲਈ ਨਹੀਂ ਹੈਗਾ ਤੁਸੀਂ ਉੱਥੇ ਇੱਦਾਂ ਖੜੇ ਹੋ ਜਿਵੇਂ ਯੂ ਆਰ ਲੋਸਟ। ਸੋ 3 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਮੇਰੇ ਅਕੋਰਡਿੰਗ, ਪ੍ਰਾਈਸ, ਫੂਡ ਟੇਸਟ ਵੈਰੀ ਇੰਪੋਰਟੈਂਟ, ਪਲੱਸ ਕਸਟਮਰ ਕੇਅਰ, ਤੇ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਮਿਲੇਗੀਆਂ ਨਜ਼ਾਰਾ
1: ਨਜ਼ਾਰਾ ਤੇ। ਹਾਂਜੀ ਚੰਪੀ ਜੀ।
3: ਹਾਂਜੀ ਹਾਂਜੀ। ਸੋ ਫੂਡ ਉਹਨਾਂ ਦਾ ਮੈਨੂੰ ਉਹੀ ਮੈਂ ਕਰਦਾ ਸੀ, ਫੂਡ ਉਹਨਾਂ ਦਾ ਐਡ ਕਰਕੇ ਸਵਾਦ ਸੀਗਾ, ਮੈਨੂੰ ਰਿਅਲਾਈਜ਼ ਹੋਇਆ ਕਿਉਂਕਿ ਉਹ ਢਾਬਾ ਸੀਗਾ ਨਾ, ਉੱਥੇ ਕੋਈ ਫਰੀਜ਼ਰ ਨਹੀਂ ਹੁੰਦੇ, ਰੈਸਟੋਰੈਂਟਾਂ ਦੇ ਫਰੀਜ਼ਰ ਹੁੰਦੇ ਨੇ ਤੇ ਢਾਬੇ ਚ ਕੋਈ ਫਰੀਜ਼ਰ ਨਹੀਂ ਹੁੰਦਾ, ਡੇਲੀ ਉਹਨਾਂ ਨੇ ਸਵੇਰੇ ਆ ਕੇ ਤਾਜ਼ੀ ਉਹ ਸਬਜ਼ੀ ਬਣਾਉਣੀ ਹੁੰਦੀ ਹੈ ਤੇ ਉਹੀ ਸਾਰਾ ਦਿਨ ਖਵਾਉਣੀ ਹੁੰਦੀ ਹੈ
1: ਜੀ ਜੀ,
3: ਤੇ ਉਹੀ ਸੇਮ ਟੇਸਟ ਜੇ ਤੁਹਾਨੂੰ ਚਾਹੀਦਾ ਤਵਾ ਕਿਚਨ ਜਾਂ ਫਿਰ ਨਜ਼ਾਰਾ ਤੇ, ਕੋਈ ਵਾਕ ਇਨ ਫਰੀਜ਼ਰਸ ਨਹੀਂ ਹੈਗੇ, ਸਾਰਾ ਕੁਛ ਫਰੈਸ਼ ਬਣਦਾ ਵਾ, ਤੁਸੀਂ ਦੇਖੋ ਡੇਲੀ ਦੇ ਡੇਲੀ ਚਨੇ ਜਿਹੜੇ ਹੈਗੇ ਡੇਲੀ ਐਵਰੀ ਡੇ ਚਨੇ ਫਰੈਸ਼ ਬਣਦੇ ਆ ਤੇ ਸ਼ਾਮ ਤੱਕ ਮੁੱਕ ਜਾਂਦੇ ਨੇ, ਪੁੱਛਣਾ ਤੁਸੀਂ ਨਜ਼ਾਰਾ ਤੇ, ਤੁਹਾਨੂੰ ਟੇਸਟ A1, ਕੁਆਲਿਟੀ A1, ਜਿਹੜੀ ਸਰਵਿਸ ਹੈਗੀ A1, ਕੋਈ ਵੀ ਤੁਹਾਡੀ ਗੈਦਰਿੰਗ ਹੈਗੀ ਹੈ, ਵੀਕਡੇ ਸਪੈਸ਼ਲ ਹੈਗਾ, 30 ਬੰਦੇ ਕੋਈ ਵੀ 30-25-30 ਬੰਦੇ ਦੀ ਤੁਹਾਡੀ ਗੈਦਰਿੰਗ ਹੈਗੀ ਆ, ਤੁਸੀਂ ਨਜ਼ਾਰਾ ਤੇ ਪੁੱਛਣਾ, $900 ਚ ਤੁਹਾਨੂੰ ਸਨੈਕਸ, ਡਿਨਰ ਨਾਲ ਸੋਫਟ ਡਰਿੰਕਸ ਤੇ DJ ਸਿਸਟਮ, ਲੇਜ਼ਰ ਲਾਈਟ, ਖੁੱਲੇ ਵਾਸ਼ਰੂਮ ਹਾਲ ਦੇ ਨਾਲ ਸਿਰਫ $900 ਚ ਤੁਹਾਨੂੰ ਸਾਰਾ ਕੁਛ ਹੀ ਇੱਕੋ ਛੱਤ ਦੇ ਥੱਲੇ ਮਿਲ ਜਾਣਾ ਵਾ
1: ਜੀ।
3: ਨਜ਼ਾਰਾ ਤੇ ਵੀਕਡੇ ਸਪੈਸ਼ਲ ਹੈਗਾ ਮੰਡੇ ਟੂ ਥਰਸਡੇ, ਕੋਸਟਰ ਅਸੀਂ ਨਜ਼ਾਰਾ ਤੇ 30 ਰੈਮਵਰ ਡਰਾਈਵ, ਉਸ ਤੋਂ ਇਲਾਵਾ ਸਪੈਸ਼ਲ ਕਈ ਅਸੀਂ ਸਪੈਸ਼ਲ ਲਾਏ ਹੋਏ ਨੇ, ਜਿੱਦਾਂ ਕਿ ਫਿਸ਼ ਹੈਗੀ ਹੈ ਅੰਮ੍ਰਿਤਸਰੀ ਫਿਸ਼, ਤੁਹਾਨੂੰ ਸਿਰਫ ਤਾਂ ਸਿਰਫ $7.99 ਚ ਮਿਲੂਗੀ। ਆਪਣਾ ਬੀਅਰ ਸਪੈਸ਼ਲ ਲੱਗਿਆ ਹੋਇਆ, ਤੁਸੀਂ ਆਓ ਕੋਈ ਵੀ ਦੋ ਬੀਅਰ ਬਾਏ ਕਰੋ, ਨਾਲ ਵੀ ਤੁਹਾਨੂੰ ਚਿਕਨ ਵਿੰਗਸ ਜਾਂ ਫਿਰ ਅੰਮ੍ਰਿਤਸਰੀ ਫਿਸ਼ ਕੀ ਪਲੇਟ ਫ੍ਰੀ ਮਿਲੂਗੀ।
1: ਪੁੱਛਣਾ
3: ਹੈ ਤੁਸੀਂ ਨਜ਼ਾਰਾ ਤੇ 30 ਮੈਂਬਰ ਡਰਾਈਵ 905-451-2600 ਫੋਨ ਨੰਬਰ ਹੈ। ਪੀਜ਼ਾ ਸਪੈਸ਼ਲ ਕੁਛ ਚਾਹੀਦਾ ਵਾ, ਪੀਜ਼ਾ ਸਪੈਸ਼ਲ ਲੱਗਿਆ ਮੀਡੀਅਮ ਪੀਜ਼ਾ 3 ਟੌਪਿੰਗ ਦੇ ਨਾਲ ਓਨਲੀ ਫੋਰ $6.99।
4: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ। ਵੋ ਬਤਾਤੀ ਹੈ ਕਿ ਕਿਸੀ ਵੀ ਚੀਜ਼ ਕੀ ਮਿਕਦਾਰ ਕਾਫੀ ਨਹੀਂ ਹੈ। ਤਲਬਾ ਸੇ ਭਰੀ ਹੋਈ ਕਲਾਸ, ਸ਼ੋਰ, ਇਹ ਸਭ ਬਹੁਤ ਜ਼ਿਆਦਾ ਭੋਜਲ ਮਹਿਸੂਸ ਹੋਤਾ ਹੈ। ਇਸਕੀ ਵਜ੍ਹਾ ਯੇ ਹੈ ਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ 6.5 ਬਿਲੀਅਨ ਡਾਲਰ ਕੀ ਕਟੌਤੀ ਕੀ ਹੈ। ਹਮਾਰੇ ਬੱਚੇ ਬਿਹਤਰ ਸਲੂਕ ਕੇ ਮੁਸਤਹਿਕ ਹੈ। ਹਕੂਮਤ ਸੇ ਕਹੇ ਹਮਾਰੇ ਬੱਚੋਂ ਮੇ ਸਰਮਾਇਆਕਾਰੀ ਕਰੇ, ਕਲਾਸ ਸਾਇਜ਼ ਦਰੁਸਤ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਆਂਟੇਰੀਓ ਕੀ ਜਾਨਬ ਸੇ ਏਕ ਪੈਗਾਮ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਉਹਦੇ ਲਈ ਨਾਰਾਜ਼ ਹਾਂ, ਬਟ ਚਲੋ ਕੋਈ ਗੱਲ ਨੀ, ਕੋਈ ਹੋਰ ਦਿਨ ਉਹਨਾਂ ਨੇ ਮੈਨੂੰ ਦੇ ਕੇ ਔਰ ਮੈਨੂੰ ਨਾਲ ਬਹੁਤ ਵਧੀਆ ਡੀਲ ਵੀ ਦਿੱਤੀ, $100 ਮੇਰੇ ਵੀ ਘਟਾਏ ਨਾ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਨਜ਼ਾਰਾ ਦੀ ਟੀਮ ਨੂੰ ਔਰ ਪੰਕਜ ਜੀ ਇਨਫੋਰਮੇਸ਼ਨ ਦੇ ਦਿਓ ਨਜ਼ਾਰਾ ਦੇ
1: ਜੀ। ਨਜ਼ਾਰਾ ਆਪਕੋ ਪਹੁੰਚਣਾ ਕਹਾਂ ਪੇ ਜੀ, 30 ਰੈਮਲਰ ਡਰਾਈਵ ਪੇ, ਆਪ ਕੈਨੇਡੀਅਨ ਸਟੀਲਸ ਕੀ ਤਰਫ, ਅਗਰ ਆਪ ਕੁਈਨਸ ਕੀ ਤਰਫ ਜਾਤੇ ਹੋ ਤਾਂ ਲੈਫਟ ਹੈਂਡ ਸਾਈਡ ਮੇ ਆਤਾ ਹੈ। ਚੰਪੀ ਜੀ ਮੈਂ ਰਾਈਟ ਹੂੰ?
3: ਜੀ ਜੀ ਬਿਲਕੁਲ ਜੀ,
1: ਮੈਂ ਲੈਫਟ ਲੇ ਲੂੰਗਾ। ਓਕੇ ਚਲੋ ਜੀ, ਆਪਕਾ ਨੰਬਰ ਬੋਲੀਏ ਚੰਪੀ ਜੀ ਦੋ ਬਾਰ।
3: ਹਾਂਜੀ 905-451-2600-905-451-2600 ਜਾਂ ਕਿਸੇ ਨੇ ਵੀ ਕੋਈ ਕੇਟਰਿੰਗ ਦੀ ਇਨਕੁਆਇਰੀ ਕਰਨੀ ਹੈ, ਕੋਈ ਲਾਈਵ ਕੇਟਰਿੰਗ ਤੁਹਾਨੂੰ ਘਰੇ ਚਾਹੀਦੀ ਹੈ ਫੂਡ ਟਰੱਕ ਦੇ ਨਾਲ, ਕੋਈ ਵੀ ਦੂਰ ਦਾ ਸ਼ਹਿਰ ਚ ਬੈਠੋ, ਬੈਰੀ, ਲੰਡਨ, ਕਿਚਨਰ, ਹਰ ਜਗ੍ਹਾ ਤੁਹਾਡਾ ਟਰੱਕ ਪਹੁੰਚ ਜਾਂਦਾ ਹੈ। 6476338878 647-633-8
1: ਠੀਕ ਹੈ ਜੀ। ਥੈਂਕ ਯੂ।
3: ਜਿਹਨੂੰ ਪੀਜ਼ੇ ਦਾ ਕੰਮ ਆਉਂਦਾ ਸ਼ੈਫ ਹੈਗਾ ਉਹ ਵੀ ਸਾਨੂੰ ਕੰਟੈਕਟ ਕਰ ਸਕਦਾ ਵਾ, ਪੀਜ਼ਾ ਸ਼ੈਫ ਅਸੀਂ ਦੇਖ ਰਹੇ ਹਾਂ। 6476338878 647-633-8878 ਤੇ ਤੁਸੀਂ ਕਾਲ ਕਰ ਸਕਦੇ ਹੋ।
1: ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ। ਹਾਇਰਿੰਗ ਕੇ ਲਿਏ ਵੀ ਚੰਪੀ ਜੀ ਕੀ ਕਾਲ ਹੈ, ਬੈਸਟ ਫਾਰ ਦਾ ਵੀਕਐਂਡ। ਸੰਤੋਸ਼ ਜੀ, ਅਭੀ ਇੱਕ ਕਾਫੀ ਸਾਰੀ ਯੂ ਨੋ ਆਪਣੇ
2: ਮਤਲਬ
1: ਹਾਂ ਡੀਲ ਸੁਣੀ ਹੈ, ਬਟ ਇੱਕ ਬਾਰ ਆਪਣੇ ਔਰ ਇੱਕ ਸਪੋਂਸਰ ਸੇ ਜੋ ਉਨਕੋ ਮੈਂ ਔਨ ਏਅਰ ਲੈਣਾ ਚਾਹੂੰਗਾ। ਇਹਨੋਨੇ ਇੱਕ ਨਯਾ ਬ੍ਰਾਂਡ ਲਿਆ ਹੈ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਆਪ ਔਨ ਏਅਰ ਹੋ? ਬੜੀਆ ਬੜੀਆ ਬੜੀਆ। ਤੋ ਸਬਸੇ ਬੜੀਆ ਜੋ ਆਪਕਾ ਬ੍ਰਾਂਡ ਨੇਮ ਹੈ ਵੋ ਬਹੁਤ ਹੀ ਅਟ੍ਰੈਕਟਿਵ ਹੈ, ਬਦਮਾਸ਼।
6: ਥੈਂਕ ਯੂ ਸਰ। ਹਾਂਜੀ ਸਰ, ਬਦਮਾਸ਼।
1: ਥੋੜਾ ਫਿਰ ਹਮੇ ਬਦਮਾਸ਼ ਕੇ ਬਾਰੇ ਮੇਂ ਥੋੜਾ ਕੁਝ ਬਤਾਈਏ।
6: ਬਦਮਾਸ਼ ਸਰ ਜੀ, ਬਦਮਾਸ਼ੀਓ ਕਰਨੇ ਕੇ ਲਈ ਨਹੀਂ ਹੈ, ਬਦਮਾਸ਼ ਹੋ ਜਾਣੇ ਕੇ ਲਈ ਹੈ। ਜਬ ਆਪ ਥੋੜਾ ਸਾ ਟਿਪਸੀ ਹੋ ਜਾਏ, ਯੂ ਨੋ, ਥੋੜਾ ਸਾ ਝੂਲਨੇ ਲਗੇ, ਥੋੜਾ ਝੂਮਨੇ ਲਗੇ, ਹੈ ਨਾ। ਤੋ ਬੇਸਿਕਲੀ ਹਮ ਲੋਗੋਂ ਨੇ ਯੇ ਕ੍ਰਾਫਟ ਬੀਅਰ ਨਿਕਾਲੀ ਹੈ,
1: ਜੀ ਜੀ,
6: ਸੋਚ ਸਮਝ ਕੇ ਨਿਕਾਲੀ ਹੈ, ਤਾਂ ਕਿ ਆਪ ਆਪਣੇ ਮਜ਼ੇ ਮੇਂ ਆ ਜਾਏ, ਆਪਣੀ ਬਦਮਾਸ਼ੀਓ ਮੇਂ ਆ ਜਾਏ, ਆਪਣੀ ਚਾਈਲਡਹੁੱਡ ਕੀ ਯੂ ਨੋ ਮੈਮਰੀਜ਼ ਮੇਂ ਆ ਜਾਏ।
1: ਜੀ ਜੀ ਜੀ।
6: ਐਂਡ ਵਨ ਆਫ ਦਾ ਬੈਸਟ ਬੀਅਰ, ਐਂਡ ਬਹੁਤ ਸਮੂਥ ਬੀਅਰ ਹੈ। ਅਗਰ ਆਪ ਇੱਕ ਵਾਰ ਪੀਓਗੇ ਤਾਂ ਆਪ ਬਾਰ ਬਾਰ ਪੀਓਗੇ, ਆਈ ਕੈਨ ਗਾਰੰਟੀ ਦੈਟ।
1: ਜੀ ਜੀ।
6: ਐਂਡ ਯੂ ਵੁੱਡ ਫੋਰਗੇਟ ਯੂ ਨੋ ਐਨੀ ਅਦਰ ਬੀਅਰ ਆਊਟ ਦੇਅਰ, ਜੋ ਵੀ ਬਾਹਰ ਬੀਅਰ ਹੈ, ਭਲੇ ਵੋ ਕੌਨ ਸੀ ਮਰਜ਼ੀ ਹੈ, ਆਪ ਉਸਕੇ ਬਾਅਦ ਉਨਕੋ ਹੱਥ ਨਹੀਂ ਲਗਾਓਗੇ, ਯੂ ਵੁੱਡ ਓਨਲੀ ਵਾਂਟ ਇਟ। ਐਂਡ ਕਾਫੀ ਰੈਸਟੋਰੈਂਟਸ ਮੇਂ ਅਵੇਲੇਬਲ ਹੈ, ਪਲੀਜ਼ ਜਾਈਏ ਔਰ ਟਰਾਈ ਕੀਜੀਏ।
1: ਜੀ ਜੀ। ਸੱਚ ਮੇਂ ਕਹਾ, ਇਹਨਾਂ ਨੇ ਮਤਲਬ ਇਹ ਕਾਫੀ ਨੇਮ ਹੀ ਅਟ੍ਰੈਕਟਿਵ, ਔਰ ਇਹਨਾਂ ਨੇ ਕਾਫੀ ਇੱਕ ਕ੍ਰਾਫਟ ਬੀਅਰ ਕਹਤੇ, ਰਾਈਟ?
6: ਹਾਂ ਜੀ, ਕ੍ਰਾਫਟ ਬੀਅਰ ਹੈ। ਸੋ ਕ੍ਰਾਫਟ ਬੀਅਰ ਕੀ ਹੁੰਦਾ ਹੈ ਕਿ ਅਗਰ ਹਮੇ ਹਮਾਰੇ ਸਮਰਥਕੋਂ ਕੋ ਨਹੀਂ ਪਤਾ, ਤੋ ਕ੍ਰਾਫਟ ਬੀਅਰ ਇਜ਼ ਬੇਸਿਕਲੀ, ਅਗਰ ਆਪਕੋ ਯੂ ਨੋ ਜੋ ਰੈਗੂਲਰ ਬੀਅਰ ਹੈ ਉਸਕੋ ਅਗਰ ਇਹ ਦੋ ਤਿੰਨ ਦਿਨ ਲੱਗਤੇ ਹੈ ਬਣਨੇ ਮੇਂ, ਤੋ ਇਸਕੋ 6 ਦਿਨ ਲੱਗਤੇ ਹੈ।
1: ਓਕੇ।
6: ਔਰ ਸੋਰੀ 6 ਹਫਤੇ ਲੱਗਤੇ
1: ਹੈ। 6 ਹਫਤੇ ਲੱਗਤੇ
6: ਹੈ। 6 ਹਫਤੇ, ਹਾਂ ਜੀ ਹਾਂ ਜੀ, ਸੋਰੀ 6 ਹਫਤੇ ਲੱਗਤੇ ਹੈ, ਔਰ ਇਸਕੋ ਹਮ ਲੋਗ ਪ੍ਰੋਪਰਲੀ ਯੂ ਨੋ ਰੱਖਤੇ ਹੈ, ਐਂਡ ਕਲੀਨ ਹੋਤੀ ਹੈ, ਬਹੁਤ ਸਮੂਥ ਹੋ ਜਾਤੀ ਹੈ, ਔਰ ਇਫੈਕਟ ਵੀ ਜ਼ਿਆਦਾ ਹੋਤਾ ਹੈ।
1: ਜੀ ਜੀ। नो चले जी, जो आपको बदमाश ट्राई करनी है तो आप नजारा पे भी आप पहुंच सकते हैं, वहां पे सैंपल्स रखे हुए हैं, तो जो भी लिसनर से आपको ट्राई करनी है बदमाश बियर तो आप पहुंच सकते हो जी नजारा पे 30 रेमला ड्राइव पे, यहाँ पे भी रखी है, बट इसके साथ साथ बाकी सारे स्टोर्स में भी अवेलेबल है, आप खरीद भी सकते हो, तो आप
6: रेस्टोरेंट पे,
1: हाँ जी रेस्टोरेंट पे आप जा सकते हो और ट्राई कर सकते हो जी। और किसी को अगर कुछ एडिशनल इन्फॉर्मेशन चाहिए बदमाश के बारे में तो आप कहाँ पे कॉल कर सकते हैं जी?
6: आप सीधा अपने आपके रेडियो पे कांटेक्ट कर सकते हैं, आप उनको हमारा नंबर दे दीजिएगा,
2: सी सडे नंबर पे कर सकते हो कॉल,
1: ठीक है।
2: सो पंकज जी नंबर है 416-518-3200 ते तुसी कॉल कर सकते हो, और मेनू पता नहीं है कि टेस्ट किवें हुंदा कि नहीं हुंदा, बट लुक वाइज बहुत सोहनी सीगी, मैं उत्थे नजारा गई सीगी, इन्होंने ना एक लीफ लगाया होया ओहदे विच उन्होंने प्रेजेंट कीती हुई है, और स्पेशली मेरा ध्यान उधर गया कि ये की है, मैं स्पेशल देखन गई। सो जेडे भी पींदे हैगे आ ਉਹਨਾਂ ਸਾਰਿਆਂ ਦੇ ਰਿਵਿਊਜ਼ ਬਹੁਤ ਵਧੀਆ ਆ, ਮੈਨੂੰ ਨਜ਼ਾਰਾ ਦੀ ਟੀਮ ਵੀ ਦੱਸ ਰਹੀ ਸੀ ਕਿ 3-4 ਗੋਰੇ ਹੈਗੇ ਆ ਔਰ ਹੋਰ 2-4 ਪਰਸਨਸ ਹੈਗੇ ਆ ਜਿਹੜੇ ਕਿ ਰੈਗੂਲਰਲੀ ਆਉਂਦੇ ਹੈਗੇ ਆ, ਦੂਸਰੀ ਕਮਿਊਨਿਟੀ ਵਾਲੇ ਵੀ ਸਪੋਰਟ ਕਰ ਰਹੇ ਇਹਨਾਂ ਦੀ ਬੀਅਰ ਨੂੰ, ਸੋ ਦੈਟ ਮੀਨਸ ਕੁਛ ਨਾ ਕੁਛ ਤਾਂ ਸਪੈਸ਼ਲ ਹੈਗਾ ਆ। ਔਰ ਉੱਥੇ ਕੋਈ ਪਰਸਨ ਬੈਠਾ ਸੀ, ਮੈਂ ਖੁਦ ਦੇਖਿਆ, ਉਹਨਾਂ ਨੇ ਨਜ਼ਾਰਾ ਦੀ ਟੀਮ ਨੂੰ ਬੁਲਾ ਕੇ ਕਿਹਾ ਕਿ ਇੰਡੀਆ ਦੀ ਕਿੰਗ ਫਿਸ਼ਰ ਵਰਗਾ ਟੇਸਟ ਆ, ਸੋ ਮੈਨੂੰ ਪਤਾ ਨਹੀਂ ਹੈ ਕਿਵੇਂ ਟੇਸਟ ਹੁੰਦਾ, ਬਟ ਉਹ ਰਿਵਿਊ ਸੁਣ ਕੇ ਮੈਂ
6: ਬਿਹਤਰ ਦੱਸਿਆ ਗਿਆ ਜੀ ਕਿ ਉਹਦੇ ਨਾਲੋਂ ਬਿਹਤਰ ਟੇਸਟ ਹੈ ਤੇ ਉਹਦੇ ਨਾਲੋਂ ਜ਼ਿਆਦਾ ਸਮੂਦਰ ਹੈ, ਛੱਡ ਦਈਏ ਆਫਟਰ ਟੇਸਟ ਨਹੀਂ ਛੱਡ ਦਈਏ ਕਿ ਬਿਲਕੁਲ ਵੀ ਕੜਵਾਪਨ ਤਾਂ ਹੈ ਹੀ ਨਹੀਂ ਜੀ ਐਂਡ ਦੇ ਵਿੱਚ।
2: ਵੈਰੀ ਨਾਈਸ, ਸੋ ਸਾਰਿਆਂ ਨੇ ਕੰਟੈਕਟ ਕਰਨਾ 416-518-3200 ਤੇ ਸਾਰਿਆਂ ਨੇ ਕਾਲ ਕਰਕੇ ਇਨਫੋਰਮੇਸ਼ਨ ਲੈਣੀ ਹੈ, ਸੋ ਥੈਂਕ ਯੂ ਸੋ ਮੱਚ ਸ਼ਾਨ ਜੀ ਕਾਲ ਕਰਨ ਲਈ,
6: ਥੈਂਕ ਯੂ ਜੀ, ਠੀਕ ਹੈ,
1: थैंक यू सो मच जी। और अपने साथ अपने नेक्स्ट कॉलर जी 5909।
7: हाँ जी मैं बोल रहा हूँ राइट विंडो फोर्स।
2: अच्छा जी हमारे साथ है राइट विंडो फोर्स से शिवानु जी, और जैसा इनका नाम है वैसे इनका काम है, और शिवानु जी तुसी ऑन एयर हो और तुसी दसो कि तुसी किवें हेल्प करदे हो पैसे बचाउण च, क्योंकि असीं जिन्नी भी एडवरटाइजिंग करदे आ सारयां दी सानू चाहीदा कि तुसी बेस्ट सर्विस दे नाल सेविंग भी करवाओ।
7: बिल्कुल बिल्कुल बिल्कुल, तो संतोष जी आज मौसम बहुत ही बढ़िया है, टेम्परेचर ऑलमोस्ट 25 के आसपास है, लेकिन यही नजारा जो है ये बदल जाएगा विद इन 60 डेज, और आपके घर में आनी शुरू होगी ठंडी ठंडी हवाएं, बिकॉज अगर आपकी विंडो 15 से 17 साल भी पुरानी हो चुकी है तो बिल्डर जो है वो वारंटी देता है 10 से 12 साल की, अगर आपने उसको 15 से 20 साल चला लिया तो यू आर वेरी लकी। अभी टाइम है 2 महीने जिसमें आपकी विंडोज डोर्स आप आराम से चेंज करा सकते हो, ये परफेक्ट टाइम होता है इंस्टॉलेशन का, जैसे ही नवंबर एंड आएगा इंस्टॉलेशन धीरे धीरे कम हो जाती है, प्रोडक्शन भी हम थोड़ा सा स्लो कर देते हैं क्योंकि उसके बाद जब बर्फ आ जाती है तो ऑब्वियसली इट इज इम्पॉसिबल टू इंस्टॉल। जो फार्मर्स एल्मेनेक आया है उसमें अभी पता चला है कि बहुत जब आएगी तो एक्सट्रीम एक्सट्रीम कोल्ड आएगी, और माइल्ड होगा तो बहुत ही एक्सट्रीम माइल्ड हो जाएगा, सो इन दोनों वेरिएशन से बचने के लिए अपनी विंडोज और डोर्स को टाइमली चेंज करा लीजिए। हमारे पास फाइनेंस की ऑप्शन बहुत सारी है, हम यूज करते हैं अमेरिकन थर्मल ग्लास, जर्मन मल्टी पॉइंट लॉक, और साथ में कैनेडियन फ्रेम, इट इज एनर्जी स्टार एफिशिएंट विंडोज एंड डोर्स। आप बहुत जगहों से कोट लीजिए, बहुत लोगों से बात करिए और फिर हमें कॉल करिए, हमारा कोट बिल्कुल फ्री ऑफ कॉस्ट है, हम घर आके आपको बता देंगे। अगर आपकी 4 विंडो चेंज होने वाली होंगी तो सिर्फ 4 ही चेंज की जाएंगी, अगर फुल हाउस हो चुका होगा रेडी तो आप वो भी कर सकते हैं। कुछ कस्टमर्स होते हैं जिनका बजट नहीं होता तो उनको हम एक तो ऐसे हेल्प करते हैं कि भाई आपका फाइनेंस में, फॉर एग्जाम्पल किसी ने अभी टाउन हाउस में अपनी चेंज कराई है विंडोज, उनका $70 के आसपास उनका बिल HST पर मंथ के हिसाब से उनकी सारी विंडोज चेंज हुई है, सो अगर आपको बजट का कंस्ट्रेंट है तो वो भी अवेलेबल है। दूसरी चीज आप कहते हैं कि जी नहीं, इस बार एक कस्टमर आपके थे जो लिसनर है उन्होंने सिर्फ अपना टॉप फ्लोर करा लिया कि भाई हम एटलीस्ट सुकून से सो तो सकें सर्दियों में, सो आप ऐसा भी कर सकते हैं कि आप सिर्फ सेकंड फ्लोर करा लीजिए, नीचे का फ्लोर छोड़ दीजिए, बिकॉज नीचे आपकी बॉडी बहुत एक्टिव होती है जब आप काम कर रहे होते हैं या किचन में होते हैं, सो उस समय आपको इतनी फील नहीं होती, बट जैसी बॉडी आप लेटते हैं रेस्ट करते हैं बॉडी का टेम्परेचर डाउन होता है, प्लस जो घर के अंदर ठंडी ठंडी हवा आ रही होती है तो और ज्यादा उसको ठंडा कर देती है। सो ज्यादा जानकारी के लिए 416-206-3200, 416-206-3200 416-206-3200
2: right window force. जी थैंक यू सो मच शुभानु जी. सो सारे ने कॉन्टेक्ट करना है राइट विंडो फोर्स ते इस तो पहला ठंड आ जाए तो आप दिया विंडोज वगैरह चेंज करवानी है तो करवा लो क्योंकि पहला मेनू भी नहीं पता हों सी असी अपनी विंडो लागे जाके खड़े होंगे तो गर्मिया च बहुत ज्यादा गर्म होंदा है ठंड दे विच बहुत ज्यादा ठंडिया. सो तुहाडी इलैक्ट्रिसिटी की भी सेविंग हैगी अगर तुसी चेंज कराओगे और शुभानु जी को बहुत वधिया वधिया प्लान्स हैगे आ. सो कॉन्टैक्ट करो राइट विंडो फोर्स और बहुत ही क्रेडिबल परसन हैगा इंज नहीं है कि तुहानू सर्विस दे के ते फिर शुभानु जी गायब हो गया. शुभानु जी हमेशा तुहाडे नाल एंड तुहाडे नाल खड़े आ. शुभानु जी कितने टाइम की वारंटी देते हो आप अपने काम की?
7: संतोष जी लाइफ टाइम वारंटी है विंडोज के ऊपर और जो सर्विस की वारंटी है वो जब तक विंडोज जिंदा है तब तक सर्विस आपको मिलती रहेगी. कंस्ट्रक्शन इंडस्ट्री में संतोष जी एक हमारे यहाँ बहुत बड़ी प्रॉब्लम है कि आई एम सॉरी टू से बट जो अपने लोग हैं वो एक बार काम फिनिश करके दोबारा फोन नहीं उठाते हैं.
2: जी
7: आप जब कंस्ट्रक्शन इंडस्ट्री में हो ऑब्वियसली थोड़ा बहुत ऊपर नीचे हो जाता है तो किसी कस्टमर का फोन ना उठाना बहुत नेगेटिव मैसेज देता है.
2: वेरी ट्रू.
7: हमारा एक स्पेसिफिक सर्विस डेस्क इसी के लिए हमने बनाया हुआ है जो सिर्फ सर्विसिंग की कॉल को ही लेता है.
2: Wow, very nice.
7: So, this is a special department.
2: That is very, very nice of you guys. So, lifetime warranty hai gi ya. So, life da te sanu khud nu nahi pata. Lekin dekh lo, udo tak saade naal hai gaya, jadon tak saadi life hai gi ya. So, tuhadi bijli de bill de vich vi bachat hoegi. So, eh investment hai gi. Agar tusi windows ya doors change kara de ho, investment hai gi. So, tusi saare ne contact karna hai Shubhanu ji from Right Window Force. Te number hai ga inna di team da. 416-206-3200. थैंक यू सो मच शुभानु जी. सो पंकज जी बहुत ही क्यूट जे स्पॉन्सर
1: क्या बात
2: और इतना सोहना बोल दिया कि मेनू लगदा कि हुन मेनू रेडियो ते उनां दी जरूरत हैगी आ. सो स्पेशली अज आया उन्होंने आना नहीं सीगा बट स्पेशली आया कहंदे अज संतोष जी मैं तुहाडा साथ दूंगा. सो साडे क्यूट जे स्पॉन्सर दा बर्थडे भी हैगा आ कल निकल के गया ते असी वेलकम करदे आ स्पीडिक्स ऑटो कोलिजन सेंटर तो प्रवीर जी दा जो कि बहुत ही छोटे जे आ. सो प्रवीर जी अ वेरी वेरी हैप्पी बर्थडे बेटा एंड तुसी दसो ਕਿੰਨੇ ਸਾਲ ਦੇ ਹੋ ਗਏ ਤੁਸੀਂ?
8: ਮੈਂ ਹੋ ਗਿਆ ਜੀ 12 ਸਾਲ ਦਾ.
2: 12 ਸਾਲ ਦੇ ਵਾਹ ਤੁਸੀਂ ਤਾਂ ਬਹੁਤ ਵੱਡੇ ਹੋ ਗਏ ਹੋ. ਔਰ ਤੁਸੀਂ ਕੀ ਕਰਦੇ ਹੋ ਅੱਜ ਕੱਲ ਮੰਮੀ ਪਾਪਾ ਦੀ ਕਿਵੇਂ ਹੈਲਪ ਕਰਦੇ ਹੋ?
8: ਹਾਂਜੀ ਮੈਂ ਮੰਮੀ ਪਾਪਾ ਦੀ ਹੈਲਪ ਕਰਦਾ. ਮੰਮੀ ਨਾਲ ਕਲੀਨਿੰਗ ਕਰ ਦਿੰਦਾ, ਪਾਪਾ ਨਾਲ ਟੂਲ ਫੜਾ ਦਿੰਦਾ ਜਾਂ ਜਿਹੜੀ ਕੰਮ ਦੀ ਵੀ ਲੋੜ ਹੁੰਦੀ ਹੈ ਉਹ ਕੰਮ ਕਰਾ ਦਿੰਦਾ.
2: ਅੱਛਾ ਤੇ ਤੁਹਾਨੂੰ ਮੰਮਾ ਪਾਪਾ ਉਹਦੀ ਕੋਈ ਪੇਮੈਂਟ ਕਰਦੇ ਆ ਕਿ ਇੱਦਾਂ ਹੀ ਕਰਾਈ ਜਾਂਦੇ ਆ? ਗਿਫਟ ਗੁਫਟ ਮਿਲਦੇ ਆ ਨਾ? ਗਿਫਟ ਮਿਲੇ ਬਰਥਡੇ 'ਤੇ?
8: ਹਾਂਜੀ ਹਾਂਜੀ ਗਿਫਟ ਮਿਲੇ ਸੀ.
2: ਗਿਫਟ ਮਿਲੇ ਤੁਸੀਂ ਗਿਫਟ ਡਿਜ਼ਰਵ ਵੀ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੰਮੀ ਪਾਪਾ ਤੁਹਾਡੇ ਨਾਲ ਕਦੀ ਸਟ੍ਰਿਕਟ ਹੋ ਜਾਂਦੇ ਆ ਜਾਂ ਤੁਹਾਨੂੰ ਹਮੇਸ਼ਾ ਵਧੀਆ ਤਰੀਕੇ ਨਾਲ ਹੀ ਡੀਲ ਕਰਦੇ?
8: ਸੱਚੀ ਦੱਸਣਾ
2: ਗੁੱਸਾ ਕੀਤਾ ਕਦੀ ਉਹਨਾਂ ਨੇ?
8: ਨਹੀਂ
2: ਕਦੀ ਨੀ ਗੁੱਸਾ ਕੀਤਾ. ਵਾਓ, ਏਦਾਂ ਦੇ ਪੇਰੈਂਟਸ ਵੀ ਲੱਭਣੇ ਬਹੁਤ ਮੁਸ਼ਕਿਲ ਹੈ ਜਿਹੜੇ ਗੁੱਸਾ ਨਾ ਕਰਨ, ਕਿਉਂਕਿ ਮੈਨੂੰ ਲੱਗਦਾ ਫਿਰ ਸਭ ਤੋਂ ਸਟ੍ਰਿਕਟ ਮੋਮ ਮੈਂ ਹਾਂ ਜਿਹੜੀ ਮੈਂ ਆਪਣੇ ਬੱਚਿਆਂ ਨਾਲ ਬਹੁਤ ਗੁੱਸਾ ਕਰਦੀ ਹਾਂ. ਸੋ ਮੈਨੂੰ ਬਹੁਤ ਕੁਛ ਲਰਨ ਕਰਨਾ ਪੈਣਾ ਹੈ ਹੁਣ. ਸੋ ਪ੍ਰਵੀਰ ਕਿਵੇਂ ਬਰਥਡੇ ਸੈਲੀਬ੍ਰੇਟ ਕੀਤਾ ਤੁਸੀਂ?
8: ਬਰਥਡੇ ਸੈਲੀਬ੍ਰੇਟ ਕਰਿਆ ਜੀ ਅਸੀਂ ਘਰੇ ਮਨਾਇਆ ਸੀਗਾ ਫੈਮਿਲੀ ਨਾਲ ਤੇ ਕੇਕ ਕੱਟਿਆ ਫਿਰ ਬਾਅਦ ਚੋਂ ਅਸੀਂ ਬਾਹਰ ਖਾਣ ਗਏ ਸੀਗੇ.
2: ਵੈਰੀ ਨਾਈਸ, ਬਹੁਤ ਵਧੀਆ. ਸੋ ਸਾਡੀ ਰੇਡੀਓ ਆਵਾਜ਼ ਦੀ ਟੀਮ ਵੱਲੋਂ ਤੁਹਾਨੂੰ ਅ ਵੈਰੀ ਹੈਪੀ ਬਰਥਡੇ. ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਹਮੇਸ਼ਾ ਆਪਣੇ ਮੰਮੀ ਪਾਪਾ ਦਾ ਇੰਜ ਹੀ ਕਹਿਣਾ ਮੰਨੋ ਜਿਵੇਂ ਹੁਣ ਮੰਨਦੇ ਹੋ ਔਰ ਇਸ ਤੋਂ ਵੀ ਅੱਗੇ ਅੱਗੇ ਅੱਗੇ ਤੱਕ ਪਹੁੰਚੋ ਔਰ ਜ਼ਿੰਦਗੀ 'ਚ ਤੁਹਾਨੂੰ ਪਰਮਾਤਮਾ ਸਾਰੀਆਂ ਸਾਰੀਆਂ ਸਾਰੀਆਂ ਬਖਸ਼ਿਸ਼ਾਂ ਦੇਣ ਔਰ ਸਾਡੀ ਟੀਮ ਵੱਲੋਂ ਤੁਹਾਨੂੰ ਛੋਟਾ ਜਿਹਾ ਪਿਆਰਾ ਜਿਹਾ ਸੌਂਗ ਸਾਡੇ

0: ਸੋ ਪ੍ਰਵੀਰ ਜੀ ਸੂਟ ਪਟਿਆਲਾ ਸ਼ਾਹੀ ਤਾਂ ਨਹੀਂ ਅਸੀਂ ਤੁਹਾਨੂੰ ਲੈ ਕੇ ਦੇਣਾ, ਲੇਕਿਨ ਨਜ਼ਾਰਾ ਦੀ ਟੀਮ ਵੱਲੋਂ ਤੁਹਾਡੇ ਵਾਸਤੇ ਸਪੈਸ਼ਲ ਜੀ ਤੁਹਾਡੀ ਫੇਵਰੇਟ ਡਿਸ਼ ਰੈਡੀ ਹੋਏਗੀ, ਸੋ ਤੁਸੀਂ ਉੱਥੇ ਜ਼ਰੂਰ ਪਿੱਕ ਕਰਨਾ। ਅਮਨ ਜੀ ਦਾ ਸਪੈਸ਼ਲੀ ਮੈਸੇਜ ਆਇਆ ਸੀ ਤੁਹਾਡੇ ਲਈ ਕਿ ਉਹਨਾਂ ਵੱਲੋਂ ਅਤੇ ਰੇਡੀਓ ਆਵਾਜ਼ ਸਾਰੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਬਹੁਤ ਬਹੁਤ ਵਧਾਈ ਹੋਵੇ ਔਰ ਹਮੇਸ਼ਾ ਤੁਸੀਂ ਇੰਜ ਹੀ ਰਹੋ। ਔਰ ਉਹਨਾਂ ਨੇ ਕਿਹਾ ਸਪੈਸ਼ਲੀ ਪ੍ਰਵੀਰ ਜੀ ਨੂੰ ਕਹੋ ਕਿ ਸਾਡੇ ਵੱਲੋਂ ਕੋਈ ਛੋਟਾ ਜਿਹਾ ਆਪਣੀ ਫੇਵਰੇਟ ਡਿਸ਼ ਉੱਥੋਂ ਪਿੱਕ ਜ਼ਰੂਰ ਕਰਿਓ, ਠੀਕ ਹੈ। ਔਰ ਸਾਡੇ ਨਾਲ ਹੁਣ ਸਾਡੇ ਨੈਕਸਟ ਕਾਲਰ ਹੈਗੇ ਆ, ਸੋ ਲਾਸਟ ਨੰਬਰ ਹੈਗਾ 8227।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਭਾਜੀ, ਉਹਨਾਂ ਦੀ ਸਤਿ ਸ਼੍ਰੀ ਅਕਾਲ। ਬਾਕੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਬਾਕੀ ਤੁਹਾਡਾ ਦਿਲੋਂ ਧੰਨਵਾਦ ਕਰਦਾ ਮਾਰਾ ਤਰੱਕੇ ਚਾਹ। ਬਾਕੀ ਜਿੰਨੇ ਭੈਣ ਮਾਂ ਭਰਾ ਆ, ਬਜ਼ੁਰਗ ਆ ਜਾਂ ਬਿਜ਼ਨਸਮੈਨ ਆ, ਭੈਣਾਂ ਵੀ ਬਿਜ਼ਨਸ ਕਰਦੀਆਂ, ਰੇਡੀਓ ਆਵਾਜ਼ ਦੀ ਟੀਮ ਆ ਜਾਂ ਭਾਜੀ ਦਾ ਵੀ ਬਹੁਤ ਹਮੇਸ਼ਾ ਹੀ ਟਾਈਮ ਦਿੰਦੇ ਆ, ਦਿਲੋਂ ਮੈਂ 530 ਤੇ ਦਿਲੋਂ ਮੈਂ ਧੰਨਵਾਦ ਕਰਦਾ ਮਾਰਾ ਤਰੱਕੀਆਂ ਚੜ੍ਹਦੇ ਆ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ। ਬਾਕੀ ਭਾਜੀ ਦਾ ਨੰਬਰ 416-518-3200 ਤੇ ਫੋਨ ਕਰਕੇ ਤੁਸੀਂ ਕੋਈ ਵੀ ਸਲਾਹ ਜਾਂ ਬਿਜ਼ਨਸ ਦੀ ਐਡ ਦੇਣੀ ਹੋਵੇ
0: ਜੀ। ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਕਾਲ ਕਰਕੇ ਸਾਡੇ ਸ਼ੋਅ ਦੀ ਹੋਰ ਸ਼ਾਨ ਵਧਾਈ ਹੈ। ਥੈਂਕ ਯੂ ਸੋ ਮਚ, ਤੁਹਾਡੇ ਸਾਰਿਆਂ ਕਰਕੇ ਸਾਡਾ ਸ਼ੋਅ ਹਮੇਸ਼ਾ ਟੌਪ ਤੇ ਰਹਿੰਦਾ ਹੈ, ਥੈਂਕ ਯੂ ਸੋ ਮਚ। ਔਰ ਪੰਕਜ ਜੀ, ਹੁਣੇ ਅਸੀਂ ਆਪਣੇ ਛੋਟੇ ਸਪੋਂਸਰ ਦੀ ਗੱਲ ਕਰ ਰਹੇ ਸੀਗੇ, ਬਟ ਆਹ ਛੋਟਾ ਸਪੋਂਸਰ ਇੰਨਾ ਵਧੀਆ ਕਿਵੇਂ ਹੈਗਾ ਆ, ਇਹਦੇ ਪਿੱਛੇ ਵੀ ਇਹਦੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੈ। ਸੋ ਸਾਡੇ ਨਾਲ ਹੈਗੇ ਆ ਸਪੀਡਐਕਸ ਆਟੋ ਕੋਲੀਜਨ ਸੈਂਟਰ ਤੋਂ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਤੁਸੀਂ ਔਨ ਏਅਰ ਹੋ ਤੇ ਸਾਡੀ ਰੇਡੀਓ ਆਵਾਜ਼ ਦੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ, ਕਿਉਂਕਿ ਤੁਹਾਡਾ ਕਿਊਟ ਜਿਹਾ ਬੇਬੀ ਹੁਣ 12
2: ਸਾਲ ਦਾ
0: ਹੋ ਗਿਆ।
1: ਥੈਂਕ ਯੂ ਜੀ, ਥੈਂਕ ਯੂ ਸੰਤੋਖ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਨਾਲ ਗੁਰਪ੍ਰੀਤ ਜੀ ਦੇ ਨਾਲ ਨਾਲ ਗੁਰਪ੍ਰੀਤ ਜੀ ਦੀ ਵਾਈਫ, ਔਰ ਬਹੁਤ ਵਧੀਆ ਲੱਗਦਾ ਇਹਨਾਂ ਦੀ ਪੂਰੀ ਫੈਮਿਲੀ ਇਹਨਾਂ ਦੇ ਨਾਲ ਖੜੀ ਹੈ, ਔਰ ਮੈਨੂੰ ਇੰਨਾ ਵਧੀਆ ਇਹਨਾਂ ਦੀ ਫੈਮਿਲੀ ਨੂੰ ਮਿਲ ਕੇ ਲੱਗਦਾ ਹੈ, ਕਿਉਂਕਿ ਹਮੇਸ਼ਾ ਇੱਕ ਦੂਜੇ ਦਾ ਸਾਥ ਦੇ ਕੇ ਹੀ ਸਾਡਾ ਜਿਹੜਾ ਕੰਮ ਹੁੰਦਾ ਹੈ ਨਾ ਅੱਗੇ ਤੱਕ ਵੱਧਦਾ ਹੈ। ਔਰ ਇਹਨਾਂ ਦੀ ਵਾਈਫ ਉੱਥੇ ਦੀ ਐਡਮਿਨਿਸਟ੍ਰੇਸ਼ਨ ਪੂਰੀ ਸੰਭਾਲਦੇ ਆ, ਉਹਨਾਂ ਦੇ ਰਿਸੈਪਸ਼ਨ ਏਰੀਆ, ਔਰ ਸਭ ਤੋਂ ਵਧੀਆ ਕਿ ਜੇ ਕਿਸੇ ਦੀ ਗੱਡੀ ਵੱਜ ਜੇ ਤੇ ਹੁਣ ਕਿਸੇ ਨੂੰ ਆਹ ਕਹਿਣ ਦੀ ਲੋੜ ਨਹੀਂ ਹੈਗੀ ਕਿ ਮੇਰੇ ਹਸਬੈਂਡ ਜਿਸ ਦਿਨ ਘਰੇ ਹੋਣਗੇ ਉਸ ਦਿਨ ਗੱਡੀ ਲੈ ਕੇ ਜਾਣਗੇ, ਕਿਉਂਕਿ ਉੱਥੇ ਰਮਨ ਜੀ ਐਡਮਿਨਿਸਟ੍ਰੇਸ਼ਨ ਦੇ ਇੰਚਾਰਜ ਹੈਗੇ ਆ, ਔਰ ਬਹੁਤ ਵਧੀਆ ਡੀਲਿੰਗ ਕਰਦੇ। ਈਵਨ ਤੁਸੀਂ ਆਪਦੇ ਬੱਚਿਆਂ ਨੂੰ ਵੀ ਲੈ ਕੇ ਜਾਓ, ਤੁਸੀਂ ਪ੍ਰਵੀਰ ਜੀ ਦੇ ਨਾਲ ਉਹਨਾਂ ਨੂੰ ਛੱਡ ਦਿਓ, ਔਰ ਪ੍ਰਵੀਰ ਬਹੁਤ ਸੋਹਣੀਆਂ ਸੋਹਣੀਆਂ ਉਹਨਾਂ ਦਾ ਨਾਲ ਗੇਮਸ ਪਲੇ ਕਰਕੇ ਟਾਈਮ ਪਾਸ ਵੀ ਕਰਾਏਗਾ, ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਹੀ ਵਧੀਆ ਫੈਮਿਲੀ ਬਿਜ਼ਨਸ ਹੈਗਾ ਆ, ਔਰ ਸਾਨੂੰ ਕਾਫੀ ਕਾਲਸ ਆਉਂਦੀਆਂ ਹੁੰਦੀਆਂ ਕਿ ਸਾਨੂੰ ਉਹ ਆਟੋ ਕੋਲੀਸ਼ਨ ਸੈਂਟਰ ਦਾ ਨੰਬਰ ਚਾਹੀਦਾ, ਨਾਮ ਭੁੱਲ ਗਏ, ਜਿੱਥੇ ਇੱਕ ਛੋਟਾ ਜਿਹਾ ਬੱਚਾ ਬੋਲਦਾ ਹੁੰਦਾ ਸੀ ਸਪੈਸ਼ਲੀ ਉੱਥੇ ਜਾਣਾ ਆ। ਤੇ ਰਮਨ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਤੇ, ਤੇ ਤੁਸੀਂ ਦੱਸੋ ਕਿਵੇਂ ਤੁਸੀਂ ਹੈਲਪ ਕਰ ਰਹੇ ਹੋ ਅੱਜ ਕੱਲ੍ਹ ਸਾਰਿਆਂ ਦੀ। ਔਰ ਮੈਂ ਹਮੇਸ਼ਾ ਇੱਕ ਗੱਲ ਕਹਾਂਗੀ, ਜਦੋਂ ਵੀ ਤੁਸੀਂ ਗੱਡੀ ਚਲਾ ਰਹੇ ਹੋ, ਇੰਸ਼ੋਰੈਂਸਿਸ ਐਂਡ ਸਾਰੇ ਡਾਕੂਮੈਂਟਸ ਦੇ ਨਾਲ ਨਾਲ ਤੁਸੀਂ ਸਪੀਡਐਕਸ ਆਟੋ ਕੋਲੀਸ਼ਨ ਸੈਂਟਰ ਦਾ ਨੰਬਰ ਜ਼ਰੂਰ ਰੱਖੋ, ਔਰ ਨੰਬਰ ਹੈਗਾ ਇਹਨਾਂ ਦਾ 416-277-9921, 416-277-9221। ਰੱਬ ਨਾ ਕਰੇ ਜੇ ਕਦੀ ਗੱਡੀ ਵੱਜ ਜਾਂਦੀ, ਅਸੀਂ ਪਜ਼ਲ ਹੋਣਾ ਨਹੀਂ ਹੈ, ਕਿਉਂਕਿ ਇੰਸ਼ੋਰੈਂਸਿਸ ਵਾਲੇ ਕਈ ਵਾਰ ਸਾਨੂੰ ਘੁਮਾਉਂਦੇ ਰਹਿੰਦੇ, ਔਰ ਮੇਨ ਸਾਨੂੰ ਉੱਥੇ ਤੱਕ ਪਹੁੰਚ ਨਹੀਂ ਸਕਦੇ ਜਿਹੜੀ ਵਧੀਆ ਸਰਵਿਸਿਸ ਹੁੰਦੀ ਹੈ, ਔਰ ਸਾਡਾ ਬਿੱਲ ਚੱਕ ਕੇ ਬਹੁਤ ਵੱਡਾ ਬਣਾ ਦਿੰਦੇ, ਈਵਨ ਕਿ ਟੋ ਕਰਾਉਣ 'ਚ ਵੀ। ਸੋ ਬਹੁਤ ਰੀਸੈਂਟਲੀ ਸਾਡੇ ਕਿਸੇ ਫਰੈਂਡ ਨਾਲ ਇੰਚ ਹੋਇਆ ਸੀਗਾ, ਉਹਨਾਂ ਦੀ ਗੱਡੀ ਵੱਜ ਗਈ, ਮੈਂ ਉਹਨਾਂ ਨੂੰ ਸਪੀਡਐਕਸ ਆਟੋ ਕੋਲੀਸ਼ਨ ਦਾ ਨੰਬਰ ਦਿੱਤਾ, ਉਹਨਾਂ ਨੇ ਆਪਦੀ ਗੱਡੀ ਭੇਜ ਕੇ, ਈਵਨ ਕਿ ਬਹੁਤ ਵਧੀਆ ਉਹਨਾਂ ਨੂੰ ਉਹਦੀ ਜਗ੍ਹਾ ਜਿਹੜੀ ਰਿਪਲੇਸਮੈਂਟ ਕਾਰ ਹੁੰਦੀ ਆ ਬਹੁਤ ਵਧੀਆ ਕੰਪਨੀ ਦੀ ਦਿੱਤੀ। ਸੋ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਿਆ। ਕਈ ਵਾਰ ਹੁੰਦਾ ਕਿ ਉਹਨਾਂ ਦੇ ਹੀ ਆਪਣੇ ਬੰਦੇ ਇੰਸ਼ੋਰੈਂਸ ਵਾਲਿਆਂ ਦੇ ਘੁੰਮਦੇ ਰਹਿੰਦੇ, ਉਹ ਚੱਕ ਕੇ ਟੋ ਕਰਕੇ ਆਪਦੀ ਕੰਪਨੀ ਵੱਲ ਲੈ ਜਾਂਦੇ ਆ, ਉਹ ਟੋਇੰਗ ਕਰਕੇ ਔਰ ਜਿਹੜੇ ਗੱਡੀ ਰੱਖਣ ਦੇ ਚਾਰਜਿਸ ਸੀ $3,000-$3,000 ਦੇ ਬਿੱਲ ਬਣਾ ਦਿੰਦੇ ਆ। ਰੀਸੈਂਟਲੀ ਇੱਦਾਂ ਹੋਇਆ ਹੈਗਾ। ਸੋ ਸਪੀਡਐਕਸ ਤੇ ਜਾਓ, ਬਹੁਤ ਵਧੀਆ ਫੈਮਿਲੀ ਬਿਜ਼ਨਸ ਹੈਗਾ, ਲਾਈਫ ਟਾਈਮ ਵਾਰੰਟੀ ਦਿੰਦੇ ਤੁਹਾਨੂੰ ਹਰ ਰਿਪੇਅਰ ਤੇ ਪੇਂਟ ਜੋਬ ਤੇ, ਤੇ ਕੰਪਲੀਟ ਕੋਲੀਜਨ ਰਿਪੇਅਰਸ ਤੇ ਸਰਵਿਸਿਸ ਹੈਗੀ ਆ, 24 hours ਐਂਡ 7 days ਟੋਇੰਗ ਐਂਡ ਰੈਂਟਲ ਸਰਵਿਸਿਸ ਵੀ ਦਿੰਦੇ ਆ। ਸੋ ਗੁਰਪ੍ਰੀਤ ਜੀ, ਤੁਸੀਂ ਦੱਸੋ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈਗਾ ਆ?
1: ਬਿਲਕੁਲ ਸੰਤੋਖ ਜੀ, ਸਾਨੂੰ ਆਲਮੋਸਟ 20 years ਹੋ ਗਏ ਇਸ ਬਿਜ਼ਨਸ ਦੇ ਵਿੱਚ।
0: 20 years?
1: ਬਿਲਕੁਲ ਜੀ, ਜਦੋਂ ਤੋਂ ਅਸੀਂ ਇੱਥੇ ਆਏ ਆ ਤੇ ਉਦੋਂ ਤੋਂ ਹੀ, ਮਤਲਬ ਸਟੱਡੀ ਤੋਂ ਬਾਅਦ ਇਹ ਕੰਮ ਸਟਾਰਟ ਕੀਤਾ ਸੀਗਾ, ਤੇ ਇਸੇ ਬਿਜ਼ਨਸ ਦੇ ਵਿੱਚ ਕੋਈ ਹੋਰ ਲਾਈਨ ਨਹੀਂ ਅਸੀਂ ਫੋਲੋ ਕੀਤੀ, ਤੇ ਦੈਟਸ ਇਟ। ਸੋ ਇਹੀ ਚੱਲ ਰਿਹਾ ਤਾਂ
0: ਸੋ ਕਿਹੜੀਆਂ ਕਿਹੜੀਆਂ ਕਾਰਸ ਤੁਹਾਨੂੰ ਲੱਗਦਾ ਤੁਸੀਂ ਅਜੇ ਤੱਕ ਨਹੀਂ ਕੀਤੀਆਂ ਰਿਪੇਅਰ ਜਾਂ ਕੁਝ ਵੀ ਕੰਮ ਨਹੀਂ
2: ਕੀਤਾ? ਨਹੀਂ ਸੰਤੋਖ ਜੀ, ਮੈਨੂੰ ਲੱਗਦਾ ਨਹੀਂ ਕਿ ਰੀਸੈਂਟਲੀ ਜਿੰਨੀਆਂ ਵੀ ਨਵੀਆਂ ਸਾਰੀਆਂ ਇਲੈਕਟ੍ਰਿਕ ਕਾਰਸ ਨੇ ਜਾਂ ਪੁਰਾਣੀਆਂ ਵਿੰਟੇਜ ਕਾਰਾਂ ਹੈਗੀਆਂ ਨੇ, ਉਹ ਸਾਰੀਆਂ ਨਵੀਆਂ ਤੋਂ ਪੁਰਾਣੀਆਂ ਸਾਰੀਆਂ ਅਸੀਂ ਇੱਥੇ ਰਿਪੇਅਰ ਕਰਦੇ ਹਾਂ ਤੇ ਸਾਰੀਆਂ ਕਲੀਜ਼ਨ ਦੀਆਂ ਸਰਵਿਸਿਸ ਇੱਥੇ ਦਿੰਦੇ ਹਾਂ। ਜੇਕਰ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਗੱਡੀ ਨੂੰ ਹਿੱਟ ਐਂਡ ਰਨ ਹੋ ਗਿਆ, ਕੋਈ ਸਕਰੈਚ ਹੋ ਗਿਆ, ਜਿੱਦਾਂ ਕਿ ਹੁਣ ਪਿਛਲੇ ਦਿਨੀ ਕਾਫੀ ਜ਼ਿਆਦਾ ਸਟੋਰਮ ਆਇਆ ਸੀਗਾ, ਗੱਡੀ ਹੇਲ ਡੈਮੇਜ ਹੋ ਗਈ ਆ, ਵਾਟਰ ਡੈਮੇਜ ਹੋ ਗਈ ਆ, ਕੋਈ ਟ੍ਰੀ ਫਾਲ ਹੋ ਗਿਆ, ਐਨੀ ਕਾਇੰਡ ਆਫ ਕੁਛ ਵੀ ਹੋਇਆ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਇੰਸ਼ੋਰੈਂਸ ਨਾਲ ਆਪ ਡਾਇਰੈਕਟ ਡੀਲ ਕਰਾਂਗੇ, ਤੁਹਾਨੂੰ ਰੈਂਟਲ ਗੱਡੀ ਪ੍ਰੋਵਾਈਡ ਕੀਤੀ ਜਾਊਗੀ, ਤੁਹਾਡਾ ਬਿਨਾਂ ਕਿਸੇ ਖਰਚੇ ਤੋਂ ਸਾਰੀ ਗੱਡੀ ਦੀ ਰਿਪੇਅਰ ਪਲੱਸ ਰੈਂਟਲ ਕਵਰੇਜ ਸਾਡੇ ਵੱਲੋਂ ਕੀਤੀ ਜਾਂਦੀ ਹੈ। ਰਾਈਟ
0: ਜੀ, ਬਹੁਤ ਇਹਦੇ ਲਈ
2: ਬਿਲਕੁਲ ਜੀ ਹਾਂਜੀ, ਜੇ ਇਹਦੇ ਲਈ ਤੁਹਾਨੂੰ ਆਉਣਾ ਪੈਣਾ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਸਾਡਾ ਫੋਨ ਨੰਬਰ ਹੈਗਾ ਜੀ 416-277-9221।
0: ਓਕੇ ਜੀ, ਬਹੁਤ ਵਧੀਆ ਤੁਸੀਂ ਦੱਸਿਆ ਸਾਰਿਆਂ ਨੂੰ ਕਿ ਡੇ 1 ਤੋਂ ਤੁਸੀਂ ਇਸੇ ਚੀਜ਼ ਦੀ ਲਾਈਨ ਦੇ ਵਿੱਚ ਆਏ ਹੋ, ਇਸੇ ਚੀਜ਼ ਦੀ ਪੜ੍ਹਾਈ ਕੀਤੀ ਆ, ਕੋਈ ਹੋਰ ਡਿਫਰੈਂਟ ਜੋਬਸ ਨਹੀਂ ਕੀਤੀਆਂ, ਕੋਈ ਇੱਦਾਂ ਦੇ ਨਹੀਂ ਹੋ ਕਿ ਇੱਕ ਸਾਲ ਕਿਸੇ ਨਾਲ ਕੰਮ ਕੀਤਾ ਤੇ ਅਗਲੇ ਦਿਨ ਤੋਂ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ। ਸਭ ਤੋਂ ਵਧੀਆ ਮੈਟਰ ਕਰਦਾ ਹੈ ਤੁਹਾਡਾ ਐਕਸਪੀਰੀਅੰਸ ਜੋ ਕਿ ਤੁਸੀਂ ਬੋਲ ਰਹੇ ਹੋ, ਤੁਹਾਡੇ ਜਿਹੜਾ ਸੈਂਟਰ ਹੈਗਾ ਆ। ਰਮਨ ਜੀ, ਕਿੰਨਾ ਕੁ ਟਾਈਮ ਹੋ ਗਿਆ ਤੁਹਾਡੇ ਸੈਂਟਰ ਓਪਨ ਹੋਏ?
3: ਸਾਨੂੰ ਮੋਰ ਦੈਨ 1 ਈਅਰ,
0: ਮੋਰ ਦੈਨ 1 ਈਅਰ। ਔਰ ਮੈਂ ਇਹਨਾਂ ਦੇ ਕੋਲੀਜਨ ਸੈਂਟਰ ਤੇ ਗਈ ਸੀ, ਫਿੰਗਰਸ ਕ੍ਰੋਸ, ਮੈਂ ਕੋਈ ਗੱਡੀ ਨਹੀਂ ਮਾਰੀ, ਮੈਨੂੰ ਕੋਈ ਆਪਣਾ ਕੰਮ ਸੀਗਾ ਤੇ ਉੱਥੇ ਲਾਈਨ ਅਪ ਸੀਗਾ। ਸੋ ਲਾਈਨ ਅਪ ਦੇਖ ਕੇ ਮੈਨੂੰ ਇੰਨਾ ਪ੍ਰਾਊਡ ਫੀਲ ਹੋਇਆ ਕਿ ਇੱਕ ਸਾਲ ਦੇ ਵਿੱਚ ਵਿੱਚ ਅਸੀਂ ਕਿੰਨੀ ਅੱਗੇ ਗਰੋ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦੀ ਕ੍ਰੈਡੀਬਿਲਿਟੀ, ਇਹਨਾਂ ਦਾ ਕੰਮ, ਇਹਨਾਂ ਦਾ ਐਕਸਪੀਰੀਅੰਸ ਬੋਲਦਾ ਹੈ। ਸੋ ਫੈਮਿਲੀ ਵੀ ਨਾਲ ਬੈਠੀ ਹੋਈ ਹੈ, ਸੋ ਤੁਸੀਂ ਸਾਰਿਆਂ ਨੇ ਕੰਟੈਕਟ ਕਰਨਾ ਆ, ਰੱਬ ਨਾ ਕਰਾਏ ਜੇ ਲੋੜ ਪੈਂਦੀ ਹੈ। 416-277-9221। ਪ੍ਰਵੀਰ ਜੀ, ਤੁਸੀਂ ਬੋਲੋ ਆਪਣੇ ਸਪੀਡਐਕਸ ਆਟੋ ਕੋਲੀਜਨ।
4: ਹਾਂਜੀ, ਸਾਡੇ ਬਿਜ਼ਨਸ ਦਾ ਨਾਮ ਹੈਗਾ ਸਪੀਡਐਕਸ ਆਟੋ ਕੋਲੀਜਨ। ਅਸੀਂ ਲੋਕੇਟਡ ਹੈਗੇ 181 ਰਦਰਫੋਰਡ ਰੋਡ ਸਾਊਥ ਯੂਨਿਟ 11। ਅਸੀਂ ਮਾਈਨਰ ਡੈਂਟ ਤੋਂ ਲੈ ਕੇ ਵੱਡੇ ਕੋਲੀਜਨ ਤੱਕ ਤੁਹਾਡੀ ਗੱਡੀ ਰਿਪੇਅਰ ਕਰਕੇ ਦਿੰਦੇ ਹਾਂ। ਜੇ ਕੋਈ ਗੱਡੀ ਪਾਰਕਿੰਗ ਲੋਟ 'ਚ ਮਾਰ ਗਿਆ, ਹਿੱਟ ਐਂਡ ਰਨ ਹੋ ਗਿਆ, ਫਲਾਇੰਗ ਆਬਜੈਕਟ ਵਿੰਡਸ਼ੀਲਡ ਤੇ ਆ ਕੇ ਲੱਗਿਆ, ਅਸੀਂ ਤੁਸੀਂ ਫਿਕਰ ਨਹੀਂ ਕਰਨੀ, ਤੁਸੀਂ ਆਉਣਾ ਸਪੀਡਐਕਸ ਆਟੋ ਕੋਲੀਜਨ ਤੇ। ਤੇ ਅਸੀਂ ਹਰੇਕ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਹਾਂ ਤੇ 20 ਸਾਲਾਂ ਦਾ ਸਾਡੇ ਕੋਲ ਐਕਸਪੀਰੀਅੰਸ ਆ। ਤੇ ਤੁਹਾਨੂੰ ਜੇ ਕੋਈ ਹੋਰ ਸਰਵਿਸਿਸ ਚਾਹੀਦੀਆਂ ਨੇ, ਜਿਵੇਂ ਡੀਟੇਲਿੰਗ, ਪੇਂਟ ਕਰੈਕਸ਼ਨ, ਬਫਿੰਗ, ਪੋਲਿਸ਼ਿੰਗ, ਸਕਰੈਚ ਰਿਮੂਵਲ, ਸ਼ੈਂਪੂ ਕਰਵਾਉਣਾ, ਉਹ ਵੀ ਅਸੀਂ ਸਰਵਿਸਿਸ ਦਿੰਦੇ ਹਾਂ। ਸਾਡਾ ਨੰਬਰ ਹੈਗਾ 416-277-9221, 416-277-9221। ਹਮੇਸ਼ਾ ਯਾਦ ਰੱਖੋ ਆਪਣਾ ਸਪੀਡਐਕਸ ਆਟੋ ਕੋਲੀਜਨ।
0: ਓ ਵਾਹ, ਹਮੇਸ਼ਾ ਯਾਦ ਰੱਖੋ ਆਪਣਾ ਸਪੀਡਐਕਸ ਆਟੋ ਕੋਲੀਜਨ। ਤੇ ਇੱਕ ਲਾਈਨ ਨੇ ਤੁਸੀਂ ਬੋਲੀ ਮੇਰੀ ਫੇਵਰੇਟ ਵਾਲੀ, ਖੜਦੇ ਆ ਅਸੀਂ ਤੁਹਾਡੇ ਨਾਲ।
4: ਹਾਂਜੀ, ਅਸੀਂ ਹਰੇਕ ਕੰਮ ਦੇ ਮਾਰੇ ਖੜਦੇ ਆ ਜਿਹੜਾ ਵੀ ਅਸੀਂ ਤੁਹਾਡੀ ਗੱਡੀ ਦਾ ਕਰਕੇ ਦਿੰਦੇ
0: ਜੀ। ਬਿਲਕੁਲ ਰਮਨ ਜੀ, ਤੁਸੀਂ ਇੱਕ ਵਾਰ ਨੰਬਰ ਦੱਸ ਦਿਓ ਤੇ ਥੈਂਕ ਯੂ ਸੋ ਮਚ।
3: ਹਾਂਜੀ, ਆਪਣਾ ਨੰਬਰ ਹੈਗਾ 416-277-9221, 416-277-9221। ਭਰੋਸੇਮੰਦ ਅਤੇ ਤਸੱਲੀਬਖਸ਼ ਸੇਵਾਵਾਂ ਲਈ ਹਮੇਸ਼ਾ ਯਾਦ ਰੱਖੋ ਤੁਹਾਡਾ ਆਪਣਾ ਸਪੀਡਐਕਸ ਆਟੋ ਕੋਲੀਜਨ।
0: ਵੈਰੀ ਨਾਈਸ। ਸੋ ਸਾਰਿਆਂ ਨੇ ਕਾਲ ਕਰਨੀ ਹੈ ਸਪੀਡਐਕਸ ਆਟੋ ਕੋਲੀਜਨ ਸੈਂਟਰ ਤੇ, ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੇਅਰ ਕਰਵਾਉਣੀ ਹੈ। 416-277-9221, 416-277-9221। ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ 1247। ਹੈਲੋ
5: ਹੈਲੋ,
0: ਹਾਂਜੀ ਸਵਲੀਨ ਜੀ। ਸਵਲੀਨ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ।
6: ਫੋਨ ਆ ਰਹੀ ਹੈ?
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਵਲੀਨ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਸੋ ਪੰਕਜ ਜੀ, ਗੱਡੀਆਂ ਦੀ ਗੱਲ ਹੋ ਗਈ ਤੇ ਗੱਡੀਆਂ ਦੇ ਨਾਲ ਨਾਲ ਇੱਕ ਹੋਰ ਗੱਲ ਹੈਗੀ ਜਿਹੜੀ ਹਮੇਸ਼ਾ ਅਸੀਂ ਭੁੱਲ ਜਾਂਦੇ ਹਾਂ ਆਪਣੀ ਜ਼ਿੰਦਗੀ ਚ, ਮੇਰੇ ਲਈ ਬਹੁਤ ਇੰਪੋਰਟੈਂਟ ਚੀਜ਼ ਹੈ ਔਰ ਤੁਹਾਡੇ ਸਾਰਿਆਂ ਲਈ ਵੀ ਹੋਣੀ ਚਾਹੀਦੀ ਹੈ, ਕਿਉਂਕਿ ਐਟ ਦ ਐਂਡ ਆਫ ਦਾ ਟਾਈਮ ਜਦੋਂ ਅਸੀਂ ਬਿਮਾਰ ਪਏ ਹੁੰਦੇ ਨਾ ਬੈੱਡ ਤੇ, ਫਿਰ ਸਾਨੂੰ ਯਾਦ ਆਉਂਦਾ ਹੈ, ਜਾਂ ਸਾਡੇ ਘਰੇ ਰੱਬ ਨਾ ਕਰਾਏ ਕਿਸੇ ਦਾ ਕੋਈ ਕੁਛ ਹੋ ਗਿਆ, ਕੋਈ ਚੱਲ ਵਸਿਆ, ਤੇ ਅਸੀਂ ਉਸ ਟਾਈਮ ਚੈੱਕ ਕਰਦੇ ਹਾਂ, ਸਭ ਤੋਂ ਪਹਿਲਾ ਕੁਐਸਚਨ ਹੁੰਦਾ ਹੈ ਕਿ ਉਹਨਾਂ ਦੀ ਇੰਸ਼ੋਰੈਂਸ ਹੈਗੀ ਸੀ। ਅਗਰ ਇੰਸ਼ੋਰੈਂਸ ਨਹੀਂ ਹੈਗੀ ਹੈ ਤੇ ਕਈ ਲੋਕੀ ਨਾ ਚਾਹੁੰਦਿਆਂ ਹੋਏ ਵੀ ਗੋ ਫੰਡ ਰੇਜ਼ ਕਰਦੇ ਆ, ਪੈਸੇ ਇਕੱਠੇ ਕਰਦੇ ਆ। ਬਟ ਕੀ ਤੁਹਾਨੂੰ ਏਦਾਂ ਲੱਗਦਾ ਨਹੀਂ ਹੈ ਰਮਨ ਜੀ ਕਿ ਲਾਈਫ ਦੇ ਵਿੱਚ ਸਾਨੂੰ ਇੰਸ਼ੋਰੈਂਸ ਕਰਵਾ ਕੇ ਰੱਖਣੀ ਚਾਹੀਦੀ ਇਨਸਟੈਡ? ਦੇਖੋ, ਬੰਦੇ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ, ਲੇਕਿਨ ਉਹ ਇੰਸ਼ੋਰੈਂਸ ਜਿਹੜੀ ਹੈਗੀ ਆ ਉਸਦੀ ਜਿਹੜੀ ਟੇਕ ਕੇਅਰ ਸਾਡੀ ਫੈਮਿਲੀ ਦੀ ਹੁੰਦੀ ਹੈ ਸਾਰੀ ਉਮਰ। ਮੈਂ ਜੇ ਛੋਟੀ ਜਿਹੀ ਸੀ, ਮੇਰੇ ਪਾਪਾ ਦੀ ਡੈਥ ਹੋ ਗਈ ਸੀ ਜੋਬ ਤੇ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ, ਮੈਂ ਹਾਰਡਲੀ 2nd grade 'ਚ ਪੜ੍ਹਦੀ ਹੋਵਾਂਗੀ, ਤੇ ਉਸ ਟਾਈਮ 'ਚ ਸਾਰੇ ਉਸ ਟਾਈਮ ਇੰਸ਼ੋਰੈਂਸ ਇੰਨੀ ਕਾਮਨ ਨਹੀਂ ਹੁੰਦੀ ਸੀਗੀ, ਬਟ ਮੇਰੇ ਪਾਪਾ ਨੂੰ ਉਹਨਾਂ ਦੀ ਕੰਪਨੀ ਵੱਲੋਂ ਕੋਈ ਇੰਸ਼ੋਰੈਂਸ ਸੀਗੀ ਜਿਹਨੇ ਸਾਨੂੰ ਇੱਥੇ ਤੱਕ ਪਹੁੰਚਾਇਆ, ਮੇਰੀ ਮੰਮਾ ਨੂੰ ਉੱਥੇ ਜੋਬ ਮਿਲ ਗਈ, ਇੰਸ਼ੋਰੈਂਸ ਮਿਲੀ, ਉਹਦੇ ਕਰਕੇ ਅਸੀਂ ਪੜ੍ਹੇ ਲਿਖੇ, ਅੱਜ ਅਸੀਂ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਸਾਡੇ ਕੋਲ ਹੈਗਾ, ਸਾਡੇ ਫਾਦਰ ਦੀ ਕਮੀ ਕਦੇ ਕਿਸੇ ਨੇ ਨਾ ਪੂਰੀ ਕੀਤੀ ਨਾ ਕਦੇ ਕੋਈ ਕਰ ਸਕਦਾ, ਲੇਕਿਨ ਜਦੋਂ ਸਾਡੇ ਉੱਪਰ ਆਹ ਵਾਲਾ ਟਾਈਮ ਆਉਂਦਾ ਹੈ ਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਥੋੜੇ ਥੋੜੇ ਪੈਸੇ ਆਪਣੇ ਸੈਲਰੀ ਤੋਂ ਨਾ ਕੱਟ ਕਰਵਾਉਣੇ ਸ਼ੁਰੂ ਕਰ ਦਿਓ, ਚਾਹੇ $30 ਚਾਹੇ $40, ਤੁਹਾਨੂੰ ਨਹੀਂ ਪਤਾ ਕਿ ਕਿੱਥੇ ਲਾਈਫ ਦਾ ਕੀ ਹੈਗਾ ਆ ਔਰ ਤੁਹਾਨੂੰ ਕਿੱਥੇ ਪੈਸਿਆਂ ਦੀ ਲੋੜ ਪੈਣੀ ਆ, ਔਰ ਇੰਸ਼ੋਰੈਂਸ ਮਸਟ ਹੈ, ਕ੍ਰੋਸ ਇੰਸ਼ੋਰੈਂਸ ਕਰਵਾਓ, ਹਸਬੈਂਡ ਵਾਈਫ ਦੀ ਕਰਾਏ, ਵਾਈਫ ਹਸਬੈਂਡ ਦੀ ਕਰਾਏ। ਸੋ ਸਵਲੀਨ ਜੀ ਤੁਸੀਂ ਔਨ ਏਅਰ ਹੋ, ਅੱਜ ਦੀ ਇੰਪੋਰਟੈਂਟ ਆ ਗੱਲ ਹੈ ਕਿਉਂਕਿ ਰੀਸੈਂਟਲੀ ਸਾਡੀ ਕਿਸੇ ਨੋਨ ਦੇ ਵਿੱਚ ਇੰਜ ਹੋਇਆ ਕਿ ਉਹ ਫੈਮਿਲੀ ਦਾ ਮੇਨ ਬੰਦਾ ਕਮਾਉਣ ਵਾਲਾ ਹੀ ਚੱਲ ਬਸਿਆ ਔਰ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੈਗੀ, ਔਰ ਬਹੁਤ ਦੁੱਖ ਲੱਗਿਆ ਮੈਨੂੰ ਕਿ ਇੱਕ ਸਾਨੂੰ ਪਹਿਲਾਂ ਕਰਾ ਕੇ ਰੱਖਣੀ ਚਾਹੀਦੀ ਹੈ। ਸੋ ਸਵਲੀਨ ਜੀ ਤੁਸੀਂ ਔਨ ਏਅਰ ਹੋ।
5: ਹਾਂਜੀ ਸੰਤੋਸ਼ ਜੀ, ਸਭ ਤੋਂ ਪਹਿਲਾਂ ਤਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਦਾਬ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਹਾਂਜੀ ਬਹੁਤ ਜ਼ਰੂਰੀ ਆ ਵੀ ਚਾਹੇ ਇੱਕ ਛੋਟੀ ਪਾਲਿਸੀ ਹੋਵੇ, ਅਕੋਰਡਿੰਗ ਟੂ ਯਰ ਬਜਟ ਤੁਸੀਂ ਆਪਣੇ ਲਈ ਕੁਛ ਨਾ ਕੁਛ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਨਾ ਇੰਸ਼ੋਰੈਂਸ ਹੋਣਾ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਆਹ ਕੰਟਰੀ ਦੇ ਵਿੱਚ ਆਪਣੇ ਸਿਰ ਤੇ ਬਹੁਤ ਲੋਨ ਹੁੰਦੇ ਆ, ਹਰ ਚੀਜ਼ ਆਪਾਂ ਲੋਨ ਤੇ ਹੀ ਲੈਂਦੇ ਹਾਂ ਤਕਰੀਬਨ, ਤਾਂ ਕੋਈ ਨਾ ਕੋਈ ਚਾਹੇ ਛੋਟੀ ਪਾਲਿਸੀ ਲਓ, ਆਪਣੇ ਲਈ ਪਾਲਿਸੀ ਲੈ ਕੇ ਰੱਖੋ। ਉਹ ਤੋਂ ਬਿਨਾਂ ਮੈਂ ਦੂਜੀ ਗੱਲ ਇਹ ਕਰਨਾ ਚਾਹੁੰਦੀ ਹਾਂ ਵੀ ਕਈ ਲੋਕ ਇੰਸ਼ੋਰੈਂਸ ਲੈਣਾ ਚਾਹੁੰਦੇ ਹੁੰਦੇ ਆ ਪਰ ਉਹਨਾਂ ਨੂੰ ਕੀ ਹੁੰਦਾ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲੱਗੀ ਹੁੰਦੀ ਆ, ਤੁਹਾਨੂੰ ਬੀਪੀ ਆ, ਡਾਇਬਟੀਜ਼ ਆ, ਤੁਹਾਨੂੰ ਇੰਸ਼ੋਰੈਂਸ ਦਾ ਪ੍ਰਾਈਸ ਜਿਹੜਾ ਆ ਬਹੁਤ ਹਾਈ ਮਿਲ ਰਿਹਾ ਜਾਂ ਤੁਹਾਡੀ ਪਾਲਿਸੀ ਡਿਕਲਾਈਨ ਹੋਈ ਹੋਈ ਆ। ਸਾਡੇ ਕੋਲ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਜ਼ ਦੇਣਗੀਆਂ, ਅਪ ਟੂ 5 ਲੱਖ ਤੱਕ ਤੁਸੀਂ ਅਪਰੂਵ ਲੈ ਸਕਦੇ ਹੋ ਵਿਦਆਊਟ ਮੈਡੀਕਲ, ਤੇ 2 ਵੀਕਸ ਦੇ ਅੰਦਰ ਅੰਦਰ ਤੁਹਾਡੀ ਪਾਲਿਸੀ ਇਸ਼ੂ ਹੋ ਜੂਗੀ ਐਸ ਪਰ ਯੂਅਰ ਐਲੀਜੀਬਿਲਿਟੀ। ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਇੱਦਾਂ ਦੀ ਪਾਲਿਸੀਆਂ ਮਿਲਣ, ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਹਾਂਜੀ, ਤੇ ਉਹ ਤੋਂ ਬਿਨਾਂ ਜਿਹੜੀ ਹੁਣ ਅਸੀਂ ਚੀਜ਼ ਬਹੁਤ ਦੇਖ ਰਹੇ ਹਾਂ ਕਾਮਨ ਜਿਹੜੀ ਹੈਗੀ ਵਿਜ਼ਟਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ। ਮੋਸਟਲੀ ਆਪਾਂ ਇੰਸ਼ੋਰੈਂਸ ਜਿਹੜੀ ਆ ਉਹ ਸਸਤੀ ਦੇ ਚ ਪੈ ਜਾਂਦੇ ਆ, ਪਰ ਸਸਤੀ ਇੰਸ਼ੋਰੈਂਸ ਚ ਕੀ ਹੁੰਦਾ ਕਿ ਉਹ ਤੁਹਾਡੀ ਇੰਸ਼ੋਰੈਂਸ ਡਿਡਕਟੇਬਲ ਐਡ ਕਰ ਦਿੰਦੇ ਨੇ। ਡਿਡਕਟੇਬਲ ਕੀ ਹੁੰਦਾ ਕਿ ਤੁਸੀਂ ਜਦੋਂ ਕੋਈ ਵੀ ਕਲੇਮ ਆਇਆ ਤੁਸੀਂ ਉਨੇ ਪੈਸੇ ਆਪਣੇ ਪੱਲਿਓਂ ਦੇਣੇ ਆ। ਤਾਂ ਇਹ ਚੀਜ਼ ਤਾਂ ਤੁਸੀਂ ਲੌਂਗ ਟਰਮ ਦੇ ਵਿੱਚ ਸੋਚਦੇ ਹੋ, ਜਦੋਂ ਕਦੇ ਪੇਰੈਂਟਸ ਨੂੰ ਮਾੜੀ ਮੋਟੀ ਚੀਜ਼ ਲਈ ਜਾਂ ਕਿਤੇ ਵੀ ਲੈ ਕੇ ਜਾਣਾ ਪੈਂਦਾ, ਜੇ ਤੁਹਾਨੂੰ ਇੰਸ਼ੋਰੈਂਸ ਲੈਣ ਦੇ ਬਾਵਜੂਦ ਵੀ ਆਪਣੇ ਪੱਲਿਓਂ ਪੈਸੇ ਦੇਣੇ ਪੈਣ ਤਾਂ ਉਹ ਕੋਈ ਵਧੀਆ ਚੀਜ਼ ਨਹੀਂ ਹੈਗੀ। ਤੁਸੀਂ ਪੈਸੇ ਬਚਾਉਂਦੇ ਨਹੀਂ, ਲੌਂਗ ਰਨ ਦੇ ਵਿੱਚ ਤੁਸੀਂ ਪੈਸੇ ਸੇਵ ਨਹੀਂ ਕਰਦੇ, ਲੂਜ਼ ਹੀ ਕਰਦੇ ਹੋ। ਤਾਂ ਪਾਲਿਸੀ ਆਪਣੇ ਪੇਰੈਂਟਸ ਲਈ ਇੱਦਾਂ ਦੀ ਲੈ ਕੇ ਰੱਖੋ ਜਿਹਦੇ ਵਿੱਚ $0 ਡਿਡਕਟੇਬਲ ਹੋਵੇ, ਤੁਹਾਡੇ ਵਾਕਿੰਗਸ ਕਵਰ ਹੋਣ, ਜੇਕਰ ਉਹਨਾਂ ਨੂੰ ਮਾੜਾ ਮੋਟਾ ਕੋਈ ਇਸ਼ੂ ਆਉਂਦਾ ਤੁਸੀਂ ਉਹਨਾਂ ਨੂੰ ਆਪਣੇ ਫੈਮਿਲੀ ਡਾਕਟਰ ਕੋਲ ਲੈ ਕੇ ਜਾ ਸਕੋ, ਤੇ ਉਹ ਜੇ ਫੈਮਿਲੀ ਡਾਕਟਰ ਹੋਵੇ ਤੇ ਜਦੋਂ ਵੀ ਤੁਹਾਡੇ ਪੇਰੈਂਟਸ ਇੱਥੇ ਤੁਹਾਨੂੰ ਮਿਲ ਲਾਉਣ, ਤੁਹਾਨੂੰ ਵੀ ਪੀਸ ਆਫ ਮਾਈਂਡ ਹੋਵੇ ਕਿ ਜੇਕਰ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਸਾਨੂੰ ਉਹ ਐਮਰਜੈਂਸੀ ਦੀ ਕਵਰੇਜ ਪ੍ਰੋਪਰ ਹੈਗੀ ਆ। ਤਾਂ ਸਸਤੀ ਦੇ ਚੱਕਰ ਚ ਨਾ ਪੋ, ਆਪਣੇ ਪੇਰੈਂਟਸ ਲਈ ਇੱਕ ਵਧੀਆ ਪਾਲਿਸੀ ਲੈ ਕੇ ਰੱਖੋ, ਤਾਂ ਕਿ ਜਿਹੜਾ ਸਪੋਂਸਰ ਜੇ ਤੁਸੀਂ ਕੀਤਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਉਹਨਾਂ ਦਾ ਮੈਡੀਕਲ ਦਾ ਔਰ ਕੋਈ ਵੀ ਖਰਚਾ ਹੁੰਦਾ ਤੁਸੀਂ ਲਾਇਬਲੋਂ ਪੇ ਕਰਨ ਲਈ। ਤਾਂ ਇੱਦਾਂ ਦੀ ਜੇ ਤੁਸੀਂ ਪਾਲਿਸੀ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਇਹ ਤੋਂ ਬਿਨਾਂ ਜੇ ਤੁਸੀਂ ਕੋਈ ਵੀ ਹੋਮ, ਆਟੋ, ਕਮਰਸ਼ੀਅਲ ਜਾਂ ਫਿਰ ਕੋਈ ਵੀ ਤੁਹਾਡੀ ਇੰਸ਼ੋਰੈਂਸ ਦੀ ਤੁਹਾਨੂੰ ਲੋੜ ਹੈਗੀ ਹੈ, ਡਿਸੇਬਿਲਿਟੀ ਜਾਂ ਤੁਹਾਡੀ ਆਟੋ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਆ ਰਹੀ ਹੈ, ਤੁਹਾਡੀ ਰਿਨਿਊਅਲ ਆਉਣ ਵਾਲੀ ਆ, ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ 20+ ਕੰਪਨੀਆਂ ਨਾਲ ਡੀਲ ਕਰਦੇ ਹਾਂ, ਤਾਂ ਉਹਦੇ ਲਈ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ 416-454-4747
0: ਸਵਲੀਨ ਜੀ ਐਂਡ ਮਨਿੰਦਰ ਜੀ ਦੀ ਟੀਮ ਹੈ, ਤੁਸੀਂ ਜੇ ਕਿਸੇ ਨੇ ਟੀਮ ਵੀ ਜੁਆਇਨ ਕਰਨੀ ਹੈ ਤਾਂ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਬਹੁਤ ਹੀ ਵਧੀਆ ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਗੇ। ਸੋ ਨੰਬਰ ਹੈਗਾ ਇਹਨਾਂ ਦਾ 416-454-4747 416-454-4747 ਥੈਂਕ ਯੂ ਸੋ ਮਚ। ਸੋ ਨਾਲ ਦੇ ਨਾਲ ਗੱਲਾਂ ਕਰਦੇ ਹਾਂ ਅਸੀਂ ਖਾਣ ਪੀਣ ਦੀਆਂ, ਸੋ ਖਾਣ ਪੀਣ ਦੇ ਨਾਲ ਨਾਲ ਅਸੀਂ ਹੋਰ ਇੱਕ ਗੱਲ ਕਰਾਂਗੇ ਪੜ੍ਹਾਈ ਲਿਖਾਈ ਦੀ। ਸੋ ਚੰਨਪ੍ਰੀਤ ਜੀ ਤੁਸੀਂ ਥੋੜ੍ਹਾ ਜਿਹਾ ਹੋਲਡ ਕਰਿਓ, ਅਸੀਂ ਇੱਕ ਛੋਟਾ ਜਿਹਾ ਟੋਪਿਕ ਲੈ ਕੇ ਆ ਰਹੇ ਹਾਂ, ਉਸ ਤੋਂ ਬਾਅਦ ਅਸੀਂ ਤੁਹਾਨੂੰ ਔਨ ਏਅਰ ਲਵਾਂਗੇ। ਸੋ ਪੰਕਜ ਜੀ, ਜਦੋਂ ਅਸੀਂ ਇਸ ਕੰਟਰੀ 'ਚ ਆਉਂਦੇ ਹਾਂ ਸੋ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਆਪਣੀ ਲਾਈਫ 'ਚ ਕੀ ਕਰਨਾ ਆ, ਕੁਛ ਨਹੀਂ ਸਮਝ ਆਉਂਦਾ। ਜਦੋਂ ਮੈਂ ਆਈ ਸੀ ਇਸ ਕੰਟਰੀ 'ਚ ਇੰਨੇ ਸਾਲਾਂ ਪਹਿਲਾਂ ਤੇ ਮੈਂ ਕਰਨਾ ਕੁਛ ਹੋਰ ਚਾਹੁੰਦੀ ਸੀ, ਕਰਨਾ ਮੈਂ ਕੁਛ ਹੋਰ ਸ਼ੁਰੂ ਕਰ ਦਿੱਤਾ ਕਿਉਂਕਿ ਕੋਈ ਸਮਝਾਉਣ ਵਾਲਾ ਨਹੀਂ ਸੀ।
7: ਉਦੋਂ ਮੈਨੂੰ
0: ਬਹੁਤ ਸ਼ੌਂਕ ਹੁੰਦਾ ਸੀਗਾ ਕਿ ਮੈਂ ਬੈਂਕਿੰਗ ਜੋਬ ਕਰਨੀ ਹੈ, ਬੈਂਕਿੰਗ ਜੋਬ ਕਰਨੀ ਹੈ, ਬਟ ਮੈਂ ਉਸ ਪਾਸੇ ਕਦੀ ਜਾ ਨਹੀਂ ਸਕੀ, ਲੇਕਿਨ ਮੇਰਾ ਸ਼ੌਂਕ ਸੀਗਾ ਉਸ ਟਾਈਮ 'ਚ। ਸੋ ਜੇ ਕੋਈ ਸਾਨੂੰ ਰਾਈਟ ਡਾਇਰੈਕਸ਼ਨ ਦੇਣ ਵਾਲਾ ਹੁੰਦਾ, ਕੋਈ ਦੱਸਣ ਵਾਲਾ ਹੁੰਦਾ ਕਿ ਕਿਵੇਂ ਅਸੀਂ ਲੈਂਡ ਕਰ ਸਕਦੇ ਹਾਂ ਜੋਬ 'ਤੇ, ਫਿਰ ਪਤਾ ਲੱਗਣਾ ਸੀਗਾ ਕਿਉਂਕਿ ਰੈਫਰੈਂਸਿਸ ਵੀ ਬਹੁਤ ਮੈਟਰ ਕਰਦੇ ਆ, ਪਲੱਸ ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੀ ਸਰਟੀਫਿਕੇਸ਼ਨ। ਸੋ ਹੁਣ ਤੁਹਾਡਾ ਕੰਮ ਅਸੀਂ ਬਹੁਤ ਈਜ਼ੀ ਕਰ ਰਹੇ ਹਾਂ
7: ਜੀ,
0: ਕਿਉਂਕਿ ਸਿਰਫ ਬੈਂਕ ਨਹੀਂ, ਤੁਸੀਂ ਨਾਲ ਦੇ ਨਾਲ ਕੋਈ ਹੋਰ ਵੀ ਜੋਬ ਕਰਨੀ ਹੈ, ਕੋਈ ਜੋਬ ਕਰ ਰਹੇ ਹੋ ਨਾਲ ਦੇ ਨਾਲ, ਤੁਸੀਂ ਕੋਈ ਆਪਦਾ ਸੈਲਫ ਇੰਪਲੋਇਡ ਕੰਮ ਸ਼ੁਰੂ ਕਰਨਾ ਆ, ਤਾਂ ਸਾਡੇ ਕੋਲ ਹੈਗੇ ਆ ਮਾਸਟਰ ਯੋਰ ਐਗਜ਼ਾਮ ਤੋਂ ਸੈਮੀ ਜੀ ਐਂਡ ਸੈਮੀ ਜੀ ਦੀ ਟੀਮ, ਜੋ ਕਿ ਸਾਨੂੰ ਸਾਰਿਆਂ ਨੂੰ ਹੈਲਪ ਕਰਦੀ ਆ। ਫੋਰ ਐਗਜ਼ਾਮਪਲ, ਜੇ ਕੋਈ ਨਵੇਂ ਤੁਸੀਂ ਕੈਨੇਡਾ ਆਏ ਹੋਏ ਹੋ, ਜਾਂ ਤੁਸੀਂ ਆਪਦਾ ਪ੍ਰੋਫੈਸ਼ਨ ਚੇਂਜ ਕਰਕੇ ਬੈਂਕਿੰਗ ਜੋਬ 'ਤੇ ਜਾਣਾ ਹੈ, ਅਤੇ ਤੁਹਾਡਾ ਸ਼ੌਂਕ ਹੈ ਕਿ ਤੁਸੀਂ ਬੈਂਕ 'ਚ ਜੋਬ ਕਰੋ, ਅਤੇ ਕੁਛ ਸਰਟੀਫਿਕੇਸ਼ਨਸ ਹੁੰਦੀਆਂ ਜੋ ਕਿ ਤੁਹਾਨੂੰ ਈਜ਼ੀਲੀ ਲੈਂਡ ਕਰਵਾ ਦਿੰਦੀਆਂ ਜੋਬਸ 'ਤੇ। ਨੋ ਡਾਊਟ ਤੁਹਾਡੀ ਸਕਿੱਲਸ ਵੀ ਮੈਟਰ ਕਰਦੇ ਆ, ਬਟ ਜਦੋਂ ਤੁਹਾਡੇ ਕੋਲ ਇਹ ਸਰਟੀਫਿਕੇਸ਼ਨ ਤੁਹਾਡੇ ਰੈਜ਼ਮੇ 'ਤੇ ਲਿਖੇ ਹੁੰਦੇ ਨਾ, ਤਾਂ ਤੁਹਾਨੂੰ ਫਸਟ ਪ੍ਰੈਫਰੈਂਸ ਮਿਲਦੀ ਆ। ਸੋ ਇਹ ਸਰਟੀਫਿਕੇਸ਼ਨ ਹੈਗੀ ਆ ਪੰਕਜ ਜੀ, ਜਿਵੇਂ ਇਫਿਕ ਦਾ ਕੋਰਸ ਹੁੰਦਾ ਹੈ ਔਰ ਸੀ ਐੱਸ ਸੀ ਦਾ ਹੁੰਦਾ ਆ, ਅਤੇ ਪੜ੍ਹਨਾ ਸੀ ਐੱਸ ਸੀ 'ਤੇ ਥੋੜ੍ਹਾ ਜ਼ਿਆਦਾ ਪੈਂਦਾ ਐਜ਼ ਕੰਪੇਅਰ ਟੂ ਇਫਿਕ। ਮੈਨੂੰ ਬਹੁਤ ਸ਼ੌਂਕ ਸੀਗਾ, ਮੈਂ ਪੜ੍ਹਨ ਦਾ ਟਾਈਮ ਨਹੀਂ ਮਿਲਿਆ। ਸੋ ਜੇ ਮੈਨੂੰ ਪਹਿਲਾਂ ਮਾਸਟਰ ਯੂ ਕਲਾਸ ਮਾਸਟਰ ਯੂ ਐਗਜ਼ਾਮ ਵਾਲੇ ਮਿਲੇ ਹੁੰਦੇ, ਤਾਂ ਹੋ ਸਕਦਾ ਕਿ ਉਸ ਟਾਈਮ ਮੈਂ ਕੋਰਸ ਕਰ ਲਿਆ ਹੋਣਾ ਸੀਗਾ, ਬਟ ਇਟਸ ਟੂ ਲੇਟ ਫੋਰ ਨਾਓ। ਸੋ ਜੇ ਕੋਈ ਵੀ ਬੈਂਕਿੰਗ ਦੀ ਲਾਈਫ ਸ਼ੁਰੂ ਕਰਨਾ ਚਾਹੁੰਦੇ ਹੋ, ਨਵੇਂ ਆਏ ਹੋ, ਤੁਹਾਨੂੰ ਨਹੀਂ ਪਤਾ, ਤੁਸੀਂ ਕਾਲ ਕਰੋ ਸੈਮੀ ਜੀ ਦੀ ਟੀਮ ਨੂੰ। ਸੋ ਨੰਬਰ ਹੈਗਾ 6726567657 6576 6067 6665 6667 ਮਾਸਟਰ ਯੂਰ ਐਗਜ਼ਾਮ। ਸਿਰਫ ਔਰ ਸਿਰਫ ਰੁਕੋ, ਬੈਂਕ ਨਹੀਂ, ਅਗਰ ਆਪਕਾ ਬੈਂਕ ਮੇ ਇੰਟਰਸਟ ਨਹੀਂ ਹੈ, ਕਹੀਂ ਔਰ ਜਾਣਾ ਚਾਹਤੇ ਹੋ, ਤਾਂ ਉਹ ਵੀ ਸੁਣੋ ਤੁਸੀਂ। ਓਮਵਿਕ ਦਾ ਲਾਇਸੈਂਸ, ਯਾਨੀ ਕਿ ਕਾਰ ਸੇਲਸ ਪਰਸਨ ਲਈ ਤੁਹਾਨੂੰ ਇਹ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ, ਜਾਂ ਡੀਲਰਸ਼ਿਪ ਲਈ। ਸੋ 2 ਵੀਕਸ ਦੇ ਵਿੱਚ ਵਿੱਚ ਤੁਹਾਨੂੰ ਇਹ ਲਾਇਸੈਂਸ ਦਿਲਵਾ ਦਿੰਦੇ ਆ। ਸੋ ਕੌਣ ਦਿਲਵਾਉਂਦਾ ਹੈ? ਮਾਸਟਰ ਯੂਰ ਐਗਜ਼ਾਮ ਵਾਲੇ, ਅਤੇ ਨੰਬਰ ਹੈਗਾ 6726676 6576 6 ਰੀਅਲ ਇਸਟੇਟ।
7: ਜੀ ਜੀ,
0: ਕੋਈ ਜੋਬ ਕਰ ਰਹੇ ਹੋ ਤੁਸੀਂ, ਰੀਅਲ ਇਸਟੇਟ ਨਾਲ ਨਾਲ ਵੀ ਕਰਨਾ ਹੈ, ਲਾਇਸੈਂਸ ਲੈਣਾ ਹੈ, ਤੇ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਰੀਅਲ ਇਸਟੇਟ ਦੇ ਵੀ ਕੁਝ ਕੋਰਸਸ ਹੁੰਦੇ ਆ, ਉਹ ਸਾਰੇ ਕੰਪਲੀਟ ਕਰਵਾਉਂਦੇ ਆ, ਔਰ ਤੁਹਾਨੂੰ ਬਹੁਤ ਵਧੀਆ ਡਾਇਰੈਕਸ਼ਨ ਮਿਲੇਗੀ। ਸੋ ਤੁਸੀਂ ਕਾਲ ਕਰਨਾ ਇਹਨਾਂ ਨੂੰ ਮੋਰਗੇਜਸ, ਅਗਰ ਤੁਸੀਂ ਰੀਅਲ ਇਸਟੇਟ 'ਚ ਜਾਂ ਮੋਰਗੇਜਸ 'ਚ ਵੀ ਜਾਣਾ, ਮੋਰਗੇਜ ਦਾ ਲਾਇਸੈਂਸ ਵੀ ਦਿਲਵਾਉਣ 'ਚ ਹੈਲਪ ਕਰਦੇ ਵਿਦਇਨ, ਬਤਾਓ ਕਿਤਨੇ, ਵਿਦਇਨ
7: 2 ਵੀਕਸ,
0: ਯਾ ਵਿਦਇਨ 2 ਵੀਕਸ। ਸੋ BCIN ਹੁੰਦਾ ਆ ਬਿਲਡਰ, ਇਹ ਕਿਆ ਹੁੰਦਾ BCIN?
8: ਇਸ ਜਸਟ ਬੇਸਿਕਲੀ ਫੋਰ ਦਾ ਆਰਕੀਟੈਕਟ।
0: ਓਕੇ, ਸੋ ਫਸਟ ਆਫ ਆਲ ਵੈਲਕਮ ਟੂ ਦਾ ਸ਼ੋ। ਸੋ ਆਪ ਆਪਣਾ ਨਾਮ ਬਤਾਏ ਔਰ ਕੈਸੇ ਹੈਲਪ ਕਰ ਰਹੇ ਹੋ, ਆਦੀ ਚੀਜ਼ੇ ਮੈਨੇ ਕਵਰ ਕੀ ਅਭੀ ਤੱਕ।
8: ਫਸਟ ਆਫ ਆਲ ਹੈਲੋ ਐਵਰੀਬਾਡੀ।
0: ਹੈਲੋ ਜੀ,
8: ਹਾਂ, ਸੋ ਬੇਸਿਕਲੀ ਵੀ ਹੈਵ ਅ ਟੀਮ, ਵੀ ਵਿਲ ਪ੍ਰੋਵਾਈਡ ਦਾ ਟ੍ਰੇਨਿੰਗ। ਤੋ ਹਮਾਰੇ ਪਾਸ ਓਮਵਿਕ ਹੈ, ਓਮਵਿਕ ਹਮ 2 ਵੀਕ ਮੇ ਕੰਪਲੀਟ ਕਰਵਾ ਦੇਤੇ ਹੈਂ। ਓਮਵਿਕ ਮੇ ਬੇਸਿਕਲੀ 2 ਵੇਜ਼ ਰਹਤੇ ਹੈਂ, ਯਾ ਤੋ ਬੰਦਾ ਸੇਲਸ ਪਰਸਨ ਜਾਏਗਾ, ਯਾ ਫਿਰ ਵੋ ਡੀਲਰਸ਼ਿਪ ਓਪਨ ਕਰੇਗਾ। ਤੋ ਦਿਸ ਇਜ਼ ਸੈਪਰੇਟ ਪ੍ਰੋਸੈਸ ਫੋਰ ਬੋਥ ਆਫ ਦੈਮ।
0: ਓਕੇ,
8: ਅਗਰ ਕੋਈ ਆਰਕੀਟੈਕਟ ਲਾਈਨ ਮੇ ਜਾਣਾ ਚਾਹਤਾ ਹੈ, ਬੇਸਮੈਂਟ ਰੈਨੋਵੇਸ਼ਨ ਕਰਨੀ ਹੈ, ਡਰਾਇੰਗਸ ਬਣਵਾਨੀ ਹੈ, ਰਾਈਟ, ਫੋਰ ਦੈਟ ਦੇਰ ਇਜ਼ ਅ ਬਿਲਡਿੰਗ ਕੋਡ ਲਾਇਸੈਂਸ।
0: ਓਕੇ,
8: ਵੀ ਵਿਲ ਹੈਲਪ ਇਨ ਦੈਟ ਬਿਲਡਿੰਗ ਕੋਡ ਲਾਇਸੈਂਸ ਟੂ। ਅਗਰ ਕੋਈ ਮੋਰਗੇਜ ਫੀਲਡ ਜਾਂ ਰੀਅਲ ਸਟੇਟ ਫੀਲਡ ਮੇ ਜਾਣਾ ਚਾਹਤਾ ਹੈ, ਸੋ ਮੋਰਗੇਜ ਯੂਜਲੀ ਇਜ਼ ਅ ਸਮਾਲ 1 ਐਗਜ਼ਾਮ ਓਨਲੀ, 2 ਵੀਕ ਮੇ ਕੰਪਲੀਟ ਹੋ ਜਾਤਾ ਹੈ। ਰੀਅਲ ਸਟੇਟ ਮੇ 6 ਐਗਜ਼ਾਮ ਰਹਤੇ ਹੈਂ, ਸੋ ਇਟ ਵਿਲ ਟੇਕ ਲਿਟਲ ਟਾਈਮ, 2 ਮੰਥ ਮੇ ਕੰਪਲੀਟ ਹੋ ਜਾਤਾ ਹੈ, ਡਿਪੈਂਡ ਸਟੂਡੈਂਟ ਵੀ ਕਿਤਨਾ ਟਾਈਮ ਦੇ ਰਹਾ
0: ਹੈ। ਬਿਲਕੁਲ
8: ਰਾਈਟ। ਇਸਕੇ ਇਲਾਵਾ LLQP ਹੈ, LLQP ਲਾਇਸੈਂਸ ਬੇਸਿਕਲੀ ਫੋਰ ਸੈਲਿੰਗ ਦਾ ਲਾਈਫ ਇੰਸ਼ੋਰੈਂਸ
0: ਜੀ,
8: ਤੋ ਹਮ ਉਸਮੇ ਵੀ ਪ੍ਰੀਪੇਅਰ ਕਰਵਾਤੇ ਹੈਂ।
0: ਵੈਰੀ ਨਾਈਸ,
8: ਉਸਮੇ ਵੀ 4 ਕੋਰਸਿਸ ਰਹਤੇ ਹੈਂ।
0: ਸੋ ਇੱਕ ਰੀਬੋ ਦਾ ਦੱਸਿਆ ਇਹਨਾਂ ਨੇ, ਆਟੋ ਹੋਮ ਇੰਸ਼ੋਰੈਂਸ, ਇਹ ਵੀ 2 ਵੀਕਸ 'ਚ ਕਰਾਉਂਦੇ। ਸੋ ਦੇਰ ਆਰ ਸੋ ਮੈਨੀ ਆਪਸ਼ਨਸ, ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਆਪਦੀ ਸਰਟੀਫਿਕੇਸ਼ਨ, ਆਪਦਾ ਕੋਰਸ ਤੁਸੀਂ ਸ਼ੁਰੂ ਕਰ ਸਕਦੇ ਹੋ। ਔਰ ਹੁਣ ਤੁਹਾਨੂੰ ਇੰਨਾ ਜ਼ਿਆਦਾ ਬੁੱਕਸ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ, ਤੁਹਾਨੂੰ ਇੱਕ ਦੱਸ ਦੇਣਗੇ ਓਵਰਵਿਊ ਕਿ ਕਿਵੇਂ ਹੁੰਦਾ ਆ, ਔਰ ਫਿਰ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਐਕਚੁਅਲ ਦੇ ਵਿੱਚ ਉਹ ਕੋਰਸ ਕਰਨਾ ਵੀ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ ਹੋ। ਕਿਉਂਕਿ ਲਾਈਫ 'ਚ ਕਈ ਵਾਰ ਅਸੀਂ ਕੁਛ ਕੋਰਸਿਸ ਇੱਦਾਂ ਕਰ ਲੈਂਦੇ ਹਾਂ ਸਾਰਿਆਂ ਦੇ ਪਿੱਛੇ ਲੱਗ ਕੇ, ਬਟ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਫੀਲਡ ਐਕਚੁਅਲੀ, ਸਾਡਾ ਇੰਟਰਸਟ ਕੀ ਹੈਗਾ। ਆਪਕੀ ਫੈਮਿਲੀ ਮੇ ਵੀ ਐਸਾ ਹੋਤਾ ਹੈ? ਸੈਮੀ, ਆਪਕੇ ਸਾਥ ਵੀ ਐਸਾ
7: ਹੋਗਾ ਕਿ ਕਰਨਾ ਕਿਆ ਹੈ ਪਤਾ ਨਹੀਂ, ਸਾਰਾ ਹੋ ਗਿਆ ਕਰ।
0: ਮਤਲਬ ਅਗਰ ਆਪਨੇ ਮੇਰੀ ਹਿਸਟਰੀ ਪੁੱਛਣੀ ਹੈ ਤਾਂ ਆਪ ਮੇਰੇ ਭਾਈ ਸੇ ਪੁੱਛ ਲੋਗੇ, ਜੋ ਉਸਨੇ ਕੀਆ ਵਹੀ ਮੈਨੇ ਕੀਆ, ਤੋ ਮੁਝ क्योंकि मेरा कोई इंटरेस्ट नहीं था, मुझे कुछ नहीं पता था. अच्छा प्लस टू हो गई, अब तुम क्या कर रहे हो? अच्छा जी मैं कॉमर्स में जा रहा हूँ. चलो जी मैंने भी, अब एक साल में उससे पीछे थी, चलो जी मैंने भी कॉमर्स. अब तुम क्या कर रहे हो? एमबीए फाइनेंस. चलो जी अब मैं भी फाइनेंस की लाइन पे आ जाती हूँ. मतलब मेरा अपना इंटरेस्ट मुझे पता ही नहीं है. जब सब कुछ हो गया तो मुझे समझ आ रहा है, आज से 10 साल पहले मैंने ये वाली जॉब शुरू किया, आज से इतने साल पहले मुझे ये पढ़ाई करनी चाहिए थी, ये नहीं करनी चाहिए थी. तो लाइफ च कई बार अपने इंटरेस्ट असि आप गल सुन के कर दें, बट तुसी पहला सैमी नू आके मिलो और तुहानू सारी दी इंपोर्टेंस दसणगे, फिर तुसी चूज करो कि तुहाडे अकॉर्डिंग की सैट हैगा है और तुसी लॉस्ट नहीं होगे बिल्कुल भी. सो तुसी कॉन्टैक्ट करना है मास्टर योर एग्जाम. और सैमी जी तुहाडा सक्सेस रेट आपका क्या है?
8: Depends, student continue करता है कि नहीं, but 90-95% we have success.
0: So, maximum 95% दी चल रही है ना दी रेटिंग. 5% भी पंकज जी उसमें से कुछ ऐसे होते हैं जो मेरी तरह आधे बीच में छोड़ दिया, family problem आ गई है या उसने बोल दिया कि अब मैं ये नहीं, अब मैं ये करूंगा. इसीलिए मैं कहती हूँ कि चूज करने से पहले सैमी को मिल लो, सैमी तुहानू समझा देगा कि ये चीजा ऑप्शन हैगियां. You can choose any out of the one, out of all these one, कि आपका इंटरेस्ट कहाँ पे है. ठीक है, और आपने कॉन्टैक्ट किसको करना है? आपने कॉन्टैक्ट करना है मास्टर योर एग्जाम. नंबर हैगा इन्हों का 6726675766 6076 6067 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6076 6 करना. सो एक्चुअली पंकज जी प्रॉब्लम ये है कि मैं बंगाल से पढ़ाई लिखाई की थी. सो मेरा सिर्फ इनिशियल कॉलेज वाला लाइफ पंजाब से सीखी. सो उत्थे पंजाबी नहीं सी, उत्थे पंजाब हिस्ट्री एंड कल्चर एक सब्जेक्ट हुंदा है, तुसी रख लोगे पंजाबी एग्जाम तो जानी है. और मैं ऑलवेज आर्मी स्कूल दी स्टूडेंट सी, सो मैनू पंजाबी पढ़न दी जरूरत नहीं पई. फिर भी असी घरे पंजाबी बोलदे सी, लिखनी भी आंदी है मैनू, बस आ थोड़े थोड़े किते किते नंबर से गड़बड़ कर जांदी है. बट अजकल मैं I think मैं 80% पास कर चुकी हूँ. सो जी मैं आज कोई गलती ना करती होवे. सो थैंक यू सो मच सैमी. सारे ने कॉल करना है मास्टर एग्जाम ते सैमी हुना नु कॉन्टैक्ट करो. इंश्योरेंस, रियल एस्टेट, मॉर्गेज, बैंकिंग, कोई भी जॉब करनी है कॉल करो सैमी जी नो मास्टर योर एग्जाम.
8: एंड ऑल्सो आई वॉन्ट टू एड वन मोर थिंग.
0: जी जी श्योर.
8: रियल एस्टेट में कई बंदों के पास डिग्री डिप्लोमा नहीं होता.
0: हाँ जी.
8: सो बेसिकली वी विल हेल्प इन दैट टू. सो दे विल डू अ इंग्लिश एग्जाम. इंग्लिश एग्जाम पहले करेंगे, देन दे कैन बिकम अ रियल्टर.
0: जी जी.
8: सो काफी सारे कोर्सेज है जिसके अंदर डिग्री डिप्लोमा रिक्वायर्ड है, बट उसका बायपास है कि अगर आपने इंग्लिश एग्जाम कर लिया देन यू कैन एनरोल इनटू द कोर्स.
0: ओके. आई सी. ओके.
8: अगर कोई इंटरेस्टेड मतलब जिनके पास नहीं है डिग्री, दे कैन डू इट टू.
0: अच्छा, दैट इज वेरी नाइस.
8: रजिस्ट्रेशन में हेल्प चाहिए, एंड टू एंड प्रोसेस है. लाइक they don't know how to go, which website to go, where to register, what to upload. We will help end to end.
0: Wow. So सैमी जी ने एक होर चीज ऐड कीती है, जे तुसी डिग्री नहीं कीती कोई, तुसी घबराओ ना. जिंदगी च किते भी तुसी अपनी लाइफ दा अपना करियर जेड़ा हैगा है वह स्टार्ट कर सकते हो. सो ओदी एग्जामशन भी हैगी और किवें उहनूं तुसी बाईपास कर सकते हो. सो कॉल किहनूं करना है तुसी? मास्टर योर एग्जाम 672-667-6576. थैंक यू सो मच सैमी जी. सो पंकज जी, अब हमारे साथ कौन है? मेरे फेवरेट पर्सन है ये. ना तो कभी किसी को जवाब देता है, ना कभी इसको गुस्सा आता है, बट ये पता नहीं मेरे साथ ये सही तरीके से बात नहीं करता है. ऐसा क्यों है इसका सवाल?
7: नहीं, वो एक रिलेशनशिप होता है, खट्टा मीठा एक रिलेशनशिप.
0: टॉम एंड जेरी वाला.
7: हाँ जी, टॉम एंड जेरी वाला.
0: सो साडे नाल है गया चरणप्रीत जी, जो की मैनेजर है और काफी मल्टीपल रेस्टोरेंट्स रन कर दिया. और चरणप्रीत एक इदा का इंसान है जिदे तो सानू सारे नू सीखना चाहिदा है. इस कंट्री च स्टूडेंट बन के आया, बहुत मेहनत की और हुण किन्ने सारे रेस्टोरेंट्स नू ओन कर रहा है और रन कर रहा है. और तुसी इन्नू मिलोगे, चरणप्रीत जी नू मिलोगे, तां तुहानू लगेगा नहीं कि ओनर है.
7: जी जी.
0: मतलब इन्ना डाउन टू अर्थ पर्सन है, जो तुसी मिलदे हो तुहाडे रंग दे विच रंगन वाला इंसान है चरणप्रीत. मैं उस दिन नजारा दा लाइव ऑन लोकेशन करन गई, मैं देखन गई सी कि एग्जैक्टली नजारा दी ऐड कर रहे हैं ते पता भी होवे एग्जैक्टली की है. दो कुड़ियां दा बर्थडे सीगा, इस मुंडे ने उहनां दा बर्थडे इन्ना स्पेशल बनाया. आई वॉज लाइक, मैं जो उत्थे हुंदी ना ते मैं इंस्टाग्राम ते पोस्ट पावा के पागल हो जाना सी. केक लेके आया उन्हां वास्ते छोटी जी, उधर हैप्पी बर्थडे एक कार्ड, और वो कुड़ियां खुश होके बाहर जांदियां जांदे कह रहे कि अमेजिंग, वी आर गोना कम बैक हियर. सो आई थिंक सर्विस बहुत इंपॉर्टेंट है, या पर्सनल टच जेड़ा दिंदे आ ना वो बहुत वधिया. सो चरणप्रीत जी, तुसी ऑन एयर हो.
9: हां जी, सत श्री अकाल जी सारे नु. सो तुहाडा कोई भी छोटा इवेंट हैगा, ਤੁਸੀਂ ਪੰਜ ਦਸ ਬੰਦਿਆਂ ਨੇ ਆ ਕੇ ਵੀ ਕੋਈ ਗੈਦਰਿੰਗ ਕਰਨੀ ਹੈ, ਤੁਸੀਂ ਚਾਹੁੰਦੇ ਹੋ ਕਿ ਯਾਰ ਤੁਹਾਨੂੰ ਸਰਵਿਸ ਮਿਲੇ, ਤੁਹਾਨੂੰ ਟੇਕ ਕੇਅਰ ਕੀਤਾ ਜਾਵੇ ਪ੍ਰੋਪਰ, ਕਿ ਤੁਹਾਨੂੰ ਲੱਗੇ ਕਿ ਯਾਰ ਘਰੇ ਬਹਿ ਕੇ ਅਸੀਂ ਇੰਜੋਏ ਕਰਦੇ ਪਏ ਆ, ਸੋ ਇੱਦਾਂ ਦਾ ਐਕਸਪੀਰੀਅੰਸ ਲੈਣ ਲਈ ਤੁਸੀਂ ਪਰਸਨਲ ਨਜ਼ਾਰਾ ਤੇ ਕੋਈ ਛੋਟੀ ਗੈਦਰਿੰਗ ਲੈ ਕੇ 10-15 ਵੀਹ ਜਣੇ ਤੋਂ ਲੈ ਕੇ ਕੋਈ ਵੀ ਤੁਹਾਡੀ ਵੱਧਦੀ ਗੈਦਰਿੰਗ ਹੈ 80-90 ਬੰਦਿਆਂ ਦੀ, ਤੁਸੀਂ ਚਾਹੁੰਦੇ ਹੋ ਘਰੇ ਨਹੀਂ ਖਾ ਪਾਉਣਾ ਚਾਹੁੰਦੇ, ਹੁਣ ਅੱਗੇ ਵਿੰਟਰ ਆ ਜਾਂਦੀ ਹੈ, ਵਿੰਟਰ 'ਚ ਘਰੇ ਟੈਂਟ ਲਾਉਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਰ ਠੰਡ ਬਹੁਤ ਹੁੰਦੀ ਹੈ ਬਾਹਰ, ਤੁਸੀਂ ਇੱਕ ਜਗ੍ਹਾ ਤੁਹਾਨੂੰ ਏਦਾਂ ਦੀ ਚਾਹੀਦੀ ਹੁੰਦੀ ਹੈ ਜਿੱਥੇ ਤੁਹਾਨੂੰ ਇੱਕ ਤਾਂ ਬਜਟ ਫਰੈਂਡਲੀ ਹੋਵੇ, ਬਜਟ ਫਰੈਂਡਲੀ ਦਾ ਮਤਲਬ ਹੋਵੇ ਕਿ ਤੁਹਾਨੂੰ ਇੱਕ ਤੁਸੀਂ ਡੀਜੇ ਵਾਲੇ ਨੂੰ ਬੁਲਾ ਰਹੇ ਹੋ ਉਹਨੂੰ ਅੱਡ ਪੇ ਕਰ ਦਿਓ, ਫਿਰ ਬਾਰ ਟੈਂਡਰ ਆਉਂਦੇ ਆ ਉਹਨਾਂ ਨੂੰ ਸੈਪਰੇਟ ਪੇ ਕਰ ਦਿਓ, ਟੈਂਟ ਦੇ ਅੱਡ ਪੇ ਕਰ ਦਿਓ, ਦੈਨ ਖਾਣੇ ਦੇ ਅੱਡ ਪੇ ਕਰ ਦਿਓ, ਤੁਸੀਂ 4-5-6 ਤਰ੍ਹਾਂ ਦੀ ਅੱਡ ਅੱਡ ਕੋਸਟ ਪੇ ਕਰਕੇ ਤੁਸੀਂ ਈਵੈਂਟ ਔਰਗੇਨਾਈਜ਼ ਕਰ ਦਿਓ ਆਪਣੇ ਘਰੇ। ਤੁਸੀਂ ਉਹੀ ਜੇ ਤੁਹਾਨੂੰ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਲਾਈਵ ਸਟੇਸ਼ਨ ਤੋਂ ਲੈ ਕੇ, ਲਾਈਵ ਸਟੇਸ਼ਨ ਕਹਿਣ ਦਾ ਮਤਲਬ ਜਿੱਦਾਂ ਚਾਟ ਪਾਪੜੀ ਹੋ ਗਈ, ਗੋਲ ਗੱਪੇ ਦਾ ਲਾਈਵ ਸਟੇਸ਼ਨ ਹੋ ਗਿਆ, ਟਿੱਕੀ ਚਨੇ ਦਾ ਲਾਈਵ ਸਟੇਸ਼ਨ, ਫਲੂਦਾ ਜਿਹੜਾ ਹੁੰਦਾ ਬਈ ਫਲੂਦੇ ਦਾ ਲਾਈਵ ਸਟੇਸ਼ਨ, ਲਾਈਵ ਸਟੇਸ਼ਨ ਤੋਂ ਲੈ ਕੇ ਆਪਣਾ ਡੀਜੇ ਸਿਸਟਮ, ਡੀਜੇ ਸਿਸਟਮ ਦੇ ਨਾਲ ਹੀ ਡੀਜੇ ਲਾਈਟਸ ਜਿਹੜੀ ਹੁੰਦੀ ਹੈ, ਲੇਜ਼ਰ ਲਾਈਟਾਂ ਨੱਚਣ ਟੱਪਣ ਵਾਲੀ ਜਿੱਦਾਂ ਆਪਣਾ ਸਟੇਜ ਤੇ ਲੱਗੀ ਹੁੰਦੀ ਹੈ, ਉਹਦੇ ਨਾਲ ਨਾਲ ਆਪਣਾ ਆਪਣਾ ਮਾਈਕ ਸਟੇਜ ਤੇ ਬਾਰ ਵਿੱਚ ਬਣੀ ਹੋਵੇ, ਤੇ ਖੁੱਲੇ ਡੁੱਲੇ ਵਾਸ਼ਰੂਮਸ ਹੋਵੇ ਨਾਲ ਹੀ, ਕਿ ਤੁਹਾਨੂੰ ਵਾਸ਼ਰੂਮ ਤੇ ਘਰੇ ਕਰਦੇ ਹੋ, ਵਾਸ਼ਰੂਮ ਦੀ ਬਹੁਤ ਪ੍ਰੋਬਲਮ ਆਉਂਦੀ, ਇੱਕੋ ਹੀ ਵਾਸ਼ਰੂਮ ਹੁੰਦਾ ਹੈ, ਵੇਟਿੰਗ ਚੱਲਦੀ ਹੈ ਕਿ ਕੌਣ ਬਾਹਰ ਨਿਕਲੂਗਾ ਤਾਂ ਅਸੀਂ ਹੁਣ ਜਾਵਾਂਗੇ, ਸਾਰਾ ਕੁਛ ਤੁਹਾਨੂੰ ਇੱਕੋ ਛੱਤ ਦੇ ਥੱਲੇ, ਨਾਲ ਹੀ ਨਾਲ ਟੇਸਟ ਜਿਹੜਾ ਹੈਗਾ ਵਾ, ਕੋਈ ਵਾਕ ਇਨ ਫ੍ਰੀਜ਼ਰਸ ਨਹੀਂ ਹੈਗੇ, ਕੋਈ ਆਪਣਾ ਗ੍ਰੇਵੀ ਫ੍ਰੀਜ਼ ਨਹੀਂ ਕੀਤੀ ਜਾਂਦੀ, ਕੋਈ ਪੈਕਟ ਵਾਲੇ ਫਰੋਜ਼ਨ ਚੀਜ਼ਾਂ ਨਹੀਂ ਯੂਜ਼ ਕੀਤੀ ਜਾਂਦੀ, ਮਿਨੀਮਮ ਫ੍ਰੀਜ਼ਰ ਤੋਂ ਲੈ ਕੇ ਇੱਕ ਜਾਂ ਦੋ ਛੋਟੇ ਫ੍ਰੀਜ਼ਰ, ਜਿਹਦੀ ਕੋਈ ਚੀਜ਼ਾਂ ਇੱਦਾਂ ਦੀ ਹੁੰਦੀ ਹੈ ਜਿਹੜੇ ਫ੍ਰੀਜ਼ ਕੀਤੇ ਬਿਨਾਂ ਸਰਦਾ ਨਹੀਂ, ਉਸ ਤੋਂ ਇਲਾਵਾ ਸਾਰਾ ਕੁਛ ਗ੍ਰੇਵੀ ਚਨੇ ਦਾਲ ਸਾਰਾ ਕੁਛ ਏ ਟੂ ਜ਼ੈਡ ਫਰੈਸ਼ ਉਹਨਾਂ ਕੋਲ ਬਣਾਈ ਦਾ ਵਾ, ਜਿੰਨਾ ਇੱਕ ਜਾਂ ਮੈਕਸੀਮ ਦੋ ਦਿਨ 'ਚ ਖਤਮ ਹੋ ਜਾਵੇ। ਸੋ ਇੱਦਾਂ ਦੀ ਜਗ੍ਹਾ 'ਤੇ ਤੁਸੀਂ ਪੁੱਛਣਾ, ਤੁਸੀਂ ਕਹੋਗੇ ਟੇਸਟ ਵਾਕਈ ਸਵਾਦ ਆ ਗਿਆ, ਟੇਸਟ ਲਾਈਟ ਫੂਡ ਹੋਣਾ ਚਾਹੀਦਾ ਹਮੇਸ਼ਾ, ਫੂਡ ਲਾਈਟ ਦਾ ਮਤਲਬ ਹੁੰਦਾ ਕਿ ਤੁਸੀਂ ਰੋਟੀ ਵੀ ਖਾ ਲਓ, ਤੁਹਾਨੂੰ ਰਾਤ ਨੂੰ ਇਹ ਵੀ ਨਾ ਹੋ ਕਿ ਇੱਕ ਗੋਲੀ ਦੇ ਦਿਓ ਕਿ ਹਾਜ਼ਮੇ ਨਹੀਂ ਹੋਵੇ, ਤੋ ਏਦਾਂ ਦਾ ਫੂਡ ਤੁਸੀਂ ਖਾਣਾ ਵਾ ਕਿ ਤੁਹਾਨੂੰ ਖਾ ਕੇ ਮਜ਼ਾ ਆ ਜਾਵੇ, ਤੇ ਰਾਤ ਨੂੰ ਵੀ ਬੜੇ ਆਰਾਮ ਨਾਲ ਜਾ ਕੇ ਘਰੇ ਜਾ ਕੇ ਸੋ ਜਾਓ। ਭਟੂਰੇ ਜਿਹੜੇ ਹੁੰਦੇ ਆ ਸਾਡੇ ਓਇਲ ਫ੍ਰੀ, ਏਦਾਂ ਲੱਗਦਾ ਓਇਲ ਤੇਲ ਚ ਨੀ ਪਾਣੀ ਚ ਕੱਢੇ ਹੋਏ ਨੇ, ਬਿਲਕੁਲ ਲੈਸ ਓਇਲੀ ਭਟੂਰੇ ਹੁੰਦੇ ਨੇ। ਪੁੱਛਣਾ ਤੁਸੀਂ ਅੱਗੇ ਨਜ਼ਾਰਾ ਤੇ ਨਜ਼ਾਰੇ ਦਾ ਵੀ ਫੀਲਿੰਗ ਲੈਣੀ ਹੈ, ਗ੍ਰੀਨਰੀ ਤੋਂ ਲੈ ਕੇ ਜਿਹੜਾ ਐਂਬੀਅੰਸ ਹੈਗਾ, ਜਿਹੜਾ ਫੂਡ ਹੈਗਾ ਵਾ, ਖਾਣਾ ਸਾਰਾ ਕੁਛ ਤੁਹਾਨੂੰ A1 ਸਾਰਾ ਕੁਛ ਮਿਲੂਗਾ ਪੋਸਟਲ ਨਜ਼ਾਰਾ ਤੇ, ਜਾਂ ਫਿਰ ਕੋਈ ਘਰੇ ਤੁਹਾਡੇ ਈਵੈਂਟ ਹੈਗਾ ਹੈ, ਲਾਈਵ ਕੇਟਰਿੰਗ ਕਰਨੀ ਹੈ, ਲਾਈਵ ਟਰੱਕ ਵੀ ਆ ਜਾਂਦਾ ਵਾ, ਤੁਸੀਂ ਕਾਲ ਕਰਨੀ ਸਾਨੂੰ ਕੇਟਰਿੰਗ ਲਈ 6437638878 ਤੇ 647-633-8878 ਤੇ। ਤੁਸੀਂ ਚਾਹੁੰਦੇ ਹੋ ਕਿ ਆਪਣਾ ਤੁਹਾਡਾ ਪ੍ਰੋਗਰਾਮ A1 ਹੋਵੇ ਤੇ ਇੱਕੋ ਇੱਕ ਜਗ੍ਹਾ ਤੁਸੀਂ ਆਓ, ਟੇਸਟਿੰਗ ਕਰੋ, ਟੇਸਟਿੰਗ ਕਰਕੇ ਤੁਹਾਨੂੰ ਟੇਸਟ ਦਾ ਪਤਾ ਲੱਗ ਜੂਗਾ ਕਿੱਦਾਂ ਮਸਾਲੇ ਪਾਏ ਹੋਏ ਹੈ, ਕੋਈ ਵੀ ਚੀਜ਼ ਫਰੋਜ਼ਨ ਤਾਂ ਨਹੀਂ ਹੈਗੀ, ਕੋਈ ਵੀ ਗ੍ਰੇਵੀ ਤੁਹਾਡੀ ਜੇ

0: $1,800 ਵਾਲਾ ਵਾਸ਼ਰ ਐਂਡ ਡਰਾਇਰ, $1099 ਦਾ ਪੇਅਰ ਤੁਹਾਨੂੰ ਦਿੱਤਾ ਜਾ ਰਿਹਾ। ਕੱਲਾ ਵਾਸ਼ਰ ਲੈਣਾ ਹੈ ਤੇ ਤੁਹਾਨੂੰ $1,200 ਤੋਂ ਸਿਰਫ $599 ਕੱਲਾ ਵਾਸ਼ਰ ਵੀ ਮਿਲ ਸਕਦਾ। ਬੰਡਲ ਪੈਕੇਜ ਦੇ ਵਿੱਚ ਬਿਲਟ ਇਨ ਕਿਚਨ $2,000 ਤੁਹਾਨੂੰ ਸੇਵ ਕਰਾ ਰਿਹਾ, ਜਿਹੜਾ ਕਿ 40% ਦੀ ਸੇਵਿੰਗ ਹੈ। ਸੋ ਅਗਰ ਕੋਈ ਵੀ ਕਸਟਮਰ ਇਸ ਟਾਈਮ ਇਸ 40% ਡਿਸਕਾਊਂਟ ਦਾ ਫਾਇਦਾ ਚੁੱਕਣਾ ਚਾਹੁੰਦੇ ਤੇ ਜ਼ਰੂਰ ਪਹੁੰਚ ਸਕਦੇ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। 905-450-2828 ਨੰਬਰ ਹੈ
1: ਜੀ।
0: ਬੈਕ ਟੂ ਸਕੂਲ ਸੇਲ ਜਿਹੜੀ ਹੈ ਉਹਦੇ ਚ ਟੀਵੀ ਸੈਕਸ਼ਨ ਦੇ ਵਿੱਚ 50 ਇੰਚ ਟੀਵੀ $299 ਦਾ, 55 ਇੰਚ ਟੀਵੀ $399 ਦਾ, 65 ਇੰਚ ਟੀਵੀ $599 ਦਾ, 75 ਇੰਚ ਟੀਵੀ $699 ਦਾ ਮਿਲੇਗਾ ਤੇ ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 905-450-2828 ਜੀ।
2: ਥੈਂਕ ਯੂ ਸੋ ਮਚ ਜੀ। ਸਾਰੇ ਨੇ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਸਿਸ ਐਂਡ ਮਿਲਣਾ ਹੈ ਸੁਲਤਾਨ ਜੀ ਨੂੰ ਦੀ ਟੀਮ ਨੂੰ। ਸੋ ਪੰਕਜ ਜੀ ਬਹੁਤ ਹੀ ਪ੍ਰਾਊਡ ਸਾਡੇ ਸਪੋਂਸਰ ਹੈਗੇ ਔਰ ਬਹੁਤ ਹੀ ਸਾਡੇ ਹੌਸਲਾ ਵਧਾਉਣ ਵਾਲੇ ਸਾਡੇ ਇੱਕ ਸਾਡੇ ਐਡਵਰਟਾਈਜ਼ਰ ਹੈਗੇ ਆ ਹਾਈਲੈਂਡ ਆਟੋ ਰਿਪੇਅਰ ਸੈਂਟਰ। ਸੋ ਗੈਰੀ ਗਰੇਵਾਲ ਜੀ ਇਹਨਾਂ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਤੇ MTO ਵੱਲੋਂ ਅਪਰੂਵਡ ਹੈਗੇ ਆ ਔਰ ਇਹਨਾਂ ਦੀ ਟੀਮ ਲਾਜਵਾਬ। ਕੋਈ ਵੀ ਤੁਸੀਂ ਚੈੱਕਅਪ ਕਰਵਾਉਣਾ ਯਾਨੀ ਕਿ ਚੈੱਕਅਪ ਇਨ ਦਾ ਸੈਂਸ ਡਾਇਗਨੋਸ ਜਾਂ ਗੱਡੀ ਦਾ ਚੈੱਕਅਪ ਕਰਵਾਉਣਾ ਤੇ ਫ੍ਰੀ ਡਾਇਗਨੋਸਿਸ ਹੈਗਾ, ਫ੍ਰੀ ਐਸਟੀਮੇਟ ਦਿੰਦੇ ਆ। ਜਦੋਂ ਤੁਹਾਨੂੰ ਦੇ ਦੇਣਗੇ ਐਸਟੀਮੇਟ ਫਿਰ ਤੁਸੀਂ ਦੱਸਿਓ ਕਿ ਰੇਡੀਓ ਆਵਾਜ਼ ਵੱਲੋਂ ਤੁਸੀਂ ਆਇਓ, ਤੁਹਾਨੂੰ ਔਨ ਟਾਪ ਆਫ ਇਟ 10% ਡਿਸਕਾਊਂਟ ਦੇਣਗੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਜੀ। ਤੇ ਨੰਬਰ ਕੀ ਹੈਗਾ ਇਹਨਾਂ ਦਾ? 905-463-63-63 ਤੇ ਪਹੁੰਚਣਾ ਕਿੱਥੇ ਹੈ ਤੁਸੀਂ? 38 ਆਟੋਮੈਟਿਕ ਰੋਡ ਬ੍ਰੈਂਪਟਨ। ਸੋ ਨੰਬਰ ਹੈਗਾ 905-463-63-63 905-463-6363 ਤੇ 10% ਡਿਸਕਾਊਂਟ ਲਓ ਤੇ ਸਾਰੀ ਆਪਣੀ ਸੇਫਟੀ ਕੁਛ ਵੀ ਚੈੱਕ ਕਰਵਾਉਣਾ ਆਪਣੀ ਗੱਡੀ ਦਾ ਤੇ ਪਹੁੰਚੋ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ। ਵਨ ਆਫ ਦਾ ਬੈਸਟ ਪਰਸਨ ਜੋ ਕਿ ਤੁਹਾਨੂੰ ਇੰਨੀ ਵਧੀਆ ਡੀਲ ਦੇਣਗੇ ਜੋ ਤੁਹਾਨੂੰ ਕਦੀ ਕਿਤੇ ਮਿਲੀ ਨਹੀਂ। ਔਨ ਟਾਪ ਆਫ ਇਟ ਰੇਡੀਓ ਲਿਸਨਰਸ ਲਈ 10% ਡਿਸਕਾਊਂਟ। ਸੋ ਪਹੁੰਚਣਾ ਕਿਤੇ ਹੈ? ਹਾਈਲੈਂਡ ਆਟੋ ਰਿਪੇਅਰ ਸੈਂਟਰ।
3: ਘੁੰਮਣੇ
2: ਜਾਣਾ ਹੈ ਆਪ ਸਭ ਨੇ, ਆਪਕੋ ਡੀਲਸ ਦੋ ਅਗਰ ਕਿਸੇ ਨੇ ਇੰਡੀਆ ਜਾਣਾ ਸਪੈਸ਼ਲੀ ਤੇ ਮੇਰੇ ਕੋਲ ਬਹੁਤ ਵਧੀਆ ਡੀਲਸ ਹੈਗੀਆਂ। ਡੀਲਸ ਮੈਂ ਨਹੀਂ ਲੈ ਕੇ ਆਈ ਹਾਂ, ਡੀਲਸ ਲੈ ਕੇ ਆਇਆ ਸਾਡੇ ਕੋਲ ਕੋਮਲ ਆਲ ਲਿੰਕ ਟਰੈਵਲਸ ਤੋਂ। ਕੋਮਲ ਜੀ ਸੋ ਡੀਲਸ ਨੋਟ ਕਰੋ ਸਾਰੇ
3: ਜੀ।
2: ਸੋ ਟੋਰੋਂਟੋ ਟੂ ਡੈਲੀ ਅਕਤੂਬਰ ਤੇ ਨਵੰਬਰ ਦੇ ਵਿੱਚ ਕਿਸੇ ਨੇ ਜਾਣਾ ਹੈ 2 ਪੀਸ ਲਗੇਜ ਦੇ ਨਾਲ, ਸੋ $1,490। ਸੋ ਵਨ ਵੇ ਦੀ ਟਿਕਟ ਹੈਗੀ ਟੋਰੋਂਟੋ ਟੂ ਡੈਲੀ ਅਕਤੂਬਰ ਦੀ ਸਿਰਫ 1150 ਜੀ। ਅਕਤੂਬਰ ਚ ਜਾਣਾ ਹੈ ਕਿਸੇ ਨੇ ਅਗਲੇ ਮਹੀਨੇ 2 ਪੀਸ ਆਫ ਲਗੇਜ 1150। ਟੋਰੋਂਟੋ ਟੂ ਬੋਮਬੇ ਜੇ ਜਾਣਾ ਹੈ ਤੁਸੀਂ ਅਕਤੂਬਰ ਤੇ ਨਵੰਬਰ ਚ 1550। ਟੋਰੋਂਟੋ ਟੂ ਅੰਮ੍ਰਿਤਸਰ ਵਨ ਵੇ ਅਕਤੂਬਰ ਤੇ ਨਵੰਬਰ ਚ 1380 ਵਿਦ 2 ਪੀਸ ਆਫ ਲਗੇਜ ਐਂਡ ਸਰਵਿਸ ਹੈਗੀ ਟੋਪ ਨੋਚ ਦੀ। ਕੋਂਟੈਕਟ ਕਰਨਾ ਤੁਸੀਂ ਕੋਮਲ ਆਲ ਲਿੰਕ ਟਰੈਵਲਸ 905-239-7711 905-239-7711 905-239-7711 ਤੇ ਸਾਡੇ ਨਾਲ ਹੈਗੇ ਆ ਸਾਡੇ ਸ਼ੋ ਦੇ ਬਹੁਤ ਹੀ ਇੰਪੋਰਟੈਂਟ ਪਰਸਨ ਜੋ ਕਿ ਕਾਫੀ ਟਾਈਮ ਤੋਂ ਵੇਟ ਕਰ ਰਹੇ ਆਪਣੀ ਟਰਨ ਲਈ। ਸੋ ਸਾਹਿਲ ਜੀ ਬ੍ਰੈਂਪਟਨ ਸਾਡੇ ਆਫਿਸ ਦੇ ਵਿੱਚ। ਸੋ ਤੁਹਾਡੇ HVAC ਕੰਪਨੀ ਦਾ ਨਾਮ ਦੱਸੋ ਐਂਡ ਆਪਣੀ ਇਨਫੋਰਮੇਸ਼ਨ ਦਿਓ ਸਾਰੀ
4: ਜੀ। ਹਾਂਜੀ, ਪਹਿਲਾਂ ਤਾਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ
3: ਜੀ ਜੀ
4: ਜੀ। ਮੇਰੀ ਕੰਪਨੀ ਦਾ ਨਾਮ ਹੈਗਾ ਰਿਲਾਇਬਲ GTA HVAC
2: ਜੀ।
4: ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ HVAC ਦੇ ਰਿਲੇਟਡ ਸਾਰਾ ਕੁਛ ਹੀ, ਜਿਹਦੇ ਵਿੱਚ ਡਕਟਵਰਕ ਆ ਜਾਂਦਾ ਆ, ਫਰਨਸ, AC, ਹੀਟ ਪੰਪ, ਵਾਟਰ ਹੀਟਰ, ਟੈਂਕਲੈਸ, HRV, ਕੰਪਲੀਟ ਗੈਸ ਲਾਈਨ, HRV ਪੈਕੇਜ, ਸਾਰਾ ਕੁਛ ਹੀ ਕੰਪਲੀਟ HVAC ਦਾ ਜੋ ਵੀ ਕੰਮ ਹੁੰਦਾ ਆ ਉਹ ਅਸੀਂ ਕਰਦੇ ਹਾਂ, ਪ੍ਰੋਵਾਈਡ ਕਰਦੇ ਹਾਂ। ਸੋ ਬਹੁਤ ਸਾਰੇ ਘਰਾਂ ਦੇ ਵਿੱਚ ਰੀਸੈਂਟਲੀ ਹੁਣ ਫਲੱਡ ਦੀ ਸਿਚੁਏਸ਼ਨ ਬਣੀ ਹੋਈ ਹੈ ਮੇਰੇ ਆਫਿਸ ਦੇ ਲਾਗੇ ਹੀ। ਅਸੀਂ ਲੋਕੇਟਡ ਹੈਗੇ ਹਾਂ ਸ਼ੇਰਵੇ ਗਾਰਡਨ ਦੇ ਕਲੋਜ਼ ਹੀ ਸਾਡਾ ਆਫਿਸ ਹੈਗਾ ਹੈ, ਠੀਕ ਹੈ, ਆਫਿਸ ਦੇ ਵੇਅਰ ਹਾਊਸ ਅਤੇ ਉੱਥੇ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ
3: ਜੀ।
4: ਸੋ ਅਗਰ ਕਿਸੇ ਨੇ ਵੀ ਕੋਈ ਵੀ ਸਾਨੂੰ ਨੀਅਰ ਬਾਏ ਸੁਣ ਰਿਹਾ ਹੈ ਸੋ ਅਗਰ ਤੁਸੀਂ ਕੋਈ ਫ੍ਰੀ ਐਸਟੀਮੇਟ ਲੈਣਾ ਕਿਉਂਕਿ ਬਹੁਤ ਸਾਰੀਆਂ ਮਤਲਬ ਉਹਦੇ ਕਰਕੇ ਜਿੱਦਾਂ ਬੇਸਮੈਂਟ ਦੇ ਵਿੱਚ ਡੈਮੇਜਸ ਹੋ ਜਾਂਦੇ ਆ, ਹਾਂਜੀ, ਪਾਣੀ ਦਾ ਤੁਸੀਂ ਇੰਸ਼ੋਰੈਂਸ ਨਾਲ ਡੀਲ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਇੰਸ਼ੋਰੈਂਸ ਦੇ ਥਰੂ ਆਪਣਾ ਕੰਮ ਕਰਵਾਉਣਾ ਹੈ, ਜਾਂ ਤੁਸੀਂ ਵੈਸੇ ਵੀ ਤੁਹਾਡਾ ਅਗਰ ਤੁਸੀਂ ਕੋਈ ਕਲੇਮ ਲੈਣਾ ਹੈ ਤੁਸੀਂ ਉਹਦੇ ਵਾਸਤੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਫਲੱਡ ਦਾ ਤੁਹਾਨੂੰ ਕਲੇਮ ਮਿਲ ਜਾਂਦਾ ਹੁੰਦਾ ਇੰਸ਼ੋਰੈਂਸ ਵਿੱਚੋਂ। ਤੁਸੀਂ ਕੋਈ ਫਰਨਸ ਰਿਪਲੇਸ ਕਰਾਉਣੀ ਹੈ, ਬੋਇਲਰ ਰਿਪਲੇਸ ਕਰਾਉਣਾ, ਕਿਉਂਕਿ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਬੋਇਲਰ ਲੱਗੇ ਹੋਏ ਨੇ।
1: ਹਾਂਜੀ, ਕਿਉਂਕਿ ਕਾਫੀ ਸਾਰੀ ਜ਼ਿਆਦਾ ਬਾਰਿਸ਼ ਹੋਈ ਤੀ, ਜੋ ਜਿਸ ਕੀ ਵੀ ਬੇਸਮੈਂਟ ਮੇਂ ਪਾਣੀ ਗਿਆ ਹੈ, ਫਰਨੈਂਸ ਮੇਂ ਆਪਕੋ ਲਗਤਾ ਹੈ ਖਰਾਬ ਹੋਈ ਹੈ, ਚਾਂਸ ਮਤ ਲੀਜੀਏ, ਆਪ ਸੀਧੇ ਕਾਲ ਕੀਜੀਏ ਸਾਹਿਲ ਜੀ ਕੋ। ਸਾਹਿਲ ਜੀ ਹੈ ਰਿਲਾਇਬਲ ਜੀ ਟੀ ਏ ਐਚ ਵੈਕਸ ਸੋਲਿਊਸ਼ਨਸ ਹੈ, ਸਾਰਾ ਆਪਕੋ ਪ੍ਰੋਪਰਲੀ ਗਾਈਡ ਕਰੇਂਗੇ, ਫ੍ਰੀ ਐਸਟੀਮੇਟ ਦੇਂਗੇ, ਸਭ ਸੇ ਬੜੀ ਬਾਤ ਹੈ। ਔਰ ਮਤਲਬ ਫਰਨੈਂਸ ਐਸੀ ਚੀਜ਼ ਹੋਤੀ ਹੈ, ਥੋੜਾ ਸਾ ਵੀ ਵਾਇਰਿੰਗ ਇਧਰ ਹੁਆ ਤੋ ਪੂਰਾ ਮਤਲਬ ਜ਼ਿਆਦਾ ਡੈਮੇਜ ਹੋ ਸਕਤਾ ਹੈ। ਤੋ ਇਸਸੇ ਪਹਿਲੇ ਆਪ ਇਨਸੇ ਕਾਲ ਕੀਜੀਏ, ਫ੍ਰੀ ਐਸਟੀਮੇਟ ਦੇਂਗੇ ਆਪਕੋ, ਫਿਰ ਆਪ ਡਿਸਾਈਡ ਕਰ ਸਕਤੇ ਹੋ ਕਿ ਮਤਲਬ ਆਪ ਕੈਸੇ ਪ੍ਰੋਸੀਡ ਕਰਨਾ ਚਾਹਤੇ ਹੋ, ਕਿਆ ਕਰਨਾ ਹੈ। ਔਰ ਸਾਹਿਲ ਜੀ ਕੇ ਸਾਥ ਮੇਰਾ ਵੀ ਕਾਫੀ ਇੱਕ ਪਰਸਨਲ ਐਕਸਪੀਰੀਅੰਸ ਹੈ, ਬਿਕੋਜ਼ ਇਹ ਪ੍ਰੋਪਰਲੀ ਗਾਈਡ ਕਰਤੇ ਹੈ, ਔਰ ਮਤਲਬ ਆਪਕੋ ਮਤਲਬ ਟੈਕਨੀਕਲ ਨੌਲੇਜ ਇਤਨਾ ਬਤਾ ਦੇਂਗੇ ਕਿ ਆਪ ਮਤਲਬ ਬੋਲ ਦੋ ਕਿ ਚਲ ਨਹੀਂ ਸਾਹਿਲ ਜੀ ਰਾਈਟ ਹੈ, ਠੀਕ ਹੈ, ਕਾਫੀ ਸਾਰਾ ਟੈਕਨੀਕਲ ਨੌਲੇਜ ਹੈ, ਹੀ ਇਜ਼ ਮੋਰ ਦੈਨ ਆਈ ਥਿੰਕ 10 ਇਅਰਸ ਇਨ ਦ ਇੰਡਸਟਰੀ।
4: ਹਾਂਜੀ ਸਰ,
1: ਹਾਂਜੀ ਸਾਹਿਲ ਜੀ। ਔਰ ਰੀਸੈਂਟਲੀ ਹਮ ਮੈਂ ਇਸਕਾ ਵੀ ਕਾਮ ਕਰਤਾ ਹੂੰ ਫੋਰ ਪ੍ਰੋਪਰਟੀ ਮੈਨੇਜਮੈਂਟ ਕਾ, ਤੋ ਇੱਕ ਖਾਲੀ ਪ੍ਰੋਪਰਟੀ ਕੇ ਲਈ ਮੈਂ ਕੱਲ ਇਨਸੇ ਬਾਤ ਕਰ ਰਹਾ ਥਾ, ਤੋ ਇਨਹੋਨੇ ਆਈ ਥਿੰਕ 2 ਦਿਨ ਮੈਂ ਜਾ ਕੇ ਫਰਨੈਂਸ ਲਗਾ ਕੇ ਰਾਤ ਕੋ ਕੱਲ 12 ਵਜੇ ਆਏ, ਰਾਈਟ
4: ਜੀ ਜੀ ਜੀ ਹਾਂਜੀ।
1: ਤੋ ਐਸੇ ਡੈਡੀਕੇਟਡ ਪਰਸਨ ਹੈ, ਤੋ ਇਨਕੋ ਆਪ ਜ਼ਰੂਰ ਕਾਲ ਕੀਜੀਏ। ਸਾਹਿਲ ਜੀ,
4: ਹਾਂਜੀ,
1: ਆਪਕਾ ਨੰਬਰ
4: ਜੀ,
1: ਆਪਕੇ ਕਾਮ ਤੋ ਆਪਨੇ ਬਤਾ ਦੀਏ ਹੈ
4: ਜੀ,
1: ਪਲਸ ਕਿਸੀ ਕੀ ਵੀ ਰੈਂਟਲ ਪ੍ਰੋਪਰਟੀ ਹੈ, ਆਪਕੋ ਰੈਂਟਲ ਫਰਨੈਂਸ ਕਰਵਾਨੀ ਹੈ, ਤੋ ਯੇ ਆਪਕੇ ਰੈਂਟਲ ਪ੍ਰੋਪਰਟੀ ਕਾ ਜੋ ਬਿੱਲ ਹੈ ਡਾਇਰੈਕਟਲੀ ਟੈਨੈਂਟ ਕੇ ਨਾਮ ਪੇ ਵੀ ਕਰ ਸਕਤੇ ਹੈ, ਬਿਕੋਜ਼ ਦੈਟ ਇਜ਼ ਬਾਈ ਲਾਅ, ਤੋ ਵੋ ਵੀ ਆਪਕੋ ਹੈਲਪ ਕਰੇਂਗੇ। ਸਾਹਿਲ ਜੀ, ਆਪਕਾ ਨੰਬਰ ਬਤਾਈਏ ਫਿਰ ਸੇ।
4: ਹਾਂਜੀ, ਨੰਬਰ ਹੈਗਾ ਜੀ 905-757-11, 905-757-6111। ਤੁਸੀਂ ਕੋਈ ਵੀ ਇਕਵਿਪਮੈਂਟ, ਫਰਨਸ ਹੋ ਗਿਆ, ਏ ਸੀ ਹੋ ਗਿਆ, ਵਾਟਰ ਹੀਟਰ ਹੋ ਗਿਆ, ਟੈਂਕਲੈਸ ਹੋ ਗਿਆ, ਅਗਰ ਤੁਸੀਂ ਰੈਂਟਲ ਲਗਵਾਉਣਾ ਆ, ਜਾਂ ਫਿਰ ਤੁਸੀਂ ਆਲਰੇਡੀ ਰੈਂਟਲ ਕੰਟਰੈਕਟ ਦੇ ਵਿੱਚੋਂ ਤੁਸੀਂ ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੋ, ਤੁਸੀਂ ਰੈਂਟਲ ਕੰਟਰੈਕਟ ਕਟਵਾਉਣਾ ਆ, ਸਾਡੇ ਕੋਲ ਦੋਨੋਂ ਹੀ ਆਪਸ਼ਨ ਅਵੇਲੇਬਲ ਹੈ, ਤੁਸੀਂ ਸਾਨੂੰ ਫ੍ਰੀ ਕੰਸਲਟ ਕਰ ਸਕਦੇ ਹੋ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਮੈਂ ਅਸੀਂ ਲਾਸਟ ਵੀਕ ਵੀ ਅਸੀਂ ਕਿਸੇ ਦਾ ਰੈਂਟਲ ਕੰਟਰੈਕਟ ਤੁੜਵਾ ਕੇ ਦਿੱਤਾ ਸੀ, ਸੋ ਤੁਸੀਂ ਸਾਨੂੰ ਕਾਲ ਕਰ ਲਓ 905-757-11, 905-757-6111, 905-757-6111।
1: थैंक यू सो मच साहिल जी फॉर इतनी बढ़िया इन्फॉर्मेशन के लिए, बहुत रिलायबल जैसे नाम है वैसा काम है इनका, तो जरूर इनके पास पहुंचे। रेंटल आपको लगवानी है, कोई रेंटल प्रॉपर्टी पे लगवानी है, फ्लड के कारण है, बहुत सारे जो भी फर्नेंस रिलेटेड, एसी रिलेटेड है, साहिल जी को कॉन्टेक्ट करना है। थैंक यू सो मच साहिल जी फॉर कमिंग एंड वेटिंग ऑल्सो
4: जी।
1: इसके साथ साथ में जी मिल्टन फोर्ड का मैं मैसेज दे रहा हूँ जी, मिल्टन फोर्ड आपको गड्डी कोई भी लेनी है, आपको कोई भी ब्रांड आपको पसंद है, कोई भी ब्रांड है, बट इससे पहले मैं हमेशा कहता हूँ कि एक बार आप मिल्टन फोर्ड जरूर विजिट कीजिए। फोर्ड और लिंकन की गाड़ियां वहां पे उनके पास अवेलेबल होती है, और इनके पास बहुत ही बढ़िया डील्स आपको देंगे
2: जी।
1: फैमिली ओन्ड बिजनेस है जी, अनिल चोपड़ा जी है, बहुत ही आई थिंक 40 साल का इनको तजुर्बा है इन कार्स इंडस्ट्री, और जब आप शोरूम पे जाओगे इट इज अ वेरी प्रोफेशनल एनवायरमेंट, आपको काफी मतलब प्रॉपरली गाइड किया जाएगा, और सबसे बढ़िया अगर आप रेडियो आवाज की तरफ से जाओगे तो आपको स्पेशल डील्स भी आप देंगे। तो जी आप पहुंचोगे कहां पे, कहां पे, जो 655 मेन स्ट्रीट ईस्ट मिल्टन में आप पहुंचे। अगर आप कॉल करके आपकी अपॉइंटमेंट बुक करना चाहते हो तो आप कॉल कर सकते हो 416-302-9941, 416-302-9941 पे भी आप कॉल कर सकते हो। इनका और एक नंबर है 905-875-3673, 905-875-3673 पे आप मिल्टन फोर्ड पे जरूर आप कॉल कीजिए। गाड़ी कोई भी लेनी है आपको, पहले मिल्टन फोर्ड जरूर विजिट कीजिए। इसके साथ साथ में आपको कोई भी स्प्रिंग का काम करना है तो अपने पास ये स्प्रिंग स्पेशलिस्ट है, बोल्टन स्प्रिंग शॉप, ये लोकेटेड है जी 570 परसी रोड बोल्टन पे। लीफ स्प्रिंग है, कोई भी बड़ा ट्रक पे बुशिंग का काम करवाना है, कोई भी बड़ा ट्रक है, फायर ट्रक है, ट्रेलर है, पिकअप ट्रक है, किसी का भी काम करवाना है तो पहुंचिए बोल्टन स्प्रिंग। इनका नंबर है 905-857-8222 पे आप इनको कॉल कीजिए। नंबर मैं एक बार फिर से बोलता हूँ, 905-857-8222 22 पे आप इनको कॉल कर सकते हो जी।
2: मोल्टन स्प्रिंग। सो पंकज जी का कॉल आ गया जी, जी। फटाफट असि रिसीव कर लिए। सो 0186 ਤੁਸੀਂ ਔਨ 에ਅਰ ਹੋ ਜੀ।
3: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪੰਕਜ ਜੀ।
1: ਸਤਿ ਸ਼੍ਰੀ ਅਕਾਲ ਜੀ,
3: ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਣਾ, ਮੈਂ ਬਹੁਤ ਟਾਈਮ ਤੋਂ 3 ਕਮਿੰਟੇ ਰਹਿੰਦੇ ਆ
1: ਜੀ ਜੀ,
3: ਤੇ ਮੈਂ ਕਿਹਾ ਬੜੇ ਦਿਨਾਂ ਬਾਅਦ ਆਵਾਜ਼ ਸੁਣੀ ਹੈ, ਮੈਂ ਕਿਹਾ ਅੱਜ ਓਕੇ ਕਰਕੇ ਆਨੇ ਆ।
1: ਨਹੀਂ ਨਹੀਂ, ਥੈਂਕ ਯੂ ਸੋ ਮਚ ਫਾਰ ਕਾਲਿੰਗ, ਹਮ ਵੀ ਆਪਕੋ ਕਾਫੀ ਮਿਸ ਕਰ ਰਹੇ ਥੇ ਜੀ।
2: ਜੀ
3: ਹਾਂ ਜੀ ਹਾਂ ਜੀ ਹਾਂ ਜੀ, ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੁੰਡੇ ਨੂੰ ਛੱਡਣਾ ਹੋਇਆ ਸੀ ਕੰਮ ਤੇ, ਤੇ ਤਾਂ ਮੈਂ ਪ੍ਰੋਗਰਾਮ ਲਾਇਆ, ਨਹੀਂ ਤਾਂ ਵੀਕਐਂਡ ਤੇ ਸੁਣ ਨਹੀਂ ਹੁੰਦਾ
2: ਜੀ। ਜੀ ਥੈਂਕ ਯੂ ਸੋ ਮਚ ਜੀ,
3: ਬਹੁਤ ਵਧੀਆ ਲੱਗਾ ਤੁਹਾਡੀ ਦੋਨੋਂ ਦੀ ਆਵਾਜ਼ ਸੁਣ ਕੇ
2: ਜੀ। ਥੈਂਕ ਯੂ ਸੋ ਮਚ ਤੇਗ ਬਹਾਦਰ ਜੀ, ਥੈਂਕ ਯੂ ਸੋ ਮਚ, ਇੰਜੋਏ ਕਰੋ ਅੱਜ ਦਾ ਦਿਨ। ਸੋ ਪੰਕਜ ਜੀ, ਤੁਸੀਂ ਨਾਲ ਦੇ ਨਾਲ ਜੇ ਕਿਸੇ ਨੇ ਅੱਜ ਪਾਰਟੀ ਕਰਨੀ ਆ, ਇੱਕ ਤਾਂ ਡੀਲ ਤੁਹਾਨੂੰ ਦੱਸ ਦਿੱਤੀ ਸੀਗੀ, $900 ਤੁਸੀਂ ਲਗਾਉਣੇ ਆ ਔਰ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com। ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
7: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garimal present.

0: Friday, September 18, 7 p.m. at the Living Arts Center, Mississauga.
1: पहला आया सी बड़ी मॉडल दिखती, उम्मीद कर रहा इस बार ये किसी आशीर्वाद दोगे।
2: वे आ जा तो मैं लाल नचिए, नचिए बाहच बाहपा, वे आ जा तो मैं लाल नचिए।
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ Or 600 Haspler Road, Cambridge, Namikuni Branch, 25 Centralwood Parkway, Kennedy the Centralwood Parkway, then ready. Aao, Hariya Taziya Sabziyan, Aao, Ji, Sasti Grocery Baste, Poncho, Indian Fruit Land Day.

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 5 ਸਪਟੈਂਬਰ ਅੱਜ ਹੋ ਚੁੱਕੀ ਹੈ। ਸਪਟੈਂਬਰ ਮਹੀਨੇ ਦਾ ਪਹਿਲਾ ਵੀਕਐਂਡ ਆ ਗਿਆ ਅਤੇ ਉਹ ਵੀ ਲੌਂਗ ਵੀਕਐਂਡ। ਉਮੀਦ ਹੈ ਕਿ ਤੁਸੀਂ ਸਾਰੇ ਤਿਆਰ ਬਰ ਤਿਆਰ ਹੋਵੋਗੇ ਲੌਂਗ ਵੀਕਐਂਡ ਆਪਣਾ ਸੈਲੀਬ੍ਰੇਟ ਕਰਨ ਦੇ ਲਈ। ਮੰਡੇ ਦੀ ਛੁੱਟੀ ਹੈ ਅਤੇ ਇਕੱਠੀਆਂ 3 ਛੁੱਟੀਆਂ ਕਾਫੀ ਸਾਰੇ ਸਾਡੇ ਲਿਸਨਰਸ ਨੂੰ ਹੋ ਗਈਆਂ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਅਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਸਨੀ ਡੇ ਨੂੰ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਸਾਰੇ ਹੀ ਆਪਣੇ ਵੀਕਐਂਡ ਦੇ ਨਾਲ ਨਾਲ ਪ੍ਰੋਗਰਾਮ ਦੇ ਨਾਲ ਵੀ ਜੁੜ ਚੁੱਕੇ ਨੇ। ਵੀਕਐਂਡ ਦਾ ਪ੍ਰੋਗਰਾਮ ਹੈ ਅਤੇ ਲੌਂਗ ਵੀਕਐਂਡ ਅਸੀਂ ਅੱਜ ਤੁਹਾਡੇ ਨਾਲ ਮਨਾਵਾਂਗੇ ਰਲ ਮਿਲ ਕੇ, ਕਿਉਂਕਿ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਅਸੀਂ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਾਂਗੇ। ਬਹੁਤ ਹੀ ਵਧੀਆ ਵਧੀਆ ਕਮਾਲ ਦੀਆਂ ਤੁਹਾਨੂੰ ਡੀਲਸ ਦਿਵਾਵਾਂਗੇ। ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ, ਆਪਾਂ ਸਰਵਨ ਕਰਦੇ ਹਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸਟੂਡੀਓ ਦਾ ਨੰਬਰ 1 ਹੈ 905-500-5444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਲੋ ਫਿਰ ਸ਼ਬਦ ਇੱਕ ਸਰਵਣ ਕਰਦੇ ਹਾਂ ਅਤੇ ਉਸ ਵਾਰ ਵਾਪਿਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਖਤਮ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਤੇ ਆਪਣਾ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋਵੋਗੇ। ਸੈਟਰਡੇ ਦਾ ਦਿਨ ਹੈ ਤੇ ਲੌਂਗ ਵੀਕਐਂਡ ਦੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਾਂ। ਲੇਬਰ ਡੇ ਲੌਂਗ ਵੀਕਐਂਡ ਹੈ, ਮੰਡੇ ਨੂੰ 7 ਸਪਟੰਬਰ ਨੂੰ ਲੇਬਰ ਡੇ ਹੈ ਤੇ ਓਬਵੀਅਸਲੀ ਸਾਰੀ ਜਗ੍ਹਾ ਤੇ ਛੁੱਟੀ ਹੁੰਦੀ ਹੈ ਤੇ ਸਾਰੇ ਉਮੀਦ ਹੈ ਕਿ ਆਪਣਾ ਕਹਿ ਲਓ ਕਿ ਪੂਰਾ ਵੀਕਐਂਡ ਦਾ ਤੁਸੀਂ ਇੰਜੋਇਮੈਂਟ ਕਰਨ ਦੇ ਲਈ ਪੂਰੇ ਤਿਆਰ ਬਰ ਤਿਆਰ ਹੋਵੋਗੇ ਤੇ ਸਾਰਿਆਂ ਨੇ ਆਪਣੀ ਪਲੈਨਿੰਗ ਵੀ ਕਰ ਲਈ ਹੋਣੀ ਹੈ। ਤੇ ਲੇਬਰ ਡੇ ਕਹਿ ਲਓ ਕਿ ਦੇਖ ਲਓ ਸਾਰਿਆਂ ਨੂੰ ਨਾ ਕਿਤੇ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਵੀ ਨਾਮ ਦੇ ਉੱਪਰ ਐਪਰੀਸੀਏਸ਼ਨ ਮਿਲਦੀ ਹੈ ਨਾ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ। ਤੇ ਲੇਬਰ ਡੇ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਸਾਰਿਆਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਆ ਕਿ ਜਿੰਨੇ ਵੀ ਹੈ ਨਾ ਵਰਕਰਸ ਨੇ, ਜਿੰਨੇ ਵੀ ਕੰਮ ਕਰਦੇ ਆ, ਮਿਹਨਤ ਕਰਦੇ ਆ, ਉਹਨਾਂ ਨੂੰ ਉਹਨਾਂ ਨੇ ਕਿੰਨਾ ਦੇ ਲਓ ਕੰਮ ਕੋਈ ਵੀ ਹੋਵੇ ਛੋਟਾ ਚਾਹੇ ਵੱਡਾ, ਬਟ ਆਪਾਂ ਕਿੰਨਾ ਜ਼ਿਆਦਾ ਕੰਟਰੀਬਿਊਟ ਕਰਦੇ ਹਾਂ ਆਪਣੀ ਲਾਈਫ ਦੇ ਲਈ, ਆਪਣੇ ਕੰਮ ਦੇ ਲਈ, ਆਪਣੀ ਕੰਟਰੀ ਦੇ ਲਈ। ਇੱਕ ਵਧੀਆ ਇੱਕ ਮਿਹਨਤਕਸ਼ ਲੋਕ ਜਿਹੜੇ ਹੁੰਦੇ ਆ ਉਹ ਆਪਣੀ ਮਿਹਨਤ ਦੇ ਨਾਲ ਹਰ ਇੱਕ ਚੀਜ਼ ਦੀ ਡਿਵੈਲਪਮੈਂਟ ਕਰਦੇ ਆ, ਹਰ ਇੱਕ ਚੀਜ਼ ਦੀ ਕਹਿ ਲਓ ਕਿ ਪ੍ਰੋਗਰੈਸ ਹੁੰਦੀ ਆ ਉਹਨਾਂ ਦੀ ਮਿਹਨਤ ਦੇ ਨਾਲ। ਅਤੇ ਲੇਬਰ ਡੇ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਮੁਬਾਰਕਾਂ। ਸਾਰੇ ਮਿਹਨਤਕਸ਼ ਆਪਾਂ ਹੈਗੇ ਹਾਂ ਅਤੇ ਸਾਰਿਆਂ ਨੂੰ ਹੀ ਲੇਬਰ ਡੇ ਦੀਆਂ ਇੱਕ ਵਾਰ ਫਿਰ ਤੋਂ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਅਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਦਾ ਵੀ ਹੋਏਗਾ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਅਸੀਂ ਪਹੁੰਚੇ ਹਾਂ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ। ਅਤੇ ਸਭ ਤੋਂ ਪਹਿਲਾਂ ਤਜਿੰਦਰ ਸਿੱਧੂ ਸਰ ਨੂੰ ਨਾਲ ਜੋੜਦੇ ਹਾਂ ਅਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਕਮਾਲ ਦੀਆਂ, ਬਹੁਤ ਹੀ ਵਧੀਆ ਡੀਲਸ ਦਵਾਵਾਂਗੇ ਫਰਨੀਚਰ ਦੇ ਵਿੱਚ ਅਤੇ ਨਾਲ ਦੇ ਨਾਲ ਫ੍ਰੀ ਗਿਫਟਸ ਵੀ ਹੋਣਗੇ ਬਹੁਤ ਸਾਰੇ। ਅਤੇ ਲਓ ਫਿਰ ਚੱਲੀਏ ਸਭ ਤੋਂ ਪਹਿਲਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ। 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
1: ਦੋਸਤੋ, ਵਟ ਅ ਬਿਊਟੀਫੁਲ ਡੇ, ਸਨਸ਼ਾਈਨ ਆ ਪੂਰੀ
0: ਜੀ,
1: ਤੇ ਤੁਸੀਂ ਲੌਂਗ ਵੀਕਐਂਡ ਦਾ ਮਜ਼ਾ ਲੈ ਰਹੇ ਹੋ ਤੇ ਅਸੀਂ ਤੁਹਾਨੂੰ ਅੱਜ ਸੇਵਿੰਗ ਕਰਾਵਾਂਗੇ ਕਿਉਂਕਿ ਲੇਬਰ ਡੇ ਲੌਂਗ ਵੀਕਐਂਡ ਆ। ਅਸੀਂ ਕੱਲ ਵੀ ਆਏ ਸੀਗੇ, ਅੱਜ ਵੀ ਆਏ ਹੋਏ ਆ, 6685 ਟੋਮਕਨ ਰੋਡ, ਟੋਮਕਨ ਡੈਰੀ ਦੇ ਨੇੜੇ, ਗ੍ਰੈਂਡ ਫਰਨੀਚਰ ਤੇ। ਔਰ ਸਾਡੇ ਸਭ ਦੇ ਵਾਸਤੇ ਸ਼ੁਭ ਇਸ਼ਾਵਾਂ ਤੇ ਸਾਨੂੰ ਪੂਰੀ ਆਸ਼ਾ ਹੈਗੀ ਆ ਕਿ ਤੁਸੀਂ ਅੱਜ ਲੌਂਗ ਵੀਕਐਂਡ ਪੂਰਾ ਮਨਾ ਰਹੇ ਹੋ, ਲੇਕਿਨ ਤੁਹਾਡੀ ਅਸੀਂ ਸੇਵਿੰਗ ਕਰਾਵਾਂਗੇ ਤੇ ਲਾਈਵ ਲੋਕੇਸ਼ਨ ਪਹੁੰਚੇ ਗ੍ਰੈਂਡ ਫਰਨੀਚਰ ਤੇ। ਤੇ ਆਪਾਂ ਪਹਿਲੇ ਲਿੰਕ ਲੈਂਦੇ ਹਾਂ, ਸੁੱਖ ਹੋਰਾਂ ਤੋਂ ਲੈਂਦੇ ਹਾਂ, ਡੀਲ ਵਧੀਆ ਜੀ। ਸੁੱਖ ਜੀ ਨੂੰ ਜੀ
2: ਬਹੁਤ ਸ਼ੁਕਰੀਆ, ਧੰਨਵਾਦ ਸੁਸ਼ਾ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੀਆਂ ਜਿਹੜੀਆਂ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਤੇ ਸਭ ਦੇਖੋ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਪਹੁੰਚ ਰਹੇ ਨੇ, ਸੇਵਿੰਗ ਕਰ ਰਹੇ ਨੇ।
1: ਬੜਾ ਸੋਹਣਾ ਲੱਗਿਆ,
2: ਬਿਲਕੁਲ, ਜਿੱਥੇ ਜਿਹੜੀ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਹੁਣ ਗੱਡੀਆਂ ਫਟਾਫਟ ਘੁਮਾ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਫਰਨੀਚਰ ਦੀ ਬਾਈ ਕਰਨੀ ਆ, ਲੋਐਸਟ ਪ੍ਰਾਈਸ ਚਾਹੀਦੀਆਂ ਨੇ, ਤੋਹਫੇ ਚਾਹੀਦੇ ਨੇ, ਤੇ ਫਟਾਫਟ ਪਹੁੰਚੋ। ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਲੈਦਰ ਦੀਆਂ ਡਿਜ਼ਾਈਨਰ ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹੜਾ ਤੁਸੀਂ 2022 ਤੋਂ ਡਰਦਾ ਲੈਂਦੇ ਆਏ ਹੋ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 399 ਦਾ, 399 ਦੇ ਵਿੱਚ,
1: 399 ਦਾ ਤੇ ਨਾਲ ਫਿਰ ਮਾਈਕ੍ਰੋਵੇਵ ਵੀ ਦੇ ਦਈਏ।
2: ਡਨ ਹੋ ਗਿਆ ਸੀ ਤੁਸੀਂ, ਜਿਹੜੇ ਪਹਿਲੇ 10 ਪਰਿਵਾਰ ਰਾਈਟ ਵੇ ਇਨਸ਼ੋਰ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 399 ਦਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਫ੍ਰੀ ਫ੍ਰੀ।
1: ਚੱਕ ਲਓ ਫਿਰ ਡੀਲ ਵਧੀਆ
2: ਬਿਲਕੁਲ। ਤੇ ਨਾਲ ਦੀ ਨਾਲ ਸੁਸਾਮ, ਜਿਹੜੇ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਲੈਦਰ ਦਾ, ਸੋਫਾ ਲੱਭਣ ਐਂਡ ਚੇਅਰ ਗ੍ਰੇ ਕਲਰ ਦਾ, ਕਰੋਮ ਲੈਕਸਰ ਨਾਲ ਲੈਦਰ ਦਾ ਸੋਫਾ ਸੈੱਟ, ਗ੍ਰੇ ਕਲਰ ਡਿਜ਼ਾਈਨਰ ਸੋਫਾ ਸੈੱਟ, ਸੋਫਾ ਲੱਭਣ ਐਂਡ ਚੇਅਰ, ਸੋਫਾ ਲੱਭਣ ਐਂਡ ਚੇਅਰ, ਜਿਹਦੀ ਰੈਗੂਲਰ ਕੀਮਤ 2000 ਸੀ। ਜਿੰਨੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, 7 ਡੇ ਲੌਂਗ ਵੀਕਐਂਡ ਸਪੈਸ਼ਲ, ਕੰਪਲੀਟ ਸੋਫਾ ਸੈੱਟ 799 ਦਾ, ਸੋਫਾ ਲੱਭਣ ਚੇਅਰ ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਕਰੋਮ ਲੈਕਸਰ ਨਾਲ 799 ਦਾ ਮਿਲੂਗਾ। ਤੇ ਪਹਿਲੇ ਜਿਹੜੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਵੱਡੇ ਸਾਈਜ਼ ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ।
1: ਮਿਹਰਬਾਨੀ ਸੁੱਖ ਅੱਗੇ ਜਾ ਕੇ ਹੋਰ ਡੀਲਰ ਲਵਾਂਗੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਇੱਕ ਵਾਰੀ ਫਿਰ ਜੀ ਆਇਆਂ ਸਾਰਿਆਂ ਨੂੰ ਜੀ, ਲੌਂਗ ਵੀਕਐਂਡ ਤੁਸੀਂ ਮਨਾ ਰਹੇ ਹੋ ਔਰ ਮਨਪ੍ਰੀਤ ਬੜਾ ਹੀ ਪਿਆਰਾ ਜਿਹਾ ਦਿਨ ਆ ਬਾਹਰ ਨਾ, ਪੂਰਾ ਵੀਕ ਹੀ ਵਧੀਆ ਹੈਗਾ,
0: ਮੌਸਮ
1: ਟੈਂਪਰੇਚਰ ਵੀ ਠੀਕ ਹੈਗਾ ਤੇ ਸਨਸ਼ਾਈਨ ਧੁੱਪ ਬੜੀ ਸੋਹਣੀ ਖਿਲੀ ਹੋਈ ਹੈ ਨਾ, ਤੇ ਕੱਲ੍ਹ ਨੂੰ ਵੀ ਬਹੁਤ ਸੋਹਣਾ ਪਿਆਰਾ ਦਿਨ ਹੈ ਤੇ ਅਸੀਂ ਚਾਹਵਾਂਗੇ ਕਿ ਅੱਜ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਨੇ ਇਹ 6688 Tomcon Road ਤੇ ਆਓ ਤੇ ਡੀਲਰ ਦਾ ਫਾਇਦਾ ਉਠਾਓ। ਕੋਈ ਇਨਫੋਰਮੇਸ਼ਨ ਲੈਣੀ ਹੈ ਮੈਂ ਨੰਬਰ ਵੀ ਦੇ ਦਿਆਂ 6472600000 ਤੇ ਮੈਨੂੰ ਪਤਾ ਕਿ ਤੁਸੀਂ ਅੱਜ ਲੌਂਗ ਵੀਕਐਂਡ ਵਿੱਚ ਕਾਫੀ ਬਿਜ਼ੀ ਹੋਗੇ, ਲੇਕਿਨ ਤੁਸੀਂ ਮਨਪ੍ਰੀਤ ਨੂੰ ਵੀ ਸਟੂਡੀਓ ਦੇ ਵਿੱਚ ਨਾ ਫਰਮਾਇਸ਼ਾਂ ਕਰਕੇ ਬਿਜ਼ੀ ਰੱਖਣਾ ਤਾਂ ਕਿ ਅਸੀਂ ਤੁਹਾਡੀਆਂ ਚਾਹੁੰਦੇ ਹੁੰਦੇ ਹਾਂ ਕਿ ਜਿਹੜੇ ਤੁਸੀਂ ਰਿਕੁਐਸਟ ਕਰੋ ਸੌਂਗ ਉਹੀ ਲੱਗਣ। 9055646444 ਸਟੂਡੀਓ ਦਾ ਨੰਬਰ ਆ, ਮਨਪ੍ਰੀਤ ਟੂਰ ਹੋਰੀ ਸਾਨੂੰ ਸਾਥ ਦੇਣਗੇ ਸਟੂਡੀਓ ਚੋਂ ਤੇ ਮੈਂ ਪਹੁੰਚਿਆ ਹਾਂ ਲਾਈਵ ਲੋਕੇਸ਼ਨ 6685 Tomcon Road ਤੇ। ਜੀ ਮਨਪ੍ਰੀਤ
0: ਜੀ ਬਿਲਕੁਲ ਬਿਜ਼ੀ ਤਾਂ ਸਿੱਧੂ ਸਰ ਪਹਿਲਾਂ ਹੀ ਕਰ ਦਿੱਤਾ ਆ, ਇੱਕ ਫਰਮਾਇਸ਼ ਮੇਰੇ ਕੋਲ ਆਲਰੇਡੀ ਆ ਗਈ ਹੈ, ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ 00096। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ, ਸਿੱਧੂ ਭਾਜੀ ਨੂੰ ਸਤਿ ਸ਼੍ਰੀ ਅਕਾਲ।
0: ਹਾਂਜੀ
3: ਤੁਹਾਨੂੰ ਬਹੁਤ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਤੁਸੀਂ ਤੇ ਇੱਕ ਨਾ ਮੈਂ ਕੱਲ ਵੀ ਗੱਲ ਕੀਤੀ ਸੀਗੀ,
0: ਹਾਂਜੀ
3: ਮੈਂ ਫਰਮਾਇਸ਼ ਕਰਨੀ ਸੀ, ਸੱਸੀ ਆ ਜੀ ਉਹ ਢਾਡੀ ਰੰਗ ਆ ਕਲੀ ਆ, ਜਿੱਦਾਂ ਹੁਣ ਮਤਲਬ ਕਿ ਆਪਾਂ ਨੂੰ ਮਤਲਬ ਇਸ ਤਰ੍ਹਾਂ ਹੀ ਜਿਹੜੇ ਨਵੇਂ ਨੌਜਵਾਨ ਹੈ ਜਿੱਦਾਂ ਹੁਣ ਉਹ ਕਈ ਨਹੀਂ ਸੁਣਦੇ ਢਾਡੀ ਚੀਜ਼ਾਂ ਨੂੰ, ਆਪਾਂ ਨੂੰ ਜੋੜਨ ਦੀ ਲੋੜ ਆ ਤੇ ਉਹ ਮਤਲਬ ਕਿ ਉਦੈ ਸਿੰਘ ਮੁੰਡੀਆਂ ਤੇ ਭਾਈ ਦਲੀਪ ਸਿੰਘ ਮਸਤ ਉਹਨਾਂ ਦੀ ਗਾਈ ਹੋਈ ਆ, ਮਤਲਬ ਸੱਸੀ ਆ ਹਾਂਜੀ
0: ਸੱਸੀ
3: ਸੁੱਤੀ ਉੱਠ ਕੇ ਸੇਜ ਤੋਂ ਉਹਨੇ ਰੋਂਦੀ ਨੇ ਮਾਰੀ ਧਾ,
0: ਠੀਕ ਹੈ ਜੀ,
3: ਦੇ ਗਿਆ ਵਿਛੋੜਾ ਉਹਨੂੰ ਦੇ ਗਿਆ ਵਿਛੋੜਾ ਉਹਦੇ ਸਿਆਂ, ਇਸ ਤਰ੍ਹਾਂ ਬਹੁਤ ਪਿਆਰਾ ਗਾਇਆ ਹੋਇਆ ਜੀ। ਉਹਨਾਂ ਦੀਆਂ ਆਵਾਜ਼ਾਂ ਸੁਣ ਕੇ
0: ਹਾਂਜੀ
3: ਬਹੁਤ ਸਕੂਨ ਮਿਲਦਾ ਜੇ ਪਤਾ ਲੱਗਦਾ ਕਿ ਗਾਇਕੀ ਕੀ ਹੁੰਦੀ ਹੈ।
0: ਠੀਕ ਹੈ ਮੈਂ ਜ਼ਰੂਰ ਸੁਣਾਉਂਗੀ, ਬਸ ਤੁਹਾਨੂੰ ਥੋੜਾ ਟਾਈਮ ਦੇਣਾ ਪੈਣਾ, ਬਟ ਜ਼ਰੂਰ ਸੁਣਾਉਂਗੀ। ਹਾਂਜੀ ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੇ ਕਾਲ ਦੇ ਲਈ। ਤੇ ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
4: ਮਨਪ੍ਰੀਤ ਜੀ ਤੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਹੈਲੋ,
4: ਤੁਹਾਡੇ ਸਭ ਠੀਕ ਠਾਕ?
0: ਹਾਂਜੀ ਹਾਂਜੀ ਸਭ ਵਧੀਆ, ਤੁਸੀਂ ਕਿਵੇਂ ਹੋ?
1: ਚੜ੍ਹਦੀ ਕਲਾ ਆਪਣੇ ਵਾਲਿਆ, ਤੁਸੀਂ ਸੁਣਾਓ ਕੀ ਹਾਲ ਚਾਲ ਨੇ?
4: ਬਸ ਬਸ ਸਿੱਧੂ ਸਾਹਿਬ ਮਜ਼ੇ ਚ, ਬਹੁਤ ਵਧੀਆ ਦਿਨ ਆ, ਬਸ ਡਰਾਈਵ ਕਰ ਰਹੇ ਆ, ਇੰਜੋਏ ਕਰ ਰਹੇ ਆ।
0: ਕੀ ਸੁਣੋਗੇ ਅੱਜ ਦੇ ਪ੍ਰੋਗਰਾਮ ਚ?
4: ਮਨਪ੍ਰੀਤ ਜੀ ਅੱਜ ਫਿਰ ਉਹ ਸੁਣਾ ਦਿਓ ਕੈਂਚੀ ਵਾਲਾ।
0: ਓਕੇ,
4: ਕੈਂਚੀ ਗਾ ਰਹੀ ਜੀ ਨੇ ਆਰ ਆਈ ਜੀ ਆਈ।
0: ਹਾਂਜੀ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਏਬਲ ਟਰੱਕਿੰਗ ਦੀ ਤੇ ਇਹਨਾਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਜੇਕਰ ਤੁਹਾਡੇ ਕੋਲ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੈ, ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੈ ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਜ਼ਰੂਰੀ ਹੈ ਕਿ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਵੇ ਕਿਉਂਕਿ ਜਿਹੜਾ ਕੰਮ ਤੁਹਾਨੂੰ ਇਹਨਾਂ ਨੇ ਦੇਣਾ ਆ ਲੋਕਲ ਪਿਕਅਪਸ ਦੇ ਦੌਰ ਤੇ ਡਰੋਪ ਆਫਸ ਹੋਣਗੇ ਤੇ ਸਾਰਾ ਲੋਕਲੀ ਕੰਮ ਹੈ ਤੇ ਇਸ ਕਰਕੇ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਵੇ, ਕਲੀਨ ਐਬਸਟ੍ਰੈਕਟ ਹੋਵੇ, ਸਿਟੀ ਰੋਡ ਨੌਲੇਜ ਹੋਵੇ ਤੇ ਇਹਨਾਂ ਨੂੰ ਡਰਾਈਵਰਸ ਚਾਹੀਦੇ ਨੇ ਏਜ਼ਡ। ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ ਏਬਲ ਟਰੱਕਿੰਗ ਤੋਂ, ਨੰਬਰ ਹੈ 905-838-4346, 905-838-4346 ਏਬਲ ਟਰੱਕਿੰਗ ਦਾ ਨੰਬਰ ਹੈ। 9181 ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
5: ਹੋਰ ਠੀਕ ਠਾਕ।
0: ਹਾਂਜੀ
5: ਪ੍ਰੋਗਰਾਮ ਸੁਣੀ ਜਾਂਦੇ, ਹੋਰ ਅਸੀਂ ਕਰਨਾ ਵਿਹਲਿਆਂ ਨੇ।
0: ਠੀਕ ਹੈ, ਨਹੀਂ ਫਿਰ ਤੁਸੀਂ ਕੰਮ ਹੀ ਲੱਗੇ ਹੋਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਵਧੀਆ ਗੱਲ ਹੈ।
5: ਹਾਂਜੀ ਹਾਂਜੀ, ਮੈਂ ਕਿਹਾ ਪੁਰਾਣਾ ਸੁਰਿੰਦਰ ਕੌਰ ਦਾ ਗਾਣਾ ਲਾ ਦਿਓ।
0: ਹਾਂਜੀ ਦੱਸੋ।
5: ਉਹ ਕਹਿੰਦੀ ਗੁੱਤ ਮੇਰੀ ਕਲਾਵਾ ਪਾਵੇ ਲੱਕ ਨੂੰ, ਇੱਕ ਵਾਰੀ ਆ ਜਾ ਹਾਣੀ ਆ।
0: ਗੁੱਤ ਮੇਰੀ ਕਲਾਵਾ ਪਾਵੇ ਲੱਕ ਨੂੰ, ਸੁਰਿੰਦਰ ਕੌਰ ਜੀ ਦਾ?
5: ਹਾਂ ਬਦਲ ਕੇ ਇੱਕ ਵਾਰੀ ਆ ਜਾ ਹਾਣੀ ਆ ਪਾ ਦਿਓ, ਆ ਜਾਣਾ ਗਾਣਾ।
0: ਓਕੇ ਠੀਕ ਹੈ ਜੀ,
5: ਹਾਂਜੀ
0: ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਣੀ ਹੈ ਮੈਂ ਤੁਹਾਨੂੰ। ਤੁਸੀਂ ਕਿਵੇਂ ਹੋ?
6: ਠੀਕ ਹੈ ਜੀ, ਠੀਕ ਹੈ, ਵਧੀਆ, ਗੁੱਡ ਗੁੱਡ। ਤੇ ਆਪਣਾ ਇੱਕ ਗਾਣਾ ਲਾ ਦਿਓ ਜਿਹੜਾ ਹੈਗਾ ਆਪਣਾ ਹਰਜੀਤ ਹਰਮਨ ਦਾ।
0: ਓਕੇ, ਕਿਹੜਾ ਗਾਣਾ?
6: ਸਿੱਧੀ ਸਾਦੀ ਜੱਟੀ ਵਾਲਾ।
0: ਜੱਟੀ, ਠੀਕ ਹੈ ਜੀ, ਥੋੜਾ ਟਾਈਮ ਦਿਓ ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ।
6: ਕਿਉਂਕਿ ਮੈਂ ਅੱਗੇ ਇੱਕ ਤਾਂ ਸਪਰਮਾਈਲ ਕੀਤੀ, ਉਹਦਾ ਟਾਈਮ ਥੋੜਾ ਸੀ ਤੇ ਇੱਕ ਟਾਈਮ ਹੋ ਗਿਆ ਤੁਹਾਡਾ ਖਤਮ ਆ ਤੇ ਮੈਂ ਸੁਣਿਆ ਨਹੀਂ ਗਾ ਵੈਸੇ।
0: ਅੱਛਾ, ਕੋਈ ਗੱਲ ਨਹੀਂ, ਮੈਂ ਜਲਦੀ ਸੁਣਾ ਦੂੰਗੀ। ਠੀਕ ਹੈ ਜੀ, ਜਲਦੀ ਸੁਣਾ ਦੂੰਗੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਮੈਂ ਤੁਹਾਡੇ ਗਾਣੇ ਕੋਸ਼ਿਸ਼ ਅੱਜ ਰਹੇਗੀ ਕਿ ਫਟਾਫਟ ਸਾਰੇ ਗਾਣੇ ਆਪਾਂ ਸੁਣਾਈਏ, ਤੇ ਨਾਲ ਦੀ ਨਾਲ ਹੀ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜੁੜੇ ਰਹੋ। ਲੇਬਰ ਡੇ ਲੌਂਗ ਵੀਕਐਂਡ ਦੇ ਮੌਕੇ ਦੇ ਉੱਪਰ ਅਸੀਂ ਤੁਹਾਡੇ ਲਈ ਬਹੁਤ ਵਧੀਆ ਸੇਲ ਔਰਗਨਾਈਜ਼ ਕੀਤੀ ਹੈ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਅੱਜ ਤੁਹਾਡੇ ਲਈ ਉਪਰਾਲਾ ਹੈਗਾ ਆ ਜਿਹੜਾ ਤੁਸੀਂ ਮੈਕਸੀਮਮ ਫਾਇਦਾ ਲੈ ਸਕਦੇ ਹੋ। ਫਰਨੀਚਰ ਆਈਟਮਸ ਲੈ ਕੇ ਆਓ ਤੇ ਨਾਲ ਦੀ ਨਾਲ ਤੁਹਾਨੂੰ ਫ੍ਰੀ ਗਿਫਟਸ ਵੀ ਦੇਣਗੇ। ਵੱਡੇ ਵੱਡੇ ਅਪਲਾਈਂਸਿਸ ਤੁਹਾਨੂੰ ਫ੍ਰੀ ਗਿਫਟ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ ਦੇ ਉੱਪਰ। ਨੰਬਰ ਇਹਨਾਂ ਦਾ ਨੋਟ ਕਰ ਲਓ, 6472620000, 6472620000 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ। ਤੇ ਲਓ ਫਿਰ ਹਰਕੇ ਸੰਗਤ ਦੀ ਆਵਾਜ਼ ਦੇ ਵਿੱਚ ਪਹਿਲਾ ਗਾਣਾ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਜੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੰਜੋਏ ਕਰ ਰਹੇ ਹੋ। ਬੜਾ ਹੀ ਖੂਬਸੂਰਤ ਦਿਨ ਹੈ ਅੱਜ ਦਾ। ਅੱਜ ਬ੍ਰੈਂਪਟਨ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ। ਮੇਰੇ ਖਿਆਲ 'ਚ ਆਲੇ ਦੁਆਲੇ ਵਾਲੇ ਸਾਰੇ ਏਰੀਆ ਦੇ ਵਿੱਚ ਵੀ ਬੜਾ ਸੋਹਣਾ ਵੈਦਰ ਹੈ। 23 degrees ਟੈਂਪਰੇਚਰ ਇਸ ਟਾਈਮ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ ਅਤੇ ਓਵਰਆਲ ਕਹਿ ਲਓ ਕਿ ਇੰਨਾ ਸੋਹਣਾ ਵੈਦਰ ਹੈ ਨਾ ਅੱਜ ਤਾਂ, ਪੂਰੀ ਐਨ ਵਧੀਆ ਧੁੱਪ ਨਿਕਲੀ ਹੋਈ ਹੈ ਅਤੇ ਲੱਗ ਹੀ ਨਹੀਂ ਰਿਹਾ ਵੀ ਆਪਾਂ ਸਮਰ ਦੇ ਐਂਡ ਦੇ ਵਿੱਚ ਅਤੇ ਸਪਟੰਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਓਬਵੀਅਸ ਗੱਲ ਹੈ ਕਿ ਫਾਲ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ, ਬਟ ਬਹੁਤ ਖੂਬਸੂਰਤ ਵੈਦਰ ਹੈ। ਤੁਸੀਂ ਇਸ ਲੌਂਗ ਵੀਕਐਂਡ ਨੂੰ ਪੂਰਾ ਆਪਣਾ ਇੰਜੋਏ ਕਰ ਸਕਦੇ ਹੋ, ਪੂਰਾ ਇਸ ਟਾਈਮ ਨੂੰ ਯੂਟੀਲਾਈਜ਼ ਕਰੋ, ਕਿਉਂਕਿ ਜਿਹੜਾ ਇਹ ਟਾਈਮ ਹੈ ਆਪਾਂ ਨੂੰ 2 ਮਹੀਨੇ ਬਾਅਦ ਨਹੀਂ ਮਿਲਣਾ। ਇਸ ਕਰਕੇ ਇਹਨੂੰ ਅੱਜ ਹੀ ਤੁਸੀਂ ਇੰਜੋਏ ਕਰੋ ਅਤੇ ਆਪਣੀ ਫੈਮਿਲੀ ਆਪਣੀ ਫਰੈਂਡਸ ਨੂੰ ਪੂਰਾ ਟਾਈਮ ਦਿਓ, ਜ਼ਰੂਰੀ ਹੈ, ਕਿਉਂਕਿ ਲੌਂਗ ਵੀਕਐਂਡ ਕਦੇ ਕਦੇ ਤਾਂ ਆਉਂਦਾ ਆ ਅਤੇ ਜੇ ਛੁੱਟੀ ਵਾਲਾ ਦਿਨ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਲਓ, ਕੋਈ ਆਪਣੀ ਰੁਕੀ ਹੋਈ ਹੈ ਕਹਿ ਲਓ ਕਿ ਜਿਹੜੀ ਲੌਂਗ ਡਿਊ ਹੈਗੀ ਹੈ ਤੁਹਾਡੀ, ਸੋਚ ਕੇ ਬੈਠੇ ਹੋਏ ਹੋ ਕਿ ਹਾਂ ਆਹ ਵਾਲੀ ਫਲਾਣੀ ਡੈਸਟੀਨੇਸ਼ਨ 'ਤੇ ਜਾਣਾ ਹੈ, ਉੱਥੇ ਤੁਸੀਂ ਜ਼ਰੂਰ ਜਾਓ। ਇਸ ਲੌਂਗ ਵੀਕਐਂਡ ਦੇ ਉੱਪਰ ਆਪਣੇ ਇੰਜੋਏ ਕਰ ਸਕਦੇ ਹੋ ਟਾਈਮ ਨੂੰ ਅਤੇ ਨਾਲ ਦੀ ਨਾਲ ਹੀ ਮੇਰੇ ਨਾਲ ਗੱਲਬਾਤ ਤੁਹਾਡੀ ਚੱਲਦੀ ਰਹੇਗੀ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਜੇਕਰ ਤੁਸੀਂ ਇੰਡੀਆ ਜਾਣ ਦੀ ਪਲੈਨਿੰਗ ਦੇ ਵਿੱਚ ਹੈਗੇ ਹੋ ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ, ਬਹੁਤ ਵਧੀਆ ਇਹ ਤੁਹਾਡੇ ਲਈ ਹਮੇਸ਼ਾ ਇਹ ਟਿਕਟਸ ਲਗਾਉਂਦੇ ਨੇ। ਟੋਰਾਂਟੋ ਤੋਂ ਬੈਂਗਲੌਰ ਕਿਸੇ ਨੇ ਜਾਣਾ ਹੋਵੇ ਨਵੰਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ, ਰਾਊਂਡ ਟ੍ਰਿਪ ਦੀ ਟਿਕਟ $1400 ਦੀ ਹੈ। ਟੋਰਾਂਟੋ ਤੋਂ ਬੈਂਗਲੌਰ, ਬੈਂਗਲੌਰ ਤੋਂ ਫਿਰ ਟੋਰਾਂਟੋ ਤੁਸੀਂ ਵਾਪਸੀ ਕਰ ਸਕਦੇ ਹੋ ਅਤੇ ਟਿਕਟ ਹੈਗੀ ਹੈ ਤੁਹਾਡੇ ਲਈ $1400 ਦੀ। ਜੇ ਤੁਸੀਂ ਜਾਣਾ ਹੋਵੇ ਵੈਨਕੂਵਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰ ਵੈਨਕੂਵਰ ਤੁਸੀਂ ਵਾਪਸੀ ਕਰਨੀ ਹੈ ਤਾਂ ਤੁਸੀਂ ਟਿਕਟ ਲਓ ਇਹਨਾਂ ਦੇ ਕੋਲੋਂ। 16 November ਤੋਂ ਲੈ ਕੇ 19 March ਤੱਕ ਦੀ ਰਾਊਂਡ ਟ੍ਰਿਪ ਦੀ ਟਿਕਟ ਹੈ ਅਤੇ ਟਿਕਟ ਹੋਏਗੀ ਤੁਹਾਡੇ ਲਈ $1990 ਦੀ। ਦੋ ਬੈਗਸ ਦੇ ਨਾਲ ਟਰੈਵਲ ਕਰਨਾ ਆ, $1990 ਦੇ ਵਿੱਚ, $1990 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਵੈਨਕੂਵਰ। ਡੇਟਸ ਹੈਗੀਆਂ ਨੇ 16 November ਤੋਂ ਲੈ ਕੇ 19 March ਤੱਕ ਦੀਆਂ। ਅਤੇ ਇਸ ਤੋਂ ਇਲਾਵਾ ਟੋਰਾਂਟੋ ਤੋਂ ਦਿੱਲੀ 1 way ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਨਵੰਬਰ ਮਹੀਨੇ ਦੇ ਵਿੱਚ, $1150 ਦੀ ਟਿਕਟ ਹੋਏਗੀ, $1150, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਟੋਰਾਂਟੋ ਤੋਂ ਦਿੱਲੀ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਤਾਂ 25 October ਨੂੰ ਜਾ ਕੇ 26 December ਨੂੰ ਤੁਸੀਂ ਵਾਪਸੀ ਕਰੋ, $1890 ਦੀ ਟਿਕਟਸ ਹੈ, $1890। ਅਤੇ ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੀ ਇੱਕੋ ਇੱਕ ਲੋਕੇਸ਼ਨ ਜਿਹੜੀ ਮਿਸਿਸਾਗਾ ਵਾਲੀ ਹੈ, 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਤੁਸੀਂ ਪਹੁੰਚੋ। ਅੱਜ ਨੈਕਸਟ ਡੀਲ ਦੇ ਲਈ ਚੱਲਦੇ ਹਾਂ ਆਪਾਂ, ਲੇਬਰ ਡੇ ਲੌਂਗ ਵੀਕਐਂਡ ਸੇਲ ਚੱਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ, ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਅਗਲੀ ਵਧੀਆ ਜਿਹੀ ਡੀਲ ਦਵਾਉਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ, ਤੁਹਾਡੇ ਸਭ ਦੇ ਵਾਸਤੇ ਵੀਕਐਂਡ ਦੀਆਂ ਲੌਂਗ ਵੀਕਐਂਡ ਦੀਆਂ ਸ਼ੁਭ ਇੱਛਾਵਾਂ। ਤੇ ਅੱਜ ਤੁਹਾਡੀਆਂ ਕਾਫੀ ਸੇਵਿੰਗ ਕਰਾ ਰਹੇ ਹਾਂ ਅਸੀਂ ਪਹੁੰਚੇ ਹੋਏ ਚੇਚੇ ਤੌਰ ਦੇ ਉੱਤੇ ਲੇਬਰ ਡੇ ਵੀਕਐਂਡ ਤੇ ਗ੍ਰੈਂਡ ਫਰਨੀਚਰ ਤੇ, ਸੋ ਕੋਈ ਮੇਰੇ ਨਾਲ ਨੇ ਤੇ ਆਪਾਂ ਅਗਲੀ ਡੀਲ ਉਹਦੇ ਤੋਂ ਲਈਏ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦਾ ਸੱਦਾ ਪੱਤਰ ਪਰਿਵਾਰ ਤੱਕ ਦੇ ਰਹੇ ਹਾਂ ਜੀ। ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਿਓ। ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੇ ਸਭ ਇੱਕ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਚੜਾਕੇ ਕੰਡ ਵੀ ਪ੍ਰਾਈਜ਼ ਹੋਣ ਲੱਗੀ ਆ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, LED ਲਾਈਟਾਂ ਦੇ ਨਾਲ ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ ਕੰਪਲੀਟ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ LED ਲਾਈਟਾਂ ਦੇ ਨਾਲ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਇਟਾਲੀਅਨ ਸੀਰੀਜ਼ ਦਾ ਬੈੱਡਰੂਮ ਸੈੱਟ, 4500 4000 ਡਾਲਰ ਦਾ ਲੈਂਦੇ ਆਏ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਹਿੰਦੇ ਪਹੁੰਚਣਗੇ, ਕੰਪਲੀਟ ਬੈਡਰੂਮ ਸੈੱਟ ਸਿਰਫ $1999 $1999
1: ਦੇ ਨਾਲ, ਫਿਰ ਦੇਸ਼ ਪ੍ਰਦੇਸ਼ ਦਾ ਇੱਕ ਤੋਹਫਾ ਬਣਦਾ,
2: ਡਨ ਹੋ ਗਿਆ,
1: ਇੱਕ TV ਦਿਓ ਇਹਦੇ ਨਾਲ,
2: ਚਲੋ ਡਨ। TV ਟੈਲੀਵਿਜ਼ਨ ਜਿੰਨੇ ਵੀ ਪਰਿਵਾਰ, ਪਹਿਲੇ 5 ਪਰਿਵਾਰ ਜਿਹੜੇ ਇੰਸਟੋਲ ਆ ਜਾਣਗੇ, ਬੈਡਰੂਮ ਸੈੱਟ ਬਾਏ ਕਰ ਲੈਣਾ $1999 ਦਾ, ਮੈਨੂੰ ਟੈਲੀਵਿਜ਼ਨ ਲੈ ਦੇ ਮੈਂ ਤਸਵੀਰਾਂ ਬੋਲਦੀਆਂ
1: ਜੀ। ਬੈਡਰੂਮ ਸੈੱਟ ਹੈ ਬੜਾ ਪਿਆਰਾ, ਬਹੁਤ ਪਿਆਰਾ ਕਲਰ ਦਾ
2: ਜੀ ਬਿਲਕੁਲ ਸਰ। ਪਲੱਸ ਪੁਆਇੰਟ ਕੀ ਹੈ ਕਿ ਪਹਿਲਾਂ ਕੀ ਹੁੰਦਾ ਸੀ, ਪੇਂਟਿੰਗਾਂ ਜਦੋਂ ਆਪਾਂ ਚੱਕਦੇ ਸੀ ਬੜਾ ਕੁਛ ਕਰਨਾ ਪੈਂਦਾ ਸੀ, ਹੁਣ ਮਾੜਾ ਜਿਹਾ ਇਸ਼ਾਰਾ ਦੇ ਦੋ ਮੈਟਰਸ ਉੱਪਰ ਚੱਲ ਜਾਂਦਾ, ਥੱਲੇ ਸਾਰੀ ਸੋਚ ਬਣ ਜਾਂਦੀ ਹੈ, ਤੇ ਨਾਲੇ ਵਾਈਟ ਕਲਰ ਦਾ ਗੋਲਡਨ ਹੈਂਡਲ ਲੱਗੇ ਹੋਏ ਨੇ। ਇੰਨਾ ਸੋਹਣਾ ਬੈਡਰੂਮ ਸੈੱਟ ਆਲੇ ਦਰਦੇ ਦਾ 1999 ਦੇ ਵਿੱਚ ਪੂਰਾ ਬੈਡਰੂਮ ਸੈੱਟ, ਤੇ ਨਾਲੇ ਟੈਲੀਵਿਜ਼ਨ
1: ਬੈਡ
2: ਜੀ,
1: ਉਹ ਥੱਲੇ ਸਟੋਕ ਬੁੱਕ ਆ ਸਕਦੇ
2: ਬਿਲਕੁਲ ਥੋੜੇ ਜਿਹੇ ਵਾਲੀ ਸਾਰੀ ਆ ਜਾਂਦੀ ਆ। ਸੋ 1999 ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਚਾਰ ਚੇਅਰਾਂ ਸਾਈਡ ਤੇ ਬੈਂਚ ਲੱਗਾ ਹੋਇਆ, ਸੋ ਡਾਇਨਿੰਗ ਟੇਬਲ ਵਿਦ 6 ਚੇਅਰ ਸੋਲਿਡ ਵੁੱਡ ਦਾ 399 ਦਾ ਲੇਵਰ ਡੇ ਲੌਂਗ ਵੀਕਐਂਡ ਸਪੈਸ਼ਲ,
1: ਇਹਦੇ ਨਾਲ ਮਾਈਕ੍ਰੋਵੇਵ ਦੇ ਦੇ
2: ਡਨ, ਮਾਈਕ੍ਰੋਵੇਵ ਫ੍ਰੀ, ਢੋਲ ਤੇ ਡਗਾ ਲੈਣੇ ਉਹਨਾਂ ਨੂੰ ਲਾ ਦਿਓ ਢੋਲ ਤੇ ਡਗਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ ਤੁਸੀਂ 399 ਦਾ, ਤੇ ਨਾਲ
0: ਸਾਰੀ ਨਵੀਂ ਇਨਵੈਂਟਰੀ ਇਹਨਾਂ ਦੇ ਕੋਲ ਪਹੁੰਚ ਚੁੱਕੀ ਹੈ, ਬਹੁਤ ਇਕਬਾਲ ਦਾ ਬਹੁਤ ਹੀ ਸੋਹਣਾ ਨਵਾਂ ਮਾਡਰਨ ਫਰਨੀਚਰ ਤੁਸੀਂ ਜਾ ਕੇ ਲੈ ਕੇ ਆਓ। ਨੰਬਰ ਤੁਸੀਂ ਨੋਟ ਕਰ ਲਓ 6472620006472200 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ। ਪਹਿਲਾ ਫਰਮਾਇਸ਼ੀ ਗਾਣਾ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ ਅਤੇ ਉਮੀਦ ਹੈ ਕਿ ਸਾਰੇ ਆਪਣਾ ਲੌਂਗ ਵੀਕਐਂਡ ਪੂਰਾ ਇੰਜੋਏ ਕਰ ਰਹੇ ਨੇ। ਅਤੇ ਮਨੀਤ ਗਿਰੀ ਜੀ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਮਨੀਤ ਗਿਰੀ ਜੀ ਨੇ ਗਿਰੀ ਲੀਗਲ ਲਾਅ ਆਫਿਸ ਤੋਂ। ਅਤੇ ਜੇਕਰ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਹੋਵੇ ਜਾਂ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਕੋਰਟ ਦੇ ਵਿੱਚ ਕੋਈ ਚੱਲ ਰਿਹਾ ਹੋਵੇ ਆਲਰੇਡੀ, ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੀਗਲ ਪ੍ਰੋਬਲਮ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਗੱਲਬਾਤ ਕਰੋ, ਇਹ ਤੁਹਾਡੀ ਪੂਰੀ ਹੈਲਪ ਕਰਨਗੇ। ਮਨੀਤ ਗਿਰੀ ਜੀ ਬੈਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ, ਸਾਰੇ ਇੰਡੀਵਿਜੁਅਲਸ ਦੀ ਪੂਰੀ ਮਦਦ ਕਰਦੇ ਨੇ ਅਤੇ ਬਿਜ਼ਨਸਿਸ ਦੀ ਵੀ ਪੂਰੀ ਹੈਲਪ ਕਰਦੇ ਆ। ਚਾਹੇ ਤੁਹਾਨੂੰ ਕਿਸੇ ਦਾ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਤੁਸੀਂ ਹੱਲ ਲੱਭਣਾ ਹੋਵੇ, ਜਾਂ ਤੁਸੀਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਕੋਈ ਵੀ ਲੀਗਲ ਮੈਟਰ ਦੇ ਲਈ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ, ਤੁਸੀਂ ਇਹਨਾਂ ਨੂੰ ਯਾਦ ਰੱਖੋ। ਗਿਰੀ ਲੀਗਲ ਤੁਹਾਡੇ ਸਾਰੇ ਕੇਸ ਨੂੰ ਸਮਝਣਗੇ ਅਤੇ ਤੁਹਾਨੂੰ ਅੱਗੇ ਦੇ ਜਿੰਨੇ ਵੀ ਆਪਸ਼ਨਸ ਨੇ ਲੀਗਲ ਆਪਸ਼ਨਸ ਬਾਰੇ ਪੂਰਾ ਤੁਹਾਨੂੰ ਗਾਈਡ ਕਰਨਗੇ ਅਤੇ ਤੁਹਾਡੀ ਪੂਰੀ ਹੈਲਪ ਕਰਨਗੇ। ਆਪਣੇ ਤੁਸੀਂ ਸਿਵਲ ਲੋਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮਸ, ਬਿਜ਼ਨਸ ਡਿਸਪਿਊਟਸ ਜਾਂ ਫਿਰ ਕੋਰਟ ਕੇਸਿਸ ਹੋਣ, ਇੰਪਲੋਇਮੈਂਟ ਜਾਂ ਹੋਰ ਕਿਸੇ ਵੀ ਲੀਗਲ ਡਿਸਪਿਊਟ ਸੰਬੰਧੀ, ਸਾਰੇ ਮੈਟਰਸ ਦੇ ਲਈ ਤੁਸੀਂ ਲੀਗਲ ਗਿਰੀ

ਤੇ ਨਾਲ ਦੀ ਨਾਲ ਹੀ ਤੁਸੀਂ ਜੇਕਰ ਕਿਸੇ ਨੇ ਆਪਣੀ ਮੋਰਗੇਜ ਕਰਵਾਉਣੀ ਹੋਵੇ ਤਾਂ ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ। ਕਿਸੇ ਨੇ ਵੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਐਂਡ ਇੰਡਸਟਰੀਅਲ ਮੋਰਗੇਜ ਕਰਵਾਉਣੀ ਹੋਵੇ, ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਜਾਂ ਪਰਚੇਸਿਸ ਨੇ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਰਾਹੁਲ ਗਰੇਵਾਲ ਜੀ ਦੇ ਨਾਲ। ਹੋਮ ਐਕਿਊਟੀ ਜਾਂ ਕਮਰਸ਼ੀਅਲ ਐਕਿਊਟੀ ਬਣਾਉਣੀ ਹੋਵੇ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਵੀ ਦਿੰਦੇ ਨੇ, ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਮੋਰਗੇਜਿਸ ਵੀ ਤੁਹਾਡੀਆਂ ਐਜ਼ ਸੂਨ ਐਜ਼ ਪੋਸੀਬਲ ਕਰਾ ਦਿੰਦੇ ਨੇ। ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ, ਬਹੁਤ ਲੰਬਾ ਤਜ਼ਰਬਾ ਇਹਨਾਂ ਦਾ। 6476402511, 6476042511 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਰਾਹੁਲ ਗਰੇਵਾਲ ਜੀ ਦੇ ਨਾਲ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਪੂਰੀ ਸਾਂਝ ਪਾ ਸਕਦੇ ਹੋ। ਨੰਬਰ 1 ਹੈ 905-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਗੱਲਾਂ ਬਾਤਾਂ ਦੇ ਨਾਲ, ਗੀਤ ਸੰਗੀਤ ਦੇ ਨਾਲ, ਕੁਛ ਤੁਸੀਂ ਸੁਣਾਓ, ਕੁਛ ਮੈਂ ਸੁਣਾਵਾਂ, ਅਤੇ ਨਾਲ ਦੀ ਨਾਲ ਤੁਹਾਨੂੰ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 'ਤੇ ਵੀ ਬੜੀ ਜਲਦੀ ਲੈ ਕੇ ਚੱਲਾਂਗੇ, ਕਿਉਂਕਿ ਅੱਜ ਅਸੀਂ ਤੁਹਾਡਾ ਮੈਕਸੀਮਮ ਫਾਇਦਾ ਕਰਾ ਰਹੇ ਹਾਂ। ਲੇਬਰ ਡੇ ਲੌਂਗ ਵੀਕਐਂਡ ਹੈ, ਅਤੇ ਲੇਬਰ ਡੇ ਦੇ ਮੌਕੇ ਦੇ ਉੱਪਰ ਸਾਰਿਆਂ ਦੇ ਲਈ ਸੋਚਿਆ ਕਿ ਕੁਛ ਵਧੀਆ ਇੱਕ ਉਪਰਾਲਾ ਕੀਤਾ ਜਾਵੇ ਜਿਹਦੇ ਵਿੱਚ ਤੁਹਾਡਾ ਮੈਕਸੀਮਮ ਫਾਇਦਾ ਹੋਵੇ। ਕਈ ਵਾਰ ਆਪਾਂ ਸੋਚ ਕੇ ਰਹਿ ਜਾਂਦੇ ਹਾਂ ਕਿ ਮੈਂ ਆਪਣੇ ਘਰ ਦਾ ਫਰਨੀਚਰ ਆਈਟਮ ਚੇਂਜ ਕਰਨੀ ਹੈ, ਆਪਣਾ ਬੈੱਡ ਬੋਕਸ ਚੇਂਜ ਕਰਨਾ ਹੋਵੇ, ਤੁਸੀਂ ਆਪਣਾ ਡਾਇਨਿੰਗ ਟੇਬਲ ਚੇਂਜ ਕਰਨਾ ਚਾਹੁੰਦੇ ਹੋ, ਕੋਈ ਵੀ ਚੀਜ਼ਾਂ ਨੇ, ਤਾਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਸੁਨਹਿਰੀ ਮੌਕਾ ਆ। ਤੁਸੀਂ ਇਹਦਾ ਫਾਇਦਾ ਜ਼ਰੂਰ ਲਓ, ਕਿਉਂਕਿ ਬਹੁਤ ਹੀ ਘੱਟ, ਬਹੁਤ ਹੀ ਰਿਡਿਊਸ ਪ੍ਰਾਈਸਿਸ ਦੇ ਵਿੱਚ, ਬਿਲਕੁਲ ਨਵੇਂ ਡਿਜ਼ਾਈਨਸ, ਬਿਲਕੁਲ ਬ੍ਰਾਂਡ ਨਿਊ ਡਿਜ਼ਾਈਨਸ ਦੇ ਵਿੱਚ ਤੁਹਾਨੂੰ ਮਾਡਰਨ ਫਰਨੀਚਰ ਮਿਲ ਰਿਹਾ। ਗ੍ਰੈਂਡ ਹੋਮ ਫਰਨੀਚਰ 'ਤੇ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ, ਅਤੇ ਨਾਲ ਤੁਹਾਨੂੰ ਵੱਡੇ ਵੱਡੇ ਗਿਫਟਸ ਮਿਲ ਰਹੇ ਨੇ, ਅਤੇ ਜ਼ਰੂਰ ਤੁਸੀਂ ਪਹੁੰਚਣਾ, ਤੁਸੀਂ ਗੱਲਬਾਤ ਵੀ ਕਰ ਸਕਦੇ ਹੋ। ਨੰਬਰ ਹੈ 6472600, 647-262-0000 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਲਓ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ ਮੇਨ ਟਾਈਮ ਦੇ ਵਿੱਚ, ਅਤੇ ਵਾਪਸ ਆ ਕੇ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ, ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਅਤੇ ਆਪਣਾ ਵੀਕਐਂਡ ਲੌਂਗ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋਣਗੇ। ਅਤੇ ਚਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਰ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਾਂਗੇ। ਤੁਹਾਨੂੰ ਅਸੀਂ ਦਿਵਾਉਂਦੇ ਹਾਂ ਵਧੀਆ ਵਧੀਆ ਡੀਲਸ, ਅੱਜ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਅੱਜ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਤੁਹਾਡੀ ਮੈਕਸੀਮਮ ਫਾਇਦਾ ਹੋਵੇ, ਇਸ ਕਰਕੇ ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। ਕੋਈ ਵੀ ਡੀਲ ਤੁਹਾਨੂੰ ਪਸੰਦ ਆਉਂਦੀ ਹੈ, ਕੋਈ ਵੀ ਤੁਹਾਨੂੰ ਲੱਗਦਾ ਕਿ ਹਾਂ ਇਹ ਡੀਲ ਮੇਰੇ ਲਈ ਬਣੀ ਹੋਈ ਹੈ, ਤਾਂ ਤੁਸੀਂ ਫਟਾਫਟ ਉਹਨਾਂ ਨੂੰ ਕਾਲ ਕਰ ਲਓ ਅਤੇ ਤੁਸੀਂ ਆਪਣਾ ਫਟਾਫਟ ਪਹੁੰਚ ਵੀ ਜਾਓ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। 6472600 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜਿਹਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਲੋ ਫਿਰ ਚੱਲਾਂਗੇ ਗੱਲਬਾਤ ਕਰਦੇ ਹਾਂ ਸਿੱਧੂ ਸਰ ਦੇ ਨਾਲ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਤੇ ਆਪਾਂ ਸੁੱਖ ਹੋਰਾਂ ਤੋਂ ਹੁਣ ਆਪਾਂ ਲੈ ਲਿਆ ਤੀਸਰੀ ਡੀਲ ਅੱਜ ਦੀ,
0: ਹਾਂਜੀ,
1: ਔਰ ਉਹਨਾਂ ਨੂੰ ਵੀ ਨਾਲ ਲੈਣਾ। ਜੀ ਸੁੱਖ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਵੱਡੇ ਲੌਂਗ ਵੀਕਐਂਡ ਦੀਆਂ ਜਿਹੜੀਆਂ ਪ੍ਰਾਈਜ਼ ਦੇ ਰਹੇ ਹਾਂ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਅੱਜ ਵੱਡੇ ਲੌਂਗ ਵੀਕਐਂਡ ਦੇ ਜਿਹੜੇ ਡਿਸਕਾਊਂਟ ਦੇ ਨਾਲ ਤੋਹਫੇ ਮਿਲ ਰਹੇ ਆ। ਤੁਸੀਂ ਹਾਈ ਐਂਡ ਬੈਡਰੂਮ ਸੈੱਟ ਜੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਲੈਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਲਿਵਿੰਗ ਰੂਮ ਦੇ ਲਈ ਟਰਕੀ ਸਟਾਈਲ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਲੋਐਸਟ ਪ੍ਰਾਈਸ ਤਾਂ ਮਿਲ ਰਹੀਆਂ, ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਸਿੱਧੂ ਸਾਹਿਬ ਇੱਕ ਡੀਲ ਦਿੰਦੇ ਹਾਂ ਜਿਹੜਾ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਟਰੈਸਟ ਵੀ ਪਾਵਰ, ਹੈਡਰੈਸਟ ਵੀ ਪਾਵਰ, ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਦੇ ਨਾਲ, ਥੱਲੇ ਐਲਈਡੀ ਲਾਈਟਾਂ, ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਚਾਹ ਦਾ ਕੱਪ ਰੱਖਣਾ, ਡਰਿੰਕ ਰੱਖਣੀ ਆ, ਫੋਨ ਚਾਰਜ ਕਰਨ ਦਾ ਵਾਇਰਲੈਸ ਚਾਰਜਰ ਵੀ ਆ, USB-C ਕੇਬਲ, ਆਰਮ ਦੇ ਵਿੱਚ ਸਟੋਰੇਜ ਵੀ ਆ। ਸੋ ਪਾਵਰ ਰਿਕਲਾਈਨਰ ਸੋਫਾ ਸੈੱਟ ਬਲੈਕ ਕਲਰ ਵੀ ਮਿਲ ਜੂਗਾ ਤੁਹਾਨੂੰ, ਬਰਾਊਨ ਕਲਰ ਵੀ ਮਿਲ ਜੂਗਾ। ਸੋ ਰਿਕਲਾਈਨਰ ਪਿਓਰ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਰ ਲੈਦਰ ਦਾ, ਜਿਹਦੀ ਰੈਗੂਲਰ ਕੀਮਤ 3500 ਡਾਲਰ ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵਿਨ ਸਟੋਰ ਆ ਜਾਣਗੇ, 1999 ਡਾਲਰ ਦਾ 3500 ਵਾਲਾ ਰਿਕਲਾਈਨਰ ਸੋਫਾ ਸੈੱਟ, 1999 ਡਾਲਰ ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ।
1: ਬਹੁਤ ਵਧੀਆ ਪ੍ਰਾਈਸ ਆ
2: ਜੀ, ਬਿਲਕੁਲ 3 ਸੀਟਰ ਸੋਫਾ, 2 ਸੀਟਰ ਲਪਸੜ, 4 ਰਿਕਲਾਈਨਰ, ਸਭ ਫੁੱਟਰੈਸ ਵੀ ਪਾਵਰ, ਹੈਡਰੈਸ ਵੀ ਪਾਵਰ, ਐਲਈਡੀ ਲਾਈਟਾਂ, ਡ੍ਰੌਪ ਡਾਊਨ ਕੱਪ ਹੋਲਡਰ, USB ਚਾਰਜਰ ਸੀ, ਕੇਬਲ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 3500 ਡਾਲਰ ਸੀ। ਲੇਵਰ ਡੇ ਲੌਂਗ ਵੀਕਐਂਡ
1: ਗਿਫਟ ਕੀ ਜਗ੍ਹਾ ਆਪਾਂ
2: ਇਹਨਾਂ ਨਾਲ ਸਭ ਪਹਿਲੇ ਤਾਂ ਪ੍ਰਾਈਜ਼ ਗਿਫਟ, ਤੇ ਫਿਰ ਇੱਕ ਡਾਇਨਿੰਗ ਟੇਬਲ ਤੇ 6000 ਦਾ ਗਿਫਟ ਹੋਣ ਲੱਗਾ। ਸੋ ਰਿਕਲਾਈਨਰ ਸੋਫਾ ਐਂਡ ਲਪਸੜ ਫੁੱਲੀ ਲੋਡਡ, 3500 ਡਾਲਰ ਵਾਲਾ, 1999 ਡਾਲਰ ਦਾ, 1999 ਡਾਲਰ, ਜਿਹੜੇ ਪਹਿਲੇ 5 ਪਰਿਵਾਰ ਰਾਈਟ ਵਿਨ ਸੁਣਾ ਜਾਣਗੇ, ਨਾਲ ਬੱਚਿਆਂ ਦੇ ਲਈ PS5 ਪਲੇਸਟੇਸ਼ਨ ਗੇਮ, PS5 ਪਲੇਸਟੇਸ਼ਨ ਗੇਮ ਬਿਲਕੁਲ ਫ੍ਰੀ, ਆਪਣੇ ਬੱਚਿਆਂ ਨਾਲ ਲਿਓ। ਪਾਵਰ ਰਿਕਲਾਈਨਰ ਸੋਫਾ ਸੈੱਟ ਐਲਈਡੀ ਲਾਈਟਾਂ ਵਾਲਾ, 3500 ਵਾਲਾ, 1999 ਡਾਲਰ ਦਾ, 2000 ਡਾਲਰ ਦਾ, ਤੇ ਨਾਲ PS5 ਪਲੇਸਟੇਸ਼ਨ ਗੇਮ ਜਿਹੜੀ ਬਿਲਕੁਲ ਫ੍ਰੀ ਮਿਲੂਗੀ ਸਿੱਧੂ ਸਾਹਿਬ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ ਸੁੱਖ, ਅੱਗੇ ਜਾ ਕੇ ਹੋਰ ਡੀਲਾਂ ਵੀ ਲਵਾਂਗੇ ਮਨਪ੍ਰੀਤ ਜੀ ਨੂੰ ਤਾਂ ਆਪਾਂ, ਔਰ ਪਹੁੰਚੋ 6685 ਟੋਮਕਨ ਰੋਡ ਦੇ ਉੱਤੇ, ਸਾਨੂੰ ਵੀ ਮਦਦ, ਤੁਹਾਨੂੰ ਹੋਰ ਵੀ ਡਿਸਕਾਊਂਟ ਦਵਾਵਾਂਗੇ ਇੱਥੇ। ਔਰ ਆਓ, ਕਿਤੇ ਵੀ ਤੁਸੀਂ ਹੈਗੇ ਡੇਅਰੀ ਬਲ ਦੀ ਲੰਘ ਰਹੇ ਹੋ ਤਾਂ ਲੈਫਟ ਲੈ ਲਓ ਜਾਂ ਰਾਈਟ ਮਾਰ ਲਓ, ਵੀ ਪਰਲੇ ਪਾਸੇ ਹੋ ਰਹੇ ਹਾਂ, ਅਤੇ ਤੁਸੀਂ ਆਓ ਟੋਮਕਨ ਰੋਡ ਦੇ ਉੱਤੇ, 6685 ਟੋਮਕਨ ਰੋਡ 'ਤੇ ਆ ਕੇ ਗ੍ਰੈਂਡ ਫਰਨੀਚਰ ਦੇ ਇਹ ਜਿਹੜੀ ਸੇਲ ਲੱਗੀ ਆ ਇਹਦਾ ਪੂਰਾ ਫਾਇਦਾ ਉਠਾਓ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ। ਅਤੇ ਅੱਜ ਅਸੀਂ 4 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਬਟ ਤੁਸੀਂ ਸ਼ਾਮ ਤੱਕ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਚੱਲ ਰਹੀ ਹੈ। ਅਤੇ ਤੁਸੀਂ ਆਪਣੇ ਲਈ ਮਾਡਰਨ ਫਰਨੀਚਰ, ਡਿਜ਼ਾਈਨਰ ਫਰਨੀਚਰ ਜ਼ਰੂਰ ਲੈਣ ਦੇ ਲਈ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਦੇ। ਪ੍ਰਾਈਸਿਸ ਬਹੁਤ ਘੱਟ ਨੇ, ਬਟ ਤੁਹਾਨੂੰ ਬਹੁਤ ਹੀ ਕਮਾਲ ਦਾ No.1 ਫਰਨੀਚਰ ਮਿਲੂਗਾ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ 6472600000, 6472600000, 00000 ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ।

0: ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦਿਆਂ ਟੀਮ ਸਿੱਧੂ ਦੇ ਬਾਰੇ ਜੋ ਕਿ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਸ਼ਹਿਰ ਦੇ ਵਿੱਚ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ ਤੇ ਕਲੋਜ਼ਿੰਗ ਇਹਨਾਂ ਦੀ 2027 ਦੇ ਐਂਡ ਤੋਂ ਲੈ ਕੇ 2027 ਦੇ ਸਟਾਰਟਿੰਗ ਤੱਕ ਹੋ ਜਾਣੀ ਹੈ। ਕੈਲੇਡਨ ਸ਼ਹਿਰ ਦੇ ਵਿੱਚ ਇਹ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਤਿੰਨ ਟਾਈਪ ਦੇ ਟਾਊਨ ਹਾਊਸਿਸ ਆ ਰਹੇ ਨੇ ਜਿਨ੍ਹਾਂ ਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਹੋਣਗੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਹੋਣਗੇ ਡਬਲ ਕਾਰ ਗਰਾਜ ਦੇ ਨਾਲ ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਤੇ ਓਕ ਦੀਆਂ ਸਟੇਅਰਸ ਹੋਣਗੀਆਂ। ਹਰੇਕ ਫਲੋਰ ਦੇ ਉੱਪਰ 9 ਫੁੱਟ ਦੀ ਸੀਲਿੰਗ ਹੋਏਗੀ। 0 ਡਿਵੈਲਪਮੈਂਟ ਚਾਰਜਿਸ ਨੇ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ। 5 ਅਪਲਾਈਂਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਹੈ ਤੇ $10,000 ਦੇ ਡਿਕੋਰ ਡਾਲਰਸ ਵੀ ਹੈਗੇ ਨੇ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਕਰਨ ਦੀ ਬੁਕਿੰਗ ਕਰਵਾਓ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ। ਨੰਬਰ ਹੈ 416-302-0016-416-302-0016, ਟੀਮ ਸਿੱਧੂ ਦਾ ਨੰਬਰ ਹੈ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਕਰਨਾ ਸੁਣੀਏ। ਉਦੇ ਸਿੰਘ ਮੁੰਡੀਆਂ, ਇਹਨਾਂ ਦੀ ਆਵਾਜ਼ ਦੇ ਵਿੱਚ ਸੱਸੀ ਉੱਠੀ ਸੁੱਤੀ ਉੱਠੀ ਸੇਜ ਤੋਂ, ਇਹ ਸਾਡੇ ਲਿਸਨਰ ਨੇ ਇੱਕ ਫਰਮਾਇਸ਼ ਕੀਤਾ ਸੀ ਤੇ ਲਓ ਤੁਸੀਂ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਤਾਂ ਯਾਰ ਦੇ ਵਿਛੋੜੇ ਵਿੱਚ ਰੋਂਦੀ ਹੋਈ ਸੱਸੀ ਦਸਵੀਂ ਪਾਈ ਦਲੀਪ ਸਿੰਘ ਕੀ ਕਹਿੰਦੀ ਆ।

0: ਮੈਂ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381।

ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਹੈ ਅਤੇ ਦੋ ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ। ਜੇਕਰ ਤੁਸੀਂ ਆਪਣੇ ਹੁਣ ਵੀਕਐਂਡ ਆ ਗਿਆ, ਓਬਵੀਅਸ ਗੱਲ ਆ ਕੋਈ ਨਾ ਕੋਈ ਗੈਟ ਟੂਗੈਦਰਸ ਕਰ ਰਹੇ ਹੋਵੋਗੇ, ਕੋਈ ਗੈਦਰਿੰਗਸ ਕਰ ਰਹੇ ਹੋਵੋਗੇ ਘਰੇ, ਅਤੇ ਓਬਵੀਅਸ ਗੱਲ ਆ ਕਿ ਖਾਣ ਪੀਣ ਦਾ ਪੂਰਾ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ। ਇਸ ਕਰਕੇ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ। ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ ਉੱਥੇ ਤੁਸੀਂ ਜਾਓ, ਅਤੇ ਤੁਸੀਂ ਰੱਖੜੀ ਸੇਲ ਦਾ ਹਜੇ ਵੀ ਫਾਇਦਾ ਲੈ ਸਕਦੇ ਹੋ, ਕਿਉਂਕਿ ਦੋ ਦਿਨ ਹੈਗੇ ਨੇ, ਅੱਜ ਦਾ ਅਤੇ ਕੱਲ੍ਹ ਦਾ। ਸੰਡੇ ਤੱਕ ਇਹ ਸੇਲ ਲੱਗੀ ਹੋਈ ਹੈ ਇਹਨਾਂ ਦੇ ਕੋਲ, ਅਤੇ ਤੁਸੀਂ ਇਸ ਸੇਲ ਦਾ ਫਾਇਦਾ ਲਓ। ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਗਰੋਸਰੀਜ਼ ਮਿਲਦੀਆਂ ਨੇ, ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀਜ਼ ਮਿਲਦੀਆਂ, ਅਤੇ ਨਾਲ ਤੁਸੀਂ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲਾਜਵਾਬ ਖਾਣਾ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਲੈ ਕੇ ਆ ਸਕਦੇ ਹੋ। ਕੁਝ ਕੁ ਪ੍ਰਾਈਸਿਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਰਾੜ ਦੇਸੀ ਘਿਓ ਲੈ ਕੇ ਆਓ, 1.6 ਕੇਜੀ ਵਾਲਾ ਵੱਡਾ ਬਾਕਸ $23.99 ਦੇ ਵਿੱਚ। ਬਰਾੜ ਦਹੀਂ $5.99 ਦੇ ਵਿੱਚ ਲੈ ਕੇ ਆਓ, 1.8 ਕੇਜੀ ਵਾਲਾ ਵੱਡਾ ਬਾਕਸ। ਇੰਡੀਅਨ ਟੈਲੀਬਾਈਟਸ ਇਡਲੀ ਰਾਈਸ ਜਿਹੜੇ ਹੁੰਦੇ ਆ, $11.99 ਦੇ ਵਿੱਚ ਲੈ ਕੇ ਆਓ, 20 ਪਾਉਂਡ ਵਾਲਾ ਬੈਗ। ਇੰਡੀਅਨ ਟੈਲੀਬਾਈਟਸ ਬਰਾਊਨ ਸ਼ੂਗਰ 8 ਪਾਉਂਡ ਵਾਲਾ ਬੈਗ $6.99 ਦੇ ਵਿੱਚ। ਸਵਰਨਾ ਚੱਕੀ ਆਟਾ 20 ਪਾਉਂਡ ਵਾਲਾ ਬੈਗ $11.99। ਇੰਡੀਅਨ ਟੈਲੀਬਾਈਟਸ ਐਵਰੀਡੇ ਰਾਈਸ ਲੈ ਕੇ ਆਓ, $6.99 ਦੇ ਵਿੱਚ 8 LB। ਇਸ ਤੋਂ ਇਲਾਵਾ ਇੰਡੀਅਨ ਟੈਲੀਬਾਈਟਸ ਦਾ ਬਾਲਟੀ ਵਾਲਾ ਗੁੜ ਲੈ ਕੇ ਆਓ, 5 ਕਿਲੋ ਵਾਲਾ ਪੈਕ ਹੈ $9.99 ਦੇ ਵਿੱਚ। ਟਾਟਾ ਟੀ ਪ੍ਰੀਮੀਅਮ 1 ਕਿਲੋ ਵਾਲਾ ਬੈਗ ਹੈ ਜੋ $9.99 ਦੇ ਵਿੱਚ ਮਿਲੂਗਾ। ਅਤੇ ਡੈਮਸਟਰ ਹੋਲ ਵੀਟ ਐਂਡ ਵਾਈਟ ਬ੍ਰੈਡ, ਇਹ ਤੁਹਾਨੂੰ $2.49 ਈਚ ਮਿਲੂਗੀ। ਜੇਕਰ ਤੁਸੀਂ ਕੋਈ ਵੀ ਦਾਲ ਲੈ ਕੇ ਆਉਣੀ ਹੋਵੇ, ਬਲੈਕ ਵਾਈਟ ਚਨੇ ਲੈ ਕੇ ਹੋਣ, ਮੂੰਗ ਦਾਲ, ਅੰਗੂਰ ਦਾਲ, ਕੋਈ ਵੀ ਦਾਲਾਂ ਲੈ ਕੇ ਆਉਣੀਆਂ ਹੋਣ, ਤਾਂ ਤੁਸੀਂ ਇੰਡੀਅਨ ਟੈਲੀਬਾਈਟਸ ਦੇ ਲੈ ਕੇ ਆਓ। $3.99 ਦੇ ਵਿੱਚ 4-4 ਪਾਉਣ ਵਾਲੇ ਬੈਗ ਇਹਨਾਂ ਦੇ ਕੋਲ ਲੱਗੇ ਹੋਏ ਨੇ। ਲਕਸ਼ਮੀ ਜਿੰਜਰ ਗਾਰਲਿਕ ਪੇਸਟ ਲੈ ਕੇ ਆਓ, $2.99 ਦੇ ਵਿੱਚ 680 ਗ੍ਰਾਮ। ਇਸ ਤੋਂ ਇਲਾਵਾ ਕਾਫੀ ਹੋਰ ਵੀ ਵਧੀਆ ਵਧੀਆ ਐਕਸਾਈਟਿੰਗ ਪ੍ਰਾਈਸਿਸ ਲੱਗੀਆਂ ਹੋਈਆਂ ਨੇ। ਜੂਸ ਵਗੈਰਾ ਲੈ ਕੇ ਆਉਣੇ ਹੋਣ ਤੁਸੀਂ, ਜੇ ਤੁਸੀਂ ਪੈਕਡ ਫੂਡ ਲੈ ਕੇ ਆਉਣਾ ਹੋਵੇ ਜਿਹੜੇ ਫਰੋਜ਼ਨ ਫੂਡ ਹੁੰਦੇ ਆ, ਜਾਂ ਲੈਟਸ ਸੇ ਤੁਸੀਂ ਦੀਪ ਹੋਮ ਸਟਾਈਲ ਪਰੌਂਠੇ ਲੈ ਕੇ ਆਉਣੇ ਹੋਣ, $6.99 ਦੇ ਵਿੱਚ ਫੈਮਲੀ ਪੈਕ ਮਿਲ ਜਾਣਾ। ਹਲਦੀਰਾਮ ਦੇ ਸਨੈਕਸ ਤੁਹਾਨੂੰ $1.99 ਦੇ ਵਿੱਚ ਮਿਲ ਰਹੇ ਨੇ। ਕਾਫੀ ਸਾਰੀਆਂ ਤੁਹਾਨੂੰ ਪ੍ਰਾਈਸਿਸ ਮਿਲਣਗੀਆਂ ਇਹਨਾਂ ਦੇ ਕੋਲੋਂ। ਹਰ ਟਾਈਪ ਦਾ ਮਸਾਲਾ ਮਿਲਦਾ ਤੁਹਾਨੂੰ, ਖੜੇ ਮਸਾਲੇ ਲੈ ਲਓ ਜਾਂ ਦੂਸਰੇ ਲੈ ਲਓ ਬਾਕਸ ਵਾਲੇ। ਤੁਸੀਂ ਇਹਨਾਂ ਦੇ ਕੋਲੋਂ ਆਪਣੇ ਹਰ ਤਰ੍ਹਾਂ ਦੇ ਡਰਾਈ ਫਰੂਟਸ ਲੈ ਕੇ ਆ ਸਕਦੇ ਹੋ। ਕਹਿ ਲਓ ਕਿ ਤੁਹਾਨੂੰ ਖਾਣ ਪੀਣ ਤੋਂ ਲੈ ਕੇ ਆਪਣੀ ਗਰੋਸਰੀ, ਆਪਣੇ ਸੌਦਾ ਪੱਤਾ ਸਾਰਾ ਮਿਲਦਾ ਆ ਇੰਡੀਅਨ ਫਰੂਟ ਲੈਣ ਦੇ ਉੱਪਰ। ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ ਪਹੁੰਚੋ ਤੁਸੀਂ, ਇਹਨਾਂ ਦੇ ਕੋਲ ਜਿਹੜੀ ਸੇਲ ਲੱਗੀ ਹੋਈ ਉਹ ਵੀ ਕੱਲ੍ਹ ਤੱਕ ਹੀ ਹੈ। ਇਹਦੇ ਵਿੱਚ ਤੁਸੀਂ ਚਿਕਨ ਕਰੀ ਵਿਦ ਨਾਨ ਲੈ ਕੇ ਆਓ $9.99 ਦੇ ਵਿੱਚ, ਚਿਕਨ ਬਿਰਿਆਨੀ $6.99। ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤਾਂ ਪੂਰੀ ਫੁੱਲ ਪਲੇਟ $3.99 ਦੇ ਵਿੱਚ। ਆਲੂ ਕੁਲਚਾ $4.99, ਸਟਫਡ ਕੁਲਚਾ $2.99। ਵੈਜੀ ਨੂਡਲਸ ਖਾਣੀਆਂ ਹੋਣ $6.99 ਦੇ ਵਿੱਚ ਖਾਓ। ਵੈਜੀ ਬਿਰਿਆਨੀ $4.99, $3.99 ਦੇ ਵਿੱਚ ਵੈਜੀ ਬਰਗਰ ਲੈ ਕੇ ਆ ਸਕਦੇ ਹੋ। ਅਤੇ ਵੈਜੀਟੇਰੀਅਨ ਥਾਲੀ ਪੂਰੀ ਪ੍ਰੋਪਰ ਭਰੀ ਹੋਈ ਲੋਡਡ ਥਾਲੀ $4.99 ਈਚ ਤੁਹਾਨੂੰ ਮਿਲੂਗੀ। ਅਤੇ ਜਿਹੜੀ ਗਲਫ ਵਾਲੀ ਲੋਕੇਸ਼ਨ ਹੈ ਐਂਡ ਕੇਮਬ੍ਰਿਜ ਵਾਲੀ ਲੋਕੇਸ਼ਨ, ਅਤੇ ਨਾਲ ਹੀ ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਹੈ ਜਿਹੜੀ, ਇੱਥੇ ਤੁਹਾਨੂੰ ਵੈਜੀਟੇਰੀਅਨ ਮੀਡੀਅਮ ਪੀਜ਼ਾ ਵੀ ਮਿਲੂਗਾ, ਦੋ ਟੋਪਿੰਗਸ ਵਾਲਾ $6.99 ਦਾ। ਤੁਸੀਂ ਆਪਣੀ ਪਸੰਦ ਦੇ ਟੋਪਿੰਗਸ ਪਵਾਓ ਅਤੇ ਮੀਡੀਅਮ ਪੀਜ਼ਾ $6.99 ਦੇ ਵਿੱਚ ਖਾਓ। ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ ਹੈ 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ, ਦੂਸਰੀ ਲੋਕੇਸ਼ਨ ਹੈ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡਨ ਚਿੰਕਿਊਜ਼ੀ ਕੋਲੇ, ਚੌਥੀ ਲੋਕੇਸ਼ਨ ਹੈ 45 ਡਸਕ ਡਰਾਈਵ ਡਸਕ ਐਂਡ ਚਿੰਕਿਊਜ਼ੀ 'ਤੇ, ਅਤੇ ਇਹਨਾਂ ਦੀ ਫਿਫਥ ਲੋਕੇਸ਼ਨ ਹੈਗੀ ਆ 33 ਫੋਰਲੇ ਡਰਾਈਵ ਗਲਫ ਦੇ ਵਿੱਚ। ਪੰਜਵੀਂ ਲੋਕੇਸ਼ਨ ਹੈਗੀ ਇਹਨਾਂ ਦੀ, ਸੋਰੀ ਛੇਵੀਂ ਲੋਕੇਸ਼ਨ ਹੈਗੀ ਆ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ, ਬਿਲਕੁਲ ਨਵੀਂ ਲੋਕੇਸ਼ਨ ਜੋ ਕਿ 7th ਲੋਕੇਸ਼ਨ ਇਹਨਾਂ ਦੀ, ਉਹ ਹੈਗੀ ਹੈ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 'ਤੇ, ਸੈਂਡਲਵੁੱਡ ਐਂਡ ਹਰ ਅੰਟਾਰੀਓ ਕਹਿ ਲਓ ਚਾਹੇ। ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਇਹ ਬ੍ਰੈਂਪਟਨ ਦੇ ਵਿੱਚ ਹੀ ਨੇ। ਅਤੇ 7 ਲੋਕੇਸ਼ਨਸ ਇਹ ਨੇ ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਗਰੋਸਰੀਜ਼ ਵੀ ਕਰ ਸਕਦੇ ਹੋ ਅਤੇ ਆਪਣੇ ਫੂਡ ਵੀ ਲੈ ਕੇ ਆ ਸਕਦੇ ਹੋ। ਅਤੇ ਇੱਕ ਇਹਨਾਂ ਦੀ ਲੋਕੇਸ਼ਨ ਹੋਰ ਹੈ ਸੈਰੇਮਨੀ ਐਕਸਪ੍ਰੈਸ, ਜੋ ਕਿ ਲੋਕੇਟਡ ਹੈ 10 ਲਾਈਟ ਬੀਮ ਟੈਰੇਸ ਯੂਨਿਟ ਨੰਬਰ 17 ਐਂਡ 18 ਬ੍ਰੈਂਪਟਨ ਦੇ ਵਿੱਚ।
ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ। ਇੱਥੇ ਵੀ ਤੁਹਾਨੂੰ ਲਾਜਵਾਬ ਖਾਣਾ ਮਿਲਦਾ, ਟੇਕ ਆਊਟਸ ਅਵੇਲੇਬਲ ਨੇ ਇੱਥੇ, ਤੇ ਜ਼ਰੂਰ ਪਹੁੰਚੋ। ਇੰਡੀਅਨ ਫਰੂਟ ਲੈਂਡ ਦੀ ਕੋਈ ਵੀ ਲੋਕੇਸ਼ਨ ਤੁਹਾਡੇ ਨਜ਼ਦੀਕ ਹੈ, ਜ਼ਰੂਰ ਪਹੁੰਚੋ ਤੇ ਆਪਣਾ ਲਈ ਨਾਲੇ ਤਾਂ ਗਰੋਸਰੀਜ਼ ਕਰਕੇ ਆਓ, ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਕੇ ਆ ਸਕਦੇ ਹੋ, ਤੇ ਨਾਲ ਹੀ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਤੁਸੀਂ ਲਾਜਵਾਬ ਖਾਣਾ ਲੈ ਕੇ ਆਓ। ਇਹਨਾਂ ਦੇ ਕੋਲ ਰੋ ਮੀਟ ਵੀ ਮਿਲਦਾ, ਮੈਗਨੇਟਿਡ ਮੀਟ ਵੀ ਮਿਲਦਾ ਆ, ਫਿਸ਼, ਚਿਕਨ, ਲੈਂਬ, ਗੋਟ, ਸਭ ਕੁਛ ਤੁਹਾਨੂੰ ਮਿਲੂਗਾ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਤੇ। ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਤੇ ਸਟੂਡੈਂਟ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਤੇ ਨਾਲ ਹੀ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ, ਏਬਲ ਟਰੱਕਿੰਗ ਵਾਲਿਆਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਵਰਕ ਦੇ ਲਈ। ਸਾਰਾ ਅਕਾਊਂਟਿੰਗ ਐਂਡ ਬੁੱਕ ਕੀਪਿੰਗ ਦਾ ਕੰਮ ਹੋਏਗਾ, ਤੁਹਾਨੂੰ ਬਹੁਤ ਵਧੀਆ ਸੈਲਰੀ ਦੇਣਗੇ, ਅੱਛਾ ਪੇ ਰੇਟ ਦੇ ਰਹੇ ਨੇ। ਏਬਲ ਟਰੱਕਿੰਗ, ਇਹਨਾਂ ਨੂੰ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਕੰਮ ਦੇ ਲਈ, ਯਾਨੀ ਕਿ ਆਫਿਸ ਦਾ ਸਾਰਾ ਕੰਮ ਤੁਸੀਂ ਕਰਨਾ ਹੋਏਗਾ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਅਤੇ ਵਧੀਆ ਸੈਲਰੀ ਤੁਹਾਨੂੰ ਦੇਣਗੇ। ਤੁਸੀਂ ਏਬਲ ਟਰੱਕਿੰਗ ਨੂੰ ਕਾਲ ਕਰੋ, ਨੰਬਰ ਹੈ 905-838-4346, 905-838-4346 'ਤੇ ਤੁਸੀਂ ਕਾਲ ਕਰ ਸਕਦੇ ਹੋ। ਏਬਲ ਟਰੱਕਿੰਗ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਨੰਬਰ 905-564-5444, 905-564-6444 'ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਵੇਲਾ ਹੋ ਗਿਆ, ਚੱਲਾਂਗੇ ਇੱਕ ਵਾਰ ਫਿਰ ਤੋਂ ਲੌਂਗ ਵੀਕਐਂਡ ਦੀ ਜਿਹੜੀ ਸਪੈਸ਼ਲ ਸੇਲ ਤੁਹਾਡੇ ਲਈ ਲੱਗੀ ਹੋਈ ਹੈ, ਗ੍ਰੈਂਡ ਹੋਮ ਫਰਨੀਚਰ 'ਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲੀ ਹੋਈ ਹੈ, ਅਤੇ ਜ਼ਰੂਰ ਪਹੁੰਚੋ ਤੁਸੀਂ ਆਪਣੇ ਘਰਾਂ ਦੇ ਵਿੱਚ ਕਮਾਲ ਦਾ ਨੰਬਰ 1 ਫਰਨੀਚਰ ਲੈ ਕੇ ਆਓ। 6685 ਟੋਮਕਨ ਰੋਡ ਦੇ ਉੱਪਰ ਪਹੁੰਚ ਕੇ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਅਸੀਂ ਕਿ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ 'ਤੇ। ਲੇਬਰ ਡੇ ਵੀਕ ਕਿਰਤੀ ਵਾਲੀ ਕਾਮਿਆਂ ਦੇ ਮਿਹਨਤ ਨਾਲ ਕਮਾਏ ਹੋਏ ਜਿਹੜੇ ਡਾਲਰ ਨੇ ਉਹ ਸੇਵ ਕਰਾ ਰਹੇ ਹਾਂ, ਕਾਫੀ ਵਧੀਆ ਗਿਫਟ ਵੀ ਦਵਾ ਰਹੇ ਹਾਂ ਤੁਹਾਨੂੰ, ਤੇ ਅਗਲੇ ਡੀਲ ਲੈਂਦੇ ਹਾਂ ਆਪਾਂ ਸ਼ੁਕਰ ਤੋਂ। ਜੀ
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਚੱਲ ਰਹੀ ਆ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚ ਰਹੇ ਨੇ, ਭਾਰੀ ਡਾਲਰਾਂ ਦੀ ਸੇਵਿੰਗ ਕਰ ਰਹੇ ਨੇ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸਿੱਧੂ ਸਾਹਿਬ, ਇੱਕ ਪਲੱਸ ਪੁਆਇੰਟ ਆ ਕਿ ਲੇਬਰ ਡੇ ਲੌਂਗ ਵੀਕਐਂਡ ਉੱਪਰ ਡਿਸਕਾਊਂਟ ਤਾਂ ਮਿਲ ਰਹੇ ਆ, ਤੋਹਫੇ ਵੀ ਮਿਲ ਰਹੇ ਆ, ਪਰ ਪੂਰੀ ਇਨਵੈਂਟਰੀ ਜਿਹੜੀ ਸ਼ੋਰੂਮ ਦੀ ਚੇਂਜ ਕਰ ਦਿੱਤੀ ਗਈ ਆ, ਸਾਰੀ ਇਨਵੈਂਟਰੀ ਬ੍ਰੈਂਡ ਨਿਊ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹੜੇ ਨਵੇਂ ਨਵੇਕਲੇ ਕਿਸਮ ਦੇ ਨਵੇਂ ਲੱਗ ਚੁੱਕੇ ਨੇ, ਪਿਓਰ ਲੈਦਰ ਦੇ ਕੈਨੇਡੀਅਨ ਮੇਡ ਸੋਫਾ ਸੈੱਟ, ਲੈਦਰ ਦੇ ਰਿਕਲਾਈਨਰ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਈਵਨ ਤੁਸੀਂ ਕਾਫੀ ਟੇਬਲ ਵੀ ਲੈਣਾ ਚਾਹੁੰਦੇ ਹੋ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਡਿਸਕਾਊਂਟ ਜਿਹੜੇ ਵੱਡੇ ਨਾਲ ਮਿਲ ਰਹੇ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਫਟਾਫਟ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ 6685 ਟੋਮਗਰ ਰੋਡ ਦੇ ਉੱਪਰ, 6685 ਟੋਮਗਰ ਰੋਡ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਸਭ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਚੋਇਸ ਆਫ ਕਲਰ ਦੇ ਨਾਲ ਜਿਹੜਾ ਮਰਜ਼ੀ ਰੰਗ ਬਣਾ ਲਿਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਦੇ ਨਾਲ ਪੇਟੀ ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਚਾਹੀਦੇ ਨੇ, ਸਿਲਵਰ ਕਲਰ ਦੇ ਹੈਂਡਲ ਚਾਹੀਦੇ ਨੇ, ਫੁੱਲੀ ਕਸਟਮਾਈਜ਼ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ 15-15 16-16 ਸੌ ਡਾਲਰ ਦਾ ਲੈਂਦੇ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚ ਜਾਣਗੇ, 799 ਦਾ ਪੂਰਾ ਬੈਡਰੂਮ ਸੈੱਟ, 799 799 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ
1: ਕੋਲ ਲੈ ਕੇ ਜਾ ਸਕਦੇ ਹੋ।
2: ਸਿੱਧੂ ਸਾਹਿਬ, ਨਾਲ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਵਰਥ 4-500 ਡਾਲਰ ਹੈ, ਬਿਲਕੁਲ ਫ੍ਰੀ, ਜਿਹੜੇ ਪਰਿਵਾਰ ਰਾਈਟ ਮਿਲ ਜਾਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, 799 ਦਾ ਕੁਈਨ ਸਾਈਜ਼ ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ, ਇੱਕ ਬਿਲਕੁਲ ਆਰਥੋ ਤੇ ਇੱਕ ਦੇਸ ਪ੍ਰਦੇਸ ਵੱਲੋਂ ਸਪੈਸ਼ਲ ਇਲੈਕਟ੍ਰੋਨਿਕ ਤੋਹਫਾ ਵੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਫਟਾਫਟ ਹੁਣ ਗੱਡੀਆਂ ਰਜਿਸਟਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ। ਸਿੱਧੂ ਸਾਹਿਬ,
1: ਮਿਹਰਬਾਨੀ, ਔਰ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 4 ਵਜੇ ਤੱਕ, ਬਹੁਤ ਸਾਰੀਆਂ ਡੀਲਾਂ ਤੁਹਾਨੂੰ ਦਵਾਉਣੀਆਂ, ਤੇ ਗੀਤ ਸੰਗੀਤ ਤੁਹਾਡਾ ਫਰਮਾਇਸ਼ ਜਿਹੜੇ ਤੁਸੀਂ ਰਿਕੁਐਸਟ ਕਰਦੇ ਹੋ ਸਟੂਡੀਓ ਦੇ ਵਿੱਚ ਉਹ ਪੇਸ਼ ਕਰ ਹੀ ਰਹੇ ਹਾਂ। ਬਾਪੂ ਚੱਲਦੇ ਆ ਸਟੂਡੀਓ ਦੇ ਵਿੱਚ, ਮਨਪ੍ਰੀਤ ਦੇ ਭਾਗ ਜੀ। ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਸ਼ਾਮ ਦੇ 4 ਵਜੇ ਤੱਕ, ਬਟ ਤੁਸੀਂ ਲੇਟ ਨਾਈਟ ਤੱਕ ਵੀ ਜਾ ਸਕਦੇ ਹੋ, ਸ਼ਾਮ ਦੇ 7-8 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ ਗ੍ਰੈਂਡ ਹੋਮ ਫਰਨੀਚਰ। ਨੰਬਰ ਇਹਨਾਂ ਦਾ 6472600000, 6472600000 'ਤੇ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ, ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਸੀਂ ਬੈਸਟ ਡੀਲਸ ਅੱਜ ਦੇ ਦਿਨ ਦੇ ਵਿੱਚ ਲੈ ਕੇ ਆ ਸਕਦੇ ਹੋ।

0: ਬੱਚੇ ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਵਾਉਣਾ ਹੋਵੇ ਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਆਪਣੀ ਕਾਰਸ ਨੂੰ ਲੈ ਕੇ ਪਹੁੰਚੋ। ਨਵੇਂ ਤੁਹਾਨੂੰ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਵਿੰਟਰ ਟਾਇਰਸ ਪ੍ਰੋਵਾਈਡ ਕਰਦੇ ਨੇ, ਆਲ ਸੀਜ਼ਨ ਟਾਇਰਸ ਵੀ ਤੁਸੀਂ ਲੈ ਸਕਦੇ ਹੋ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾਓ ਇਹਨਾਂ ਦੇ ਕੋਲੋਂ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਆ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨਾਲ ਦੀ ਨਾਲ ਹੀ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜੋ ਕਿ ਸਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਇਸ ਲੌਂਗ ਵੀਕਐਂਡ ਦੇ ਲਈ ਸਪੈਕਸ ਐਕਸਪ੍ਰੈਸ ਤੋਂ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚੋ। ਅੱਜ ਤੁਹਾਡੇ ਲਈ ਡਾਕਟਰਸ ਵੀ ਅਵੇਲੇਬਲ ਹੋਣਗੇ ਤੇ ਤੁਸੀਂ ਜਾ ਕੇ ਮੁਲਾਕਾਤ ਕਰ ਸਕਦੇ ਹੋ, ਆਪਣਾ ਆਈ ਐਗਜ਼ਾਮ ਦੇ ਸਕਦੇ ਹੋ। ਬਹੁਤ ਹੀ ਕੰਪ੍ਰਹੈਂਸਿਵ ਆਈ ਐਗਜ਼ਾਮ ਤੁਹਾਡਾ ਲੈਂਦੇ ਨੇ ਤੇ ਨਾਲ ਤੁਹਾਡੇ ਲਈ ਬਹੁਤ ਵਧੀਆ ਡੀਲਸ ਲਗਾਉਂਦੇ ਨੇ। ਚਾਹੇ ਤੁਸੀਂ ਸਿੰਗਲ ਵਿਜ਼ਨ ਕਲਾਸਿਸ ਲੈਣੇ ਹੋਣ, ਚਾਹੇ ਪ੍ਰੋਗਰੈਸਿਵ ਕਲਾਸਿਸ, ਚਾਹੇ ਤੁਸੀਂ ਆਪਣੇ ਲਈ ਸਨ ਕਲਾਸਿਸ ਦੇਖ ਰਹੇ ਹੋ, ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ। ਇਸ ਲੌਂਗ ਵੀਕਐਂਡ ਦੇ ਲਈ ਬੜੀ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਪੂਰੀ ਇਨਫੋਰਮੇਸ਼ਨ ਲਵਾਂਗੇ ਰਾਜਨ ਜੀ ਤੋਂ ਸਪੈਕਸ ਐਕਸਪ੍ਰੈਸ ਤੋਂ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ,
1: ਅੱਜ ਦੇ ਬਾਰੇ ਦੱਸਣਾ ਚਾਹਾਂਗਾ ਕਿ ਬੈਕ ਟੂ ਸਕੂਲ ਸੇਲ ਚੱਲ ਰਹੀ ਹੈ, ਨਾਲ ਦੀ ਨਾਲ ਲੌਂਗ ਵੀਕਐਂਡ ਦਾ ਵੀ ਹੈ, ਲੇਬਰ ਡੇ ਦਾ। ਬੈਕ ਟੂ ਸਕੂਲ ਸੇਲ ਕਰਕੇ ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀ ਐਂਕਲ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਤੇ ਜਿਹੜੇ ਤੁਸੀਂ ਫਰੇਮ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡ ਨਿਊ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅੱਜ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਰਮ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਟਨ ਦੇ, ਐਡੀ ਬਾਬਰ ਦੇ, ਰੂਟਸ ਦੇ, ਆਈਜੋਡ ਦੇ, ਇਹ ਤਕਰੀਬਨ 35-40 ਅਲੱਗ ਅਲੱਗ ਬ੍ਰਾਂਡ ਨੇ। ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ 90% ਆਫ ਦਿੱਤੇ ਜਾ ਰਹੇ ਨੇ। ਸੋ ਮਨਪ੍ਰੀਤ ਜੀ, $299 ਦਾ ਫਰੇਮ ਹੈ, $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਡਿਸਪਲੇ ਦੇ ਉੱਤੇ ਤਕਰੀਬਨ 700-800 ਫਰੇਮ ਲੱਗਾ ਹੋਇਆ ਜਿਹਦੇ ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ, ਤੁਸੀਂ ਬਲੈਕ ਕਲਰ ਲੈਣਾ ਚਾਹੁੰਦੇ ਹੋ, ਕਲਰਫੁਲ ਲੈਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਪਲਾਸਟਿਕ ਦਾ ਲੈਣਾ ਚਾਹੁੰਦੇ ਹੋ, ਮੈਟਲ ਦਾ ਲੈਣਾ ਚਾਹੁੰਦੇ ਹੋ, ਹਰ ਕਿਸਮ ਦਾ ਫਰੇਮ ਇਹਦੇ ਚ ਇੰਕਲੂਡਿਡ ਹੈ ਜੀ। ਔਰ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਸਿਰਫ ਤੇ ਸਿਰਫ $29 ਚ ਮਿਲ ਰਹੇ ਨੇ। ਸੋ ਪਹੁੰਚਣਾ ਕਿੱਥੇ ਡੀਲਾਂ ਲੈਣ ਲਈ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਤੇ ਲੌਂਗ ਵੀਕਐਂਡ ਕਰਕੇ ਇੱਕ ਸਪੈਸ਼ਲ ਡੀਲ ਸਿਰਫ ਤੇ ਸਿਰਫ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ। ਜਿਹੜੇ ਵੀ ਸਾਨੂੰ ਪਹਿਲੇ 5 ਕਾਲਰ ਕਾਲ ਕਰ ਲੈਣਗੇ ਉਹਨਾਂ ਨੂੰ ਅਸੀਂ ਅੱਜ ਟੌਮ ਫੋਰਡ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਦੇ ਰਹੇ ਹਾਂ। ਸੋ ਪਹਿਲੇ 5 ਕਾਲਰ ਕਾਲ ਕਰਕੇ ਟੌਮ ਫੋਰਡ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਲੈਣਾ ਚਾਹੁੰਦੇ ਨੇ ਤੇ ਹੁਣੇ ਸਾਨੂੰ ਕਾਲ ਕਰ ਲੈਣ, 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਨੰਬਰ ਹੈ 905-460-8888, 905-460-8888 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਤੇ ਅੱਜ ਜਾ ਕੇ ਡਾਕਟਰ ਦੇ ਨਾਲ ਮੁਲਾਕਾਤ ਕਰੋ ਤੇ ਨਾਲ ਦੀ ਨਾਲ ਡੀਲਸ ਦਾ ਵੀ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ। ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜਸ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।

0: ਸਟੂਡੈਂਟ ਕੀ ਤੋਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੈਂਟ ਨੰਬਰ 9055664449055464444, ਸਟੂਡੈਂਟ ਦਾ ਨੰਬਰ ਹੈ ਤੇ ਮੇਰੀ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਮੈਂ
0: ਛੁੱਟੀ
1: ਮਨਾਉਂਦੇ ਹੁਣੇ ਤੁਸੀਂ ਅੱਜ ਸੈਟ ਤੇ ਆਏ ਹੋ?
2: ਬਿਲਕੁਲ, ਅੱਜ ਲਾਈਵਨ ਤੇ ਪਹੁੰਚੇ ਹੋਏ, ਅੱਜ ਲਾਈਵਨ ਲੋਕੇਸ਼ਨ ਤੇ ਪਹੁੰਚੇ ਹੋਏ ਆ ਅਸੀਂ 6085 ਟੋਮਕਨ ਰੋਡ ਤੇ, ਹਨਾ।
1: ਓ ਮੈਂ ਵੀ ਸੋਫਾ ਲਿਆਂਦਾ ਸੀ ਇੱਥੋਂ, ਜਦੋਂ ਪਹਿਲਾ ਪਲਾ ਕਮਰਸ਼ੀਅਲ ਕੀਤੀ ਸੀ। ਮੈਂ ਟੋਮਕਨ ਤੋਂ ਲਿਆਂਦਾ ਸੀ ਉੱਥੋਂ।
0: ਹਾਂਜੀ ਹਾਂਜੀ,
1: ਆ ਟੋਮਕਨ ਤੋਂ ਲਿਆਂਦਾ ਸੀ।
0: ਹਾਂਜੀ ਹਾਂਜੀ, ਅੱਜ ਵੀ ਟੋਮਕਨ ਤੇ ਪਹੁੰਚੇ ਹੋਏ ਨੇ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ। ਹਾਂਜੀ,
1: ਮੈਂ ਟੇਬਲ ਲਿਆਂਦਾ ਸੀ, ਸੋਫਾ ਲਿਆਂਦਾ ਸੀ ਜਦੋਂ ਪਹਿਲੀ ਵਾਰ ਸੀ ਪਹਿਲੇ ਦਿਨ ਓਪਨਿੰਗ।
0: ਹਾਂਜੀ ਹਾਂਜੀ ਹਾਂਜੀ,
1: ਮੈਂ ਮਿਲਟਨ ਤੋਂ ਲੈ ਕੇ ਆਰਡਰ ਕੀਤਾ ਸੀ।
0: ਠੀਕ ਹੈ ਜੀ।
1: ਹਾਂਜੀ, ਮੈਂ ਕਿਹਾ ਹੁਣ ਤੁਸੀਂ ਸਿਲੰਡਰ ਕੋਲ ਦਾ ਲਾਤਾ, ਹੁਣ ਇੱਕ ਹੋਰ ਲਾ ਦਿਓ ਹੁਣ।
0: ਹਾਂਜੀ ਦੱਸੋ,
1: ਅਸਾ ਸਿੰਘ ਮਸਤਾਨਾ ਲਾ ਦਿਓ।
0: ਅਸਾ ਸਿੰਘ ਮਸਤਾਨਾ ਕਿਹੜਾ ਗਾਣਾ?
1: ਉਹ ਜੱਟੀ 15 ਮਰੱਬਿਆਂ ਵਾਲੀ।
0: ਜੱਟੀ 15 ਮਰੱਬਿਆਂ ਵਾਲੀ, ਠੀਕ ਹੈ ਜੀ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਫਿਰ ਸੁਣਾਉਂਦੀ ਹਾਂ ਮੈਂ ਤੁਹਾਨੂੰ।
3: ਹਾਂਜੀ,
0: ਰਹਿ ਗਿਆ ਸੀਗਾ, ਦੋ ਗਾਣੇ ਰਹਿ ਗਏ ਸੀ ਕੱਲ।
3: ਮੈਂ ਦੇਖ ਲਓ ਕਿੰਨਾ ਵੇਟ ਕਰਦਾ ਤੁਹਾਡਾ, ਇੰਨੇ ਆਪਣੇ ਚਾਹ ਦੇ ਨਾਲ
0: ਮੈਨੂੰ ਭੁੱਲ ਜੇ ਗਿਆ, ਮੈਨੂੰ ਤੁਸੀਂ ਹੁਣ ਗਾਇਆ ਨਾ, ਟਿਊਨਿੰਗ ਜੀ ਯਾਦ ਆ ਗਈ।
3: ਮੈਂ ਤਦੀ ਤੁਹਾਨੂੰ ਗਾ ਕੇ ਸੁਣਾਇਆ, ਮੈਂ ਲਫ਼ਜ਼ ਨਹੀਂ ਬੋਲੇ।
0: ਦਿਲ ਕੇ ਜਰੋਂ ਕੋ ਸੇ, ਪਤਾ ਨਹੀਂ, ਆਈ ਡੋਨਟ ਨੋ, ਮੈਨੂੰ ਥੋੜਾ ਥੋੜਾ ਯਾਦ ਹੈ।
3: ਲੈ ਜਾਊਂਗਾ, ਲੈ ਜਾਊਂਗਾ।
0: ਪੰਜਾਬੀ ਗਾਣਾ ਕਿਹੜਾ ਸੁਣਨਾ?
3: ਉਹ ਮੈਂ ਦੱਸੂਗਾ ਤੁਹਾਨੂੰ।
0: ਅੱਛਾ, ਬਾਅਦ ਚ ਦੱਸੋਗੇ?
3: ਥੱਲੇ ਉੱਪਰ ਆ ਲੈ।
0: ਠੀਕ ਹੈ ਠੀਕ ਹੈ, ਕੋਈ ਗੱਲ ਨੀ। ਓਕੇ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 9055664449055464444, ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਜੇਕਰ ਤੁਸੀਂ ਆਪਣੀ ਹਜੇ ਤੱਕ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਸੀਂ ਨਹੀਂ ਕਰਵਾਈ, ਤਾਂ ਤੁਸੀਂ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਅੱਜ ਹੀ ਤੁਸੀਂ ਗੱਲਬਾਤ ਕਰ ਲਓ। ਜਿਨ੍ਹਾਂ ਦੇ ਵੀ ਪੇਰੈਂਟਸ ਆ ਰਹੇ ਨੇ ਕੈਨੇਡਾ ਤੋਂ, ਸੋਰੀ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਲਈ ਤੁਸੀਂ ਆਪਣੇ ਸੁਪਰ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਬਹੁਤ ਲਾਜ਼ਮੀ ਹੈ ਉਹਨਾਂ ਦੇ ਲਈ ਇੰਸ਼ੋਰੈਂਸ ਕਰਵਾਉਣੀ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਜਿਹੜੇ ਵੀ ਹੁਣ ਪੇਰੈਂਟਸ ਨੇਗੇ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਬੈਕ ਟੂ ਸਕੂਲ ਸ਼ੋਪਿੰਗ ਬਾਰੇ ਜਿਹੜੇ ਹੈਗੇ ਆ ਮਹਿੰਗੇ ਹੋ ਗਏ ਆ, ਤਾਂ ਤੁਸੀਂ ਸੋਚੋ ਕਿ ਤੁਹਾਡੇ ਹੁਣ ਜਦੋਂ ਬੱਚਿਆਂ ਨੇ ਹਾਇਰ ਐਜੂਕੇਸ਼ਨ ਦੇ ਲਈ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ੍ਹਨਾ ਆ, ਉਦੋਂ ਉਹਨਾਂ ਦੇ ਕਿੰਨੇ ਜ਼ਿਆਦਾ ਖਰਚੇ ਹੋਣੇ ਆ। ਬੱਚਿਆਂ ਨੇ ਸ਼ੋਪਿੰਗ ਦਾ, ਹੁਣ ਓਬਵੀਅਸਲੀ ਗੱਲ ਹੈ, ਸ਼ੋਪਿੰਗ ਜਦੋਂ ਆਪਾਂ ਕਰਨ ਜਾਂਦੇ ਹਾਂ ਤਾਂ ਕਾਫੀ ਜ਼ਿਆਦਾ ਖਰਚਾ ਹੋ ਜਾਂਦਾ, ਬਟ ਜਦੋਂ ਤੁਸੀਂ ਹਾਈ ਸਕੂਲ ਵਿੱਚ ਜਾਣਾ, ਯੂਨੀਵਰਸਿਟੀਜ਼ ਜਾਣਾ, ਉਦੋਂ ਤਾਂ ਓਬਵੀਅਸਲੀ ਗੱਲ ਆ ਜ਼ਿਆਦਾ ਤੋਂ ਜ਼ਿਆਦਾ ਖਰਚਾ ਹੁੰਦਾ ਆ। ਅਤੇ ਅੱਜ ਹੀ ਤੁਸੀਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਇਹਨਾਂ ਦੇ ਨਾਲ ਓਪਨ ਕਰੋ, RESP ਖੋਲੋ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਗ੍ਰਾਂਟਸ ਮਿਲਦੀਆਂ ਨੇ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਪੜ੍ਹਾਈ ਦੇ ਲਈ ਲੱਖਾਂ ਡਾਲਰਸ ਜੁੜ ਜਾਂਦੇ ਨੇ ਜਦੋਂ ਤੱਕ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ। ਅਤੇ ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਨੀਅਰ ਬਣਾਉਣ ਦੇ ਲਈ ਇੱਕ ਪਾਰਟਿਸਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਖੋਲੋ। ਇਹਦੇ ਵਿੱਚ ਤੁਹਾਨੂੰ ਡਿਵੀਡੈਂਡਸ ਮਿਲਦੇ ਨੇ ਤੇ ਉਹਨਾਂ ਦੇ ਨਾਲ ਹਰੇਕ ਸਾਲ ਹੋਰ ਤੇ ਹੋਰ ਲਾਈਫ ਇੰਸ਼ੋਰੈਂਸ ਤੇ ਹੋਰ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੁੰਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਪੱਲਿਓਂ ਪੇ ਕਰਨ ਦੀ ਕੋਈ ਲੋੜ ਹੀ ਨਹੀਂ ਹੁੰਦੀ। ਬੱਚਿਆਂ ਦੇ ਕੈਨੇਡਾ ਚਾਈਲਡ ਬੈਨੀਫਿਟਸ CCB ਨੂੰ ਤੁਸੀਂ ਸਹੀ ਤਰ੍ਹਾਂ ਇਨਵੈਸਟ ਕਰੋ ਤੇ ਉਹਨਾਂ ਦੀ ਪੜ੍ਹਾਈ ਦੇ ਲਈ, ਫਿਊਚਰ ਦੇ ਲਈ ਤੁਸੀਂ ਜ਼ਿਆਦਾ ਮੈਕਸੀਮਮ ਸੇਵਿੰਗਸ ਕਰ ਸਕਦੇ ਹੋ। ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ। ਇਹਨਾਂ ਦਾ ਆਫਿਸ ਲੋਕੇਟਡ ਹੈ 70 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਨੇ। ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ ਦਾ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਨੰਬਰ 416-457-3381, 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਸਿਮਰਾਜ ਸਿੱਧੂ ਜੀ ਨਾਲ ਤੁਹਾਡਾ ਸੰਪਰਕ ਹੋਏਗਾ। 6838 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮੈਡਮ ਜੀ, ਨੰਬਰ ਚਾਹੀਦਾ ਸੀ ਜਿਹੜਾ ਟਰੱਕ ਦੇ ਕੰਮ ਵਾਲੇ ਜੀ।
0: ਟਰੱਕ ਦਾ ਓਕੇ, ਏਬਲ ਟਰੱਕਿੰਗ ਵਾਲੇ ਨੂੰ ਕਾਲ ਕਰ ਲਓ। ਨੰਬਰ ਹੈ 905-8-3-8-4-3-4-6। ਤੁਸੀਂ ਲੋਕਲ ਕੰਮ ਦੇਖ ਰਹੇ ਹੋ?
4: 4-3-4-6
0: ਹਾਂਜੀ, ਲੋਕਲ ਕੰਮ ਦੇ ਲਈ ਦੇਖ ਰਹੇ ਹੋ? ਹਾਂਜੀ, ਲੋਕਲ ਕੰਮ ਦੇ ਲਈ। ਇਹ ਮੋਹਿੰਦਰ ਗਰੇਵਾਲ ਜੀ ਦਾ ਨੰਬਰ ਹੈ, ਇੱਕ ਵਾਰ ਫਿਰ ਚੈੱਕ ਕਰ ਲਓ, 905-8-3-8-4-3-4-6
4: ਇੱਕ ਵਾਰੀ ਮੈਂ ਰਿਪੀਟ ਕਰਾਂ, 905
0: ਹਾਂਜੀ
4: 838
0: ਹਾਂਜੀ
4: 4-3-4-6
0: ਹਾਂਜੀ ਹਾਂਜੀ, ਬਿਲਕੁਲ ਸਹੀ।
4: ਰਵਿੰਦਰ ਗਰੇਵਾਲ,
0: ਮੋਹਿੰਦਰ ਗਰੇਵਾਲ,
4: ਠੀਕ ਹੈ ਜੀ।
0: ਠੀਕ ਹੈ ਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 3152, ਹਾਂਜੀ ਸਤਿ ਸ਼੍ਰੀ ਅਕਾਲ
5: ਸ਼ਰਾਬ ਦੀ ਬੋਤਲੇ ਇੱਕ ਪੀਣੀ ਹੈ।
0: ਹਾਂਜੀ ਠੀਕ ਹੈ,
5: ਤੋ ਮੈਨੂੰ ਪੀਣੀ ਹੈ ਕਿ ਮੈਂ ਤੈਨੂੰ ਪੀਣੀ ਤਾਂ।
0: ਠੀਕ ਹੈ ਜੀ, ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਆ ਤੁਹਾਨੂੰ। ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਵੇਲਾ ਹੋ ਗਿਆ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ ਚੱਲਣ ਦਾ। ਗ੍ਰੈਂਡ ਹੋਮ ਫਰਨੀਚਰ ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਮੈਕਸਿਮਮ ਡੀਲਸ ਦਵਾ ਰਹੇ ਹਾਂ, ਮੈਕਸਿਮਮ ਫਾਇਦਾ ਕਰਵਾ ਰਹੇ ਹਾਂ। ਤੁਹਾਡਾ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਜ਼ਰੂਰ ਪਹੁੰਚੋ ਤੁਸੀਂ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਅਸੀਂ ਅੱਜ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ 6685 ਟੋਮਕਨ ਰੋਡ ਤੇ, ਔਰ ਖਾਸ ਕਰਕੇ ਕਿਰਤੀਆਂ ਦਾ ਵੀਕਐਂਡ ਹੈਗਾ ਹੈ ਜੀ। ਮਿਹਨਤ ਨਾਲ ਕਮਾਈ ਤੋਂ ਡਾਲਰ ਦੀ ਅੱਜ ਬਚਤ ਕਰਾ ਰਹੇ ਹਾਂ, ਤੇ ਮੇਰੇ ਨਾਲ ਸੁਖਰੀ ਨੇ, ਤੇ ਆਪਾਂ ਅਗਲੀ ਡੀਲ ਵੀ ਆਪਾਂ ਲੈਂਦੇ ਹਾਂ ਸਭ ਤੋਂ।
6: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਕਿਰਤੀ ਜਾਮਿਆਂ ਨੂੰ ਸਲਾਮ ਹੈ ਜੀ। ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਾਡੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ, ਸੋ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨ ਬਾਰੇ ਸੋਚ ਰਹੇ ਸੀ ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਜਿਹੜੇ ਭਾਰੇ ਭਾਰੇ ਵੱਡੇ ਵੱਡੇ ਡਿਸਕਾਊਂਟ ਫਰਨੀਚਰ ਦੇ ਉੱਪਰ ਤੁਹਾਡੇ ਲਈ ਲਾਤੇ ਆ, ਤੇ ਨਾਲ ਵੱਡੇ ਵੱਡੇ ਤੋਹਫੇ ਵੀ ਜਿਹੜੇ ਲਾਤੇ, ਕਿਰਤੀ ਕਾਮਿਆਂ ਨੂੰ ਸਲਾਮ ਕਰ ਰਹੇ ਹਾਂ ਤੇ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾ ਰਹੇ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਅੱਜ ਵੀ ਓਪਨ ਆ, ਸੰਡੇ ਨੂੰ ਵੀ ਓਪਨ ਆ ਤੇ ਮੰਡੇ ਨੂੰ ਵੀ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਤਿੰਨੋਂ ਦਿਨ ਜਿਹੜੀ ਸੇਲ ਤਿਆਰ ਵਰ ਤਿਆਰ ਜਿਹੜੀਆਂ ਪ੍ਰਾਈਜ਼ ਤੁਹਾਡੇ ਲਈ ਹੈਗੀਆਂ ਨੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਆ 6085 ਟੋਮਕਨ ਰੋਡ ਦੇ ਉੱਪਰ। ਤੇ ਨਾਲ ਦੀ ਨਾਲ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਤੁਸੀਂ ਬੇਸਮੈਂਟ ਲਈ, ਅਪਾਰਟਮੈਂਟ ਲਈ, ਆਪਣੇ ਘਰ ਵਾਲੇ ਘਰ ਦੇ ਲਈ ਰੂਮ ਦੇ ਲਈ ਤੁਸੀਂ ਬੈੱਡ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹੜੀ ਰੈਗੂਲਰ ਕੀਮਤ 6700 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299
2: ਬਹੁਤ ਪਿਆਰੀ ਕੀਮਤ ਆ,
6: ਬਿਲਕੁਲ ਸਿੱਧੂ ਸਾਹਿਬ ਦੇ ਨਾਲ ਤੋਹਫਾ ਆਉਣਾ ਹੀ ਆਉਣਾ ਦੇਸ਼ ਪ੍ਰਦੇਸ਼ ਵੱਲੋਂ। ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ,
2: ਇੱਕ ਕੋਈ ਹੋਰ ਗਿਫਟ ਦੇ
6: ਦੇ, ਇੱਕ ਨਾਲ ਟੋਸਟਰ ਵੀ ਫ੍ਰੀ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ ਨਾਲ ਟੋਸਟਰ ਵੀ ਫ੍ਰੀ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਲੈਣਾ ਜੀ ਹਾਂ, ਬਲੈਕ ਕਲਰ ਦਾ ਟੌਪ ਡਿਜ਼ਾਈਨਰ ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਵਿਦ 6 ਸ਼ੇਅਰ, ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਵਿਦ 6 ਸ਼ੇਅਰ 299 ਦਾ, 299 ਡਾਲਰ ਦੇ ਵਿੱਚ ਟੇਬਲ ਵੀ ਲੈ ਜਾਓ, 6 ਜੇਰਾ ਵੀ ਲੈ ਜਾਓ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ। ਡਾਈਨਿੰਗ ਟੇਬਲ ਤੇ 6 ਜੇਰਾ 299 ਦਾ ਤੇ ਏਅਰ ਫਰਾਇਰ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ, ਬੈੱਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ, ਜਿਹੜੀਆਂ ਡੀਲਾਂ ਚੱਲ ਰਹੀਆਂ, ਫਟਾਫਟ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ
2: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮੰਤਰੀ ਮੈਂ ਦੇਖ ਰਿਹਾ ਮੈਂ ਸੁਣ ਰਿਹਾ ਪ੍ਰੋਗਰਾਮ ਨੂੰ ਸਾਡੇ ਨਾ ਜਿਹੜੇ ਸਰੋਤੇ ਨੇ ਬੜੀ ਚਹਿਲ ਪਹਿਲ ਕਰ ਰਹੇ ਨੇ ਬਾਹਰ ਕਿਉਂਕਿ ਪਾਰਟੀਆਂ ਦਾ ਮੌਸਮ ਆ ਮੈਨੂੰ ਵੀ ਅੱਜ ਸੱਤਵਾਂ ਦਿਨ ਹੋ ਗਿਆ ਪਾਰਟੀਆਂ ਪਾਰਟੀਆਂ ਚੱਲ ਰਹੀਆਂ ਅੱਜ ਸ਼ਾਮ ਨੂੰ ਫਿਰ ਪਾਰਟੀ ਆ ਅਤੇ ਅੱਜ 4 ਵਜੇ ਵਿਹਲੇ ਹੋ ਕੇ ਫਿਰ ਬਿਜ਼ੀ ਹੋ ਜਾਣਾ ਸ਼ਾਮ ਨੂੰ ਪੂਰਾ ਵੀਕ ਕੰਮ ਚੱਲਣਾ ਯਾਨੀ ਕਿ ਮੰਡੇ ਤੱਕ ਪਾਰਟੀਜ਼ ਪਾਰਟੀਜ਼ ਪਾਰਟੀਜ਼ ਪਾਰਟੀਜ਼ ਹੈ
0: ਅਤੇ
2: ਲੋਕੀ ਵੀ ਮੇਰੇ ਖਿਆਲ ਪੂਰਾ ਇੰਜੋਏ ਕਰ ਰਹੇ ਨੇ ਇਸ ਲੌਂਗ ਵੀਕਐਂਡ ਨੂੰ ਔਰ ਬਹੁਤ ਸਾਰੀਆਂ ਵਿਆਹ ਸ਼ਾਦੀਆਂ ਵੀ ਨੇ ਅਤੇ ਬਹੁਤ ਸਾਰੇ ਹੋਰ ਫੰਕਸ਼ਨ ਵੀ ਨੇ ਅਤੇ ਇੰਜੋਏ ਕਰੋ ਸਾਰੇ ਜਿੰਨੇ ਵੀ ਤੁਸੀਂ ਹੁਣ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਵਧੀਆ ਵਧੀਆ ਗੀਤ ਸੰਗੀਤ ਹੋਵੇ ਐਨ ਪੂਰਾ ਹਾਈ ਬੀਟ ਵਾਲਾ ਅਤੇ ਤੁਹਾਡਾ ਵੀਕਐਂਡ ਲੌਂਗ ਵਾਲੇ ਜੇ ਬੜਾ ਵਧੀਆ ਅਤੇ ਨਾਲ ਤੁਹਾਨੂੰ ਪ੍ਰਾਈਸਾਂ ਵੀ ਦਵਾ ਰਹੇ ਹਾਂ ਲਾਈਵ ਲੋਕੇਸ਼ਨ ਤੋਂ ਅਤੇ ਠੀਕ 4 ਵਜੇ ਤੱਕ ਤੁਹਾਨੂੰ ਹੋਰ ਡੀਟੇਲ ਦਵਾਵਾਂਗੇ ਅਤੇ ਪਰ ਹੁਣ ਚੱਲਦੇ ਵਾਪਸ ਮਨਪ੍ਰੀਤ ਦੇ ਪਾਸ ਸਟੂਡੀਓ ਅਤੇ ਤੁਹਾਡੇ ਲਈ ਗੀਤ ਸੰਗੀਤ ਤੱਕ ਤੁਸੀਂ ਫਰਮਾਇਸ਼ੀ ਫਰਮਾਇਸ਼ਾਂ ਕਰ ਰਹੇ ਹੋ ਅਸੀਂ ਨਾਲ ਦੇ ਨਾਲ ਪੇਸ਼ ਕਰ ਰਹੇ ਹਾਂ ਜੀ ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਤੁਸੀਂ ਜਾ ਕੇ ਆਪਣਾ ਮੈਕਸੀਮਮ ਫਾਇਦਾ ਕਰਵਾ ਸਕਦੇ ਹੋ ਮੈਕਸੀਮਮ ਸੇਵਿੰਗਸ ਤੁਹਾਡੀਆਂ ਹੋਣਗੀਆਂ ਫਰਨੀਚਰ ਦੇ ਵਿੱਚ ਤਾਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ ਤੇ ਵਾਪਸ ਆ ਕੇ ਗੱਲਬਾਤ ਕਰਾਂਗੇ ਕੁਈਨਜ਼ਵੁੱਡ ਕਾਲਜ ਦੇ ਨਾਲ ਸੁੰਦਰ ਉਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਲੌਂਗ ਵੀਕਐਂਡ ਪੂਰਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਕੁਈਨਸਵੁੱਡ ਕਾਲਜ ਦੀ ਟੀਮ ਜੁੜ ਚੁੱਕੀ ਹੈ ਲਾਈਨ ਤੇ। ਜੇਕਰ ਤੁਸੀਂ ਆਪਣੇ ਲਈ ਇੱਕ ਵਧੀਆ ਵਾਈਟ ਕਾਲਰ ਜੋਬ ਲੱਭ ਰਹੇ ਹੋ ਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਬੈਸਟ ਪਲੇਸ ਹੈ, ਕਿਉਂਕਿ ਇਹ ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ। ਆਨਲਾਈਨ ਕੋਰਸਿਸ ਵੀ ਅਵੇਲੇਬਲ ਨੇ ਤੇ ਇਨ ਪਰਸਨ ਕੋਰਸਿਸ ਵੀ ਤੁਸੀਂ ਜਾ ਕੇ ਕਰ ਸਕਦੇ ਹੋ ਤੇ ਇਹਨਾਂ ਦੇ ਕੋਲ ਤੁਹਾਡੇ ਲਈ ਕਾਫੀ ਫਲੈਕਸੀਬਲ ਟਾਈਮਿੰਗਸ ਅਵੇਲੇਬਲ ਨੇ। ਵੀਕਡੇਜ਼ ਵਿੱਚ ਵੀ, ਵੀਕਐਂਡਸ ਦੇ ਉੱਪਰ ਵੀ ਤੁਹਾਡੇ ਲਈ ਕੋਰਸਿਸ ਅਵੇਲੇਬਲ ਨੇ ਕਾਫੀ ਸਾਰੇ ਤੇ ਉਹਦੇ ਲਈ ਤੁਸੀਂ ਗੱਲਬਾਤ ਕਰੋ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ। ਨੰਬਰ ਹੈ 905-872-0088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ। ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ।
1: ਫਾਰਮੇਸੀ ਦਾ ਵੀਕਐਂਡ ਬੈਚ 19 ਸਪਟੈਂਬਰ ਤੋਂ ਸਟਾਰਟ ਹੋਣ ਲੱਗਿਆ ਤੇ ਪੀ ਐਸ ਡਬਲਯੂ ਦਾ ਮੋਰਨਿੰਗ ਤੇ ਈਵਨਿੰਗ ਬੈਚ 21 ਸਤੰਬਰ ਤੋਂ ਸਟਾਰਟ ਹੋਣ ਲੱਗੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਰਮੇਸੀ ਅਸਿਸਟੈਂਟ ਕੋਰਸ ਦੀ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ, ਜਿਹੜਾ ਪਹਿਲਾ ਪ੍ਰੋਗਰਾਮ ਪੀ ਐਸ ਡਬਲਯੂ ਦਾ ਹੁੰਦਾ, ਦੂਜਾ ਪ੍ਰੋਗਰਾਮ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਦਾ ਹੁੰਦਾ ਹੈ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜਿਹੜੇ ਆਪਣੀ ਜੋਬ ਕਰਨ ਤੇ ਨਾਲ ਨਾਲ ਆਪਣੇ ਆਪ ਨੂੰ ਅਪ ਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਤੇ ਕਲਾਸਿਸ ਤਾਂ ਵੀਕਐਂਡ ਤੇ ਹੋਣੀਆਂ। ਇਹ ਕੋਰਸਿਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਇਹਨਾਂ ਦਾ ਬੈਚ 21 ਸਤੰਬਰ ਤੋਂ ਸਟਾਰਟ ਹੋਣ ਲੱਗਿਆ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ, ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਆਪਣੇ ਘਰੋਂ ਬੈਠੇ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਨ ਕਰ ਲੈਂਦੇ ਹੋ ਤਾਂ ਤੁਸੀਂ ਜੋਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡਸ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਦੂਜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਗਰਾਮ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀਆਂ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ। ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, SELP, PT, TEF, TCB ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੀਆਂ ਨੇ ਕੰਪਿਊਟਰ ਟ੍ਰੇਨਿੰਗ ਬੈਚਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ। ਇਹ ਕੋਰਸ ਗਰੁੱਪ

0: ਵਨ-ਔਨ-ਵਨ ਲਈ ਵੀ ਅਵੇਲੇਬਲ ਹੈ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਤੇ ਕੁਇਕ ਬੁੱਕ ਸੋਫਟਵੇਅਰ ਦੇ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਨੇ। ਅਗਰ ਕੋਈ ਅਕਾਊਂਟ ਪੇਲੇਬਲ ਰਿਸੀਵੇਬਲ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ। ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਗੁਰਿੰਦਰ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਹੈ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ ਐਂਡ ਫੂਡ ਸਰਵਿਸ ਵਰਕਰ, ਜਿਨ੍ਹਾਂ ਨੂੰ ਡਾਇਟਰੀ ਐਡ ਡਿਪਲੋਮਾ ਵੀ ਕਹਿੰਦੇ ਹੈ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੰਬਰ ਹੈ 905-872-0088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ। ਅਗਲੇ ਕਾਲਰ 1000, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਹੰਸਰਾਜ ਹਸਪਤਾਲ ਆ ਦੋ ਤੁਸੀਂ, ਆਪਾਂ ਦੋਨੋਂ ਰੁਸ ਬੈਠੇ ਤਾਂ ਮਨਾਓ ਕੌਣ ਵੇ।
1: ਆਪਾਂ ਦੋਨੋਂ ਰੁਸ ਬੈਠੇ ਤਾਂ ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ ਫਿਰ ਸੁਣਾਉਂਦੀ ਹਾਂ ਮੈਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 9057, ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਬਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਅੱਛਾ ਮੈਂ ਐਕਚੁਅਲੀ ਇਹ ਪੁੱਛਣਾ ਸੀਗਾ ਤੁਹਾਡੇ ਕੋਲ ਕੋਈ ਬੈਲ ਦਾ ਕਿਸੇ ਦੀ ਕੋਈ ਡੀਲ ਹੈਗੀ ਹੈ ਮੋਬਾਈਲ ਫੋਨ ਕਨੈਕਸ਼ਨ ਵਾਸਤੇ ਕਿ ਕੋਈ ਆਫਰ ਕਰ ਰਿਹਾ ਡੀਲ?
1: ਤੁਸੀਂ ਰਾਇਲ ਡਿਜੀਟਲ ਨੂੰ ਕਾਲ ਕਰ ਲਓ, ਮੈਂ ਨੰਬਰ ਦੇ ਦਿੰਦੀ ਹਾਂ 647
3: ਹਾਂਜੀ
1: 201
3: ਹਾਂਜੀ
1: 1313
3: 1313
1: ਹਾਂਜੀ
3: ਕੀ ਨਾਮ ਹੈਗਾ? ਰਾਇਲ
1: ਡਿਜੀਟਲ।
3: ਅੱਛਾ ਠੀਕ ਹੈ ਜੀ।
1: ਹਾਂਜੀ ਓਕੇ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਨੰਬਰ ਤੁਸੀਂ ਇੱਕ ਵਾਰ ਫਿਰ ਤੁਸੀਂ ਵੀ ਨੋਟ ਕਰ ਲਓ, ਜੇ ਤੁਸੀਂ ਸੈੱਲ ਫੋਨ ਦੇ ਡੀਲਸ ਲੈਣੀਆਂ ਨੇ ਜਾਂ ਆਪਣੇ ਘਰ ਦੇ ਵਿੱਚ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਘਰਾਂ 'ਚ IPTV ਬਾਕਸ ਲਗਵਾਉਣਾ ਹੋਵੇ, ਰਾਇਲ ਡਿਜੀਟਲ ਦਾ ਨੰਬਰ 9647-201-1313, 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਇਲ ਡਿਜੀਟਲ ਦੇ ਨਾਲ। ਤੇ ਆਪਾਂ ਲਵਾਂਗੇ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਬਟ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਤੇ ਇੱਕ ਗਾਣਾ ਮੇਰੇ ਤੋਂ ਮਿਸ ਹੋ ਗਿਆ ਸੀ ਪਹਿਲਾਂ, ਤੇ ਆਪਾਂ ਉਹ ਸੁਣ ਲਈਏ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ, ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਇੱਕ ਗੱਭਰੂ ਤੇ ਮੁਟਿਆਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਨੇ, ਇਸ਼ਾਰਿਆਂ ਦੇ ਨਾਲ ਹੀ ਗੱਲਾਂ ਹੋ ਰਹੀਆਂ ਨੇ, ਗੌਰ ਨਾਲ ਸੁਣਨਾ।

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋ ਤੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 905-564-4444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇਕਰ ਤੁਹਾਨੂੰ ਪਤਾ ਨਹੀਂ ਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਹੁਣ, ਕਿਉਂਕਿ ਜਿਨ੍ਹਾਂ ਦੀ ਵੀ ਪਾਲਿਸੀ ਰਿਨਿਊ ਹੋ ਰਹੀ ਹੈ, ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤਾਂ ਤੁਹਾਨੂੰ ਜ਼ਰੂਰੀ ਹੁਣ ਧਿਆਨ ਰੱਖਣਾ ਪੈਣਾ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ ਤੁਹਾਨੂੰ ਕਾਫੀ ਸਾਰੇ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਮਾਇੰਡ 'ਚ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖੋਗੇ ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ ਜਿਹੜੀ ਵੀ ਹੁਣ ਚੇਂਜਿਸ ਆ ਰਹੀਆਂ ਨੇ। ਤੇ ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਕਿਉਂਕਿ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਪੈਸੇ ਤਾਂ ਤੁਸੀਂ ਪੇ ਕਰਨੇ ਹੀ ਕਰਨੇ ਨੇ ਤਾਂ ਜ਼ਰੂਰੀ ਹੈ ਕਿ ਤੁਹਾਨੂੰ ਕਵਰੇਜ ਵੀ ਓਨੀ ਮਿਲੇ ਜਿੰਨੇ ਤੁਸੀਂ ਪੇ ਕਰ ਰਹੇ ਹੋ। ਇਸ ਕਰਕੇ ਸਹੀ ਕਵਰੇਜ ਤੇ ਸਹੀ ਰੇਟਸ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਨੂੰ ਆਟੋ ਇੰਸ਼ੋਰੈਂਸ ਦੇ ਵਿੱਚ, ਤੁਹਾਡੇ ਘਰ ਦੀ ਇੰਸ਼ੋਰੈਂਸ ਦੇ ਵਿੱਚ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਹਾਨੂੰ ਦਵਾਉਣਗੇ। ਤੇ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਸੰਪਰਕ ਕਰੋ 289-952-9532। ਜਿਨ੍ਹਾਂ ਦੀ ਵੀ ਕਾਰਜ ਦੀ ਹੁਣ ਇੰਸ਼ੋਰੈਂਸ ਆ ਰਹੀ ਹੈ ਰਿਨਿਊਅਲ ਤੇ, ਜ਼ਰੂਰ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਓ। ਪਹਿਲਾਂ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਸਵੀਟ ਫੈਕਟਰੀ ਤੁਹਾਡੇ ਲਈ ਪਿਓਰ ਵੈਜੀਟੇਰੀਅਨ ਨੇ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਖਾਣਾ ਰੈਡੀ ਕਰਦੇ ਨੇ ਐਵਰੀ ਡੇ। ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਤੇ ਮੇਡ ਇਨ ਕੈਨੇਡਾ ਨੇ ਤੇ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਲਾਈਵ ਫੂਡ ਟਰੱਕ ਕੇਟਰਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਤੁਸੀਂ ਕਿਸੇ ਨੇ ਵੀ ਆਪਣੇ ਘਰਾਂ 'ਚ ਪਾਠ ਰਖਵਾਉਣਾ ਹੋਵੇ, ਪਿਓਰ ਵੈਜੀਟੇਰੀਅਨ ਨੇ ਇਹ, ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾ ਸਕਦੇ ਹੋ। ਜਾਂ ਫਿਰ ਤੁਹਾਡੇ ਘਰ 'ਚ ਵਿਆਹ ਸ਼ਾਦੀ ਦਾ ਮਾਹੌਲ ਹੈ, ਤੁਸੀਂ ਭਾਜੀ ਤਿਆਰ ਕਰਵਾਉਣੀ ਹੈ ਜਾਂ ਖਾਣਾ ਚਾਹੁੰਦੇ ਹੋ ਤੁਸੀਂ ਲਾਜਵਾਬ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। 5 ਲੋਕੇਸ਼ਨਸ ਚਲੋ ਫਰੈਸ਼ ਕੋਸ ਦੇ ਵਿੱਚ ਨੇ ਇਹਨਾਂ ਦੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ ਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਨੰਬਰ 905-799-2616 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਸਟੇਸ਼ਨ ਆਈ ਡੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਨੂੰ ਇੱਕ ਹੋਰ ਡੀਲ ਦਵਾ ਦਈਏ ਆਪਾਂ। ਗ੍ਰੈਂਡ ਹੋਮ ਫਰਨੀਚਰ ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਤੇ ਲੋ ਫਿਰ ਚੱਲਦੇ ਹਾਂ ਨੈਕਸਟ ਡੀਲ ਦੇ ਲਈ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸੁਣੇ ਸਾਰੇ ਸਰੋਤਿਆਂ ਨੂੰ, ਜੀ ਆਇਆਂ ਨੂੰ, ਔਰ ਦਿਲ ਖੋਲ ਕੇ ਤੁਹਾਨੂੰ ਡੀਲਾਂ ਦੇ ਰਹੇ ਹਾਂ ਅੱਜ ਅਸੀਂ, ਔਰ ਗਿਫਟ ਕਾਰਡ ਵੀ ਦੇ ਰਹੇ ਹਾਂ ਪਹੁੰਚੇ ਹੋਏ ਲੇਬਰ ਡੇ ਲੌਂਗ ਵੀਕਐਂਡ ਤੇ। ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, ਲਓ ਪਸ਼ੂਖਰਾ ਤੋਂ ਇੱਕ ਹੋਰ ਡੀਲ ਲਈਏ। ਸੁੱਖ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਸਰ ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦੀ ਜਿਹੜੀ ਐਲਾਨ ਕੀਤਾ ਹੋਇਆ ਪਰਿਵਾਰਾਂ ਵਾਸਤੇ, ਕਿਰਤੀ ਕਾਮਿਆਂ ਨੂੰ ਸਲਾਮ ਜਿਹੜੀ ਅਸੀਂ ਕਰ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਹੋਇਆ ਜੇ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ। ਜੀ ਹਾਂ, ਫਰਨੀਚਰ ਦੀ ਬਾਇੰਗ ਕਰਨੀ ਆ। ਕੈਂਬਰਿਜ ਕਿਧਰ ਵਾਲੇ ਪਾਸੇ ਸੁਣ ਰਹੇ ਹੋ, ਲੰਡਨ ਵਾਲੇ ਪਾਸੇ ਜਾਂ ਬ੍ਰੈਂਪਟਨ ਵਾਲੇ ਪਾਸੇ ਤੁਹਾਨੂੰ ਸੁਣ ਰਹੇ ਹੋ ਤੇ ਫਟਾਫਟ ਤੁਸੀਂ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ
1: 65। ਕੈਂਬਰਿਜ ਤੋਂ ਆ ਰਹੇ, ਦੂਰੋਂ ਆ ਰਹੇ ਨੇ, ਆਪਣਾ ਐਡਰੈਸ ਦੱਸ ਦਿਓ, ਤੁਹਾਨੂੰ ਅਸੀਂ ਗਿਫਟ ਦੇ ਦਿਆਂਗੇ ਫਿਊਲ ਕਾਰਡ।
2: ਡਨ ਹੋ ਗਿਆ ਸਰ, ਆ ਕੇ ਨਾਮ ਤੁਸੀਂ ਆਪਣਾ ਐਡਰੈਸ ਤੇ ਡਾਇਰੈਕਸ਼ਨ ਦੱਸ ਦਿਓ, ਡਨ ਹੋ ਗਿਆ। ਤੇ ਨਾਲ ਦੀ ਨਾਲ ਸਾਹਿਬ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਸੋਫਾ ਸੈੱਟ ਲੈਣਾ, ਸੋਲਿਡ ਵੁੱਡ ਫਰੇਮ ਦੇ ਨਾਲ, ਸੋਲਿਡ ਵੁੱਡ ਦਾ ਫਰੇਮ ਹੈ, ਚੋਇਸ ਆਫ ਕਲਰ ਦੇ ਨਾਲ ਰੰਗ ਜਿਹੜਾ ਮਰਜ਼ੀ ਬਣਾ ਸਕਦੇ ਹੋ, ਕੈਨੇਡੀਅਨ ਮੇਡ ਸੋਫਾ ਐਂਡ ਲਪਟਡ ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ 2200 ਸੀ 799, ਕੜਾਕੇ ਕੰਢਵੀਂ ਪ੍ਰਾਈਸ ਦੇਣ ਲੱਗੇ ਆ 799 ਦਾ ਪੂਰਾ ਸੋਫਾ ਸੈੱਟ 6685 ਟੋਮਕਨ ਰੋਡ।
1: ਚਲਦੇ ਆ ਵਾਪਸ ਸਟੂਡੀਓ, ਸਟੇਸ਼ਨ ਆਈਡੀ ਲੈਣੇ ਮਰਬੀਤ, ਬੈਕ ਟੂ ਯੂ।
0: ਜੀ ਬਿਲਕੁਲ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: Fusion brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations stay. Dining, takeout and catering also available. Call at 905-794-8111. Simply delicious. Matlab, simply Indian.
0: Hello, AM 530 to. Tusi sun rahe ho Desh Pardesh Prime Time Radio.
4: Today, vich live galbat karan layi hune call karo 905-564-6444.
0: 905-564-6444.
4: Sunde raho Desh Pardesh Prime Time Radio. Chalo, AM 530 to.
5: Canada vich rehnde hoye, har parivar ko life insurance honi bahut zaruri hai. Apne parivar di financial security te future planning layi.
6: Ese layi main apni te wife di insurance policy Prime Insurance te Simraj Sidhu to hi karwai hai.
7: Jekar tusi vi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi policy tuhanu Simraj Singh Sidhu hi dwa sakde ne. Parents layi super visa insurance ya visitor visa insurance di best quote layi hune call karo 416-453-3381 te.
8: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
9: Let's go to the X.
10: The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
9: Come and celebrate Toronto and do everything you want at the X.
11: This is AM 530, CHLO AM, serving Brampton, Mississauga, Toronto, the GTA, and the world at am530.ca.
4: ਹਰੀਆਂ ਤਾਜ਼ੀਆਂ ਸਬਜ਼ੀਆਂ ਹੋਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
12: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
13: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
12: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
13: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
14: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
15: ਹਾਏ ਰੱਬਾ, ਹੁਣ ਕੀ ਬਣੂ?
16: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
17: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਰ ਲਾਇਰਸ ਦੀ ਟੀਮ,
16: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ।

0: Marty's Drive, Unit 9, Mississauga.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ?
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-7410-647-739-8710, ਲਾਇਸੈਂਸ ਨੰਬਰ M2000-3450।

ਦਿਓ। ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਸਾਥ ਸਾਡਾ ਅਤੇ ਤੁਹਾਡਾ ਹੋਰ ਹੈ। ਆਪਾਂ ਪਹੁੰਚ ਚੁੱਕੇ ਹਾਂ ਲਾਸਟ ਆਵਰ ਦੇ ਵਿੱਚ, ਪੂਰੇ 4 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ। ਸਟੂਡੀਓ ਨੰਬਰ 9905564 9054 905 564 4444 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪੂਰਾ ਇੰਜੋਏ ਕਰ ਰਹੇ ਹੋ ਅਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਅਸੀਂ ਜੁੜੇ ਹੋਏ ਹਾਂ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਅੱਜ ਡੀਲਸ ਲੱਗੀਆਂ ਹੋਈਆਂ ਨੇ। 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ। ਨੰਬਰ ਤੁਸੀਂ ਨੋਟ ਕਰ ਲਓ 6472620000 6472620000 ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ।

ਗਲੋਬਲ ਟਰੈਵਲਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ ਟੋਰਾਂਟੋ ਤੋਂ ਦਿੱਲੀ। ਜੇਕਰ ਤੁਸੀਂ ਇਹ ਟਿਕਟ ਦੇਖ ਰਹੇ ਹੋ ਅਕਤੂਬਰ ਦੇ ਵਿੱਚ ਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। $1490 ਦੇ ਟਿਕਟਸ ਨੇ, $1490 ਦੇ ਵਿੱਚ ਤੁਸੀਂ ਅਕਤੂਬਰ ਨਵੰਬਰ ਦੇ ਵਿੱਚ ਜਾਣ ਆਉਣ ਕਰ ਸਕਦੇ ਹੋ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ। ਅਤੇ ਇੱਕ ਜੇਕਰ ਤੁਸੀਂ ਵਨ ਸਾਈਡ ਦੀ ਟਿਕਟ ਦੇਖ ਰਹੇ ਹੋ ਟੋਰਾਂਟੋ ਤੋਂ ਦਿੱਲੀ ਦੀ ਅਕਤੂਬਰ ਮੰਥ ਦੇ ਵਿੱਚ ਤਾਂ $1150 ਦੀ 1-way ਟਿਕਟ ਹੈ ਅਕਤੂਬਰ ਮਹੀਨੇ ਦੇ ਲਈ। $1150 ਦੇ ਵਿੱਚ ਤੁਸੀਂ ਟਰੈਵਲ ਕਰੋ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਿਕਟ ਨੂੰ ਬੁੱਕ ਕਰ ਸਕਦੇ ਹੋ। ਜੇਕਰ ਕਿਸੇ ਨੇ ਅੰਮ੍ਰਿਤਸਰ ਤੱਕ ਜਾਣਾ ਹੋਵੇ 1-way ਟਿਕਟ ਲੈ ਕੇ ਅਕਤੂਬਰ ਐਂਡ ਨਵੰਬਰ ਦੇ ਵਿੱਚ ਤਾਂ $1380 ਦੀ ਟਿਕਟ ਹੋਏਗੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। 1-way ਟਿਕਟ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦੀ ਅਕਤੂਬਰ ਐਂਡ ਨਵੰਬਰ ਮੰਥ ਦੇ ਲਈ $1380 ਦੀ ਹੋਏਗੀ। ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਆਉਣਾ ਚਾਹੁੰਦਾ ਹੈ ਇੰਡੀਆ ਤੋਂ 1-way ਟਿਕਟ ਲੈ ਕੇ ਤਾਂ $1150 ਦੀ ਟਿਕਟ ਹੈ। ਅਤੇ ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਤੁਸੀਂ ਅੰਮ੍ਰਿਤਸਰ ਨੂੰ ਜਾਣਾ ਚਾਹੁੰਦੇ ਹੋ ਜਾਂ ਟਰੈਵਲ ਕਰਨਾ ਚਾਹੁੰਦੇ ਹੋ ਬੋਥ ਸਾਈਡਸ ਤਾਂ $4950 ਦੀ ਟਿਕਟ ਹੋਏਗੀ। $4950 ਦੇ ਵਿੱਚ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਸਕਦੇ ਹੋ ਅੰਮ੍ਰਿਤਸਰ ਤੱਕ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 905-239-7711, 905-239-7711 ਕੋਮਲ ਟਰੈਵਲਸ ਦਾ ਨੰਬਰ ਹੈ। ਸਟੂਡੀਓ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444, ਸਟੂਡੀਓ ਦਾ ਨੰਬਰ ਹੈ। ਤੇ ਵੇਲਾ ਹੋ ਗਿਆ, ਚੱਲੀ ਇੱਕ ਵਾਰ ਫਿਰ ਤੋਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਦਿਵਾ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਡੀਲਜ਼ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਾ ਲਿਆ ਢੋਲ ਤੇ ਡਗਾ
2: ਜੀ,
1: ਤੇ ਹੋ ਜਾਏ ਫਿਰ ਵਧੀਆ ਜੀ ਡੀਲ।
2: ਬਿਲਕੁਲ ਸਾਹਿਬ, ਢੋਲ ਤੇ ਡਗਾ ਲਾ ਲਿਆ ਤੇ ਕਿਰਤੀ ਕਾਮਿਆਂ ਨੂੰ ਸਲਾਮ। ਲੇਬਰ ਡੇ ਲੌਂਗ ਵੀਕਡ ਦੀਆਂ ਜਿਹੜੀਆਂ ਕੜਾਕੇ ਕੱਢਵੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਮਿਲ ਰਹੀਆਂ। ਪਰਿਵਾਰਾਂ, ਬਹੁਤ ਸਾਰੇ ਪਰਿਵਾਰ ਜਿਹੜੇ ਪਹੁੰਚ ਰਹੇ ਨੇ, ਸ਼ਾਪਿੰਗ ਕਰ ਰਹੇ ਨੇ। ਨਾਲ ਦੀ ਨਾਲ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਲੰਡਨ ਵਾ, ਕੈਂਬਰਿਜ, ਕਿਚਨਰ ਵਾਲੇ ਪਾਸਿਓਂ ਆ ਰਹੇ ਹੋ, ਬੈਰੀ ਵਾਲੇ ਪਾਸਿਓਂ ਆ ਰਹੇ ਹੋ, ਮਾਰਕਮ ਵਾਲੇ ਪਾਸਿਓਂ ਆ ਰਹੇ ਹੋ, ਆ ਕੇ ਐਡਰੈਸ ਦੇ ਦੇਣਾ। ਗੈਸ ਕਾਰਡ ਤਾਂ ਬਿਲਕੁਲ ਫ੍ਰੀ, ਗੈਸ ਦਾ ਕਰਜ਼ਾ ਤਾਂ ਪਹਿਲੇ ਅਸੀਂ ਦੇ ਦੇਣਾ ਤੁਹਾਨੂੰ। ਤੇ ਨਾਲ ਦੀ ਨਾਲ ਜਿਹੜੀ ਫਰਨੀਚਰ ਦੇ ਉੱਪਰ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ। ਲੋਐਸਟ ਲੋਐਸਟ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਤੇ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ, ਸਖਤ ਫੋਮ ਦਾ ਹਾਰਡ ਫੋਮ ਵਾਲਾ ਮੈਟਰਸ, ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ। ਜਿਹੜੇ ਕਿਰਤ ਕਰਦੇ ਨੇ ਉਹਨਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਵਾਲਾ ਮੈਟਰਸ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਮੇਨ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199, 199 ਦੇ ਵਿੱਚ ਹਾਰਡ ਫੋਮ ਦਾ ਮੈਟਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੰਫਰਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੰਫਰਟੇਬਲ, ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, 150 ਡਾਲਰ ਦੇ ਵਿੱਚ ਸੋਲਿਡ ਵੁੱਡ ਦਾ ਕੰਫਰਟੇਬਲ 150 ਡਾਲਰ ਦਾ ਮਿਲੂਗਾ। ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਤੇ ਲੇਬਰ ਡੇ ਲੌਂਗ ਵੀਕਐਂਡ ਦੇ
1: ਫੋਨ ਆਪਾਂ ਕਿੰਨੇ ਵਜੇ ਖੁੱਲ੍ਹਦੇ ਆ
2: ਸਿੱਧੂ ਸਾਹਿਬ? ਅੱਜ ਅਸੀਂ 8 ਵਜੇ ਤੱਕ ਓਪਨ ਆ, ਸੰਡੇ ਨੂੰ 11 ਵਜੇ ਤੋਂ ਲੈ ਕੇ 8 ਵਜੇ ਤੱਕ ਓਪਨ, ਮੰਡੇ ਨੂੰ ਵੀ 11 ਵਜੇ ਤੋਂ ਲੈ ਕੇ 8 ਵਜੇ ਤੱਕ ਓਪਨ ਆ। ਤਿੰਨੋਂ ਦਿਨ ਤੁਹਾਨੂੰ ਇਹ ਪ੍ਰਾਈਸ ਮਿਲਣੀ ਆ ਲੇਬਰ ਡੇ ਲੌਂਗ ਵੀਕਐਂਡ ਵਾਲੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ ਜੀ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਠੀਕ ਸ਼ਾਮ ਦੇ ਰਾਤ ਦੇ 8 ਵਜੇ ਤੱਕ ਖੁੱਲ੍ਹੇ ਨੇ ਗ੍ਰੈਂਡ ਫਰਨੀਚਰ ਵਾਲੇ, ਆਓ 6685 ਟੋਮਕਨ ਰੋਡ, ਤੇ ਬਿਲਕੁਲ ਟੋਮਕਨ ਦੇ ਡੇਰੇ ਦੇ ਨਜ਼ਦੀਕ ਨੇ ਇਹ, ਤੇ ਜ਼ਰੂਰ ਇੱਕ ਚੱਕਰ ਲਗਾਓ।
0: ਜੀ ਬਿਲਕੁਲ, ਤੁਸੀਂ ਜ਼ਰੂਰ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਲੱਗੀ ਹੋਈ ਹੈ, ਬਹੁਤ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਤੁਸੀਂ ਇਸ ਡੀਲਸ ਦਾ ਜ਼ਰੂਰ ਫਾਇਦਾ ਲਓ। ਰਾਤ ਦੇ 8 ਵਜੇ ਤੱਕ ਓਪਨ ਨੇ, ਨੰਬਰ ਤੁਸੀਂ ਨੋਟ ਕਰ ਲਓ 6472620000, 6472620000 ਤੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਨੂੰ। ਤੇ ਬੜੀ ਜਲਦੀ ਆਪਣੇ ਸ਼ਹਿਰ ਆ ਰਹੇ ਨੇ ਹੰਸਰਾਜ ਹੰਸ ਜੀ, ਬਹੁਤ ਕਮਾਲ ਦਾ ਸ਼ੋਅ ਲੈ ਕੇ। ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ। ਫਰਾਈਡੇ 18 September ਨੂੰ ਇਹ ਸ਼ੋਅ ਹੋਏਗਾ ਲਿਵਿੰਗ ਆਰਟ ਸੈਂਟਰ, 4141 ਲਿਵਿੰਗ ਆਰਟਸ ਡਰਾਈਵ ਦੇ ਉੱਪਰ, ਮਿਸਿਸਾਗਾ ਦੇ ਵਿੱਚ ਲਿਵਿੰਗ ਆਰਟਸ ਸੈਂਟਰ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ, ਬੜਾ ਕਮਾਲ ਦਾ। ਪੰਜਾਬੀ ਵਿਰਸਾ ਰੇਡੀਓ ਐਂਡ ਟੀ ਵੀ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਹੰਸਰਾਜ ਹੰਸ ਜੀ ਦਾ ਬਹੁਤ ਹੀ ਕਮਾਲ ਦਾ ਸ਼ੋਅ, ਜਿਹੜਾ ਕਿ 18 September ਨੂੰ ਹੋਣ ਜਾ ਰਿਹਾ, ਫਰਾਈਡੇ ਵਾਲੇ ਦਿਨ। ਅਤੇ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ, ਅਤੇ ਤੁਸੀਂ ਆਪਣੀਆਂ ਟਿਕਟਸ ਨੂੰ ਫਟਾਫਟ ਬੁੱਕ ਕਰ ਸਕਦੇ ਹੋ। ਇਹਨਾਂ ਦਾ ਇਹ ਗਾਣਾ ਨੈਕਸਟ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਗ੍ਰਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
1: ਬਸ ਕਰੋ ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ
2: ਓਏ ਬਸ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
1: ਤੁਸੀਂ ਸੈਲਫ ਇੰਪਲੋਇਡ ਹੋ ਫਰਸਟ ਮੌਰਗੇਜ ਸੈਕੰਡ ਮੌਰਗੇਜ ਇਕੁਇਟੀ ਟੇਕ ਆਊਟ ਪ੍ਰਾਈਵੇਟ ਮੌਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ
1: ਜਾਂ ਕਾਲ ਕਰੋ 647-5405-03 647-294-5503
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsiddhu.com
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5464-44। ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 0490। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਸੁਰਿੰਦਰ ਆਪਣੇ ਸੌਰੀ
0: ਮਨਪ੍ਰੀਤ।
1: ਉਹ ਗਾਣਾ ਜੀ ਪੰਜਾਬੀ ਉਹਨਾਂ ਨੇ ਕੱਢਿਆ ਸੁਰਿੰਦਰ ਕੌਰ ਦਾ ਗਾਇਆ। ਉਹ ਮੂੰਹ ਇਹ ਨਿਕਲ ਗਿਆ ਕਹਿਣਾ ਤਾਂ ਹੁਣ ਮਨਪ੍ਰੀਤ
0: ਕੋਈ ਗੱਲ ਨੀ।
1: ਉਹ ਜੀ ਆਪਣੇ ਇਹਦੇ ਲਫ਼ਜ਼ ਹੈ ਕਿ ਚੰਦ ਕਿੱਥੇ ਗੁਜ਼ਾਰੀ ਹੈ ਰਾਤ ਵੇ।
0: ਠੀਕ ਹੈ ਜੀ, ਮੈਂ ਪੁਰਾਣੇ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟਾਟ ਟਰਾਂਸਫਰਾਈਟ ਵਾਲਿਆਂ ਦੇ ਨਾਲ ਸੰਪਰਕ ਕਰੋ ਜਿਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਏਜ਼ ਏ ਡਰਾਈਵਰਸ ਦੇ ਲਈ। USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਤੇ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ ਆ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀਡੇ ਕੰਮ ਮਿਲੂਗਾ ਤੇ ਡਰਾਈਵਰ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਅਵੇਲੇਬਲ ਨੇ। ਇਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਟੱਟ ਟਰਾਂਸਫਰਾਈਡ ਤੋਂ ਸੁੱਕੀ ਟੱਟ ਜੀ ਦੇ ਨਾਲ। ਨੰਬਰ ਹੈ 416-6695-20, 416-666-9520, 416-666-9520 ਟੱਟ ਟਰਾਂਸਫਰਾਈਡ ਦਾ ਨੰਬਰ ਹੈ। ਨਾਲ ਦੀ ਨਾਲ ਹੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ। ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ 2-3 ਵਜੇ ਤੱਕ ਓਪਨ ਰਹਿੰਦੀ ਹੈ। ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲੋਂ ਐਵਰੀ ਡੇ ਜਾ ਕੇ ਲੈ ਕੇ ਆ ਸਕਦੇ ਹੋ। ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਤੁਹਾਡੇ ਲਈ ਰੈਡੀ ਕਰਦੇ ਨੇ। ਤੁਸੀਂ ਡਾਈਨ ਇਨ ਕਰ ਸਕਦੇ ਹੋ, ਟੇਕ ਆਊਟਸ ਅਵੇਲੇਬਲ ਨੇ। ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਇਨਸਾਈਡ ਤੁਹਾਡੇ ਲਈ ਡੀਲਸ ਲੱਗੀਆਂ ਹੁੰਦੀਆਂ ਨੇ। ਜਿਹੜੀ ਮਰਜ਼ੀ ਲੋਕੇਸ਼ਨ ਦੇ ਉੱਪਰ ਜਾਓ, ਤੁਹਾਡੇ ਲਈ ਹਰ ਲੋਕੇਸ਼ਨ ਦੇ ਉੱਪਰ ਬਹੁਤ ਵਧੀਆ ਕਮਾਲ ਦੀਆਂ ਡੀਲਸ ਤੁਹਾਨੂੰ ਮਿਲਣਗੀਆਂ। ਚਾਹੇ ਤੁਸੀਂ ਬੈਠ ਕੇ ਖਾ ਸਕਦੇ ਹੋ, ਚਾਹੇ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ ਟੇਕ ਆਊਟਸ। ਤੇ ਜਦੋਂ ਵੀ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ, ਕੋਈ ਵੀ ਗੈਦਰਿੰਗ ਕਰਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਬੜੀ ਲਾਜਵਾਬ ਕੇਟਰਿੰਗ ਕਰਨਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਵਾਲੇ। 3 ਲੋਕੇਸ਼ਨਸ ਨੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-795-8811, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਹੈ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ।
2: ਹੈਲੋ ਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ।
2: ਸਿੱਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ, ਮੈਂ ਦਰਸ਼ਨ ਬੋਲਦਾ ਜੀ ਮੋਗੇ ਵਾਲਾ।
0: ਹਾਂਜੀ ਹਾਂਜੀ,
2: ਤੇ ਗਾਣਾ ਸੁਣਾ ਦਿਓ ਕਾਲੀ ਐਨਕ ਨਾਲ ਆਇਆ ਕਰੋ।
0: ਕਾਲੀ ਐਨਕ ਨਾਲ ਆਇਆ ਕਰ, ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਥੋੜ੍ਹਾ ਟਾਈਮ ਦਿਓ ਪਲੀਜ਼।
2: ਇੱਕ ਇੱਕ ਹੋਰ ਸੁਣਾ ਦਿਓਗੇ? ਦੂਜਾ ਸਾਹਮਣੇ ਮੋੜ ਤੇ ਕੀ ਲਿਖਿਆ, ਠੇਕਾ ਦੇਸੀ ਦਾਰੂ, ਚੱਲ ਮੁੜ ਚੱਲ।
0: ਠੀਕ ਹੈ ਜੀ,
2: ਚੱਲ ਮੁੜ ਚੱਲ, ਵੇਖ ਤੇਰੇ ਬੁੱਕਲ ਦੇ ਗਹਿਣੇ ਨੂੰ ਕੋਈ ਜੱਟ ਵੇ ਲਲਕੜਾ ਮਾਰੂ।
0: ਓਕੇ ਜੀ, ਸਿੱਧੂ ਦਾ ਹੈ। ਹਾਂਜੀ ਹਾਂਜੀ, ਦੀਦਾਰ ਸਿੰਧੂ।
2: ਕਿੰਨੇ ਟਾਈਮ ਦੇ ਸੁਣ ਲੱਗੀ, ਮੈਂ ਹੁਣ ਨਾ ਜਾਣ ਲੱਗਾ ਘਰ ਵੱਲ ਨੂੰ।
0: ਓਕੇ, ਤੁਸੀਂ ਮੈਨੂੰ 10 ਮਿੰਟ ਦੇ ਦਿਓ, ਫਿਰ ਸੁਣਾ ਦਿੰਦੀ ਹਾਂ।
2: ਓਕੇ ਜੀ, ਓਕੇ, ਥੈਂਕ ਯੂ।
0: ਠੀਕ ਹੈ ਜੀ, ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਨਾਲ ਦੀ ਨਾਲ ਹੀ ਹੁਣ ਆਪਾਂ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਤੇ ਜਿੰਦੇ ਸਿੱਧੂ ਸਰ ਪਹੁੰਚੇ ਹੋਏ ਨੇ ਗ੍ਰ੾ਡ ਹੋਮ ਫਰਨੀਚਰ ਤੇ ਉੱਪਰ, ਤੁਹਾਨੂੰ ਦੁਆ ਰਹੇ ਹਾਂ ਬਹੁਤ ਹੀ ਵਧੀਆ ਵਧੀਆ ਡੀਲਸ। ਸੁੱਖ ਜੀ ਤੁਹਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਬੈਠੇ ਹੋਏ ਨੇ, ਤੇ ਇੱਕ ਇੱਕ ਕਰਕੇ ਤੁਹਾਨੂੰ ਸਾਰੀਆਂ ਡੀਲਸ ਅਸੀਂ ਦਵਾ ਰਹੇ ਹਾਂ। ਸਾਰੇ ਘਰ ਦਾ ਫਰਨੀਚਰ ਲੈਣ ਦੇ ਲਈ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
3: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਉਹ ਸਾਹਮਣੇ ਮੋੜ ਤੇ ਕੀ ਲਿਖਿਆ, ਦੇਸੀ ਠੇਕਾ ਦਾਰੂ ਦਾ। ਦਿਦਾਰ ਸੰਧੂ ਹੋਰਾਂ ਦਾ ਗੀਤ ਆ ਬੜਾ ਪੁਰਾਣਾ ਹੈ ਨਾ।
4: ਅੱਛਾ,
3: ਤੇ ਰਿਕੁਐਸਟ ਕੀਤੀ ਕਹਿੰਦੇ ਕਿਉਂਕਿ ਵੀਕਡ ਦਾ ਮੂਡ ਬਣਦਾ ਹੀ ਬਣਦਾ ਬੰਦੇ ਦਾ,
4: ਬਿਲਕੁਲ
3: ਵਿਆਹ ਸ਼ਾਦੀਆਂ ਨੇ ਢੇਰ ਸਾਰੀਆਂ
4: ਜੀ,
3: ਅਸੀਂ ਦੇਸ਼ ਪ੍ਰਦੇਸ਼ ਸਾਰੀ ਟੀਮ ਵੱਲੋਂ ਜਿਹਨਾਂ ਵੀ ਘਰਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਨੇ
4: ਜੀ
3: ਮੁਬਾਰਕਬਾਦ ਭੇਜਦੇ ਹਾਂ
4: ਜੀ,
3: ਸੁਖਾਰਾਂ ਵੱਲੋਂ ਵੀ, ਗ੍ਰੈਂਡ ਫਰਨੀਚਰ ਵੱਲੋਂ ਵੀ
4: ਜੀ,
3: ਨਹੀਂ ਪਰ ਇਸ ਦੀ ਖੁਸ਼ੀ 'ਚ ਕੋਈ ਹੋਰ
4: ਬਿਲਕੁਲ ਸਾਹਿਬ, ਜਦੋਂ ਖੁਸ਼ੀ ਹੋਵੇ ਤੇ ਨਾਲ ਲੇਬਰ ਡੇ ਲੋਂਗ ਵੀਕਐਂਡ ਹੋਵੇ ਤੇ ਲਾਈਵ ਦੇਸ਼ ਪ੍ਰਦੇਸ਼ ਦਾ ਚੱਲਦਾ ਹੋਵੇ ਤੇ ਹੋਵੇ ਵੀ ਗ੍ਰੈਂਡ ਫਰਨੀਚਰ ਦੇ ਉੱਪਰ, ਫਿਰ ਡੀਲਾਂ ਕਿਉਂ ਨਾ ਡੀਲਾਂ ਦੇ ਡੀਲਾਂ ਠਾ ਡੀਲਾਂ ਹੋਣ, ਨਾਲੇ ਮੈਂ ਸਿੱਧੂ ਸਾਹਿਬ ਨੇ ਹੁਣ ਕਾਫੀ ਮਿਲੀ, ਅਸੀਂ ਵੈਸੇ ਕਿਹਾ ਜੇ ਹੋ ਗਏ ਹਾਂ ਹੁਣ
3: ਮੈਂ ਸਮਾਲ ਮੰਗੀ ਸੀ ਆ ਪੂਰੀ ਲਾਰਜ ਪੀਤੀ ਵੀ ਆਣੀ, ਮਤਲਬ
4: ਡਨ ਹੋ ਗਿਆ ਕੋਈ ਨਹੀਂ, ਇਹ ਗੁਸਤਾਖੀ ਅਸੀਂ ਆਨਰ ਤੁਹਾਡੇ ਕੋਲ ਮਾਫੀ ਮੰਗਦੇ ਹਾਂ, ਅਗਲੇ ਵਾਸਤੇ ਸਮਾਲ ਸਮਾਲ ਮੰਗਾਇਆ ਕਰਾਂਗੇ ਸਿੱਧੂ ਸਾਹਿਬ।
3: ਮੈਨੂੰ ਲੱਗਦਾ ਤੁਸੀਂ ਮੇਰਾ ਹੱਥ ਵਿੱਚ ਕਰਨਾ ਜੋ ਆਇਆ ਸੀ ਨਾ
4: ਜੀ
3: ਕੱਪ ਦੇਖ ਲਿਆ ਵੀ ਲਾਰਜ ਹੀ ਪੀਂਦੇ ਆ,
4: ਲਾਰਜ ਪੀਂਦੇ ਆ ਬਿਲਕੁਲ। ਚਲੋ ਤੇ ਨਾਲ ਸਿੱਧੂ ਸਾਹਿਬ ਹੁਣ ਡੀਲ ਐਸੀ ਦੇਣੀ ਆ ਪਰਿਵਾਰਾਂ ਨੂੰ ਕੜਾਕੇ ਕੱਢ ਮੀ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਰਿਕਲਾਈਨਰ 3 ਸੀਟਰ ਸੋਫਾ, 2 ਸੀਟਰ ਲਪਚੜ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ ਜੀ ਹਾਂ, 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦੇ ਵਿੱਚ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਬਿਲਕੁਲ ਫ੍ਰੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ
3: ਜਾਣਾ,
4: ਬਿਲਕੁਲ ਚੈੱਕ ਲਓ ਨਹੀਂ ਪ੍ਰੈਸ ਆ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈਡ, ਲੈਕਰ ਫਿਨਿਸ਼ ਦਾ ਹੈੱਡਬੋਰਡ ਦੇ ਵਿੱਚ LED ਲਾਈਟਾਂ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4000 ਸੀ। ਜਿੰਨੇ ਵੀ ਪਰਿਵਾਰ ਰਾਈਟ ਵੇ ਇਨਸਟੋਰ ਆ ਜਾਣਗੇ, $4000 ਵਾਲਾ ਬੈਡਰੂਮ ਸੈੱਟ $1999 ਦੇ ਵਿੱਚ ਜੀ ਹਾਂ, $4000 ਵਾਲਾ ਬੈਡਰੂਮ ਸੈੱਟ $2000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਟੈਲੀਵਿਜ਼ਨ TV ਸਿੱਧੂ ਸਾਹਿਬ ਤੁਸੀਂ ਇਸ਼ਾਰਾ ਕਰ ਦਿੱਤਾ, ਫ੍ਰੀ ਟੈਲੀਵਿਜ਼ਨ TV ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਨੂੰ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੋਮਗਨ ਰੋਡ ਦੇ ਉੱਪਰ, 6635 ਟੋਮਗਨ ਰੋਡ, ਡੇਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ ਸਿੱਧੂ ਸਾਹਿਬ।
3: ਮਿਹਰਬਾਨੀ, ਵਾਪਸ ਚੱਲਦੇ ਸਟੂਡੀਓ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਬਹੁਤ ਹੀ ਵਧੀਆ ਵਧੀਆ ਡੀਲਸ ਤੁਹਾਨੂੰ ਅੱਜ ਮਿਲ ਰਹੀਆਂ ਨੇ, ਰਾਤ ਦੇ 8 ਵਜੇ ਤੱਕ ਤੁਸੀਂ ਜਾ ਸਕਦੇ ਹੋ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਨੈਕਸਟ ਫਰਮਾਇਸ਼ੀ ਗਾਣਾ ਅਫਸ਼ਾਂ ਕੈਸਰ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਿਟਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ। ਕਰੀਬ 20 ਮਿੰਟ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ, ਕਲੀਅਰ ਵਿਊ ਆਈ ਕੇਅਰ। ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਕੰਪਰੀਹੈਂਸਿਵ ਆਈ ਐਗਜ਼ਾਮ ਵਿਦ ਓਸੀਟੀ ਤੁਹਾਡੇ ਲਈ ਕਰਦੇ ਨੇ, ਥਰਡ ਸਕੈਨਿੰਗ ਤੇ ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ। ਵਿਜੂਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਆ, ਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ 25% ਡਿਸਕਾਊਂਟ ਲੈ ਸਕਦੇ ਹੋ ਡਿਜ਼ਾਈਨਰ ਫਰੇਮਸ ਦੇ ਉੱਪਰ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਡਾਕਟਰਸ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ। ਮੰਡੇ ਨੂੰ ਸਿਰਫ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਤੁਸੀਂ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਤਾਂ ਸੈਟਰਡੇ ਸਵੇਰੇ 11 ਵਜੇ ਤੋਂ ਓਪਨ ਹੋ ਕੇ ਸ਼ਾਮ ਦੇ 6 ਵਜੇ ਤੱਕ ਅਵੇਲੇਬਲ ਰਹਿੰਦੇ ਨੇ, ਤੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਮਿਲਣਗੇ। ਕਲੀਅਰ ਵਿਊ ਆਈ ਕੇਅਰ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਨੰਬਰ 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੁਸੀਂ ਹਾਜ਼ਰੀ ਲਗਵਾਈ, ਬੜੀ ਖੁਸ਼ੀ ਹੋਈ। ਤੇ ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444। ਦੀਦਾਰ ਸੰਧੂ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ, ਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਦਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਸਟੂਡੀਓ ਦਾ ਨੰਬਰ 905-5544-44, 905-564-6444 ਸਟੂਡੀਓ ਦਾ ਨੰਬਰ ਹੈ, ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਹੰਸ ਰਾਜ ਹੰਸ ਜੀ ਦਾ, ਫਰਾਈਡੇ ਵਾਲੇ ਦਿਨ ਸਪਟੈਂਬਰ 18th ਨੂੰ, 18 ਸਪਟੈਂਬਰ ਨੂੰ 7:30 ਵਜੇ ਡੋਰਸ ਓਪਨ ਹੋ ਜਾਣੇ ਨੇ ਲਿਵਿੰਗ ਆਰਟਸ ਸੈਂਟਰ ਦੇ ਵਿੱਚ, ਮਿਸਿਸ ਸਾਗਰ ਦੇ ਵਿੱਚ ਤੁਸੀਂ ਪਹੁੰਚਣਾ। ਪ੍ਰੋਪਰ ਐਡਰੈਸ ਹੈ 4141 ਲਿਵਿੰਗ ਆਰਟਸ ਡਰਾਈਵ, ਮਿਸਿਸ ਸਾਗਰ ਲਿਵਿੰਗ ਆਰਟਸ ਸੈਂਟਰ ਦੇ ਵਿੱਚ ਤੁਸੀਂ ਜਾਓ, ਤੇ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਹੰਸ ਰਾਜ ਹੰਸ ਜੀ ਦਾ ਹੋਣ ਜਾ ਰਿਹਾ, ਉਹਦੇ ਲਈ ਤੁਸੀਂ ਪੂਰੇ ਤਿਆਰ ਬਰ ਤਿਆਰ ਹੋ ਜਾਓ। ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਹੰਸ ਰਾਜ ਹੰਸ ਜੀ ਦਾ, ਟੋਰਾਂਟੋ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ, ਤੇ ਇਹਦੀਆਂ ਟਿਕਟਸ ਤੁਸੀਂ ਫਟਾਫਟ ਗ੍ਰੈਬ ਕਰ ਲਓ ticketmaster.ca ਦੇ ਉੱਪਰ ਜਾ ਕੇ, ticketmaster.ca ਦੇ ਉੱਪਰ ਤੁਹਾਡੇ ਲਈ ਟਿਕਟਸ ਅਵੇਲੇਬਲ ਨੇ, ਅਤੇ ਜ਼ਰੂਰ ਤੁਸੀਂ ਇਹ ਸ਼ੋਅ ਦੇਖਣ ਦੇ ਲਈ ਪਹੁੰਚਣਾ। ਬਹੁਤ ਹੀ ਕਮਾਲ ਦਾ, ਬਹੁਤ ਹੀ ਕਹਿ ਲਓ ਕਿ ਕਮਾਲ ਦਾ ਧੁੰਮਾ ਭਰਿਆ ਸ਼ੋਅ ਹੋਏਗਾ ਹੰਸ ਰਾਜ ਹੰਸ ਜੀ ਦਾ।

0: ਪੰਜਾਬੀ ਵਿਰਸਾ ਰੇਡੀਓ ਤੋਂ ਮੇਰੇ ਨਾਲ ਹਰਜੀਤ ਸਿੰਘ ਜੀ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਨੂੰ ਸ਼ੋਅ ਦੇ ਰਿਗਾਰਡਿੰਗ ਹੋਰ ਵੀ ਜਾਣਕਾਰੀ ਦੇਣਗੇ। ਹਾਂਜੀ ਸਵਾਗਤ, ਸਤਿ ਸ੍ਰੀ ਅਕਾਲ।
1: ਬੜੀ ਮਿਹਰਬਾਨੀ ਮਨਦੀਪ ਜੀ, ਥੈਂਕ ਯੂ ਵੈਰੀ ਮੱਚ। ਔਰ ਬੜਾ ਹੀ ਖੂਬਸੂਰਤ ਹਰ ਪਾਰਟੀ ਫੰਕਸ਼ਨ ਦੇ ਗੀਤ ਲੱਗਦਾ, ਨੱਚਣ ਤੋਂ ਪਹਿਲੇ ਹੋਕਾ ਦਿਆਂਗੇ, ਸਭਨਾਂ ਨੂੰ ਇੱਕ ਮੌਕਾ ਦਿਆਂਗੇ।
0: ਹਾਂਜੀ ਬਿਲਕੁਲ,
1: ਮੇਰਾ ਨਹੀਂ ਗਿਆ ਕੋਈ ਵੀ ਫੰਕਸ਼ਨ ਪਾਰਟੀ ਹੋਵੇ ਇਸ ਗੀਤ ਤੋਂ ਬਿਨਾਂ ਪਾਰਟੀ ਖਤਮ ਹੁੰਦੀ ਹੋਵੇ।
0: ਬਿਲਕੁਲ,
1: ਐਸੇ ਖੂਬਸੂਰਤ ਗੀਤ ਔਰ ਐਸੇ ਖੂਬਸੂਰਤ ਗੀਤਾਂ ਦੀ ਚੋਣ ਲੈ ਕੇ ਤੁਹਾਡੇ ਵਾਸਤੇ ਸਪੈਸ਼ਲੀ ਤੌਰ ਤੇ ਹੰਸ ਰਾਜ ਹੰਸੀ ਪਦਮ ਸ਼੍ਰੀ ਅਵਾਰਡ ਨਾਲ ਜਿਹੜੇ ਰਿਸਪੈਕਟਡ ਉਹਨਾਂ ਨੂੰ ਮਿਲਿਆ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਔਰ ਤੁਹਾਡੇ ਵਾਸਤੇ ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਇਸ ਆਉਣ ਵਾਲੇ ਮਹੀਨੇ ਦੀ 18 ਤਰੀਕ ਨੂੰ ਆ ਰਿਹਾ, ਤਕਰੀਬਨ 13 ਦਿਨ ਬਾਕੀ ਰਹਿ ਗਏ ਹੈ, ਔਰ ਇਹ ਖੂਬਸੂਰਤ ਨਾਈਟ ਫਰਾਈਡੇ ਨਾਈਟ ਹੋਏਗੀ। ਔਰ ਲਿਵਿੰਗ ਆਰਟ ਸੈਂਟਰ ਜਿਨ੍ਹਾਂ ਨੇ ਉੱਥੇ ਸ਼ੋਅ ਮਨਪ੍ਰੀਤ ਜੀ ਅਟੈਂਡ ਕੀਤੇ ਆ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਥੀਏਟਰ ਹੈ ਇਹ ਮਿਊਜ਼ਿਕ ਵਾਸਤੇ ਹੀ ਕਲਾ ਥੀਏਟਰ ਬਣਿਆ।
0: ਹਾਂਜੀ,
1: ਔਰ ਜਿਹੜੇ ਇਸ ਤਰ੍ਹਾਂ ਦੇ ਫਨਕਾਰ ਲੋਕ ਹੁੰਦੇ ਆ ਜਿਹੜੇ ਬੜੇ ਮਿਊਜ਼ਿਕ ਦੇ ਨਾਲ ਜਿਨ੍ਹਾਂ ਨੇ ਆਪਣੀ ਲਾਈਫ ਨੂੰ ਇੱਕ ਤਰ੍ਹਾਂ ਦਾ ਮਿਊਜ਼ਿਕ ਦੇ ਵਿੱਚ ਹੀ ਲੀਨ ਕਰ ਲਿਆ ਹੋਵੇ, ਇਸ ਤਰ੍ਹਾਂ ਦੇ ਆਰਟਿਸਟਾਂ ਵਾਸਤੇ ਇਹ ਜਿਹੜਾ ਥੀਏਟਰ ਬਣਿਆ ਹੈ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ ਹੈ। ਔਰ ਇੱਥੇ ਹਰ ਇੱਕ ਸੀਟ ਤੇ ਬੈਠ ਕੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਣਾ ਕਿ ਹੰਸ ਰਾਜ ਹੰਸ ਸਾਡੇ ਸਾਹਮਣੇ ਬੈਠ ਕੇ ਹੀ ਗਾ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਇਸ ਹਾਲ ਦੀ ਬਣਤਰ ਬਣੀ ਹੋਈ ਹੈ, ਇਸ ਤਰ੍ਹਾਂ ਦੀ ਸੀਟਿੰਗ ਕਪੈਸਿਟੀ ਹੈ ਉੱਥੇ, ਔਰ ਤੁਸੀਂ ਜਿਹੜੀ ਵੀ ਸੀਟ ਤੇ ਬੈਠੋਗੇ ਤੁਹਾਨੂੰ ਐਸਾ ਪਿਆਰਾ ਸਾਊਂਡ ਸਿਸਟਮ ਹੈ, ਕਿਉਂਕਿ ਇਹ ਕੋਈ ਬੈਂਕਟ ਹਾਲ ਨਹੀਂ ਹੈ, ਇਹ ਮਿਊਜ਼ਿਕ ਦਾ ਥੀਏਟਰ ਹੈ। ਇੱਥੇ ਹਰ ਇੱਕ ਸੀਟ ਤੇ ਬੈਠ ਕੇ ਤੁਹਾਨੂੰ ਮਿਊਜ਼ਿਕ ਦੀਆਂ ਕਿੰਨੀਆਂ ਕਿੰਨੀਆਂ ਮਿਊਜ਼ਿਕ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਗੀਤਾਂ ਦੀ ਚੋਣ ਹੋਏਗੀ, ਗੀਤ ਹੋਣਗੇ, ਕਵਾਲੀਆਂ ਹੋਣਗੀਆਂ ਉੱਥੇ, ਹੰਸ ਰਾਜ ਹੰਸ ਦੀ ਸਪੈਸ਼ਲ ਤੌਰ ਤੇ ਥੋੜੀ ਨੁਸਰਤ ਸਾਹਿਬ ਦੀਆਂ ਕਵਾਲੀਆਂ ਵੀ ਪੇਸ਼ ਕਰਨਗੇ। ਔਰ ਮੇਰੀ ਰਾਤੀ ਗੱਲ ਹੋਈ ਸੀ, ਕਹਿੰਦੇ ਹਰਜੀਤ ਜੀ ਅਸੀਂ ਸਾਰਿਆਂ ਨੂੰ ਸਾਡੇ ਵੱਲੋਂ ਮੈਸੇਜ ਦੇ ਦਿਓ, ਔਰ ਖਾਸ ਕਰਕੇ ਜਿੱਥੇ ਸਾਡੇ ਇੰਡੀਅਨ ਕਮਿਊਨਿਟੀ ਤਾਂ ਆ ਹੀ ਰਹੀ ਹੈ, ਕਹਿੰਦੇ ਪਾਕਿਸਤਾਨੀ ਕਮਿਊਨਿਟੀ ਨੂੰ ਮੇਰੇ ਵੱਲੋਂ ਸਪੈਸ਼ਲ ਤੌਰ ਤੇ ਸੱਦਾ ਦੇ ਦਿਓ ਕਿ ਮੈਂ ਪਾਕਿਸਤਾਨ ਵਾਲਿਆਂ ਵਾਸਤੇ ਵੀ ਕੁਛ ਨਾ ਕੁਛ ਐਸੇ ਗੀਤ ਜਿਹੜੇ

0: ਗਾਣੇ ਆ ਉੱਥੇ ਤੁਹਾਨੂੰ ਬਿਲਕੁਲ ਮੰਤਰ ਮੁਗਤ ਕਰ ਦੇਣਗੇ।
1: ਪਰ
0: ਟਿਕਟਾਂ ਸਾਡੇ ਵਾਸਤੇ ਬਹੁਤ ਥੋੜੀਆਂ ਰਹਿ ਗਈਆਂ ਹੁਣ, ਟਿਕਟ ਮਾਸਟਰ .ca ਤੋਂ ਅੱਗੇ ਟਿਕਟਾਂ ਲੈ ਸਕਦੇ ਹੋ। ਤਕਰੀਬਨ $49 ਟਿਕਟ ਆਲਮੋਸਟ ਖਤਮ ਹੀ ਹੈ ਜੀ। ਜੇ ਤੁਸੀਂ ਉਹ ਟਿਕਟਾਂ ਗ੍ਰੈਬ ਕਰਨੀ ਹੈ ਤੇ ਰਾਈਟ ਵੇ ਟਿਕਟ ਮਾਸਟਰ .ca ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ।
1: ਮੇਰਾ
0: ਖਿਆਲ 10-15 ਟਿਕਟਾਂ ਹੀ ਹੋਣਗੀਆਂ ਸਿਰਫ। ਉਸ ਤੋਂ ਬਾਅਦ ਅੱਗੇ ਅੱਗੇ ਟਿਕਟਾਂ ਜਿਹੜੀ ਪ੍ਰਾਈਸ ਹੈ ਉਹ ਤੁਸੀਂ ਦੇਖ ਸਕਦੇ ਆ, ਪਰ ਤੁਹਾਨੂੰ ਜਾਣਾ ਪੈਣਾ ਟਿਕਟ ਮਾਸਟਰ .ca ਤੇ।
1: ਇੱਥੇ
0: ਇੱਕ ਗੱਲ ਹੋਰ ਆ ਜਾਂਦੀ ਹੈ, ਸਾਡੇ ਬਹੁਤ ਬਿਜ਼ਨਸ ਪਰਸਨ ਵੀ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਥੋੜੀ ਜਿਹੀ VIP ਸੀਟਾਂ ਚਾਹੀਦੀਆਂ। ਮੇਨ ਫਲੋਰ ਤੇ ਉਹਨਾਂ ਨੇ ਬੈਠਣਾ ਹੈ ਔਰ ਬਿਲਕੁਲ ਸਟੇਜ ਦੇ ਕੋਲ ਬੈਠਣਾ ਹੈ। ਉਹ ਸੀਟਾਂ ਥੋੜੀਆਂ ਜਿਹੀਆਂ ਮੇਰੇ ਕੋਲ ਹੈ, ਜੇ ਉਹ ਮੇਰੇ ਬਿਜ਼ਨਸਮੈਨ ਵੀਰ ਵੀ ਸੋ ਰਹੇ ਨਾਲ ਹੀ ਅਸੀਂ ਉਹਨਾਂ ਦੇ ਬਿਜ਼ਨਸ ਦੀ ਪ੍ਰਮੋਸ਼ਨ ਜਿੱਥੇ ਅਸੀਂ ਦੇਸ਼ ਪ੍ਰਦੇਸ਼ ਤੇ ਹੁੰਦੀ ਹੈ ਸਵੇਰੇ ਪੰਜਾਬੀ ਵਿਰਸਾ ਜੀ ਹੋਏਗੀ ਔਰ ਇਸ ਦੇ ਨਾਲ ਵਾਲੀ ਉੱਥੇ ਅਸੀਂ ਤੁਹਾਡੇ ਬਿਜ਼ਨਸ ਨੂੰ ਵੱਡੀ ਸਕਰੀਨ ਦੇ ਉੱਤੇ ਵੀ ਸਾਰੇ ਜਿਹੜੇ ਸਾਡੀ ਆਡੀਅੰਸ ਹੋਈ ਉਹਨਾਂ ਤੱਕ ਵੀ ਪ੍ਰੈਜੈਂਟ ਕਰਾਂਗੇ। ਔਰ ਇੱਕ ਵਾਰੀ ਫਿਰ ਤੋਂ ਇਹ ਸੱਦਾ ਪੱਤਰ ਸਾਰਿਆਂ ਨੂੰ, ਕਿਉਂਕਿ ਮੈਸੇਜ ਦੇਣੇ ਬੜੇ ਜ਼ਰੂਰੀ ਹੁੰਦੇ ਆ,
1: ਕਈ
0: ਵਾਰੀ ਕੋਈ ਨਾ ਕੋਈ ਆਡੀਅੰਸ ਨਵੀਂ ਜੁੜੀ ਹੁੰਦੀ ਹਰ ਸਮੇਂ ਦੇ ਨਾਲ, ਹੰਸਾ ਹੰਸੀ ਆਪਣੇ ਸ਼ਹਿਰ ਜਾ ਰਹੇ ਆ ਔਰ ਇਹਨਾਂ ਦੀ ਗਾਇਕੀ ਜਿਹੜੀ ਹੈ, ਇਹਨਾਂ ਦੇ ਗੀਤ ਜਿਹੜੇ ਆ, ਇਹਨਾਂ ਦੇ ਜੋ ਵੀ ਮਿਊਜ਼ਿਕ ਦੀਆਂ ਚੀਜ਼ਾਂ ਹੈ ਉਹ ਆਪਾਂ ਨੂੰ ਪਤਾ ਕਿ ਆਪਣੇ ਪਰਿਵਾਰਾਂ ਦੇ ਵਿੱਚ ਸੁਣੇ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ, ਪਰਿਵਾਰਾਂ ਦੇ ਵਿੱਚ ਗੀਤ ਸੁਣੇ ਜਾਣ ਵਾਲੇ ਹੁੰਦੇ ਆ। ਇਸ ਕਰਕੇ ਸ਼ੋਅ ਨੂੰ ਹੁਣ ਸਾਨੂੰ ਬਹੁਤਾ ਹੋਰ ਨਾ ਕਹਿਣਾ ਪਵੇ, ਪਰ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਤੁਸੀਂ ਰਾਈਟ ਵੇ ਗ੍ਰੈਬ ਕਰ ਲਓ ਟਿਕਟ ਮਾਸਟਰ .ca ਤੋਂ। ਫਰਾਈਡੇ ਨਾਈਟ ਬਣਦੀ ਹੈ ਮਾਨਪ੍ਰੀਤ ਜੀ
1: ਔਰ
0: 18 ਤਰੀਕ ਹੈ, 7:15 ਡੋਰਸ ਉੱਪਰ ਹੋਣਗੇ, 8 ਵਜੇ ਸ਼ੋਅ ਸਟਾਰਟ ਹੋ ਜਾਏਗਾ। ਔਰ ਜਿਨ੍ਹਾਂ ਨੇ ਵੀ ਹਾਲੇ ਤੱਕ ਟਿਕਟਾਂ ਰਾਖਵੀਆਂ ਨਹੀਂ ਕੀਤੀਆਂ ਤੇ ਟਿਕਟਾਂ ਰਾਖਵੀਆਂ ਕਰ ਲਓ, ਬਹੁਤ ਜਲਦੀ ਇਹ ਜਿਹੜਾ ਸ਼ੋਅ ਹੈ ਸੋਲਡ ਆਊਟ ਹੋ ਜਾਏਗਾ। ਇੱਕ ਗੱਲ ਇੱਥੇ ਮੈਂ ਹੋਰ ਦੱਸਣਾ ਚਾਹੁੰਦਾ, ਬਾਅਦ ਦੇ ਵਿੱਚ ਕਈ ਵਾਰੀ ਫੋਨ ਕਾਲਸ ਆਉਂਦੇ ਆ ਸ਼ੋਅ ਵਾਲੇ ਦਿਨ ਦੇ ਵਿੱਚ ਕਿ ਸਾਨੂੰ 2 ਟਿਕਟ ਜਾਂ 4 ਟਿਕਟ ਚਾਹੀਦੀਆਂ। ਮੈਂ ਇੱਕ ਵਾਰੀ ਫਿਰ ਤੋਂ ਇੱਥੇ ਸਾਰਿਆਂ ਨੂੰ ਰਿਕੁਐਸਟ ਕਰਦਾ, ਇਹ ਬੈਂਕਟ ਹਾਲ ਨਹੀਂ ਹੈ ਕਿ ਅਸੀਂ ਕੁਰਸੀ ਇੱਧਰ ਖਿੱਚ ਕੇ ਉੱਧਰ ਕਰ ਲਈ, ਉੱਧਰ ਖਿੱਚ ਕੇ 2 ਹੋਰ ਲਾ ਦਈਏ ਐਕਸਟਰਾ। ਇਹ ਥੀਏਟਰ ਹੈ ਔਰ ਇਸ ਥੀਏਟਰ ਦੇ ਵਿੱਚ ਐਸੀ ਖੂਬਸੂਰਤੀ ਇਸ ਥੀਏਟਰ ਦੀ ਹੈ, ਗੂਗਲ ਤੇ ਜਾ ਕੇ ਦੇਖੋ ਕੈਸਾ ਖੂਬਸੂਰਤ ਥੀਏਟਰ ਬਣਿਆ ਹੈ। ਟਿਕਟਾਂ ਤੁਸੀਂ ਟਿਕਟ ਮਾਸਟਰ .ca ਤੋਂ ਪਿਆ ਰਾਖਵਾਂ ਕਰ ਲਓ, ਜਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਸਿੱਧੇ ਤੌਰ ਤੇ ਜੇ ਕੋਈ ਹੋਰ VIP ਸੀਟਾਂ ਚਾਹੀਦੀਆਂ, ਜਾਂ ਤੁਸੀਂ ਹੰਸ ਰਾਜ ਹੰਸੀ ਨੂੰ ਮਿਲਣਾ ਹੈ, ਹੰਸ ਰਾਜ ਦੇ ਹੰਸ ਨਾਲ ਬਹਿ ਕੇ ਡਿਨਰ ਕਰਨਾ ਹੈ, ਹੰਸ ਦੇ ਨਾਲ ਬਹਿ ਕੇ ਤੁਸੀਂ ਮੀਟ ਐਂਡ ਗ੍ਰੀਟ ਕਰਨਾ ਹੈ, ਉਹਦੇ ਵਾਸਤੇ ਤੁਹਾਨੂੰ ਕਾਲ ਮੈਨੂੰ ਕਰਨੀ ਪੈ ਰਹੀ ਹੈ 6474841000
1: ਆਪਣੇ ਟਿਕਟਸ ਨੂੰ ਬੁੱਕ ਕਰ ਲਓ ਟਿਕਟ ਮਾਸਟਰ .ca ਦੇ ਉੱਪਰ ਜਾ ਕੇ, ਤੇ 18 September ਨੂੰ ਇਹ ਸ਼ੋਅ ਹੋਣ ਜਾ ਰਿਹਾ। ਤੇ ਲਓ ਫਿਰ ਚੱਲੀਏ ਲਾਸਟ ਲਿੰਕ ਦੇ ਲਈ, ਲੇਬਰ ਡੇ ਲੌਂਗ ਵੀਕਐਂਡ ਜੋ ਸਪੈਸ਼ਲ ਅਸੀਂ ਅੱਜ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜ਼ਰੂਰ ਤੁਸੀਂ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ। ਜੀ ਸਿੱਧੂ ਸਰ,
2: ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਬੈਂਕ ਕਰਨੀ ਆ, ਅੱਜ ਵੀ ਅਸੀਂ 8 ਵਜੇ ਤੱਕ ਓਪਨ ਆ, ਸੰਡੇ ਨੂੰ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ, ਮੰਡੇ ਵੀ ਸਵੇਰੇ 11 ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਲਈ ਤਿੰਨੋਂ ਦਿਨ ਇਹ ਡੀਲਾਂ ਤਿਆਰ ਬਰ ਤਿਆਰ ਬਰਕਰਾਰ ਚੱਲਦੀਆਂ ਰਹਿਣਗੀਆਂ। ਲੇਬਰ ਡੇ ਲੌਂਗ ਵੀਕਐਂਡ ਸੇਲ, ਲੋਸਟ ਪ੍ਰਾਈਸ ਜਿਹੜੀਆਂ ਮਿਲ ਰਹੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਜਿਹੜੇ ਫਰਨੀਚਰ ਦੇ ਉੱਪਰ ਮਿਲ ਰਹੇ ਆ। ਤੇ ਸਿੱਧੂ ਸਾਹਿਬ ਨਾਲ ਗੱਲਬਾਤ ਕਰੀਏ ਕੁਈਨ ਸਾਈਜ਼ ਬੈੱਡ ਦੀ, ਕੁਈਨ ਸਾਈਜ਼ ਦਾ ਬੈੱਡ ਪਲੈਟਫਾਰਮ ਵਾਲਾ 299 ਦਾ ਮਿਲੂਗਾ ਸਾਡੇ ਕਿਰਤੀ ਗਾਮੀ ਭੈਣਾਂ ਨੂੰ ਭਰਾਵਾਂ ਨੂੰ, ਕੁਈਨ ਸਾਈਜ਼ ਦਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿਚਨ ਦੇ ਲਈ ਡਾਇਨਿੰਗ ਟੇਬਲ ਚਾਹੀਦਾ ਗਲਾਸ ਦਾ, ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, ਟੇਬਲ ਵਿਦ 6 ਚੇਅਰ 299 299 ਦਾ ਮਤਲਬ ਮਿਲੂਗਾ, ਤੇ ਨਾਲ ਤੁਸੀਂ ਮਾਈਕ੍ਰੋਵੇਵ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਐਲ ਸ਼ੇਪ ਦੇ ਸੋਫੇ ਦੀ ਗੱਲਬਾਤ ਕਰੀਏ, ਐਲ ਸ਼ੇਪ ਦਾ ਸੋਫਾ ਜਿਹਦੀ ਰੈਗੂਲਰ ਕੀਮਤ 1100 ਸੀ 299 ਦਾ, ਐਲ ਸ਼ੇਪ ਦਾ ਸੈਕਸ਼ਨਲ 299 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਇਸ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ। ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਾਹਿਬ।
3: ਮਿਹਰਬਾਨੀ ਸੁੱਖ, ਇਸ ਦੇ ਨਾਲ ਹੀ ਤੁਸੀਂ ਪਹੁੰਚੋ ਗ੍ਰੈਂਡ ਫਰਨੀਚਰ ਤੇ ਸੰਡੇ ਨੂੰ ਵੀ ਮੰਡੇ ਨੂੰ ਵੀ ਪਰ ਮੈਨੂੰ ਹੁਣ ਜੋ ਆ ਗਿਆ ਕਿਉਂਕਿ ਮੈਂ ਵੀ ਵੇਲ ਆਊਟ ਕਰਾਂ ਤੇ ਤੁਸੀਂ ਪਹਾੜੀ ਬੋਣੀ ਖਾਓ ਖੂਬ ਕਰੋ ਇੰਜੋਏ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮੰਡੇ ਆਪਣੀ ਮੁਲਾਕਾਤ ਹੋਏਗੀ ਤਦ ਤੱਕ ਸਾਰਿਆਂ ਨੂੰ ਜਿੰਦਰ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਜਾਂਦੇ ਵਾਸਤੇ ਨਮਸਕਾਉਂਦੇ ਰਹੋ ਤੇ ਵੀਕਐਂਡ ਲੌਂਗ ਨੂੰ ਵਧੀਆ ਢੰਗ ਨਾਲ ਮਾਣੋ ਪਹਾੜੀਆਂ ਸ਼ਾੜੀਆਂ ਖਾਓ
1: ਬਿਲਕੁਲ ਤੇ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਰਾਤ ਦੇ 8 ਵਜੇ ਤੱਕ ਜਿਹੜੀ ਕਿ ਤੁਹਾਨੂੰ ਸੇਲ ਹੈ ਇਹ ਤੁਸੀਂ ਮੰਡੇ ਤੱਕ ਇਹਦਾ ਫਾਇਦਾ ਲੈ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੋਂ 6685 ਟੌਮਕਨ ਰੋਡ ਦੇ ਉੱਪਰ ਪਹੁੰਚੋ ਡੈਰੀ ਐਂਡ ਟੌਮਕਨ ਦੀ ਇੰਟਰਸੈਕਸ਼ਨ ਤੇ

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Tanu maan hai Canadian honda. Ye Canadian honda naate sofa maar te kaisa leather jode ke ikko owner ne aur custom made sofa tiyar karde ne Canadian made. Apne ghar de living room di ganti minti karke leke jao te hansa sofa tiyar karwao. 4 seatan wala 5 seatan wala tuhadi apni marzi hai. 11 by 11 10 by 10 10 सोफा सेट तैयार करवा सकते हो इनदी दी फैक्ट्री है 120 डेल्टा पार्क ओथे बहुत बड़ा शोरूम है ते पहला शोरूम है 24 रीगन रोड ब्रैम्पटन नंबर है परमजीत कौर फरंदा 905-792-8053 सोफा मान
2: ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਅੱਜ ਦਾ ਇੰਜੋਏ ਕੀਤਾ ਹੋਏਗਾ ਤੇ ਹੁਣ ਤੁਸੀਂ ਪੂਰਾ ਆਪਣਾ ਲੌਂਗ ਵੀਕਐਂਡ ਇੰਜੋਏ ਕਰੋ ਮੇਰੀ ਮੁਲਾਕਾਤ ਤੁਹਾਡੇ ਨਾਲ ਮੰਡੇ ਵਾਲੇ ਦਿਨ ਹੋਏਗੀ ਛੁੱਟੀ ਵਾਲੇ ਦਿਨ ਵੈਸੇ ਤਾਂ ਬਟ ਲੌਂਗ ਵੀ

0: ਲਓ ਜੀ, ਤੁਹਾਡੇ ਲਈ ਖੁਸ਼ਖਬਰੀ ਇਹ ਆ, ਤਜਰਬੇਕਾਰੀ ਕਰੀ ਅਤੇ ਤੰਦੂਰ ਦਾ ਸ਼ੈਫ ਚਾਹੀਦਾ ਸਾਨੂੰ। ਤਜਰਬਾ ਹੋਵੇ ਕਰੀ ਦਾ ਅਤੇ ਤੰਦੂਰ ਦਾ ਸ਼ੈਫ ਦਾ। ਹੋਰ ਸੁਣੋ, LMI ਤੁਰੰਤ ਇਮੀਡੀਏਟਲੀ ਅਵੇਲੇਬਲ ਵੀ ਹੈ, ਲੇਕਿਨ ਜਿਹੜਾ ਤਜਰਬਾ ਹੈ ਉਹ ਭਾਰਤ ਦਾ ਹੋਵੇ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। ਕਰੀ ਅਤੇ ਤੰਦੂਰੀ ਸ਼ੈਫ ਚਾਹੀਦਾ। ਨੰਬਰ ਹੈ 6477013309, 701-3309। ਹੋਰ ਸੁਣੋ, ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਵੀਕਐਂਡ 'ਤੇ, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ। ਨੰਬਰ ਹੈ 416-670-0609, ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। 416-677-0609। ਸੁਲਤਾਨ ਜੀ, ਆਪਾਂ ਨਾ ਕਿਸੇ ਨੂੰ ਕੱਲਾ ਫਰਿੱਜ ਚਾਹੀਦਾ ਹੁੰਦਾ, ਕਿਸੇ ਨੂੰ ਕੱਲਾ ਸਟੋਵ ਚਾਹੀਦਾ ਜਾਂ ਕੱਲਾ ਡਿਸ਼ਵਾਸ਼ਰ ਚਾਹੀਦਾ, ਇਸ ਤਰ੍ਹਾਂ ਕੱਲੇ ਕੱਲੇ ਪੀਸ ਚਾਹੀਦੇ ਆ,
1: ਬਿਲਕੁਲ
0: ਉਹਦਾ ਦੱਸੋ ਕੀ?
1: ਹਾਂਜੀ, ਇਹਦੇ 'ਚ 8 ਸਪਤੰਬਰ ਤੋਂ ਜਿਹੜਾ ਟੈਰਿਫ ਲੱਗ ਰਿਹਾ, ਪ੍ਰਾਈਸਿਸ ਕੱਲੇ ਫਰਿੱਜ ਦੀ ਵੀ ਇਨਕਰੀਜ਼ ਹੋਈ ਹੈ ਨਾ ਜੀ।
0: ਹਰ
1: ਅਪਲਾਈਸਿਸ ਦੀ ਇਨਕਰੀਜ਼,
0: ਜਿੰਨਾ ਵੀ ਸਮਾਨ ਤੁਹਾਡੇ ਸਟੋਰ 'ਚ ਸਾਰਿਆਂ ਦੀ ਟੈਰਿਫ
1: ਸਾਰੀ ਇਨਕਰੀਜ਼ ਹੋ ਗਈ, ਕਿਉਂਕਿ ਟੈਰਿਫ 25% ਲੱਗਿਆ, ਕੋਈ ਚੋਇਸ ਨਹੀਂ ਹੈ, 5% ਫਰੇਟ ਇਨਕਰੀਜ਼ ਹੋਇਆ। 8 ਸਪਤੰਬਰ ਤੋਂ ਇਹ ਇੰਪਲੀਮੈਂਟ ਹੋ ਰਿਹਾ। ਕੱਲਾ ਫਰਿੱਜ ਜਿੱਦਾਂ ਮੈਂ ਕਿਹਾ ਸੀ ਕਿ $1,000 ਵਾਲਾ, ਇਹ ਤੁਹਾਨੂੰ 8 ਸਪਤੰਬਰ ਤੋਂ ਬਾਅਦ 1300 ਦਾ ਮਿਲਣਾ।
0: ਹਾਂਜੀ,
1: ਕੱਲਾ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ $2,000 ਵਾਲਾ, 8 ਸਪਤੰਬਰ ਤੋਂ ਬਾਅਦ ਇਹ $2,600 ਦਾ ਮਿਲਣਾ। ਬੰਡਲ ਪੈਕੇਜ ਲੈਣਾ ਫਰਿੱਜ ਸਟੋਵ ਡਿਸ਼ਵਾਸ਼ਰ, ਅੱਜ $29.99 ਦਾ, 8 ਸਪਤੰਬਰ ਤੋਂ ਬਾਅਦ ਤੁਹਾਨੂੰ ਮਿਲਣਾ ਜੀ ਇਹ $38.99 ਦਾ। 30% ਪ੍ਰਾਈਸਿਸ ਇਨਕਰੀਜ਼ ਹੋਣ ਜਾ ਰਹੀਆਂ। ਸਾਡੇ ਕੋਲ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਅੱਜ ਅਸੀਂ ਸਪੈਸ਼ਲ ਇਹ ਦੇ ਰਹੇ ਹਾਂ ਜੀ $2,500 ਤੋਂ ਸਿਰਫ $17.99 ਦਾ। ਸੋ ਅੱਜ ਦੀ ਡੇਟ 'ਚ ਤੁਸੀਂ $17.99 ਸੇਵ ਕਰ ਰਹੇ ਹੋ, ਜਦਕਿ ਜੇ ਤੁਸੀਂ ਮਿਸ ਕਰ ਗਏ ਜਾਂ ਤੁਹਾਨੂੰ ਇਹ ਫਰਿੱਜ 8 ਸਪਤੰਬਰ ਤੋਂ ਬਾਅਦ ਲੈਣਾ ਪਿਆ ਤਾਂ ਫਿਰ ਤੁਹਾਨੂੰ ਇਹ ਮਿਲਣਾ ਜੀ $22.99 ਦਾ।
0: ਸੋ ਹੁਣ ਫੋਨ ਕਰ ਲਓ, ਲੌਕ ਹੁਣ ਕਰਾ ਲਓ ਇਸ ਲੌਂਗ ਵੀਕਐਂਡ 'ਤੇ, ਤੇ ਡਿਲੀਵਰੀ ਮਹੀਨਾ 2-4 ਮਹੀਨੇ ਜਦੋਂ ਮਰਜ਼ੀ ਕਰ ਲਿਓ। ਉਹ ਹੋਰ ਸੁਣੋ, 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ, 6 ਮਹੀਨੇ ਕੋਈ ਵਿਆਜ ਇੰਟਰਸਟ ਵੀ ਨਹੀਂ ਹੈ, ਥੋੜੇ ਥੋੜੇ ਕਰਕੇ ਦੇ ਦਿਓ, ਇਕੱਠੇ ਦੇਣੇ ਇਕੱਠੇ ਦੇ ਦਿਓ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਆ, 905-450-2828। ਹਾਂਜੀ ਸੁਲਤਾਨ ਜੀ,
1: ਜੀ ਬਿਲਕੁਲ। ਅਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਨੇ ਜਦੋਂ ਸਪੈਸ਼ਲ ਪ੍ਰਮੋਸ਼ਨ ਦਿੱਤੀ ਹੈ, ਬੈਕ ਟੂ ਸਕੂਲ ਸੇਲ ਲਗਾਈ ਹੈ। ਬੈਕ ਟੂ ਸਕੂਲ ਸੇਲ ਜਿਹੜੀ ਹੈ ਲੇਬਰ ਡੇ ਵੀਕੈਂਡ ਹੋਣ ਕਰਕੇ, ਲੇਬਰ ਡੇ ਲੌਂਗ ਵੀਕੈਂਡ ਬੈਕ ਟੂ ਸਕੂਲ ਸੇਲ, ਸਪੈਸ਼ਲ ਲੋਅ ਪ੍ਰਾਈਸਿਸ ਤੁਹਾਨੂੰ ਦਿੱਤੀਆਂ ਜਾ ਰਹੀਆਂ, ਖਾਸ ਤੌਰ 'ਤੇ TV ਸੈਕਸ਼ਨ ਦੇ ਵਿੱਚ। TV 'ਚ 75 ਇੰਚ ਦਾ ਸੈਮਸੰਗ, 75 ਇੰਚ ਸੈਮਸੰਗ ਬ੍ਰੈਂਡ ਹੈ, $799 only $799। ਅਤੇ ਜੇ 8 ਸਪਤੰਬਰ ਤੋਂ ਬਾਅਦ 75 ਇੰਚ ਸੈਮਸੰਗ ਦੀ ਲੋੜ ਪਈ ਤਾਂ $1,200 ਤੋਂ ਘੱਟ ਨਹੀਂ ਮਿਲਣਾ। ਪਹੁੰਚਣਾ ਕਿੱਥੇ ਹੈ ਜੀ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਵੈਬਸਾਈਟ 'ਤੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਮਿਲਦੀ ਹੈ, ਪ੍ਰੋਡਕਟ ਦੀਆਂ ਪ੍ਰਾਈਸਿਸ ਕੰਪੇਅਰ ਹੋ ਜਾਂਦੀਆਂ, ਡਾਇਰੈਕਸ਼ਨ ਆਫ ਦਾ ਸਟੋਰ ਮਿਲ ਜਾਂਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਅਡੀਸ਼ਨਲ ਡਿਸਕਾਊਂਟ ਮਿਲ ਰਿਹਾ ਉਹ ਜਦੋਂ ਤੁਸੀਂ ਸਟੋਰ 'ਤੇ ਆਉਣਾ, ਸ਼ੋਰੂਮ 'ਤੇ ਆਉਣਾ, ਤੁਹਾਨੂੰ ਅਡੀਸ਼ਨਲ ਡਿਸਕਾਊਂਟ ਮਿਲਣਾ ਹੀ ਮਿਲਣਾ। 905-450-2828, 905-450-2828। ਅਤੇ ਜਦੋਂ ਅਸੀਂ ਲੇਬਰ ਡੇ ਲੌਂਗ ਵੀਕੈਂਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੈਕ ਟੂ ਸਕੂਲ ਦੀ ਗੱਲ ਕਰਦੇ ਹਾਂ, ਫਿਰ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਮੈਟ੍ਰਸਿਸ ਬਹੁਤ ਜ਼ਰੂਰੀ ਚਾਹੀਦੇ ਹੁੰਦੇ। ਰਾਈਟ ਵੇ ਇਹੀ ਲੌਂਗ ਵੀਕੈਂਡ ਹੈ ਜਿਹਦੇ 'ਤੇ ਲੇਬਰ ਡੇ ਲੌਂਗ ਵੀਕੈਂਡ ਹੋਣ ਕਰਕੇ, ਨਾਲੇ ਤਾਂ ਬੈਡਰੂਮ ਸੈੱਟ 'ਤੇ ਡਿਸਕਾਊਂਟ ਲਵੋ, ਅਤੇ ਨਾਲੇ ਜੇ ਬੱਚੇ ਤੁਹਾਡੇ ਯੂਨੀਵਰਸਿਟੀ ਜਾ ਰਹੇ ਹੈ ਤਾਂ ਮੈਟ੍ਰਸਿਸ ਦੇ ਉੱਪਰ ਸੇਲ ਲਵੋ। ਕਿੱਥੋਂ? ਇੱਕੋ ਹੀ ਇੱਕ ਪਲੇਸ, ਇੱਕੋ ਹੀ ਇੱਕ ਰਿਕਮੈਂਡੇਸ਼ਨ, ਗ੍ਰੈਂਡ ਫਰਨੀਚਰ, 6885 ਟੋਮਕਨ ਰੋਡ 'ਤੇ। ਸੁਖਵੀਰ ਜੀ ਸਾਡੇ ਨਾਲ ਪਹੁੰਚ ਗਏ, ਸੁਖਵੀਰ ਲੰਘੇ ਆਓ ਜੀ ਤੇ ਦਿਓ ਪ੍ਰਾਈਸਿਸ ਬੈਕ ਟੂ ਸਕੂਲ ਸੇਲ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ, ਬਿਲਕੁਲ ਬੈਕ ਟੂ ਸਕੂਲ ਬੈਕ ਟੂ ਸਕੂਲ ਬੈਕ ਟੂ ਸਕੂਲ ਵਾਲੀਆਂ ਡੀਲਸ ਜਿਹੜੀਆਂ ਅੱਜ ਅਸੀਂ ਮੈਟਰਸ ਦੇ ਉੱਪਰ ਦੇ ਰਹੇ ਹਾਂ। ਸੋ ਜਿਹਨੇ ਬੱਚਿਆਂ ਨੇ ਕੁਈਨ ਸਾਈਜ਼ ਦਾ ਹਾਰਡ ਫੋ ਵਾਲਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 599 $600 ਆ, ਪਰ ਜਿੰਨੇ ਵੀ ਬੱਚੇ ਸਾਡੇ ਕੋਲ ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਸਿਰਫ 199 ਚ ਸੁਲਤਾਨ ਜੀ। ਹਾਰਡ ਫੋਮ ਵਾਲਾ ਲੇਟੈਕਸ ਫੋਮ ਵਾਲਾ ਹਾਰਡ ਫੋਮ ਵਾਲਾ ਮੈਟਰਸ
1: ਇਹ ਉਹੀ ਹੈ ਜਿਹਦੇ ਚ ਐਕਸਟਰਾ ਬੈਕ ਸਪੋਰਟ ਵੀ ਹੈ ਨਾ ਜੀ।
2: ਜੀ ਬਿਲਕੁਲ, ਹਾਰਡ ਫੋਮ ਐਕਸਟਰਾ ਸਪੋਰਟ ਦੇ ਨਾਲ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਦੇ ਵਿੱਚ ਦਿੱਤਾ ਜਾ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਆਰਥੋਪੈਡਿਕ ਡੀਲੈਕਸ ਕੋਇਲ ਵਾਲਾ ਪੋਕਟ ਕੋਇਲ ਵਾਲਾ ਮੈਟਰਸ ਲੈਣਾ ਚਾਹੁੰਦੇ ਹੋ, ਬੈਂਬੂ ਫੋਮ ਉੱਪਰ ਲੱਗੀ ਹੋਈ ਆ, ਸੋ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਪ੍ਰਾਈਸ $399 ਸੀ, $400 ਸੀ, ਉਹ ਵੀ ਬੈਕ ਟੂ ਸਕੂਲ ਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦੇ ਵਿੱਚ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਵਾਲਾ ਮੈਟਰਸ $99 ਦੇ ਵਿੱਚ ਤੁਹਾਨੂੰ ਮਿਲ ਰਿਹਾ। ਜੇ ਤੁਸੀਂ ਹਾਰਡ ਫੋਮ ਦਾ ਮੈਟਰਸ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ, ਗ੍ਰੇ ਕਲਰ ਦਾ ਟੌਪ ਤੇ ਥੱਲੇ ਡਿਜ਼ਾਈਨਰ ਜਿਹੜਾ ਬੇਸ ਬਣਿਆ ਹੋਇਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ ਚੇਅਰਸ ਦੇ ਉੱਪਰ ਡਿਜ਼ਾਈਨਰ ਲੈਦਰ ਲੱਗੀ ਹੋਈ ਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ ਡਿਜ਼ਾਈਨਰ ਟੇਬਲ ਜਿਹਦੀ ਰੈਗੂਲਰ ਕੀਮਤ $1299 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਅੱਜ 8 ਵਜੇ ਤੱਕ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $399 ਮਿਲੂਗਾ। ਤੇ ਨਾਲ ਸੁਲਤਾਨ ਜੀ ਏਰੀਆ ਰੱਗ ਜਿਹੜੀ ਐਬਸੋਲੂਟਲੀ ਫ੍ਰੀ ਦਿੱਤੀ ਜਾਊਗੀ, ਟਰਕੀ ਦੀ ਏਰੀਆ ਰੱਗ ਜਿਹੜੀ ਅਸੀਂ $199 ਦੀ ਸੇਲ ਕਰਦੇ ਹਾਂ, ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਇਸ ਦੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੁਲਤਾਨ ਜੀ ਪੂਰੀ ਸ਼ੋਰੂਮ ਦੇ ਵਿੱਚ ਅਸੀਂ ਚੇਂਜ ਕਰ ਦਿੱਤੀ ਗਈ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਚਾਹੀਦੇ ਨੇ, ਪਾਵਰ ਦੇ ਰਿਕਲਾਈਨਰ ਚਾਹੀਦੇ ਨੇ, ਈਵਨ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਤੇ ਜਿਹੜੇ ਲੋਐਸਟ ਪ੍ਰਾਈਸ ਤੇ ਮਿਲ ਰਹੇ ਆ, ਨਾਲ ਤੋਹਫੇ ਵੀ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਸੁਲਤਾਨ ਜੀ।
1: ਓਕੇ ਸੁਖਵੀਰ ਜੀ, ਇੱਕ ਤਾਂ ਆਪਣਾ ਫੋਨ ਨੰਬਰ ਦਿਓ
2: ਜੀ,
1: ਤੇ ਦੂਸਰਾ ਮੈਨੂੰ ਇਹ ਦੱਸੋ ਕਿ ਜਿਹੜੇ ਐਸੇ ਦੇਖੋ ਇਹ ਬੈਕ ਟੂ ਸਕੂਲ ਆ, ਬੱਚਿਆਂ ਨੂੰ ਬਿਲਕੁਲ ਡੈਫੀਨੇਟਲੀ ਸਪੋਰਟ ਕਰਨਾ, ਵਧੀਆ ਤੋਂ ਵਧੀਆ ਪ੍ਰਾਈਸ ਉਹਨਾਂ ਦੇ ਮੈਟਰਸ ਦੇ ਉੱਪਰ ਦੇਣੀ ਹੈ, ਬੈਸਟ ਤੋਂ ਬੈਸਟ ਮੈਟਰਸ ਉਹਨਾਂ ਵਾਸਤੇ ਅਰੇਂਜ ਕਰਨਾ, ਪਰ ਇਹ ਨਾਲ ਦੀ ਨਾਲ ਲੇਬਰ ਡੇ ਵੀਕਐਂਡ ਵੀ ਆ, ਇਹ ਕਿਰਤੀਆਂ ਦਾ ਵੀਕਐਂਡ ਵੀ ਆ, ਸੋ ਲੇਬਰ ਡੇ ਦੇ ਉੱਪਰ ਹਾਰਡ ਵਰਕ ਕਰਨ ਵਾਲੇ ਸਾਡੇ ਸਲੂਟ ਐਂਡ ਸਲਾਮ ਹੈ। ਲੇਬਰ ਡੇ ਵੀਕਐਂਡ ਦੇ ਉੱਪਰ ਇੱਕ ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਜਿਹੜਾ ਤੁਸੀਂ ਕਹਿ ਰਿਹਾ ਸੀ ਅੱਧੀ ਪ੍ਰਾਈਸ ਤੋਂ ਵੀ ਥੱਲੇ ਕਰ ਦਿੱਤਾ, ਉਹਦੀ ਵੀ ਪ੍ਰਾਈਸ ਦਿਓ।
2: ਡਨ ਸੁਲਤਾਨ ਜੀ, ਪਹਿਲਾਂ ਤਾਂ ਫੋਨ ਨੰਬਰ ਪਰਿਵਾਰ ਨੋਟ ਕਰ ਲੈਣ ਜੀ, 6472600000, 647-262 ਪਿੱਛੇ 4 ਜ਼ੀਰੋਆਂ ਲਾ ਕੇ ਸਾਨੂੰ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸੁਲਤਾਨ ਜੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਤੁਸੀਂ ਕਲਰ ਜਿਹੜਾ ਮਰਜ਼ੀ ਆਪਣਾ ਬਣਾ ਸਕਦੇ ਹੋ ਰੂਮ ਦੇ ਇੰਟੀਰੀਅਰ ਦੇ ਹਿਸਾਬ ਦੇ ਨਾਲ, ਤੁਹਾਨੂੰ ਗ੍ਰੇ ਕਲਰ, ਬਲੈਕ ਕਲਰ, ਵਾਈਟ, ਬਰਾਊਨ ਕਲਰ ਜਿਹੜਾ ਵੀ ਕਲਰ ਚਾਹੀਦਾ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਹੈਂਡਲ ਵੀ ਤੁਸੀਂ ਆਪਣੀ ਮਰਜ਼ੀ ਦਾ ਚੋਇਸ ਕਰ ਸਕਦੇ ਹੋ। ਸੋ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ,
1: ਸੋ ਇਹਦਾ ਮਤਲਬ ਇਹ ਹੈ ਕਿ ਬੈਡਰੂਮ ਸੈੱਟ ਨੂੰ ਕਸਟਮ ਡਿਜ਼ਾਈਨ ਕੀਤਾ ਜਾ ਸਕਦਾ।
2: ਜੀ ਜੀ ਸੁਲਤਾਨ ਜੀ, ਆਪਣੇ ਹਿਸਾਬ ਨਾਲ ਕਲਰ ਚੇਂਜ ਕਰ ਸਕਦੇ ਹੋ, ਹੈਂਡਲ ਚੇਂਜ ਕਰ ਸਕਦੇ ਹੋ,
1: ਵੈਰੀ ਗੁੱਡ,
2: ਵਿੱਚ ਫੈਬਰਿਕ ਚਾਹੀਦਾ, ਲੈਦਰ ਚਾਹੀਦਾ, ਕਸਟਮ ਕਰ ਸਕਦੇ ਹੋ। $2500 ਵਾਲਾ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, $2500 ਵਾਲਾ ਸਿਰਫ
1: ਬੈਡਰੂਮ ਸੈੱਟ ਕਿੱਥੋਂ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, 6472620000, ਮਿਸ ਨਾ ਕਰ ਜਾਣਾ, 6472620000।

0: ਉਹ ਜੀ ਦਫਾ ਦੁਫਾ ਕੁਛ ਨਹੀਂ ਕਰਨਾ, ਕਿਸੇ ਨੂੰ ਨਹੀਂ ਕਰਨਾ, ਜਿਹਨਾਂ ਨੂੰ ਚਾਹੀਦੀਆਂ ਨੌਕਰੀਆਂ ਤੇ ਤੁਸੀਂ ਹੈਗੇ ਪ੍ਰੋਫੈਸ਼ਨਲ ਸ਼ੈਫ, ਜਿਹੜਾ ਸੁਣੋ ਤਜਰਬੇਕਾਰ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਜਿਹੜੀ ਰਾਈਟ ਵੇ ਅਵੇਲੇਬਲ ਹੈ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। 6477013309 7013309। ਔਰ ਅਗਰ ਇਹ ਟਾਈਮ ਚਾਹੀਦਾ ਹੈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਅਵੇਲੇਬਲ ਹੈ, ਵੀਕਐਂਡ ਤੇ ਕੁਛ ਘੰਟੇ ਜੇ ਤੁਸੀਂ ਕਰਨਾ ਚਾਹੁੰਦੇ ਹੋ, ਆਪਣੇ ਨਾਲ ਸੰਪਰਕ ਕਰ ਲਿਓ 4166770609। ਸੁਲਤਾਨ ਜੀ, ਇਹ ਜਿਹੜਾ 25% 5% 30% ਇਹ ਤਾਂ ਲੌਂਡਰੀ ਤੇ ਵੀ ਕਵਰ ਹੋਏਗਾ
1: ਸਰ। $2000 ਵਾਲੀ ਵਾਸ਼ਰ ਐਂਡ ਡਰਾਇਰ 2600 ਦੀ ਹੋ ਜਾਣੀ ਹੈ।
0: ਬੱਲੇ, ਇਹ ਭਾਈ ਸਾਹਿਬ 8 ਤਰੀਕ ਨੂੰ ਲੱਗ ਰਿਹਾ ਟੈਰਫ, ਉਸ ਤੋਂ ਪਹਿਲਾਂ ਜਿਹੜਾ 30% 25% ਦਾ ਟੈਰਫ ਲਾਇਆ ਉਹਨੇ, ਤੇ 5 ਲਾਇਆ ਹੋਇਆ ਜਿਹੜਾ ਪੈਟਰੋਲ ਡੀਜ਼ਲ। ਡੀਜ਼ਲ ਕਿੰਨਾ ਮਹਿੰਗਾ ਹੋ ਗਿਆ?
1: ਡੀਜ਼ਲ ਬਹੁਤ ਮਹਿੰਗਾ, $228 ਨੂੰ, $2.28 ਨੂੰ। ਕੱਲ ਇੱਕ ਨਿਊਜ਼ ਸੀ ਪਰ ਸੀਗੀ ਉਹ
0: ਅਮਰੀਕਨ ਸਾਈਡ ਦੀ,
1: ਨਹੀਂ ਜੀ ਨਹੀਂ, ਬ੍ਰਿਟਿਸ਼ ਕੋਲੰਬੀਆ।
0: ਅੱਛਾ, ਬ੍ਰਿਟਿਸ਼ ਕੋਲੰਬੀਆ
1: ਜੀ।
0: ਉਹ ਮਹਾਰਾਜ ਡੀਜ਼ਲ ਮਹਿੰਗਾ ਹੋਣਾ 5% ਹੋ ਗਿਆ, 30% ਬਚਾ ਸਕਦੇ ਹਾਂ ਲੌਂਡਰੀ ਸਾਈਡ ਤੇ ਵੀਕਐਂਡ ਤੋਂ ਪਹਿਲਾਂ ਪਹਿਲਾਂ 8 ਤਰੀਕ ਨੂੰ 30% ਐਡ ਕਰਕੇ ਜਾਇਓ। ਫਿਰ ਐਡ ਕਿਉਂ ਕਰਨੇ ਆ, ਕਿਉਂ ਕਿਸੇ ਨੂੰ ਦੇਣੇ ਆ? ਉੱਥੇ ਡੇਡੇ ਸਾਈਨ ਲਾਇਆ ਹੋਇਆ ਸੁਲਤਾਨ ਜੀ ਹੋਰਾਂ ਨੇ, ਜਾਓ ਪਿੱਕ ਕਰੋ, ਸਾਈਨ ਕਰੋ, 10-15-20% ਡਿਪੋਜ਼ਿਟ ਦੇ ਦਿਓ। ਜੂਨ ਜੁਲਾਈ ਕਹਿ ਰਿਹਾ ਮੈਂ,
1: ਸੈਪਟੰਬਰ ਅਕਤੂਬਰ ਨਵੰਬਰ
0: ਨਵੰਬਰ ਤੱਕ ਤੁਸੀਂ ਕੋਈ ਵੀ ਸ਼ਿਪਮੈਂਟ ਜਦੋਂ ਮਰਜ਼ੀ ਲੈ ਲਿਓ, ਅਤੇ 6 ਮਹੀਨਿਆਂ ਬਾਅਦ ਪੈਸੇ ਦੇਣੇ ਆ, ਵਿਆਜ ਕੋਈ ਨਹੀਂ ਹੈ। 905-450-2858
1: ਲੋਨ ਤੁਹਾਡੀ ਨੈਕਸਟ ਈਅਰ ਦੀ ਵੀ ਕਲੋਜ਼ਿੰਗ ਹੈ, ਤਦ ਵੀ ਤੁਸੀਂ ਇਹਨਾਂ ਡੀਲਸ ਨੂੰ ਲੌਕ ਕਰ ਸਕਦੇ ਹੋ। ਨੈਕਸਟ ਈਅਰ ਤੁਹਾਨੂੰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਹੋਏਗੀ ਮਨੀ ਬੈਕ ਗਾਰੰਟੀ ਦੇ ਨਾਲ। ਸੋ ਪਹੁੰਚਣਾ ਹੈ ਤੁਸੀਂ ਲੌਂਡਰੀ ਦੇ ਸੈਕਸ਼ਨ 'ਚ, ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਤਦ ਵੀ ਤੁਸੀਂ ਪਹੁੰਚਣਾ ਬੋਵੇਡ ਐਂਡ ਚੰਕੂਜ਼ੀ ਤੇ, ਤੁਹਾਨੂੰ ਹਰ ਕਿਸਮ ਦੇ ਵਾਸ਼ਰ ਐਂਡ ਡਰਾਇਰ ਅੱਜ ਦੀ ਡੇਟ 'ਚ ਤੁਹਾਨੂੰ ਸੇਵਿੰਗ ਕਰਵਾ ਰਹੇ ਆ $600 ਤੋਂ ਲੱਗ ਕੇ $800 ਦੀ, ਲੇਕਿਨ 8 ਸਪਟੰਬਰ ਤੋਂ ਬਾਅਦ ਤੁਹਾਨੂੰ 30% ਇਨਕਰੀਜ਼ਡ ਪ੍ਰਾਈਸਿਸ ਮਿਲਣੀਆਂ। ਸੋ ਅੱਜ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਹੈ, ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਤੁਹਾਨੂੰ ਅੱਜ ਦੇ ਰਹੇ ਜੀ $1799 ਦਾ। $2600 ਵਾਲਾ $1799 'ਚ ਲੈ ਕੇ $800 ਤੁਸੀਂ ਸੇਵ ਕਰਨੇ ਆ, ਅਤੇ $1799 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਅਤੇ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਇਹੀ $2600 ਵਾਲਾ ਤੁਹਾਨੂੰ ਜਾ ਕੇ $2299 ਦਾ ਮਿਲਣਾ, ਜਿਹੜਾ ਅੱਜ $1799 ਦਾ ਮਿਲ ਰਿਹਾ।
0: ਪੈਸੇ ਬਚਾ ਲਓ ਭਾਈ ਸਾਹਿਬ, ਡਾਲਰ ਉਹ ਜਿਹੜੇ ਕਹਿੰਦੇ ਨਾ ਵੀ $4 ਬਚਾਉਣੇ ਆ, 4 ਛੱਡੋ, ਹਜ਼ਾਰਾਂ 'ਚ ਬਚਣਗੇ ਪੈਸੇ, ਹਜ਼ਾਰਾਂ।
1: ਬਿਲਕੁਲ,
0: ਡਿਪੈਂਡ ਕਰਦਾ
1: 25-30% ਹੈ, ਬਿਗ ਟਿਕਟ ਆਈਟਮ ਹੈ, ਤੇ 30% ਤੁਸੀਂ ਦੇਖ ਲਓ ਕਿੰਨਾ ਲੱਗਦਾ। ਬਲਕਿ ਮੈਂ ਹੁਣੇ ਬੈਠਾ ਕੈਲਕੂਲੇਟ ਕਰ ਰਿਹਾ ਸੀ
0: ਜੀ,
1: ਜੇ ਕਿਸੇ ਪ੍ਰੋਡਕਟ ਦੇ ਉੱਪਰ $600 ਇਨਕਰੀਜ਼ ਹੋ ਰਿਹਾ ਜੀ,
0: ਹਾਂਜੀ,
1: ਤੇ 600 ਦੇ ਉੱਪਰ ਤਾਂ HST ਵੀ ਲੱਗਣੀ ਹੈ,
0: ਉਹ ਵੀ
1: $72 ਵੱਧ ਜਾਣੇ। ਸੋ ਮੇਕ ਸ਼ੋਰ 30% ਦੀ ਸੇਵਿੰਗ ਇਹ ਕਰ ਰਹੇ ਹੋ ਤੁਸੀਂ, ਪਲੱਸ ਅੱਜ ਦਾ ਦਿੱਤਾ ਹੋਇਆ ਡਿਸਕਾਊਂਟ ਆਫਰ ਹੋ ਰਿਹਾ, ਉਹਦੇ 'ਚ ਤੁਸੀਂ ਜੇ ਲੌਂਡਰੀ ਸੈਕਸ਼ਨ 'ਚ ਜਾਂਦੇ ਹੋ, ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਐਗਜ਼ਾਮਪਲ ਲੈ ਲੈਂਦੇ
0: ਹਾਂ,
1: ਇਹਦੇ 'ਚ $600 ਬਚ ਰਹੇ ਆ, $1700 ਵਾਲਾ $1099 ਦਾ ਪੇਅਰ ਮਿਲ ਰਿਹਾ, ਵਾਸ਼ਰ ਡਰਾਇਰ ਦੋਨੋਂ, ਟੋਪ ਲੋਡ ਵਾਸ਼ਰ ਐਂਡ ਡਰਾਇਰ $1099
0: 'ਚ, 150 ਉੱਤੇ ਟੈਕਸ ਬਚ ਰਿਹਾ।
1: ਐਗਜ਼ੈਕਟਲੀ, ਜਿਹੜਾ ਵਧਣਾ
0: ਜਿਹੜਾ ਉਹ ਵੀ ਬਚ ਰਿਹਾ
1: ਉਹਦੇ ਉੱਪਰ ਜੀ। ਸੋ ਇਸ ਕਰਕੇ ਤੁਸੀਂ ਅੱਜ ਦੀ ਡੇਟ 'ਚ $1099 ਦਾ ਪੇਅਰ ਲੌਕ ਕਰ ਸਕਦੇ ਹੋ, ਡੀਲ ਅੱਜ ਤੁਹਾਨੂੰ ਮਿਲ ਜਾਏਗਾ ਬ੍ਰੈਂਪਟਨ TV ਐਂਡ ਅਪਲਾਈਸਿਸ ਤੋਂ। ਇਕੱਲਾ ਵਾਸ਼ਰ ਵੀ ਲੈਣਾ, ਮਿਸ ਨਾ ਕਰਨਾ, $1000 ਵਾਲਾ $599 'ਚ ਹੈ, $400 ਇਕੱਲਾ ਵਾਸ਼ਰ ਖਰੀਦਣ 'ਤੇ ਸੇਵ ਹੋ ਜਾਣਾ ਤੁਹਾਡਾ। ਇਕੱਲਾ ਡਰਾਇਰ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $900 ਵਾਲਾ, ਸਿਰਫ $599 'ਚ। ਜੇ ਤੁਸੀਂ ਇਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $1000 ਵਾਲਾ, ਸਿਰਫ $799 ਦਾ। ਇਕੱਲਾ ਫਰਿੱਜ ਲੈਣਾ ਤੁਸੀਂ, $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਇਹ ਵੀ ਅੱਜ ਮਿਲ ਰਿਹਾ $899 ਦਾ, ਜਦਕਿ $1300 ਦਾ ਹੋ ਜਾਣਾ।
0: ਦੇਖੋ ਜੀ, ਪੈਸੇ ਬਚਾਉਣੇ ਆ, ਆਉਣ ਵਾਲੇ ਦਿਨਾਂ 'ਚ ਕਲੋਜ਼ਿੰਗਾਂ ਹੋ ਰਹੀਆਂ ਨੇ, ਘਰ 'ਚ ਰੈਨੋਵੇਸ਼ਨ ਹੋ ਰਹੀ ਆ, ਸਾਰਾ ਪਲਾਨ ਕੀਤਾ ਹੋਇਆ। ਫਰਜ਼ ਕਰੋ ਤੁਹਾਡੀ ਕਿਚਨ ਦਾ ਤੁਸੀਂ ਸੋਚਿਆ ਵੀ ਮੈਂ 20,000 ਲਾਉਣਾ, 30% ਐਡ ਕਰ ਲਓ ਉਹਦੇ ਚ, ਕਿੰਨਾ ਹੋ ਗਿਆ ਸੁਲਤਾਨ?
1: ਬਿਲਕੁਲ ਜੀ,
0: 30% ਕਿੰਨਾ ਹੋ ਗਿਆ?
1: 30% 20,000, ਬਿਲਕੁਲ
0: 26,000 ਹੋ ਗਿਆ। ਉਹ 6,000 ਬਚਾ ਲਓ, ਲੇਕਿਨ ਤੁਹਾਨੂੰ ਜਾਣਾ ਪਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ, ਜਦੋਂ ਇਹਨਾਂ ਦੀ ਨਵੀਆਂ ਸ਼ਿਪਮੈਂਟਾਂ ਆਉਣੀਆਂ, ਮਹਾਰਾਜ ਸੌਦਾ ਮਹਿੰਗਾ ਹੋ ਜਾਣਾ, ਚੱਕ ਲੋ ਜਾ ਕੇ ਕਰ ਦੋ ਇਹਨਾਂ ਦੀ ਇਨਵੈਂਟੋਰੀ ਸਾਫ। 905-450-2828।
1: ਬਿਲਕੁਲ ਇਸੇ ਤਰ੍ਹਾਂ ਹੀ ਟੀਵੀ ਸੈਕਸ਼ਨ ਦੇ ਵਿੱਚ ਵੀ 75 ਇੰਚ ਸੈਮਸੰਗ ਟੀਵੀ ਹੈ 799 ਦਾ, 3 ਜਾਂ 4 ਪੀਸ ਸਟਾਕ ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ ਇਹਨੂੰ $1200 ਦਾ ਬਾਏ ਕਰੇਗਾ, 799 ਨਾਲੇ ਪਛਤਾਏਗਾ 8 ਸਪਤੰਬਰ ਤੋਂ ਬਾਅਦ। ਤੇ 8 ਤੋਂ ਪਹਿਲੇ ਪਹਿਲੇ ਵੀ ਓਨਾ ਕੀ ਸਮਾਨ ਮਿਲਣਾ ਜਿੰਨਾ ਸਾਡੇ ਕੋਲ ਸਟਾਕ ਚ ਹੈ, ਜਿਹੜਾ ਅਸੀਂ ਆਰਡਰ ਪਲੇਸ ਕਰਨਾ ਉਹ ਤਾਂ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਆਉਣਾ।
0: ਉਹ ਤਾਂ ਨਵੀਂ, ਓਕੇ, ਸੋ ਨਵੀਂ ਲਿਸਟ ਤੋਂ ਬਚੋ, ਪੁਰਾਣੀ ਲਿਸਟ ਜਿਹੜੀ ਇਹਨਾਂ ਕੋਲ ਹੈਗੀ ਆ, ਜਿਹੜਾ ਸਮਾਨ ਇਹਨਾਂ ਦੇ ਵੇਅਰ ਹਾਊਸ 'ਚ ਪਿਆ ਉਹ ਤੁਹਾਨੂੰ ਰਾਈਟ ਵੇ ਮਿਲ ਜਾਏਗਾ। ਜੇ ਤੁਸੀਂ ਡਿਲੀਵਰੀ ਕਰਾਉਣੀ ਆ ਉਹਦੀ ਵੀ ਕੋਈ ਇਸ਼ੂ ਨਹੀਂ ਹੈਗਾ, ਡਿਲੀਵਰੀ ਫ੍ਰੀ ਆ ਤੇ ਰਾਈਟ ਵੇ ਵੀ ਹੋ ਸਕਦੀ ਆ, 48 ਘੰਟੇ 'ਚ ਵੀ ਹੋ ਸਕਦੀ ਆ,
1: ਬਿਲਕੁਲ
0: 48 ਦਿਨਾਂ 'ਚ ਵੀ ਹੋ ਸਕਦੀ ਆ, 4 ਮਹੀਨਿਆਂ 'ਚ ਵੀ ਹੋ ਸਕਦੀ ਆ, ਲੇਕਿਨ ਜਾਣਾ ਤੁਹਾਨੂੰ ਇਸ ਵੀਕਐਂਡ ਤੇ ਪੈਣਾ ਬ੍ਰੈਂਪਟਨ ਟੀਵੀ ਅਪਲਾਇੰਸਸ,
1: 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਸ .com ਸਾਡੀ ਵੈਬਸਾਈਟ ਹੈ, 9054502828, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਹੁਣੇ ਚੈੱਕ ਕਰ ਲਓ, ਹੁਣੇ ਫੋਲੋ ਕਰੋ ਤੇ ਨਾਲ ਆਪਣਾ ਨਾਮ ਤੁਹਾਡਾ ਅਸੀਂ ਐਂਟਰ ਕਰਾਂਗੇ ਲੱਕੀ ਡਰਾਅ 'ਚ। ਬ੍ਰੈਂਪਟਨ ਟੀਵੀ ਐਪ ਲੱਕੀ ਡਰਾਅ 'ਚ ਨਾਮ ਆ ਜਾਏਗਾ ਤੇ ਫਿਰ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। 905-450-2828, 905-450-2828 ਜੀ।
0: ਸੁਲਤਾਨ ਜੀ ਮੈਂ ਵੀ ਤੁਹਾਨੂੰ ਫੋਲੋ ਕਰਦਾ, ਮੇਰਾ ਵੀ ਚਾਂਸ ਹੈਗਾ ਜਿੱਤਣ ਦੇ?
1: ਬਿਲਕੁਲ, ਸਾਰੇ ਨਾਮ ਹੈ, ਤੈਮੂਰ ਐਂਟਰ ਕਰ ਰਿਹਾ ਜੀ।
0: ਠੀਕ ਹੈ ਠੀਕ ਹੈ, 905-450-2828, ਬ੍ਰੈਂਪਟਨ ਟੀਵੀ ਅਪਲਾਇੰਸਸ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰ ਰਹੇ ਹਾਂ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਕਸਟਮਰਸ ਦੀ 30% ਦੀ ਸੇਵਿੰਗ ਕਰਵਾਉਣੀ ਹੈ ਇਸ ਵੀਕਐਂਡ ਦੇ ਉੱਪਰ। ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਸੇਲ ਹੈ, ਅਤੇ ਨਾਲ ਦੀ ਨਾਲ 8 ਸਪਟੰਬਰ ਤੋਂ ਜਿਹੜਾ 25% ਹੋਮ ਅਪਲਾਈਸਿਸ ਦੇ ਉੱਪਰ ਟੈਰਿਫ ਲੱਗਿਆ ਅਤੇ 5% ਫਰੇਟ ਇੰਕਰੀਜ਼ ਹੋ ਕੇ ਟੋਟਲ 30% ਦੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ ਹੈ, ਉਹਨਾਂ ਤੋਂ ਵੀ ਸੇਵਿੰਗ ਕਰਾਉਣੀ ਹੈ, ਉਹਨਾਂ ਤੋਂ ਵੀ ਬੱਚਤ ਕਰਾਉਣੀ ਹੈ। ਇਸ ਕਰਕੇ ਬੰਡਲ ਪੈਕੇਜ ਜੇ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਤਾਂ ਬਿਗ ਸੇਵਿੰਗ ਹੈ, ਕਿਉਂਕਿ ਬੰਡਲ ਪੈਕੇਜ ਜਿਹੜਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਹੈ, $5,000 ਵਾਲਾ $29.99 'ਚ ਮਿਲ ਰਿਹਾ, ਲੇਕਿਨ 2,000 ਦੀ ਸੇਵਿੰਗ ਹੋ ਗਈ। ਪਰ ਜੇ 8 ਸਪਟੰਬਰ ਤੋਂ ਬਾਅਦ ਲਵੋਗੇ ਤਾਂ 5,000 ਵਾਲਾ ਇਹ $38.99 'ਚ ਮਿਲਣਾ। ਸੋ ਕਿਉਂ ਤੁਸੀਂ 30% ਇੰਕਰੀਜ਼ਡ ਪ੍ਰਾਈਸ ਪੇ ਕਰਨੀ ਹੈ? ਵਿਜ਼ਿਟ ਕਰ ਲਓ ਇਸ ਲੌਂਗ ਵੀਕਐਂਡ 'ਤੇ। ਮੰਡੇ ਵੀ ਸਟੋਰ ਓਪਨ ਹੈ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ, 7 ਡੇਜ਼ ਅ ਵੀਕ ਸਟੋਰ 'ਤੇ ਪਹੁੰਚ ਕੇ ਤੁਸੀਂ ਡੀਲਸ ਨੂੰ ਲੌਕ ਕਰ ਸਕਦੇ ਹੋ। ਪਰ ਕੁਇਕ ਐਕਟ ਕਰਕੇ ਸਮਾਰਟ ਡਿਸੀਜਨ ਜੇ ਲਵੋਗੇ ਤਾਂ ਜਲਦੀ ਪਹੁੰਚੋਗੇ ਅਤੇ ਸਟੋਕ 'ਚ ਸਮਾਨ ਮਿਲੇਗਾ। ਜਿੰਨਾ ਸਮਾਨ ਇਨ ਸਟੋਕ ਹੈ ਤੁਹਾਨੂੰ ਬਗੈਰ ਟੈਰਿਫ ਲੱਗੀਆਂ ਪ੍ਰਾਈਸਿਸ ਮਿਲ ਸਕਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਅਤੇ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਅਤੇ 76 ਇੰਚ ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ। ਮਿਲੇਗਾ ਕਿੰਨੇ ਦਾ ਅੱਜ? $2,200 ਤੋਂ $14.99 ਦਾ। ਪਰ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਫਿਰ ਤੁਹਾਨੂੰ ਮਿਲਣਾ 18.99 'ਚ 8 ਸਪਟੰਬਰ ਤੋਂ ਬਾਅਦ। ਸੋ ਇਹ ਵੀਕਐਂਡ ਬਿਲਕੁਲ ਮਿਸ ਕਰਨ ਵਾਲਾ ਨਹੀਂ ਹੈ। 10% ਯਾਨੀ $300-$400 ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ। ਡਿਲੀਵਰੀ ਡੇਟ 7 ਅਕਤੂਬਰ 9 ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਟੀਵੀ ਲਵੋਗੇ ਤਾਂ ਤੁਹਾਨੂੰ ਟੀਵੀਜ਼ ਦੇ ਵਿੱਚ ਐਟਲੀਸਟ 400 ਤੋਂ ਲੱਗ ਕੇ $600 ਸੇਵ ਹੋਣਾ। ਲੌਂਡਰੀ 'ਚ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ 600 ਤੋਂ ਲੱਗ ਕੇ $800 ਸੇਵ ਕਰਨੇ ਹੈ। ਅਤੇ ਜੇ ਤੁਸੀਂ ਬੰਡਲ ਪੈਕੇਜ ਲੈ ਲੈਂਦੇ ਹੋ ਫਰਿੱਜ, ਸਟੋਵ, ਡਿਸ਼ਵਾਸ਼ਰ, ਤਾਂ $2,000 ਤੱਕ ਦੀ ਸੇਵਿੰਗ ਹੈ।
1: ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਈਸਿਸ ਸੇਵਿੰਗ ਦਾ ਦੂਜਾ ਨਾਮ ਹੈ।
0: ਬਿਲਕੁਲ,
1: ਪੈਸੇ ਬਚਾਉਣੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਚੱਕਰ ਲਾਓ। 801 ਬੋਵੇ ਡਰਾਈਵ, 905-450-2828,
0: 905-450-2828, 905-450-2828।

0: ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰ ਸ਼ੈਫ ਲਈ 2 LMIA ਅਵੇਲੇਬਲ ਹੈ, ਰਾਈਟ ਵੇ ਅਵੇਲੇਬਲ ਹੈ, ਤਿਆਰ ਪਈਆਂ ਨੇ, ਸਿਰਫ ਭਾਰਤੀ ਤਜਰਬਾ ਹੋਣਾ ਬੜਾ ਜ਼ਰੂਰੀ ਹੈ। 6477013309 ਏ ਟਾਈਮ ਚਾਹੀਦਾ ਹੈ ਤੁਹਾਨੂੰ, ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਵੀਕਐਂਡ 'ਤੇ, ਸੈਟਰਡੇ ਸੰਡੇ ਸਾਡੇ ਕੋਲ ਏ ਟਾਈਮ ਹੈਗਾ ਜਿੱਥੇ ਤੁਸੀਂ ਆਪਦਾ ਰੇਡੀਓ ਪ੍ਰੋਗਰਾਮ ਖੁਦ ਸ਼ੁਰੂ ਕਰ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਲਿਓ 416-677-0609।
1: ਅਤੇ ਹੁਣ ਗੱਲ ਕਰਦੇ ਹਾਂ ਜੀ ਲੌਂਗ ਵੀਕਐਂਡ ਦੀ। ਲੌਂਗ ਵੀਕਐਂਡ ਜਿਹੜਾ ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਲੌਂਗ ਵੀਕਐਂਡ ਹੈ, ਇਹਨੂੰ ਤਾਂ ਬਿਲਕੁਲ ਮਿਸ ਨਹੀਂ ਕਰਨਾ। ਰਾਈਟ ਵੇ ਪਹਿਲੇ ਨੰਬਰ ਨੋਟ ਕਰ ਲਓ, 647-262-00-00, 647-262-00-00, $99 ਦਾ ਵੀ ਮੈਟਰਸ ਮਿਲ ਜਾਣਾ। ਅਤੇ ਜੇ ਹਾਰਡ ਫੋਮ ਮੈਟਰਸ ਥੋੜ੍ਹਾ ਅਪਗ੍ਰੇਡਿਡ ਲੈਣਾ, ਜਿਹੜਾ ਕਿ $600 ਦਾ ਸੀ, ਉਹ ਸਿਰਫ $199 ਦਾ ਮਿਲਣਾ। ਸੋ ਮਿਸ ਨਾ ਕਰਨਾ, ਪਹੁੰਚਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ, ਜਿੱਥੇ ਗ੍ਰੈਂਡ ਡੀਲਸ ਤੁਹਾਡਾ ਇੰਤਜ਼ਾਰ ਕਰ ਰਹੀਆਂ, ਅਤੇ ਸੁਖੋਨੀ ਆ ਗਏ ਨੇ ਏਅਰ 'ਤੇ, ਅਤੇ ਆ ਕੇ ਦੱਸਣਗੇ ਕਿ ਐਸੇ ਕਸਟਮਰ ਜਿਹੜੇ ਚਾਹੁੰਦੇ ਇਸ ਵੀਕਐਂਡ ਦੇ ਉੱਪਰ 30% ਤੋਂ ਵੱਧ, ਯਾਨੀ 50% ਤੋਂ ਜ਼ਿਆਦਾ ਦਾ ਡਿਸਕਾਊਂਟ ਲੈਣਾ ਚਾਹੁੰਦੇ ਆ, ਜਿਹਦੇ 'ਚ ਬੈੱਡਰੂਮ ਸੈੱਟ $2500 ਵਾਲਾ $799 ਦਾ ਅਨਾਊਂਸ ਕੀਤਾ ਜਾ ਰਿਹਾ, ਪਰ ਮਿਲਣਾ ਓਨਲੀ ਲੌਂਗ ਵੀਕਐਂਡ ਵਾਸਤੇ ਹੀ ਆ। ਬੁਕਿੰਗ ਇਸੇ ਵੀਕਐਂਡ 'ਤੇ ਬੁੱਕ ਕਰਨੀ ਪੈਣੀ ਆ, 647-262-00-00। ਸੁੱਖ ਜੀ ਦੱਸੋ, ਆ ਕੇ ਜ਼ਰਾ ਇੱਕ ਥੋੜ੍ਹੀ ਡਿਸਕ੍ਰਿਪਸ਼ਨ ਦਿਓ, ਵਧੀਆ ਜਿਹਾ ਜਿਹੜਾ ਟੋਪ ਆਫ ਦਾ ਲਾਈਨ ਬੈੱਡਰੂਮ ਸੈੱਟ ਹੈ, ਕਿੰਗ ਐਂਡ ਕੁਈਨ ਪੈਲਸ ਦੀ ਤਰ੍ਹਾਂ ਰੂਮ ਦੇ ਵਿੱਚ ਉਹ ਲੱਗੇ।
2: ਡਨ ਸੁਲਤਾਨ ਜੀ, ਮੈਂ ਪੂਰੀ ਡਿਸਕ੍ਰਿਪਸ਼ਨ ਦਿੰਦਾ ਜੀ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ, ਤੁਸੀਂ ਕਲਰ, ਅੱਜ ਬੈੱਡਰੂਮ ਸੈੱਟ ਦੇ ਵਿੱਚ ਵੀ 2 ਕਲਰ ਆਪਸ਼ਨ ਦੇਵਾਂਗੇ, 2 ਡਿਜ਼ਾਈਨ ਦੀ ਸੁਲਤਾਨ ਜੀ ਆਪਸ਼ਨ ਦੇ ਦਿੰਦੇ ਹਾਂ। ਪਰਿਵਾਰ ਦੋਨਾਂ ਬੱਡਾਂ ਵਿੱਚੋਂ ਕੋਈ ਵੀ ਆ ਕੇ ਚੂਜ਼ ਕਰ ਸਕਦਾ। ਸੋ ਪਹਿਲੇ ਬੈੱਡਰੂਮ ਸੈੱਟ ਦੀ ਡੀਲ ਦਿੰਦੇ ਹਾਂ ਜੀ, ਲਾਈਟ ਬੇਜ ਕਲਰ ਦਾ ਬੈੱਡਰੂਮ ਸੈੱਟ ਸੁਲਤਾਨ ਜੀ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਯੈਲੋ ਕਲਰ ਦੀ LED ਲਾਈਟ, ਤੇ ਨਾਲ ਮੈਚਿੰਗ ਹੈੱਡਬੋਰਡ ਦੇ ਵਿੱਚ ਜਿਹੜੀ ਫੈਬਰਿਕ ਲੱਗੀ ਹੋਈ ਆ, ਤੇ ਪਲੱਸ ਸੁਲਤਾਨ ਜੀ ਕਿੰਗ ਸਾਈਜ਼ ਦੇ ਬੈੱਡ ਦੇ ਵਿੱਚ ਹਾਈਡ੍ਰੋਲਿਕ ਸਟੋਰੇਜ। ਸੁਲਤਾਨ ਜੀ ਪਹਿਲਾਂ ਕੀ ਹੁੰਦਾ ਸੀ, ਪੇਟੀ ਵਾਲਾ ਬੈੱਡ ਹੁੰਦਾ ਸੀ ਕਿ ਪਹਿਲਾਂ ਇੱਕ ਜਣਾ ਪੇਟੀ ਫੜੋ, ਦੂਜਾ ਜਣਾ ਸਮਾਨ ਕੱਢਦਾ ਸੀ। ਹੁਣ ਪਲੱਸ ਅਪਗ੍ਰੇਡ ਵਰਜ਼ਨ ਆ ਗਈ ਇਹਦੀ, ਤੁਸੀਂ ਇੱਕ ਪਰਸਨ ਨੇ ਮਾੜਾ ਜਿਹਾ ਇਸ਼ਾਰਾ ਦੇਣਾ ਤੇ ਮੈਟਰਸ ਉੱਪਰ ਚਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀਆਂ। ਸੋ ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ, ਲਾਈਟ ਬੇਜ ਕਲਰ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਸੁਲਤਾਨ ਜੀ, ਡਰੈਸਰ ਦੇ ਜਿਹੜੇ ਡਰੋਰ ਨੇ ਸੋਫਟ ਕਲੋਜ਼ਰ ਨੇ, ਤੇ ਉੱਪਰ ਗੋਲਡਨ ਕਲਰ ਦੇ ਜਿਹੜੇ ਹੈਂਡਲ ਲੱਗੇ ਹੋਏ ਨੇ, ਪਰ ਪਲੱਸ ਡਰੋਰਾਂ ਦੇ ਵਿੱਚ ਬਲੈਕ ਕਲਰ ਦੀ ਵੈਲਵਟ ਲੱਗੀ ਹੋਈ ਆ, ਮਿਰਰ ਦੇ ਵਿੱਚ ਟੱਚ LED ਲਾਈਟਾਂ ਲੱਗੀਆਂ ਹੋਈਆਂ ਨੇ ਸਾਡੀਆਂ ਭੈਣਾਂ ਨੇ ਜਦੋਂ ਮੇਕਅਪ ਕਰਨਾ, ਸ਼ਿੰਗਾਰ ਕਰਨਾ, ਤੇ ਮਿਰਰ ਦੇ ਵਿੱਚ ਤੁਹਾਨੂੰ LED ਲਾਈਟ ਵੀ ਮਿਲਣੀ ਆ, ਤੇ ਨਾਈਟ ਸਨ ਦੇ ਜਿਹੜੇ ਡਰੋਰ ਉਹ ਵੀ ਸੋਫਟ ਕਲੋਜ਼ਰ ਨੇ, ਪਰ ਨਾਈਟ ਸਨ ਦੇ ਉੱਪਰ ਫੋਨ ਚਾਰਜਰ, ਵਾਇਰਲੈਸ ਚਾਰਜਰ ਵੀ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਟੇਬਲ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $4500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $4500 ਵਾਲਾ ਬੈੱਡਰੂਮ ਸੈੱਟ ਸਿਰਫ $1699 ਦੇ ਵਿੱਚ ਦਿੱਤਾ ਜਾ ਰਿਹਾ। $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਜਿੰਨੇ ਵੀ ਭੈਣਾਂ ਭਰਾ ਸਾਡੇ ਕੋਲ ਆਉਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਨਾਲ ਤੁਹਾਨੂੰ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਐਬਸੋਲੂਟਲੀ ਫ੍ਰੀ ਦਿੱਤਾ ਜਾਊਗਾ। ਸੋ ਕਿੰਗ ਸਾਈਜ਼ ਦਾ ਪੂਰਾ ਬੈੱਡਰੂਮ ਸੈੱਟ, ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਵਾਲਾ, $1699 ਦੇ ਵਿੱਚ $1699 ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਤੁਸੀਂ ਫ੍ਰੀ ਲੈ ਕੇ ਜਾਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜਿਹੜਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਇੱਕ ਸਾਈਡ ਦੇ ਵਿੱਚ ਸਟੋਰੇਜ ਵੀ ਆ, ਚੇਸ ਦੇ ਵਿੱਚ ਸਟੋਰੇਜ ਵੀ ਮਿਲੂਗੀ, ਸੋਫਾ ਕਮ ਬੈੱਡ ਹੋਊਗਾ, ਜਿਹਦੀ ਰੈਗੂਲਰ ਕੀਮਤ $999 ਸੀਗੀ, ਪਰ $999 ਤੋਂ ਘਟਾ ਕੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $499 ਦੇ ਵਿੱਚ ਐਲ ਸ਼ੇਪ ਦਾ ਸੋਫਾ ਕਮ ਬੈੱਡ ਵਿਦ ਸਟੋਰੇਜ $499 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਜਿਹੜੇ ਲੇਬਰ ਡੇ ਦੇ ਤੁਹਾਡਾ ਇੰਤਜ਼ਾਰ ਕਰ ਰਹੇ ਅੱਜ ਵੀ, ਤੇ ਅਸੀਂ ਮੰਡੇ ਵਾਲੇ ਦਿਨ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਹਾਡੇ ਲਈ ਦਰਵਾਜ਼ੇ ਜਿਹੜੇ ਓਪਨ ਨੇ। ਸੋ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ। ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਸਾਨੂੰ ਰਾਈਟ ਵੇ ਕਾਲ ਕਰ ਸਕਦੇ ਹੋ 6472-00-00, 647-262-00-00। ਜੀਰੋ
1: ਜੀਰੋ ਸੁਲਤਾਨ। ਤੇ ਜ਼ਰਾ ਡਾਇਨਿੰਗ ਰੂਮ ਸੈੱਟ ਦੀ ਵੀ ਗੱਲ ਕਰੀਏ, ਇੱਕ ਜਿਹੜੇ ਪਿਛਲੇ ਲਿੰਕ 'ਚ ਵੀ ਦੱਸ ਕੇ ਗਏ ਹੋ ਤੁਸੀਂ, ਉਹ ਤਾਂ ਕਮਾਲ ਹੀ ਕਰਤੀ ਹੈ, 399 ਚ ਛੇ ਕੁਰਸੀਆਂ ਦੇ ਨਾਲ ਹੈ
2: ਜੀ ਸੁਲਤਾਨ ਜੀ। ਰੀਅਲ ਮਾਰਬਲ ਦਾ ਟੇਬਲ ਜੀ, ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਦੱਸ ਦਈਏ ਕਿ ਇਕੱਲਾ ਰੀਅਲ ਮਾਰਬਲ ਦਾ ਟੇਬਲ ਤੁਸੀਂ ਮਾਰਕੀਟ 'ਚ ਲੈਣ ਜਾਂਦੇ ਹੋ ਤੇ $1500 ਦਾ ਉਹਦਾ ਚਿਹਰਾ ਅਲੱਗ ਹੁੰਦੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ ਸਿਕਸ ਚੇਅਰ ਸਿਰਫ 399 ਦਾ, ਤੇ ਨਾਲ ਸੁਲਤਾਨ ਜੀ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਏਰੀਆ ਰੱਗ ਜਿਹੜੀ ਹੈ ਟਰਕੀ ਦੀ 199 ਦੀ ਅਸੀਂ ਸੈਲ ਕਰਦੇ ਹਾਂ, ਐਬਸੋਲੂਟਲੀ ਫ੍ਰੀ ਮਿਲੂਗੀ। ਸੋ ਰੀਅਲ ਮਾਰਬਲ ਦਾ ਟੇਬਲ ਵਿਦ ਸਿਕਸ ਚੇਅਰ 399 ਦਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲਣੀ ਆ। ਸੋ ਫਟਾਫਟ ਹੁਣ ਗੱਡੀਆਂ ਦੇ ਸਟੇਰਿੰਗ ਘੁਮਾ ਲਓ ਤੇ ਪਹੁੰਚ ਜਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਸੁਲਤਾਨ।
1: ਲਓ ਜੀ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਨਾਲ ਸਿਕਸ ਚੇਅਰ ਹੈ, ਫੋਰ ਚੇਅਰ ਨਹੀਂ, ਸਿਰਫ 399 399 399। ਚਾਹੇ ਬੈਡਰੂਮ ਸੈੱਟ ਲੈਣਾ, ਡਾਇਨਿੰਗ ਰੂਮ ਸੈੱਟ ਲੈਣਾ, ਜਾਂ ਤੁਸੀਂ ਕੋਈ ਵੀ ਸੋਫਾ ਕਿਸੇ ਵੀ ਕਿਸਮ ਦਾ ਐਲ ਸ਼ੇਪ ਜਾਂ ਸਟਰੇਟ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਸ ਵੀਕਐਂਡ ਨੂੰ ਮਿਸ ਨਾ ਕਰਨਾ। ਲੇਬਰ ਡੇ ਲੌਂਗ ਵੀਕਐਂਡ ਦੀ ਸਪੈਸ਼ਲ ਪ੍ਰਾਈਸਿਸ ਹੈਗੀਆਂ 6472620000।

0: ਸੁਲਤਾਨ ਜੀ
1: ਜੀ,
0: ਸਾਡੇ ਬਹੁਤ ਸਾਰੇ ਲਿਸਨਰ ਜਦੋਂ ਘਰ ਲੈਂਦੇ ਨੇ, ਘਰ ਤੋਂ ਬਾਅਦ ਫਿਰ ਡਿਕੋਰ ਸੈਂਟਰ ਜਾਂਦੇ ਨੇ
1: ਜੀ,
0: ਡਿਕੋਰ ਸੈਂਟਰ ਜਾ ਕੇ ਉਹਨਾਂ ਦਾ ਮਨ ਹੁੰਦਾ, ਖਾਸ ਕਰਕੇ ਲੇਡੀਜ਼ ਆ
1: ਜੀ,
0: ਵੀ ਕਿਚਨ ਟੋਰੀ ਹੋਵੇ ਪੂਰੀ, ਐਨ ਵਧੀਆ ਸਟੋਵ ਹੋਵੇ, ਵਧੀਆ ਤਰ੍ਹਾਂ ਦਾ ਫਰਿੱਜ ਹੋਵੇ, ਟੋਪ ਦੀ ਕਿਚਨ ਹੋਵੇ,
1: ਬਿਲਕੁਲ
0: ਉਹ ਟੋਪ ਦੀ ਕਿਚਨ ਵਿੱਚ ਕੀ ਸੁਜੈਸਟ ਕਰਦੇ ਤੁਸੀਂ?
1: ਇਹਦੇ ਵਿੱਚ ਭਾਜੀ ਅਸਲ 'ਚ ਡਿਫਰੈਂਟ ਡਿਫਰੈਂਟ ਚੀਜ਼ਾਂ ਹੈਗੀਆਂ, ਲੇਕਿਨ ਬਿਲਟ ਇਨ ਕਿਚਨ ਜਿਹੜਾ ਸਟਰੋਂਗਲੀ ਰਿਕਮੈਂਡਡ ਹੈ,
0: ਹਾਂਜੀ,
1: ਇਹਦੇ ਨਾਲ ਤੁਹਾਡੇ ਘਰ ਦੀ ਵੈਲਿਊ ਵੀ ਵੱਧਦੀ ਹੈ, ਕਮ ਅਜ਼ ਕਮ ਤੇ ਈਵਨ ਤੁਹਾਡੇ ਕੋਲ ਐਗਜ਼ਿਸਟਿੰਗ ਘਰ ਹੈ, ਤੁਸੀਂ ਉਹਦਾ ਕਿਚਨ ਵੀ ਰੈਨੋਵੇਟ ਕਰਨਾ ਹੈ, ਤਦ ਵੀ ਤੁਹਾਨੂੰ ਜਿਹੜਾ ਜੀ ਉਹ ਬਿਲਟ ਇਨ ਕਿਚਨ ਲਗਵਾਉਣਾ ਚਾਹੀਦਾ। ਇਹਦੇ 'ਚ ਸਟੇਨਲੈਸ ਸਟੀਲ ਪੈਨਲ ਵੀ ਹੈਗੇ, ਇਹਦੇ 'ਚ ਪੈਨਲ ਰੈਡੀ ਵੀ ਹੈ। ਪੈਨਲ ਰੈਡੀ ਜਿਹੜੇ ਹੁੰਦੇ ਆ ਜੀ, ਉਹਦੇ ਵਿੱਚ ਜਿਹੜਾ ਪੈਨਲ ਕਿਚਨ ਦੇ ਵਿੱਚ ਬਣਾਇਆ ਗਿਆ, ਕਿਚਨ ਕੈਬਨਿਟਸ ਵਾਲਿਆਂ ਨੇ ਉਹੀ ਪੈਨਲ ਤੁਹਾਡੇ ਫਰਿੱਜ ਵਾਸਤੇ ਬਣਾਉਣਾ।
0: ਜਿਹੜੇ ਕਿਚਨ ਦੇ ਵਿੱਚ ਸਾਡੇ ਕਬਰਡਸ ਲੱਗੀਆਂ ਹੁੰਦੀਆਂ,
1: ਕਬਰਡਸ ਦੀਆਂ,
0: ਉਹੀ ਕਬਰਡ ਫਰਿੱਜ ਉੱਪਰ ਲੱਗ ਜਾਣੀ,
1: ਬਿਲਕੁਲ ਉਹੀ
0: ਉਹ ਸਾਨੂੰ ਇਹ ਲੱਗੂ ਵੀ ਇਹ ਕਬਰਡ ਹੀ ਆ,
1: ਬਿਲਕੁਲ ਲੱਗਣਾ ਇਹ ਕਬਰਡ ਹੀ ਆ। ਜਦੋਂ ਤੁਸੀਂ ਹੈਂਡਲ ਫੜ ਕੇ ਉਹਨੂੰ ਖੋਲਣਾ, ਅੰਦਰ ਫਰਿੱਜ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਫ੍ਰੀਜ਼ਰ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਡਿਸ਼ਵਾਸ਼ਰ ਲੱਗੀ ਹੋਣੀ।
0: ਵੈਰੀ ਨਾਈਸ।
1: ਸੋ ਬਿਊਟੀਫੁਲ ਕਿਚਨ ਬਿਲਟ ਇਨ, ਅਗਰ ਕਿਸੇ ਨੇ ਲੈਣਾ, 8 ਸਪਟੰਬਰ ਤੋਂ ਪਹਿਲੇ ਪਹਿਲੇ 30% ਦੀ ਸੇਵਿੰਗ ਉਹਨਾਂ ਦੀ ਹੋ ਜਾਣੀ ਆ, ਕਿਉਂਕਿ 25% ਪ੍ਰਾਈਸ ਇੰਕਰੀਜ਼ ਹੋਈਆਂ ਜੀ ਹੋਮ ਅਪਲਾਇੰਸਿਸ ਦੇ ਉੱਪਰ, ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਾ, 5% ਫਰੇਟ ਜਿਹੜਾ ਉਹ ਇੰਕਰੀਜ਼ ਹੋਇਆ, ਤੇ 30% ਪ੍ਰਾਈਸ, ਕੋਈ ਥੋੜ੍ਹੀ ਜਿਹੀ ਪ੍ਰਾਈਸ ਨਹੀਂ ਹੈ। ਪਹੁੰਚਣਾ ਕਿੱਥੇ ਆ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਿਲਟ ਇਨ ਕੁੱਕਟੋਪ ਇੱਕ ਪੀਸ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 'ਚ ਅੱਜ ਮਿਲ ਰਿਹਾ, ਤੇ ਜੇ 8 ਸਪਟੰਬਰ ਤੋਂ ਬਾਅਦ ਲਵੋਗੇ $8,900 ਦਾ। ਫਿਰ ਜਿਹੜਾ ਪੈਨਲ ਰੈਡੀ ਫਰਿੱਜ ਹੈ ਜਿਹੜਾ ਕਿ 48 ਇੰਚ ਹੁੰਦਾ, ਉਹਦੇ 'ਚ 30 ਇੰਚ ਫਰੀਜ਼ਰ ਹੈ ਜੀ, ਸੋਰੀ ਫਰਿੱਜ ਹੈ, ਤੇ 18 ਇੰਚ ਫਰੀਜ਼ਰ ਹੈ, ਟੋਟਲ 48 ਇੰਚ ਬਣ ਜਾਂਦਾ। ਪੈਨਲ ਰੈਡੀ 48 ਇੰਚ ਫਰਿੱਜ ਹੋਏਗਾ, ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਵੀ ਪੈਨਲ ਰੈਡੀ ਹੋਏਗਾ। ਸੋ ਤੁਹਾਨੂੰ ਪੂਰਾ ਪੈਨਲ ਰੈਡੀ ਕਿਚਨ $24,000 ਵਾਲਾ ਐਜ਼ ਆਫ ਟੂਡੇ ਸਿਰਫ ਮਿਲ ਰਿਹਾ $18,900 'ਚ, 48 ਇੰਚ ਫਰਿੱਜ।

ਕਰਦਾ ਉਹਨਾਂ ਨੇ ਕਿਹੜਾ ਬਿਲਟ ਇਨ ਕਿਚਨ ਸਿਲੈਕਟ ਕਰਨਾ। ਸੋ ਇਹਦੇ ਲਈ ਤੁਸੀਂ ਆਉਣਾ ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਜੇ ਤੁਸੀਂ ਘਰ ਬੈਠੇ ਥੋੜ੍ਹਾ ਸ਼ੋਪ ਰਾਊਂਡ ਕਰਨਾ ਸਾਡੀ ਵੈਬਸਾਈਟ 'ਤੇ ਚਲੇ ਜਾਓ brampton appliances.com, ਉੱਥੇ ਕੰਪੇਅਰ ਕਰ ਲਓ, ਚੈੱਕ ਕਰ ਲਓ ਔਰ ਨੌਲੇਜ ਆਫ ਦਾ ਪ੍ਰੋਡਕਟ ਲੈ ਕੇ ਫਿਰ ਤੁਸੀਂ ਸ਼ੋਰੂਮ 'ਚ ਆਓਗੇ ਅਤੇ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦਿੱਤਾ ਜਾਏਗਾ। 905-450-2828 ਨੰਬਰ ਹੈ। ਵਾਸ਼ਰ ਐਂਡ ਡਰਾਇਰ ਵਾਲੇ ਕਸਟਮਰ ਮਿਸ ਨਾ ਕਰਨ। ਸਾਡੇ ਕੋਲ ਇਸ ਟਾਈਮ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ 1799 ਦਾ ਦਿੱਤਾ ਜਾ ਰਿਹਾ। 905-450-2828 905-450-2828।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਲਓ ਜੀ, ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਹੈ ਜਿਹੜੀ, ਉਹ ਅਵੇਲੇਬਲ ਹੈ ਇਮੀਡੀਏਟਲੀ, ਰਾਈਟ ਵੇ ਅਵੇਲੇਬਲ ਹੈ। ਸਿਰਫ ਭਾਰਤੀ ਤਜਰਬਾ ਹੋਣਾ ਚਾਹੀਦਾ, ਹਿੰਦੁਸਤਾਨੀ ਤਜਰਬਾ ਹੋਣਾ ਚਾਹੀਦਾ। ਨੰਬਰ ਨੋਟ ਕਰੋ ਬਾਈਆਂ ਦਾ, 6477013309-701-3309। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ। ਸੈਟਰਡੇ ਸੰਡੇ ਨੰਬਰ ਹੈ 416-670-0609। ਹਾਂਜੀ ਸੁਲਤਾਨ ਜੀ,
6: ਇਹ ਲੌਂਗ ਵੀਕੈਂਡ ਹੈ ਜੀ, ਲੇਬਰ ਡੇ ਲੌਂਗ ਵੀਕੈਂਡ ਹੈ, ਬੈਕ ਟੂ ਸਕੂਲ ਲੌਂਗ ਵੀਕੈਂਡ ਹੈ। ਬੈਕ ਟੂ ਸਕੂਲ ਸੇਲ ਦੇ ਵਿੱਚ ਤੁਹਾਨੂੰ ਅੱਜ ਟੀਵੀ ਦੇ ਰਹੇ ਹਾਂ 40 ਇੰਚ ਸਿਰਫ 199।
5: 40 ਇੰਚ ਟੈਲੀਵਿਜ਼ਨ 199 ਦਾ,
6: 50 ਇੰਚ 299
5: ਦਾ 50 ਇੰਚ ਚੱਕੋ,
6: 55 ਇੰਚ 399
5: ਦੇ ਵਿੱਚ 55 ਇੰਚ ਟੈਲੀਵਿਜ਼ਨ ਚੱਕੋ,
6: 65 ਇੰਚ 599

0: 599 ਦਾ
1: 75 ਇੰਚ 699
0: ਚ 75 ਇੰਚ ਟੈਲੀਵਿਜ਼ਨ
1: 85 ਇੰਚ 1599 ਵਾਲਾ 1599
0: ਦੇ ਵਿੱਚ 85 ਇੰਚ ਤੇ ਸਾਰਿਆਂ ਉੱਪਰ 30% ਵੱਧ ਜਾਣਾ
1: 8 ਸਪਟੰਬਰ
0: ਤੋਂ ਬਾਅਦ। ਹੁਣ ਲੈ ਲਓ ਚੰਗੇ ਰਹੋਗੇ, ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ। ਲੈ ਲਓ ਲੈ ਲਓ ਲੈ ਲਓ ਬ੍ਰੈਂਡਡ ਟੀਵੀ ਐਂਡ ਅਪਲਾਈਸਸ।
1: ਤੇ ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਆ, 98 ਇੰਚ ਵੀ 2 ਜਾਂ 3 ਪੀਸ ਸਟਾਕ ਚ ਹੋਣਗੇ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। $3500 ਵਾਲਾ 1999 ਚ 98 ਇੰਚ ਸੈਮਸੰਗ ਮਿਲੇਗਾ ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜੇ ਤੁਸੀਂ ਆਪਣੇ ਬੇਸਮੈਂਟ ਚ 98 ਇੰਚ ਨਹੀਂ ਉਤਰਦਾ, ਨਹੀਂ ਲਗਾਉਂਦੇ, ਤੇ ਫਿਰ ਤੁਹਾਨੂੰ ਪ੍ਰੋਜੈਕਟਰ ਦੀ ਲੋੜ ਹੈ, ਲੇਜ਼ਰ ਪ੍ਰੋਜੈਕਟਰ। ਲੇਜ਼ਰ ਪ੍ਰੋਜੈਕਟਰ ਇਹ ਰੈਗੂਲਰ ਪ੍ਰੋਜੈਕਟਰ ਨਹੀਂ ਹੈ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅੱਜ ਤੁਹਾਨੂੰ ਦੇਵਾਂਗੇ $5000 ਵਾਲਾ 3499। 3499 ਮਤਲਬ $1500 ਤੁਸੀਂ ਲੇਜ਼ਰ ਪ੍ਰੋਜੈਕਟਰ 'ਤੇ ਸੇਵ ਕਰਨਾ। ਅਤੇ ਜੇ ਤੁਸੀਂ ਇਹਦੇ ਸਾਹਮਣੇ ਸਕਰੀਨ ਲਗਾਉਣੀ ਹੈ ਮੋਟਰਾਈਜ਼ਡ ਰਿਮੋਟ ਕੰਟਰੋਲ ਨਾਲ ਉੱਪਰ ਥੱਲੇ ਹੋਵੇ, ਉਹ ਵੀ ਤੁਹਾਨੂੰ $1400 ਵਾਲੀ ਮਿਲਣੀ ਹੈ 999 'ਚ। ਪਰ ਜੇ ਤੁਸੀਂ ਸਕਰੀਨ ਨਹੀਂ ਲਾਉਣੀ ਤੇ ਐਚ ਡੀ ਪੇਂਟ, ਹਾਈ ਡੈਫੀਨੇਸ਼ਨ ਪੇਂਟ ਵਾਈਟ ਕਲਰ ਦਾ ਤੁਸੀਂ ਲੈ ਕੇ ਆਪਣੀ ਵਾਲ 'ਤੇ ਕਰਵਾ ਸਕਦੇ ਹੋ, ਅਤੇ ਇਹੀ ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇਗਾ। ਇਹਦੇ ਲਈ ਪਹੁੰਚਣਾ ਤੁਸੀਂ ਐਕਸਪੀਰੀਅੰਸਡ ਤਜਰਬਾਕਾਰ ਅਤੇ ਸਾਡੇ ਟ੍ਰੇਨਡ ਸਟਾਫ ਨੂੰ ਜਾ ਕੇ ਮਿਲਣਾ ਹੈ ਬੋਵੇਡ ਐਂਡ ਚੰਕੂਜ਼ੀ ਅਤੇ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ। 905-450-2828 905-450-2828 ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਕਿਰਤੀਆਂ ਦੀ,
0: ਹਾਂਜੀ,
1: ਕਿਉਂਕਿ ਦੇਖੋ ਮਿਹਨਤ ਨਾ ਕਰਕੇ ਸੇਵਿੰਗ ਕਰਨੀ ਹੈ,
0: ਬਿਲਕੁਲ,
1: ਅਤੇ ਫਿਰ ਕਿਰਤੀਆਂ ਦੀ ਵੀ ਮਿਹਨਤ ਅਤੇ ਸਾਡੀ ਵੀ ਮਿਹਨਤ ਅਤੇ ਕਸਟਮਰਸ ਦੀ ਵੀ ਆਪਣੀ ਸੇਵਿੰਗ, ਉਹ ਤਾਂ ਫਿਰ ਗ੍ਰੈਂਡ ਫਰਨੀਚਰ ਤੋਂ ਵੀ ਹੋ ਰਹੀ ਹੈ ਅੱਜ,
0: ਬਿਲਕੁਲ ਹੋ ਰਹੀ ਹੈ।
1: ਔਰ ਗ੍ਰੈਂਡ ਫਰਨੀਚਰ ਨੇ ਕਹਿਤਾ ਇਹ ਕਿ ਤੁਹਾਨੂੰ ਅੱਜ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਜਿਹੜੀਆਂ ਬੈਕ ਟੂ ਸਕੂਲ ਬੱਚਿਆਂ ਨੂੰ ਮੈਟ੍ਰਸਿਸ ਦੇ ਉੱਪਰ ਵੀ ਦੇਣੀਆਂ। ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, ਜਾਂ ਰਾਈਟ ਵੇ ਕਾਲ ਕਰ ਲਓ, ਹੋਲਡ ਕਰਾ ਲਓ, ਪਿਕਚਰ ਮੰਗਾ ਲਓ 6472620000 6472620000। ਸੁਖਵੀਰ ਜੀ ਲੰਘ ਆਓ ਤੇ ਦਿਓ ਮੈਸੇਜ ਅੱਜ ਜਿਹੜਾ ਸਿਰਫ ਇਸ ਵੀਕਐਂਡ ਲਈ ਅਵੇਲੇਬਲ ਹੈ।
2: ਥੈਂਕ ਯੂ ਵੈਰੀ ਮਚ ਸੁਲਤਾਨ ਜੀ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਟਰਸ ਦੀ ਡੀਲ ਦੇਵਾਂਗੇ। ਜਿਹਨਾਂ ਬੱਚਿਆਂ ਨੇ ਬੈਕ ਟੂ ਸਕੂਲ ਜਾ ਰਹੇ ਨੇ, ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਿਰਫ $199 ਦਾ ਤੁਹਾਨੂੰ ਮਿਲ ਰਿਹਾ। ਜੀ ਹਾਂ, $600 ਵਾਲਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਪੋਕਟ ਕੋਇਲ ਦੇ ਨਾਲ, ਜਿਹਦੀ ਰੈਗੂਲਰ ਕੀਮਤ $399 ਸੀ, ਅੱਜ ਉਹ ਵੀ $99 ਦਾ ਮਿਲ ਰਿਹਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। ਕੁਈਨ ਸਾਈਜ਼ ਦਾ ਮੈਟਰਸ $399 ਵਾਲਾ ਸਿਰਫ $99 ਦੇ ਵਿੱਚ, $99 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਸੁਲਤਾਨ ਜੀ, ਬਹੁਤ ਡਿਮਾਂਡ ਸੀ ਪਰਿਵਾਰਾਂ ਦੀ ਕਿ ਰਿਕਲਾਈਨਰ ਸੁਪਰ ਸੈੱਟ ਲੈਣਾ, ਪਰ ਫੈਬਰਿਕ ਦੇ ਵਿੱਚ ਹੋਵੇ, ਲੈਦਰ ਦਾ ਨਹੀਂ ਲੈਣਾ। ਉਹ ਵੀ ਸਾਡੇ ਕੋਲ ਕੰਟੇਨਰ ਪਹੁੰਚ ਚੁੱਕਾ, ਉਹਦੇ ਵਿੱਚ 8 ਸੈੱਟ ਸਾਡੇ ਕੋਲ ਆਏ ਨੇ ਫੈਬਰਿਕ ਦਾ ਪਾਵਰ ਰਿਕਲਾਈਨਰ ਸੁਪਰ ਸੈੱਟ, ਬਿਜਲੀ ਦੇ ਨਾਲ ਜਿਹੜਾ ਪਾਵਰ ਦੇ ਨਾਲ ਚੱਲਣਾ ਪਾਵਰ ਰਿਕਲਾਈਨਰ ਸੁਪਰ ਸੈੱਟ, 3 ਸੀਟਰ ਸੋਫਾ, 2 ਸੀਟਰ ਲਫਟਡ, 4 ਰਿਕਲਾਈਨਰਾਂ ਦੇ ਨਾਲ, 4 ਪਾਵਰ ਰਿਕਲਾਈਨਰ ਦੇ ਨਾਲ ਫੈਬਰਿਕ ਦਾ ਪਾਵਰ ਰਿਕਲਾਈਨਰ ਸੁਪਰ ਸੈੱਟ, ਮੈਮਰੀ ਫੋਮ ਸਿਟਿੰਗ ਦੇ ਨਾਲ, ਦੋਨੋਂ ਸਾਈਡ ਕੱਪ ਹੋਲਡਰ ਵੀ ਰੱਖੇ ਲੱਗੇ ਹੋਏ ਨੇ, ਵਿੱਚ ਸਟੋਰੇਜ ਵੀ ਆ, ਸਾਈਡਾਂ ਤੇ USB C ਪੋਰਟ ਕੇਬਲ ਵੀ ਲੱਗੀ ਹੋਈ ਆ। ਸੋ ਪਾਵਰ ਰਿਕਲਾਈਨਰ ਸੁਪਰ ਸੈੱਟ ਫੈਬਰਿਕ ਦੇ ਵਿੱਚ, ਜਿਹਦੀ ਰੈਗੂਲਰ ਕੀਮਤ ਤੁਸੀਂ ਮਾਰਕੀਟ ਚੋਂ ਚੈੱਕ ਕਰ ਲਿਓ $3,3200 ਸੀ ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $1699 ਦਾ, $1699 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਗ੍ਰੇ ਕਲਰ ਦਾ ਫੈਬਰਿਕ ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਸੋਫਾ ਸੈੱਟ ਨੂੰ ਬਾਏ ਕਰਨਗੇ, ਇਹਦੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਬਿਲਕੁਲ ਫ੍ਰੀ ਮਿਲੂਗਾ। ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ ਗ੍ਰੇ ਕਲਰ ਦਾ $1699 ਦਾ ਮਿਲੂਗਾ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਇਹਦੇ ਨਾਲ ਬਹੁਤ ਸਾਰੀ ਇਨਵੈਂਟਰੀ, ਜਿਹੜੇ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਕਸਟਮਾਈਜ਼ ਸੋਫਾ ਸੈੱਟ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਡਿਸਕਾਊਂਟ ਦੇ ਉੱਪਰ ਲੱਗੇ ਰਹੇ ਹੋਏ ਨੇ। ਹਰੇਕ ਪਰਚੇ ਦੇ ਨਾਲ ਤੁਹਾਨੂੰ ਗਿਫਟ ਜਿਹੜਾ ਲਾਜ਼ਮੀ ਦਿੱਤਾ ਜਾਣਾ। ਸੋ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ ਸੁਲਤਾਨ ਭਾਜੀ।
1: ਨੰਬਰ ਟੂ ਕਾਲ ਇਜ਼ 6472620000 6472620000। ਪਿਕਚਰ ਮੰਗਾ ਲਓ, ਪ੍ਰਾਈਸ ਕੰਪੇਅਰ ਕਰ ਲਓ, ਪਰ ਵੀਕਐਂਡ ਮਿਸ ਨਾ ਕਰ ਜਾਣਾ। ਇਹ ਤੁਹਾਨੂੰ ਬੈਸਟ ਡੀਲਸ ਬੈਕ ਟੂ ਸਕੂਲ ਸੇਲ ਦੀਆਂ ਮਿਲ ਰਹੀਆਂ ਗ੍ਰੈਂਡ ਫਰਨੀਚਰ 'ਤੇ। 6472620000।

ਅੱਜ ਦਾ ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਕਿਉਂਕਿ ਅਸੀਂ ਸੇਵਿੰਗ ਕਰਾ ਕੇ ਦੇਣਾ ਚਾਹੁੰਦੇ ਹਾਂ ਆਪਣੇ ਕਸਟਮਰਸ ਦੀ। ਜਿਹੜਾ ਟੈਰਿਫ ਇੰਪਲੀਮੈਂਟ ਹੋਣ ਜਾ ਰਿਹਾ 8 ਸਪਟੰਬਰ ਤੋਂ, ਟੈਰਿਫ ਪ੍ਰਾਈਸਿਸ ਇੰਕਰੀਜ਼ ਹੋ ਗਈਆਂ, ਆਲਰੇਡੀ ਪ੍ਰਾਈਸ ਲਿਸਟ ਆ ਗਈ ਹੈ। ਕੱਲਾ ਵਾਸ਼ਰ ਚਾਹੀਦਾ $1000 ਵਾਲਾ ਤੁਹਾਨੂੰ ਮਿਲੇਗਾ 599 ਚ, ਕੱਲਾ ਡਰਾਇਰ ਚਾਹੀਦਾ $900 ਵਾਲਾ ਉਹ ਵੀ ਮਿਲੇਗਾ 599 ਚ, ਕੱਲਾ ਸਿੰਗਲ ਪੀਸ ਡਿਸ਼ਵਾਸ਼ਰ ਲੈਣਾ $1000 ਵਾਲਾ, ਟੋਲ ਟੱਬ ਦਾ ਸਟੇਨਲੈਸ ਸਟੀਲ ਦਾ ਡਿਸ਼ਵਾਸ਼ਰ ਮਿਲੇਗਾ 499 ਦਾ, ਕੱਲਾ ਤੁਸੀਂ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ $1200 ਵਾਲਾ 799 ਚ, ਕੱਲਾ ਤੁਸੀਂ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਉਹ ਮਿਲੇਗਾ $1200 ਵਾਲਾ 899 ਚ, ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਲੈਣਾ ਉਹ ਮਿਲੇਗਾ $5000 ਵਾਲਾ 2999 ਚ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਦਾ, ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਲੈਣਾ ਉਹ ਮਿਲੇਗਾ $2600 ਵਾਲਾ 1799 ਦਾ। ਕੁਛ ਵੀ ਪਰਚੇਜ਼ ਕਰੋ, ਬਿਗ ਸਕਰੀਨ ਟੀਵੀ, ਹੋਮ ਅਪਲਾਈਸਿਸ ਜਾਂ ਲੌਂਡਰੀ 'ਚ ਵਾਸ਼ਰ ਐਂਡ ਡਰਾਇਰ ਫਰੀ ਡਿਲੀਵਰ ਹੋਣਾ ਹੈ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 9054502828 ਸਾਡਾ ਨੰਬਰ ਹੈ। 905-450-2828।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca. Sasta saman sasta nahi, high end the saman mile sasta.
1: Views, ideas and opinions expressed in the program are strictly that of the participants and they do not in any ways reflect the views, ideas and opinions of Radio Gold.
2: Radio Gold ki real estate market update mein swagat hai aapka. Kya aapko lagta hai ki GTA housing market abhi bhi buyers market hai? To zara rukiye. August ke aankdon mein kaisi baat chupi hai jo aane wale mahino ki kahani badal sakti hai. Market mein listings kam ho rahi hain. ट्रेप के लेटेस्ट अगस्त डाटा के मुताबिक जीटीए में पिछले साल के मुकाबले होम्स की संख्या नोटिसेबली कम हुई है, मतलब बायर्स के पास ऑप्शंस घट रहे हैं। हिडन फैक्ट है कि अक्सर लोग सिर्फ घर की कीमत कितनी है देखते हैं, लेकिन असली मार्केट सिग्नल है कितने घर बिकने के लिए अवेलेबल है। अगर इन्वेंट्री लगातार कम होती है और बायर्स वापस मार्केट में आते हैं तो प्राइसेस पर ऊपर की तरफ प्रेशर बन सकता है। इंटरेस्ट रेट सबसे बड़ा गेम चेंजर। बैंक ऑफ कनाडा ने सितंबर 2 को पॉलिसी रेट 2.25% पर रखा है, मतलब बॉरविंग इन्वायरमेंट पिछले हाई रेट पीरियड से काफी अलग है। एंड डिड यू नो इंटरेस्ट रेट में छोटा सा बदलाव भी बड़ी मॉर्गेज पर हजारों डॉलर्स के एनुअल इंटरेस्ट डिफरेंसेस में बदलाव ला सकता है। इसलिए रियल एस्टेट में सिर्फ प्राइसेस कम हुए या बड़े मत देखिए, मंथली कैरिंग कॉस्ट भी देखिए। कॉन्डो बायर्स के लिए कहानी थोड़ी अलग है। अगस्त में जीटी कॉन्डो अपार्टमेंट का एवरेज प्राइस लगभग 617,593 रहा, जो साल दर साल करीब 3.8% नीचे था। सेल्स भी लगभग 2.8% लोअर रही, लेकिन यहाँ एक इंटरेस्टिंग ट्विस्ट है। बैंक ऑफ कनाडा के एनालिसिस के अनुसार टोरंटो कॉन्डो मार्केट को पॉपुलेशन ग्रोथ में स्लो डाउन और हायर इंटरेस्ट रेट ने प्रभावित किया है, जिससे शॉर्ट टर्म इन्वेस्टर्स के लिए रिटर्न पहले जैसे अट्रैक्टिव नहीं रहे हैं। हिडन फैक्ट है कि हर सस्ता कॉन्डो बार्गेन नहीं होता। कभी कभी कम प्राइस के पीछे हाई मेंटेनेंस फी, वीक रेंटल इकोनॉमिक्स या फिर ओवर सप्लाई भी हो सकती है। डिटैच होम्स अभी भी अलग गेम खेल रहे हैं। अगस्त में जीटीए डिटैच होम्स का एवरेज प्राइस लगभग 1.2 मिलियन था और ये सेगमेंट कॉन्डो की तुलना में ज्यादा प्राइस रिजिलेंस दिखा रहा है। मतलब जीटीए को एक सिंगल मार्केट समझना गलती है। डिटैच प्लस कॉन्डो प्लस टाउन होम्स, हर सेगमेंट की अपनी अलग कहानी है। और सबसे इम्पोर्टेंट बात, क्या सितंबर अक्टूबर में मार्केट अचानक बूम करेगा? जरूरी नहीं, लेकिन अगर इन्वेंट्री कम होती रही, बॉर्विंग कंडीशंस मैनेजेबल रही प्लस बायर्स वापस आते रहे तो सेलर्स की नेगोशिएटिंग पावर धीरे धीरे बढ़ सकती है। आपको शायद पता नहीं है कि रियल एस्टेट मार्केट में प्राइस अक्सर आखिरी चीज होती है जो बदलती है। पहले बदलता है इन्वेंट्री, फिर बायर्स एक्टिविटी, फिर डेज ऑन मार्केट, फिर नेगोशिएशन पावर और फिर प्राइस। इसलिए अगर आप सिर्फ सोल्ड प्राइसेस देख रहे हैं तो हो सकता है आप मार्केट का एक पहलू पढ़ रहे हैं, पूरी किताब नहीं। घर खरीदना हो या बेचना, हेडलाइंस नहीं हिडन नंबर्स पढ़िए, क्योंकि रियल एस्टेट की असली कहानी नंबर्स के पीछे छुपी होती है। सुनते रहें रेडियो गोल्ड।
3: ओपन माइक कैफे एंड कुजीन 1310 डंडा स्ट्रीट ईस्ट मिसिसागा। खालिस और लज्जत से भरपूर खाने वतन की याद दिला दें, तीखे और तेज मसाले हर फीकेपन को मिटा दें। लाहौरी गोट एंड चिकन कड़ाही, शिनवारी चिकन एंड गोट कड़ाही, सीख कबाब, रिश्मी कबाब, पाए निहारी, हलीम बिरयानी, शवरमा, पिज्जा और बहुत कुछ सिर्फ ओपन माइक कैफे एंड कुजीन पर। 416-526-6800 416-526-6800।
1: सुन रहे हैं रेडियो गोल्ड। फॉर एनी प्रमोशंस टू ग्रो योर बिजनेस, स्पॉन्सरशिप और एनी अदर इन्फॉर्मेशन कॉल 416-910-6000 416-910-6000 और यू कैन ईमेल radiogold01@gmail.com। कीप लिसनिंग एंड कीप स्माइलिंग।
2: वंस अगेन वेलकम टू द प्रोग्राम, स्वागत है आप सबका। चलें थोड़ा सा खाने पीने की बात करते हैं, फिर उसके बाद रियल एस्टेट मार्केट की न्यूज जो आपने सुनी है उसके ऊपर डिस्कशन भी होगी। लेकिन लेट्स टेक ओपन माइक कैफे और नासिर जी हमारे साथ हैं। जी
4: ਜੀ ਬਹੁਤ ਸ਼ੁਕਰੀਆ ਸੋਨਮ ਜੀ, ਅਤੇ ਬੜੀ ਖੁਸ਼ੀ ਹੋ ਰਹੀ, ਤੁਸੀਂ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ। ਔਰ ਓਪਨ ਮਾਈਕ ਕੈਫੇ ਐਂਡ ਕੁਜ਼ੀਨ, ਓਪਨ ਮਾਈਕ ਕੈਫੇ ਐਂਡ ਕੁਜ਼ੀਨ ਦੇ ਬਾਰੇ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ। ਇੱਕ ਬਹੁਤ ਵਧੀਆ ਰੈਸਟੋਰੈਂਟ ਹੈ, ਅਗਰ ਤੁਸੀਂ ਚਾਹੁੰਦੇ ਹੋ ਵਾਕਈ ਪਾਕਿਸਤਾਨੀ ਤੁਹਾਨੂੰ ਟੇਸਟ ਮਿਲੇ ਔਰ ਵਧੀਆ ਦੀ ਵਧੀਆ ਚਿਕਨ ਕੜਾਈ ਜਾਂ ਗੋਡ ਕੜਾਈ ਮਿਲੇ, ਔਰ ਇਹਦੇ ਨਾਲ ਨਾਲ ਤੁਸੀਂ ਸ਼ਨਵਾਰੀ ਮਿਲੇ, ਕਬਾਬ ਮਿਲਣ, ਔਰ ਇਸ ਤੋਂ ਵਧੀਆ ਮੈਂ ਗਰੰਟੀ ਕਰ ਰਿਹਾ ਤੁਹਾਨੂੰ ਨਹੀਂ ਮਿਲ ਸਕਦਾ, ਕਿਉਂਕਿ ਇਹ ਬਹੁਤ ਲੋਕਾਂ ਦੇ, ਤੁਸੀਂ ਰਿਵਿਊਜ਼ ਪੜੋ ਜਾ ਕੇ, ਓਪਨ ਮਾਈ ਕੈਫੇ ਐਂਡ ਕੁਜ਼ੀਨ 'ਤੇ ਜਾਓ, OMCC 'ਤੇ ਵੀ ਜਾਓ, OMCC.CA ਦੀ ਵੈਬਸਾਈਟ ਹੈਗੀ ਹੈ, ਜਾ ਕੇ ਚੈੱਕ ਕਰੋ। ਉਹ ਕਹਿੰਦੇ ਜੀ ਇਸ ਤੋਂ ਵਧੀਆ ਟੇਸਟ ਨਹੀਂ ਮਿਲੇਗਾ, ਫਿਰ ਨਾਲ ਨਾਲ ਇਹ ਕਹਿੰਦੇ ਨਾ ਅਗਰ ਮਜ਼ਾ ਨਹੀਂ ਆਏਗਾ ਤਾਂ ਪੈਸੇ ਵੀ ਨਹੀਂ ਲਵਾਂਗੇ। ਸੋਨਮ ਜੀ ਇਸ ਤੋਂ ਵਧੀਆ ਗੱਲ ਕੀ ਹੁੰਦੀ ਹੈ, ਪੈਸੇ ਨਹੀਂ ਲਵਾਂਗੇ, ਇਹ ਤਾਂ ਬੜੀ ਵਾਕਈ ਗੱਲ ਹੈ, ਕਮਾਲ ਦੀ ਗੱਲ
5: ਹੈ।
4: ਉਹ ਵਾਕਈ ਉਹ ਕਹੇਗਾ ਕਸਮ ਚੁੱਕ ਕੇ ਚਲੇ ਜਾਓ, ਨਹੀਂ ਪਸੰਦ ਨਾ ਪੈਸੇ ਦੇਵੋ, ਥੋੜੀ ਗੱਲ ਹੈ,
5: ਬੜੀ ਵੱਡੀ ਗੱਲ ਹੈ। ਤੇ ਜਦੋਂ ਕੌਨਫੀਡੈਂਸ ਤੁਹਾਡੇ ਅੰਦਰ ਹੁੰਦਾ, ਤੁਹਾਡੇ ਪ੍ਰੋਡਕਟ ਤੇ ਤੁਹਾਨੂੰ ਕੌਨਫੀਡੈਂਸ ਹੈ, ਓਨਲੀ ਦੈਨ ਯੂ ਕੈਨ ਸੇ ਦਿਸ, ਰਾਈਟ।
4: ਇਸ ਵਾਸਤੇ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਚੰਗਾ ਟੇਸਟ, ਲਾਹੌਰੀ ਟੇਸਟ ਤੁਹਾਨੂੰ ਮਿਲੇ, ਤੇ ਤੁਹਾਨੂੰ ਪਹੁੰਚਣਾ ਪੈਣਾ ਓਪਨ ਮਾਈਕ ਕੈਫੇ ਐਂਡ ਕੁਜ਼ੀਨ। ਗੂਗਲ ਤੇ ਪਾਓ ਓਪਨ ਮਾਈ ਕੈਫੇ ਐਂਡ ਕੁਜ਼ੀਨ, ਐਟ ਡਿਕਸੀ ਐਂਡ ਡੰਡਾਸ ਦੇ ਕਾਰਨਰ ਤੇ, ਬਹੁਤ ਵਧੀਆ। ਔਰ ਅਗਰ ਤੁਸੀਂ ਕੋਈ ਪਾਰਟੀਜ਼ ਕਰਨੀਆਂ, ਅਪ ਟੂ 150 ਲੋਕਾਂ ਤੱਕ ਤੁਸੀਂ ਪਾਰਟੀਜ਼ ਵੀ ਕਰ ਸਕਦੇ ਹੋ, ਕੋਈ ਬਰਥਡੇ ਪਾਰਟੀ, ਕਿਸੇ ਤਰ੍ਹਾਂ ਦੀ ਕੋਈ ਮੰਗਣੀ, ਕੋਈ ਬਰਥਡੇ, ਕੋਈ ਤੁਸੀਂ ਕੋਈ ਵੀ ਗੈਦਰਿੰਗ ਕਰਨੀ ਹੈ, ਛੋਟੀ ਗੈਦਰਿੰਗ, ਵੱਡੀ ਗੈਦਰਿੰਗ, ਮਿਨੀਮਮ 50 ਬੰਦੇ ਅਗਰ ਗੈਦਰਿੰਗ ਹੈਗੀ ਹੈ, ਸਿਰਫ ਉਹ ਸਿਰਫ 24.99 ਚ 20 ਐਟਮਾਂ,
5: ਅੱਛਾ
4: 50 ਬੰਦੇ ਤੁਹਾਡੇ ਕੋਲ ਅਗਰ ਹੈਗੇ ਨਾ, ਤੇ 50 ਬੰਦਿਆਂ ਦੀ ਤੁਹਾਨੂੰ ਕੇਟਰਿੰਗ ਮਿਲੇਗੀ ਨਾਲ, ਫਿਰ ਤੁਹਾਨੂੰ ਉੱਥੇ ਨਾਲ ਸਪੀਕਰ ਮਿਲਣਗੇ, ਮਾਈਕ ਮਿਲੇਗਾ, ਸਾਰਾ ਸਾਊਂਡ ਸਿਸਟਮ ਮਿਲੇਗਾ ਵਿੱਚ ਹੀ। ਫਿਰ ਤੁਸੀਂ ਅਗਰ ਚਾਹੁੰਦੇ ਹੋ ਤੁਹਾਨੂੰ ਕੋਈ ਸਿੰਗਰ ਮਿਲੇ, ਸਿੰਗਰ ਵੀ ਮਿਲੇਗਾ, ਤੁਸੀਂ ਸਿੰਗਰ ਕੋਲ ਬਹਿ ਕੇ ਗਾਣੇ ਵੀ ਸੁਣੋ, ਮਿਊਜ਼ਿਕ ਤੁਹਾਨੂੰ ਪੂਰਾ ਇੰਟਰਟੇਨ ਕੀਤਾ ਜਾਏਗਾ ਨਾਲ। ਸਿਰਫ ਪ੍ਰਾਈਸ ਕਿੰਨੀ ਹੈ? 24.99 ਹੀ ਤੁਸੀਂ ਉੱਥੇ ਬੁਕਿੰਗ ਕਰਾ ਕੇ ਜਾਣਕਾਰੀ ਲੈ ਸਕਦੇ ਹੋ। ਔਰ ਮੇਰੇ ਹਿਸਾਬ ਨਾਲ ਸੋਨਮ ਜੀ ਬੈਸਟ ਆਫਰ ਹੈ, 24.99 20 ਐਟਮਾਂ, ਇੱਕ ਦੋ ਸਿੰਗਰ ਨਾਲ, ਹਰ ਚੀਜ਼ ਤੁਹਾਨੂੰ ਉੱਥੇ ਮਿਲੇਗੀ, ਔਰ ਮਿਊਜ਼ਿਕ ਪੂਰਾ ਇੰਤਜ਼ਾਮ ਹੈਗਾ, ਕਿਉਂਕਿ ਮਾਈਕ ਹੈ ਨਾ, MIC ਮਾਈਕ ਦੀ ਗੱਲ ਕਰ ਰਹੇ ਹਾਂ, ਓਪਨ ਮਾਈਕ ਕੈਫੇ ਐਂਡ ਕੁਜ਼ੀਨ, ਕਿਉਂਕਿ ਕੁਜ਼ੀਨ ਉਹ ਸਾਰਾ ਪਾਕਿਸਤਾਨ ਟੇਸਟ ਵਾਸਤੇ ਤੁਹਾਨੂੰ ਉਹ ਇੱਥੇ, ਤੁਸੀਂ ਜਾਣਕਾਰੀ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 416-526-6800 ਤੇ ਕਾਲ ਕਰ ਸਕਦੇ ਹੋ, 526-416 ਤਾਂ ਭੁੱਲਦਾ ਨਹੀਂ ਨੰਬਰ, 526 ਯਾਦ ਰੱਖਣਾ, ਅਤੇ 6800 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਡਿਕਸੀ ਐਂਡ ਡੰਡਾਸ ਦੇ ਬਿਲਕੁਲ ਕਾਰਨਰ ਤੇ ਜਾ ਕੇ ਵਿਜ਼ਿਟ ਕਰੋ, ਪਾਰਟੀ ਹਾਲ ਚੈੱਕ ਕਰੋ, ਔਰ ਕਿਸ ਤਰ੍ਹਾਂ ਦਾ ਉੱਥੇ ਗੈਦਰਿੰਗ ਹੁੰਦੀ ਪਈ, ਫਿਰ ਵੱਡੇ TV ਲੱਗੇ ਨੇ 100-100 ਇੰਚ ਦੇ, ਤੁਸੀਂ ਜਾ ਕੇ ਉੱਥੇ ਕੁਛ ਦੇਖਣਾ ਚਾਹੁੰਦਾ, ਕੋਈ ਲਾਈਵ ਕਰਨਾ ਚਾਹੁੰਦੇ ਹੋ, ਉਹ ਵੀ ਫੈਸਿਲਿਟੀ ਤੁਹਾਨੂੰ ਮਿਲ ਸਕਦੀ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਪਾਰਟੀ ਤੁਸੀਂ ਕਰਨੀ ਹੈ, ਛੋਟੇ ਮੋਟੇ ਜੋ ਲੋਕ ਦੇਖੋ ਨਾ ਪੰਜਾਬੀ 'ਚ ਕਹਿੰਦੇ ਨੇ, ਨਿਕਾਹ ਵੀ ਕਰਦੇ ਨੇ, ਸ਼ਾਦੀਆਂ ਵੀ ਕਰਦੇ ਨੇ, ਮੰਗਣੀਆਂ ਵੀ ਕਰਦੇ ਨੇ, ਬਰਥਡੇ ਪਾਰਟੀਆਂ ਵੀ ਕਰਦੇ ਨੇ, ਇਹ ਸਾਰੇ
5: ਫੰਕਸ਼ਨਸ ਹੁੰਦੇ ਰਹਿੰਦੇ ਆ
4: ਸਾਰੇ ਫੰਕਸ਼ਨ। ਫਿਰ ਅਗਰ ਤੁਸੀਂ ਡਾਈਨਿੰਗ ਕਰਨਾ, ਡਾਈਨਿੰਗ ਵਾਸਤੇ ਬਿਹਤਰੀਨ ਤੁਹਾਨੂੰ ਟੇਸਟ ਮਿਲੇਗਾ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ, ਅਗਰ ਮਜ਼ਾ ਨਹੀਂ ਆਏਗਾ ਤਾਂ ਪੈਸੇ ਨਹੀਂ ਲੈਣੇ ਉਹਨਾਂ ਨੇ, ਕਾਲ ਕਰੋ 416-526-6800 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਜੀ ਸੋਨਮ ਜੀ,
5: ਨੰਬਰ ਤੇ ਕਾਲ ਕਰੋ, ਔਰ ਖਾਣਾ ਅੱਜ ਵੀ ਲੌਂਗ ਵੀਕਐਂਡ ਹੈ, ਜਸਟ ਗੋ ਐਂਡ ਇੰਜੋਏ ਦ ਫੂਡ।
4: ਅੱਛਾ, ਬ੍ਰੇਕਫਾਸਟ 3 ਦਿਨ ਹੈਗਾ, ਅੱਜ ਵੀ ਬ੍ਰੇਕਫਾਸਟ ਹੈਗਾ ਸੀ, 10 ਤੋਂ ਲੈ ਕੇ 3 ਵਜੇ ਤੱਕ ਬ੍ਰੇਕਫਾਸਟ ਐਂਡ ਬ੍ਰੰਚ ਮਿਲੇਗਾ। ਕੱਲ੍ਹ ਵੀ ਤੁਹਾਨੂੰ ਮਿਲੇਗਾ ਬ੍ਰੇਕਫਾਸਟ 14 ਐਟਮ ਸਿਰਫ 19.99 ਦੀਆਂ, ਸਿਰਫ 19.99 ਦੀਆਂ $20 ਚ 14 ਐਟਮਾਂ ਮਿਲਣਗੀਆਂ। ਉਹਦੇ ਚ ਮਟਨ ਪਾਏ ਵੀ ਹੋਣਗੇ, ਉਹਦੇ ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ, ਔਰ ਲਾਹੌਰੀ ਚਨੇ ਹੋਵਾਂਗੇ, ਫਿਰ ਹਲਵਾ ਪੂਰੀ ਹੋਏਗੀ। ਅਗਰ ਤੁਸੀਂ ਵਾਕਈ ਚਾਹੁੰਦੇ ਹੋ 14 ਐਟਮਾਂ ਨਾਲ ਤੁਸੀਂ ਇੰਜੋਏ ਕਰਨਾ, ਸਿਰਫ $20 ਚ 3 ਦਿਨ ਤੁਸੀਂ ਬ੍ਰੇਕਫਾਸਟ ਕਰ ਸਕਦੇ ਹੋ। ਕੱਲ੍ਹ ਵੀ 10 ਤੋਂ ਲੈ ਕੇ 3 ਵਜੇ ਤੱਕ, ਪਰਸੋਂ ਵੀ, ਮੰਡੇ ਨੂੰ ਵੀ ਓਪਨ ਹੈਗਾ,
5: ਕਿਉਂਕਿ ਲੌਂਗ ਵੀਕਐਂਡ ਹੈ
4: ਨਾ, ਲੌਂਗ ਵੀਕਐਂਡ ਹੈਗਾ, ਲਾਸਟ ਵੀਕਐਂਡ ਤੁਹਾਨੂੰ ਪਤਾ ਹੈ ਲੌਂਗ ਵੀਕਐਂਡ, 10 ਤੋਂ ਲੈ ਕੇ 3 ਵਜੇ ਤੱਕ ਤੁਸੀਂ ਅਗਰ ਇੰਜੋਏ ਕਰਨਾ, ਨੰਬਰ ਇੱਕੋ ਹੀ 416-526-6800 ਤੇ ਕਾਲ ਕਰ ਸਕਦੇ। ਜੀ
5: ਓਪਨ ਮਾਈਕ ਕੈਫੇ, ਬਿਲਕੁਲ ਜੀ, ਔਰ ਥੈਂਕ ਯੂ ਨਾਸਿਰ ਜੀ, ਇਸ ਕੇ ਬਾਰੇ ਮੈਂ ਫਿਰ ਆਗੇ ਚੱਲ ਕੇ ਹਮ ਬਾਤਚੀਤ ਕਰੇਂਗੇ
4: ਜੀ।
5: ਅਭੀ ਨਿਊਜ਼ ਸੈਗਮੈਂਟ ਕਾ ਟਾਈਮ ਹੋ ਗਿਆ ਹੈ, ਤੋ ਥੋੜੀ ਸੀ ਰੀਅਲ ਇਸਟੇਟ ਨਿਊਜ਼ ਜੋ ਸਭ ਕੇ ਮਾਇੰਡ ਮੇ ਹੋਤੀ ਹੈ ਕਿ ਆਨੇ ਵਾਲੇ ਟਾਈਮ ਮੇ ਕਿਆ ਹੋਗਾ, ਉਸ ਕੇ ਬਾਰੇ ਮੈਂ ਹਮ ਕਰੇਂਗੇ ਬਾਤਚੀਤ, ਲੇਕਿਨ ਆਫਟਰ ਦਿਸ ਸ਼ਾਰਟ ਬ੍ਰੇਕ।

0: ਜਿਹੜੀ ਇਨਵੈਂਟਰੀ ਲੋ ਹੋ ਰਹੀ ਹੈ ਤੁਸੀਂ ਸੈਲਰਸ ਕਰਦੇ ਨੇ, ਲੇਕਿਨ ਬਾਇਰ ਜਿਹੜੇ ਨੇ ਹਜੇ ਤੱਕ ਮਾਰਕੀਟ 'ਚ
1: ਉਹ ਅਤੇ ਬਾਇਰ ਜਿਹੜੇ ਉਹ ਘਟੇਗੀ ਉਹ ਉੱਥੇ ਦੇ ਉੱਥੇ ਹੀ ਨੇ ਅਤੇ ਬਟ ਸੈਲਰ ਇਨਵੈਂਟਰੀ ਆਪਣੀ ਲੋ ਹੋ ਗਈ, ਇਨਵੈਂਟਰੀ ਲੋ ਹੋਣ ਨਾਲ ਕੀ ਹੋਇਆ ਕੰਪੀਟੀਸ਼ਨ ਥੋੜ੍ਹਾ ਵੱਧ ਗਿਆ ਅਤੇ ਉਹ ਕੰਪੀਟੀਸ਼ਨ ਵਧਣ ਨਾਲ ਜਿਹੜੇ ਪ੍ਰਾਈਜ਼ ਨੇ ਉਹ ਥੋੜ੍ਹਾ ਜਿਹਾ ਡੀਕਲਾਈਨ ਜਿਹੜੀ ਉਹ ਘੱਟ ਗਈ, ਪਹਿਲਾਂ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ ਸੀ ਉਹ ਵੀ ਘੱਟ ਗਈ, ਬਟ ਇੱਕ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਾਂਗਾ ਡਿਟੈਚਡ ਹੋਮ ਐਵਰੇਜ ਪ੍ਰਾਈਸ ਉਹ ਪਹਿਲੀ ਵਾਰੀ 1 ਮਿਲੀਅਨ ਤੋਂ ਥੱਲੇ ਆਇਆ ਹੈ।
2: ਅੱਛਾ, ਡਿਟੈਚ ਹੋਮ 1 ਮਿਲੀਅਨ ਤੋਂ ਆ ਗਿਆ?
1: 1 ਮਿਲੀਅਨ
2: ਤੋਂ ਆ ਗਿਆ, ਕੀ ਬਾਤ ਹੈ,
1: ਐਵਰੇਜ
2: ਇੰਨੀ ਥੱਲੇ ਪ੍ਰਾਈਸ ਆ ਗਿਆ।
3: ਬਟ ਇਹ ਹੁਣ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਰਹਿਣਾ।
4: ਅੱਛਾ ਜੀ,
3: ਤੇ ਹੋਰ ਅਗਲੇ 6 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਨਾਲ ਮਾਰਕੀਟ ਟਾਈਟ ਹੋ ਰਹੀ ਹੈ ਤੇ ਇਹ ਲੱਗਦਾ ਇਹ ਹੈ ਵੀ ਜਿਹੜਾ ਪ੍ਰਾਈਸ ਹੈ ਉਹ ਸਟੇਬਲ ਹੋ ਜਾਏਗਾ।
4: ਅੱਛਾ,
3: ਤੇ ਫਿਰ ਜਿਹੜੀ ਨਾਰਮਲ ਗਰੋਥ ਹੈ ਰੀਅਲ ਸਟੇਟ ਦੀ 3-4% ਵਾਲੀ ਉਸ ਪਾਸੇ ਨੂੰ ਟੁਰ ਪਏਗਾ।
4: ਤੇ ਤੁਸੀਂ ਹੁਣ ਇਸ ਮੌਕੇ ਤੇ ਕੀ ਮਸ਼ਵਰਾ ਦਿੰਦੇ ਹੋ ਵੀ ਅਗਰ ਕਿਸੇ ਨੇ ਬਾਇੰਗ ਕਰਨੀ ਹੈ ਰਾਈਟ ਟਾਈਮ ਹੈ ਜਾਂ ਰੋਂਗ ਟਾਈਮ ਹੈ?
3: ਫਾਰ ਬਾਇਰਸ ਇਟਸ ਅ ਰਾਈਟ ਟਾਈਮ।
4: ਅੱਛਾ ਜੀ,
3: ਵੈਰੀ ਵੈਰੀ ਗੁੱਡ ਟਾਈਮ, ਕਿਉਂਕਿ ਅਦਰਵਾਈਜ਼ ਜੇ ਹੋਰ ਵੇਟ ਕਰਦੇ ਰਹੇ ਉਧਰੋਂ ਇੰਟਰਸਟ ਰੇਟ ਟਰੰਪ ਜੀ ਵੀ ਸਾਹ ਨਹੀਂ ਲੈ ਰਹੇ ਤੇ ਟੈਰਿਫ ਆਪਣੇ ਤੇ ਲੱਗ ਰਹੇ ਨੇ, ਇਨਫਲੇਸ਼ਨ ਵਧੇਗੀ ਉਹਦੇ ਨਾਲ, ਜਦੋਂ ਇਨਫਲੇਸ਼ਨ ਵਧੇਗੀ ਤੇ ਇੰਟਰਸਟ ਰੇਟ ਵੀ ਜ਼ਾਹਿਰ ਹੈ ਥੋੜ੍ਹਾ ਜਿਹਾ ਹੋਰ ਵਧੇਗਾ।
4: ਅੱਛਾ ਜੀ,
3: ਤੇ ਆਪਾਂ ਇੰਟਰਸਟ ਰੇਟ ਵੀ ਉੱਪਰ ਚਲਾ ਜਾਣਾ, ਰੇਟਸ ਵੀ ਉੱਪਰ ਜਾਣੇ ਸ਼ੁਰੂ ਹੋ ਜਾਣੇ ਨੇ ਤੇ ਉਹ ਜਿਹੜਾ ਟਾਈਮ ਹੈ ਨਾ ਉਦੋਂ ਫਿਰ ਭੱਜ ਦੌੜ ਪੈ ਜਾਣੀ ਹੈ ਕਰ ਲੈਣ ਦੀ, ਤੇ ਫਿਰ ਆਪਾਂ ਨੂੰ ਕਰਨੀ ਲੱਭਣੇ।
4: ਬਿਲਕੁਲ ਸਹੀ ਕਿਹਾ, ਇਸੇ ਤਰ੍ਹਾਂ। ਔਰ ਮੈਂ ਇਹੀ ਕਹਾਂਗਾ ਜੀ, ਅਗਰ ਤੁਸੀਂ ਵਾਕਈ ਕੋਈ ਜਾਣਕਾਰੀ ਲੈਣੀ ਤੁਸੀਂ ਸੋਨਮ ਜੀ ਨੂੰ ਕਾਲ ਕਰ ਸਕਦੇ ਹੋ 416-910-6000 ਤੇ ਕਾਲ ਕਰ ਸਕਦੇ ਹੋ, 416-910-6000 ਤੇ ਅਗਰ ਤੁਸੀਂ ਵਾਕਈ ਕੋਈ ਬਾਇੰਗ ਕਰਨਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੀ ਬਾਇੰਗ, ਕੋਈ ਤੁਸੀਂ ਕਮਰਸ਼ੀਅਲ ਬਾਇੰਗ ਕਰਨਾ ਚਾਹੁੰਦੇ ਹੋ ਜਾਂ ਕੋਈ ਕਾਰ ਬਾਈ ਕਰਨਾ ਚਾਹੁੰਦੇ ਹੋ, ਤਾਂ ਉਹਦੇ ਵਾਸਤੇ ਸੋਨਮ ਜੀ ਨੂੰ ਕਾਲ ਕਰੋ 416-910-6000। ਜੀ ਸੋਨਮ,
3: ਮੋਰਗੇਜ ਲਈ ਨਾਸਿਰ ਸਾਹਿਬ ਕੋਲੋਂ ਆ ਜਾਓ।
4: ਜੀ ਬਿਲਕੁਲ, ਔਰ ਮੋਰਗੇਜ ਤੇ ਅਸੀਂ ਤੁਹਾਨੂੰ ਅਸੀਂ ਗਰੰਟੀ ਦਿੰਦੇ ਹਾਂ ਨਾ।
3: ਹਾਂ,
4: ਇਹ ਘਰ ਤੁਸੀਂ ਇੱਕ ਵਾਰੀ ਬਾਈ ਕਰੋ ਫਿਰ ਮੋਰਗੇਜ ਨਾਲ ਗਰੰਟੀ। ਅੱਛਾ ਸੋਨਮ ਜੀ, ਇੱਕ ਹੋਰ ਗੱਲ ਦੱਸਦਾ ਜਾਵਾਂ, ਬਹੁਤ ਸਾਰੇ ਲੋਕ ਸਮਝਦੇ ਮੋਰਗੇਜ ਨਹੀਂ ਹੋ ਰਹੀ ਅੱਜ ਕੱਲ੍ਹ, ਬਿਲਕੁਲ ਹੋ ਰਹੀ ਹੈ, ਤੁਹਾਡੀ ਗਲਤ ਫਹਿਮੀ। ਅਗਰ ਨਹੀਂ ਤੁਹਾਨੂੰ ਯਕੀਨ ਆ ਰਿਹਾ, ਇੱਕ ਵਾਰੀ ਕਾਲ ਕਰੋ, 3 ਮਿੰਟ ਜ਼ਿਆਦਾ ਲਵਾਂਗੇ, 3 ਮਿੰਟ ਤੁਹਾਨੂੰ ਦੱਸ ਦੇਵਾਂਗੇ ਮੋਰਗੇਜ ਤੁਹਾਡੀ ਹੋਣੀ ਹੈ ਜਾਂ ਨਹੀਂ ਹੋਣੀ, ਅਗਰ ਹੋਣੀ ਤਾਂ ਕਿੱਥੋਂ ਹੋਣੀ ਹੈ ਇਹ ਵੀ ਤੁਹਾਨੂੰ ਦੱਸ ਦੇਵਾਂਗੇ। ਇਸ ਕੋਈ ਜਾਣਕਾਰੀ ਲੈਣੀ ਮੋਰਗੇਜ ਵਾਸਤੇ ਤੁਸੀਂ ਕਾਲ ਕਰ ਸਕਦੇ 647-7-4-1-9000 ਤੇ ਕਾਲ ਕਰ ਸਕਦੇ ਹੋ। ਔਰ ਤੁਸੀਂ ਹੋਰ ਕੀ ਕਹਿਣਾ ਚਾਹੋਗੇ?
3: ਮੈਂ ਤਾਂ ਬਾਇਰਸ ਨੂੰ,
4: ਅਗਰ ਕੋਈ ਪ੍ਰਾਪਰਟੀ ਕਿਸੇ ਨੇ ਬਾਈ ਕਰਨੀ ਹੈ,
3: ਹਾਂਜੀ, ਪਹਿਲਾਂ ਮੈਂ ਬਾਇਰਸ ਨੂੰ ਇਹ ਕਹਿਣਾ ਚਾਹਾਂਗਾ, ਜੇ ਤੁਸੀਂ ਕਰ ਲੈਣਾ ਤਾਂ ਸਭ ਤੋਂ ਪਹਿਲਾਂ ਆਪਣੀ ਪ੍ਰੀ ਕੁਆਲੀਫਿਕੇਸ਼ਨ ਕਰਾ ਲਓ, ਨਾਸਿਰ ਸਾਹਿਬ ਨੂੰ ਫੋਨ ਕਰ ਲਓ
4: ਜੀ
3: ਤੇ ਗੱਲ ਕਰ ਲਓ, ਮੇਰਾ ਮੋਰਗੇਜ ਹੋ ਸਕਦਾ ਤੇ ਮੈਂ ਕਿੰਨੇ ਲਈ ਕੁਆਲੀਫਾਈ ਕਰਨਾ।
4: ਜੀ ਮੈਂ ਤਾਂ ਸਿਰਫ 3 ਮਿੰਟ ਕਿਹਾ, 3 ਮਿੰਟ ਸਾਨੂੰ ਚਾਹੀਦੇ ਨੇ ਤੁਹਾਡੇ,
3: ਬਸ
4: 3 ਮਿੰਟਾਂ ਤੋਂ ਦੱਸ ਦੇਵਾਂਗੇ ਤੁਹਾਡੀ ਮੋਰਗੇਜ ਹੋ ਸਕਦੀ ਨਹੀਂ ਹੋ ਸਕਦੀ। ਤੇ ਅੱਛਾ, ਹੁਣ ਤੁਸੀਂ ਕਮਰਸ਼ੀਅਲ ਅਗਰ ਕਿਸੇ ਨੇ ਕੋਈ ਪ੍ਰਾਪਰਟੀ ਲੈਣੀ ਹੈ ਉਹਦੇ ਵਾਸਤੇ ਕੀ ਕਹੋਗੇ?
3: ਕਮਰਸ਼ੀਅਲ ਪ੍ਰਾਪਰਟੀਜ਼ ਲਈ ਮਾਰਕੀਟ ਬਹੁਤ ਵਧੀਆ
4: ਜੀ,
3: ਕਿਉਂਕਿ ਇਹ ਬਹੁਤ ਜ਼ਿਆਦਾ ਕਮਰਸ਼ੀਅਲ ਪ੍ਰਾਪਰਟੀ ਲਈ ਬਹੁਤ ਜ਼ਿਆਦਾ ਥੱਲੇ ਨਹੀਂ ਗਈ।
4: ਅੱਛਾ,
3: ਤੇ ਉਹ ਥੱਲੇ ਨਹੀਂ ਗਈ ਸੀ ਬਟ ਹੁਣ ਫਿਰ ਦੁਬਾਰਾ ਉਹਦੀ ਡਿਮਾਂਡ ਵਧਣ ਲੱਗ ਗਈ। ਉਹ ਡਿਮਾਂਡ ਵਧਣ ਲੱਗ ਗਈ ਤਾਂ ਪ੍ਰਾਈਸਿਸ ਜਿਹੜੇ ਨੇ ਉਹ ਸਟੇਬਲ ਹੋ ਗਏ ਨੇ, ਆਲਰੇਡੀ ਸਟੇਬਲ ਹੋ ਗਏ ਨੇ।
4: ਅੱਛਾ
3: ਜੀ,
4: ਤੇ ਇਹਦਾ ਮਤਲਬ ਤੁਸੀਂ ਹੁਣ ਕਹਿੰਦੇ ਹੋ ਅਗਰ ਕਮਰਸ਼ੀਅਲ ਮੋਰਗੇਜ ਲੈਣੀ, ਆਈ ਮੀਨ ਪ੍ਰਾਪਰਟੀ ਲੈਣੀ ਹੈ, ਤਾਂ ਬੜਾ ਰਾਈਟ ਟਾਈਮ ਹੈ।
3: ਬਿਲਕੁਲ ਰਾਈਟ ਟਾਈਮ ਹੈ।
4: ਅੱਛਾ ਅੱਛਾ,
3: ਕਮਰਸ਼ੀਅਲ ਵੀ, ਰੈਜ਼ੀਡੈਂਸ਼ੀਅਲ ਵੀ,
4: ਵਾਹ,
3: ਦੋਨਾਂ ਲਈ।
4: ਲੋ ਜੀ, ਇਹ ਗੱਲ ਬੜੀ ਮਜ਼ੇਦਾਰ ਜੇ, ਅਗਰ ਤੁਸੀਂ ਵਾਕਈ ਚਾਹੁੰਦੇ ਹੋ ਤੁਹਾਡੇ ਕੋਲ ਪੈਸਾ ਕਿਧਰੇ ਪਿਆ ਤੁਸੀਂ ਲਾਜ਼ਮੀ ਪੈਸੇ ਨੂੰ ਕੱਢ ਕੇ ਯੂਜ਼ ਕਰੋ, ਨਹੀਂ ਪਿਆ ਘਰ 'ਚ ਇਕੁਇਟੀ ਪਈ ਹੈ ਜਾਂ ਕਿਸੇ ਕਮਰਸ਼ੀਅਲ ਪ੍ਰਾਪਰਟੀ ਇਕੁਇਟੀ ਪਈ ਹੈ, ਅਸੀਂ ਤੁਹਾਨੂੰ ਰੀਫਾਈਨਾਂਸ ਕਰਾ ਕੇ ਵਿੱਚੋਂ ਪੈਸੇ ਕੱਢ ਕੇ ਦੇ ਸਕਦੇ ਹਾਂ। ਸਿਰਫ ਉਹ ਸਿਰਫ ਤੁਸੀਂ ਕਾਲ ਕਰਨੀ ਹੈ 647-7-4-1-9000 ਤੇ, ਔਰ ਅਸੀਂ ਪੂਰਾ ਤੁਹਾਨੂੰ ਪਲਾਨ ਕਰਕੇ ਦੱਸਾਂਗੇ ਵੀ ਕਿਵੇਂ ਤੁਹਾਨੂੰ ਅਸੀਂ ਪੈਸੇ ਕੱਢ ਕੇ ਦੇ ਸਕਦੇ ਹਾਂ। ਔਰ ਇਹ ਬੜੀ ਖੁਸ਼ੀ ਦੀ ਖ਼ਬਰ
3: ਹੈ,
4: ਅਗਰ ਪ੍ਰਾਪਰਟੀ ਕਮਰਸ਼ੀਅਲ ਵੀ ਤੁਸੀਂ ਇਹ ਬਾਇੰਗ ਟਾਈਮ ਕਿਹਾ ਜਾ ਸਕਦਾ। ਤੇ ਫਿਰ ਇਹਦੇ ਨਾਲ ਇੱਕ ਹੋਰ ਦੱਸੋ ਵੀ ਅਗਰ ਤੁਸੀਂ ਬਿਲਡਰਾਂ ਕੋਲ ਘਰ ਲਿੱਤਾ ਹੈ, ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਬਿਲਡਰਾਂ ਕੋਲ ਪ੍ਰਾਪਰਟੀ ਲੈ ਕੇ ਬੈਠੇ ਹੈ ਔਰ ਬੜੇ ਪਰੇਸ਼ਾਨ ਹੈਗੇ ਨੇ, ਉਹਨਾਂ ਵਾਸਤੇ ਕੀ ਮਸ਼ਵਰਾ ਦਿਵੋਗੇ?
3: ਅੱਛਾ, ਉਹਨਾਂ ਲਈ ਜੇ ਤਾਂ ਉਹਨਾਂ ਨੇ ਡਿਟੈਚਡ ਹੋਮ ਲਏ ਨੇ ਜਾਂ ਸੈਮੀ ਡਿਟੈਚ ਲਏ ਨੇ, ਲਾਈਕ ਫ੍ਰੀ ਹੋਲਡ ਪ੍ਰਾਪਰਟੀ ਦੀ ਮੈਂ ਗੱਲ ਕਰ ਰਿਹਾ, ਜੇ ਉਹਨਾਂ ਨੇ ਉਹ ਲਏ ਨੇ ਤਾਂ ਉਹ ਬੜੇ ਵਧੀਆ ਨੇ। ਸਿਰਫ ਕੋਂਡੋ ਜਿਨ੍ਹਾਂ ਨੇ ਲਏ ਨੇ, ਕੋਂਡੋ ਦਾ ਪ੍ਰਾਈਸ ਜਿਹੜਾ ਉਹ ਕਾਫੀ ਥੱਲੇ ਆ ਗਿਆ।
4: ਅੱਛਾ,
3: ਤੇ ਉਹ ਸਿਰਫ ਕੋਂਡੋ ਦਾ ਪ੍ਰਾਈਸ ਥੱਲੇ ਆਣ ਕਰਕੇ ਉਹ ਲੱਗਦਾ ਵੀ ਆਪਾਂ ਗਲਤ ਜਗ੍ਹਾ ਤੇ ਫਸ ਗਏ ਆ, ਬਟ ਜਿਹੜੀ ਡਿਟੈਚਡ ਹੋਮ ਤੇ ਸੈਮੀ ਡਿਟੈਚਡ ਹੋਮ ਸੀ ਉਹ ਠੀਕ ਚੱਲ ਰਹੇ ਨੇ।
4: ਓਕੇ, ਦੇਖੋ ਇਹ
3: ਜੇ ਨਾਲ ਰਿਬੇਟ ਵੀ ਹੈ।
4: ਅੱਛਾ, ਰਿਬੇਟ ਵੀ ਮਿਲਦਾ ਹੁਣ ਤੇ ਮੈਂ ਬੜੀ ਸੁਣ ਕੇ, ਮੈਨੂੰ ਪਹਿਲੀ ਵਾਰੀ ਆਪ ਪਤਾ ਲੱਗਿਆ ਵੀ 1 ਮਿਲੀਅਨ ਤੋਂ ਡਿਟੈਚ ਘਰ 1 ਮਿਲੀਅਨ ਤੋਂ ਥੱਲੇ ਚਲਾ ਗਿਆ।
3: ਬਿਲਕੁਲ ਚਲਾ ਗਿਆ,
4: ਅਗਰ 1 ਮਿਲੀਅਨ ਤੋਂ ਥੱਲੇ ਚਲਾ ਗਿਆ ਇਹ ਤੇ ਚਾਂਸ ਨਹੀਂ ਮਿਲਣਾ।
3: ਹਾਂਜੀ ਬਿਲਕੁਲ,
4: ਕਿੰਨੇ ਮਹਿੰਗੇ ਘਰ ਹੋ ਗਏ
3: ਜੀ ਜੀ।
4: ਤੇ ਇਹ ਮੇਰਾ ਖਿਆਲ ਬਹੁਤ ਵਧੀਆ ਮੌਕਾ ਹੈ, ਤੁਸੀਂ ਕੋਈ ਲਿਸਟਿੰਗ ਹੈਗੀ ਹੈ ਜਾਂ ਤੁਸੀਂ ਕੋਈ ਕਿਸੇ ਨੇ ਬਾਇੰਗ ਕਰਨੀ ਹੈ ਸੋਨਮ ਜੀ ਕੋਲ ਜਾਂ ਤੁਹਾਡੇ ਕੋਲ, ਕੀ ਤਰੀਕਾ ਕਰ ਹੈ ਜੀ?
3: ਤਰੀਕਾ ਕਰ ਇਹ ਹੀ ਹੈ, ਸੋਨਮ ਜੀ ਨੂੰ ਫੋਨ ਕਰਨਾ ਹੋਏ ਤਾਂ 416-910-6000, ਜੇ ਮੈਨੂੰ ਫੋਨ ਕਰਨਾ ਹੈ ਤਾਂ 416-844-6000
4: ਜੀ।
5: ਲੋਟਸ ਆਫ ਟਾਕ ਐਂਡ ਲੋਟਸ ਆਫ ਅਸੀਂ ਇਸਕਾ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਔਰ ਆਉਣ ਵਾਲੇ ਟਾਈਮ 'ਚ ਹੌਲੀ ਹੌਲੀ ਪ੍ਰੋਪਰਲੀ ਇਨਫੋਰਮੇਸ਼ਨ ਸ਼ੇਅਰ ਕਰਿਆ ਕਰਾਂਗੇ ਆਪਣੇ ਲਿਸਨਰਸ ਨਾਲ।
4: ਬਿਲਕੁਲ ਜੀ।
5: ਔਰ ਨੰਬਰ ਜਿਹੜੇ ਸਟੂਡੀਓਜ਼ ਨੇ 416-233-7368 ਇਹ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਰੀਅਲ ਸਟੇਟ ਦੀ ਸਟਿਲ ਮੋਰ ਇਨਫੋਰਮੇਸ਼ਨ ਹਲੇ ਬਾਕੀ ਹੈ, ਵਿਲ ਸ਼ੇਅਰ ਵਿਦ ਯੂ ਆਉਣ ਵਾਲੇ ਟਾਈਮ 'ਚ। ਕੁਛ ਡਿਫਰੈਂਟ ਜਿਹੜੇ ਸੈਗਮੈਂਟਸ ਨੇ ਵਿਲ ਸਟਾਰਟ ਗੈਟਿੰਗ ਦੈਟ। ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਗਿਵ ਸੁਜੈਸ਼ਨ, ਯੂ ਵਾਂਟ ਟੂ ਟਾਕ, 416-233-7368 ਨੰਬਰ ਹੈ। ਖੂਬਸੂਰਤ ਗੀਤ ਦੀ ਫਰਮਾਇਸ਼ ਆਈ ਸੀ
4: ਜੀ, ਕਿਆ ਬਾਤ
5: ਹੈ। ਔਰ ਲੈਟਸ ਲਿਸਨ।
4: ਅਗਰ ਗਾਣਾ ਪਸੰਦ ਆਵੇ ਸੋਨੂੰ ਜੀ, ਮੈਂ ਰਿਕੁਐਸਟ ਕਰਾਂਗਾ ਤੁਸੀਂ ਸਾਡੇ ਜਿੰਨੇ ਵੀ ਲਿਸਨਰ, ਤੁਸੀਂ ਕਾਲ ਕਰਕੇ ਦੱਸ ਸਕਦੇ ਹੋ।
5: ਹਾਂ
4: ਜੀ,
5: ਪੰਜਾਬੀ ਗਾਣੇ ਦੀ ਫਰਮਾਇਸ਼ ਆਈ ਹੈ। ਸੋ ਸਤਿੰਦਰ ਸਰਤਾਜ ਵਨ ਆਫ ਦਾ ਸੂਫੀ ਗਾਇਕ ਹੈ ਨਾ,
4: ਖੂਬਸੂਰਤ
5: ਆਵਾਜ਼ ਹੈ ਉਹਨਾਂ ਦੀ, ਉਹਨਾਂ ਦਾ ਇੱਕ ਗੀਤ ਬਹੁਤ ਫੇਮਸ ਹੋਇਆ ਸੀ। ਸੋ ਲੈਟਸ ਇੰਜੋਏ ਦਾ ਸੌਂਗ ਉਡਾਰੀਆਂ।

0: ਸਿਰਫ ਉਹ ਸਿਰਫ ਤੁਹਾਡਾ ਜਿਹੜਾ ਇਕੁਇਟੀ ਹੋਣੀ ਚਾਹੀਦੀ, ਅਸੀਂ ਪੈਸੇ ਕੱਢ ਕੇ ਦੇ ਸਕਦੇ ਹਾਂ, ਔਰ ਉਹ ਪੈਸੇ ਕੱਢ ਕੇ ਤੁਸੀਂ ਦੂਜੀ ਪ੍ਰਾਪਰਟੀ ਬਾਈ ਕਰ ਲਓ, ਕੋਈ ਵੀ ਤੁਸੀਂ ਕਮਰਸ਼ੀਅਲ ਬੇਸ਼ੱਕ ਪ੍ਰਾਪਰਟੀ ਬਾਈ ਕਰ ਲਓ, ਬੇਸ਼ੱਕ ਕਾਰ ਬਾਈ ਕਰ ਲਓ, ਅਤੇ ਅੱਗੇ ਜਿਵੇਂ ਅਸੀਂ ਕਹਿ ਰਹੇ ਸਾਂ ਕਮਰਸ਼ੀਅਲ ਦੀ ਵੀ ਬਾਈਂਗ ਟਾਈਮ ਹੈ। ਮੇਰਾ ਖਿਆਲ ਹੈ ਕਮਰਸ਼ੀਅਲ ਪ੍ਰਾਪਰਟੀ ਤੁਸੀਂ ਬਾਈ ਕਰੋਗੇ ਤੁਹਾਡਾ ਪੈਸਾ ਕਦੇ ਵੀ ਨਹੀਂ ਡੁੱਬੇਗਾ, ਆਲਵੇਜ਼ ਤੁਹਾਨੂੰ ਉਹ ਪੈਸੇ ਦੇ ਕੇ ਜਾਂਦੀ ਹੈ। ਅਤੇ ਕਮਰਸ਼ੀਅਲ ਪ੍ਰਾਪਰਟੀ ਤੁਸੀਂ ਸੋਨਵ ਜੀ ਨੂੰ ਵੀ ਕਾਲ ਕਰ ਸਕਦੇ ਹੋ 416-910-6000 ਦੇ ਕਾਲ ਕਰ ਸਕਦੇ ਹੋ, ਅਗਰ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਕਮਰਸ਼ੀਅਲ ਪ੍ਰਾਪਰਟੀ ਦੇ ਬਾਰੇ 'ਚ, ਅਤੇ ਮੋਰਗੇਜ ਤੁਹਾਨੂੰ ਅਸੀਂ 3 ਮਹੀਨੇ ਦੱਸ ਦੇਵਾਂਗੇ ਵੀ ਤੁਹਾਡੀ ਮੋਰਗੇਜ ਹੋਣੀ ਹੈ ਜਾਂ ਨਹੀਂ ਹੋਣੀ।
1: ਜੀ ਸੋਨਵ ਜੀ,
2: ਮੈਂ ਮੈਂ ਨਾਸਿਰ ਸਾਹਿਬ ਤੋਂ 2012-2013 'ਚ ਆਪਣਾ ਲੋਨ ਕਰਵਾਇਆ ਸੀ, ਅਤੇ ਇਹਨਾਂ ਦੀ ਖਾਸੀਅਤ ਇਹ ਹੈ ਇਹ ਪਹਿਲਾਂ ਸਮਝਦੇ ਨੇ ਕਲਾਇੰਟ ਨੂੰ, ਸਮਝਦੇ ਨੇ ਫਿਰ ਇਹਨਾਂ ਦੇ ਪ੍ਰੋਡਕਟ ਜਿਹੜੇ ਨੇ ਉਹ ਸਾਰੇ, ਜਿੰਨੇ ਪ੍ਰੋਡਕਟ ਨੇ ਇਹਨਾਂ ਕੋਲ ਉਹ ਸਾਰੇ ਦਿਮਾਗ 'ਚ ਨੇ, ਜ਼ਹਿਨ 'ਚ ਨੇ, ਅਤੇ ਉਹ ਉਹਦੇ ਨਾਲ ਮੈਚ ਕਰ ਲੈਂਦੇ ਨੇ, ਮੈਚ ਕਰਕੇ ਫਿਰ ਉਹ ਪ੍ਰੋਡਕਟ ਦਿੰਦੇ ਨੇ, ਅਤੇ ਬੜਾ ਵਧੀਆ ਸੋਲੂਸ਼ਨ ਦਿੰਦੇ ਨੇ ਆਲਵੇਜ਼।
1: ਬਿਲਕੁਲ ਜੀ,
0: ਦੇਖੋ ਜੀ ਮੈਨੂੰ ਵਾਕਈ ਖੁਸ਼ੀ ਹੋਈ, ਮੈਂ 12-13 ਸਾਲ ਬਾਅਦ ਮਿਲਿਆ, ਮੁਲਾਕਾਤ ਹੋਈ ਮੇਰੀ ਇਹਨਾਂ ਨਾਲ, ਔਰ ਬੜਾ ਅੱਛਾ ਲੱਗਿਆ ਕਿਉਂਕਿ ਇਹਨਾਂ ਨੇ ਕਹਿੰਦੇ ਮੈਨੂੰ ਸਟਾਰਟ ਉੱਥੋਂ ਮਿਲਿਆ ਸੀ, ਇਹਨਾਂ ਨੂੰ ਅਸੀਂ 12-13 ਸਾਲ ਪਹਿਲੇ ਲੋਨ ਕਰਾ ਕੇ ਦਿੱਤਾ ਸੀ, ਉਦੋਂ ਇਹਨਾਂ ਦੀ ਸਟਾਰਟਿੰਗ ਹੋਈ ਸੀ, ਉਦੋਂ ਰੱਬ ਦੀ ਵੇਖੋ ਕਿੰਨੀ, ਮੇਰੇ ਕੱਪੜੇ ਵੀ ਚੰਗੇ ਪਾਏ ਨੇ, ਗੱਡੀ ਚੰਗੀ ਚਲਾ ਰਹੇ ਨੇ, ਸਾਰੀ ਮਿਹਰਬਾਨੀ ਅੱਲਾ ਨੇ ਕੀਤੀ, ਰੱਬ ਨੇ ਕੀਤੀ,
1: ਬੜੀ ਬੜੀ ਵੱਡੀ ਗੱਲ ਹੈ ਨਾ, ਜਦੋਂ ਲਾਈਕ ਇਟਸ ਅ ਪ੍ਰੋਫੈਸ਼ਨਲਿਜ਼ਮ ਰਾਈਟ, ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਦਿਲ ਨਾਲ ਪ੍ਰੋਫੈਸ਼ਨ ਨਾਲ ਕਰਦੇ ਹੋ ਤਾਂ ਉਹ ਹਮੇਸ਼ਾ ਸਕਸੈਸਫੁਲ ਹੁੰਦਾ ਹੀ ਹੈ, ਕੰਮ ਕਰਨ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਇੱਕ ਤੁਹਾਡਾ ਐਟੀਟਿਊਡ 100% ਦੇਣਾ ਬਹੁਤ ਜ਼ਰੂਰੀ ਹੈ,
2: ਕਹਿੰਦੇ
1: 99.9% ਡਜ਼ ਨਾਟ ਵਰਕ ਇਫ ਯੂ ਡੋਂਟ ਗਿਵ 100% ਯੂ ਕੈਨੋਟ ਬੀ ਸਕਸੈਸਫੁਲ।
0: ਬਿਲਕੁਲ ਸੋਨੂ ਜੀ, ਹਲੇ ਵੀ ਲੋਕੀ ਨਾ ਕਈ ਡਰ ਕੇ ਬੈਠੇ ਨੇ, ਪਤਾ ਨਹੀਂ ਸਾਡਾ ਕੰਮ ਹੋਣਾ ਜਾਂ ਨਹੀਂ ਹੋਣਾ, ਉਹਨਾਂ ਵਾਸਤੇ ਮੈਂ ਦੱਸਣਾ ਚਾਹਾਂਗਾ ਵੀ ਤੁਹਾਡਾ ਕੰਮ ਹੋ ਸਕਦਾ, ਸਿਰਫ ਨੰਬਰ ਆਪਣੇ ਕੋਲ ਸਾਡਾ ਹੈਂਡੀ ਰੱਖੋ, ਕਿਸੇ ਵੇਲੇ ਵੀ ਐ ਨਹੀਂ ਹੁਣੇ ਹੀ ਕਾਲ ਕਰਨੀ, ਕਿਸੇ ਵੇਲੇ ਵੀ ਸਾਨੂੰ ਕਾਲ ਕਰ ਸਕਦੇ ਹੋ, ਇਹ ਨੰਬਰ ਬਹੁਤ ਜ਼ਰੂਰੀ ਹੈ 6477-741-9000 ਤੁਸੀਂ ਕਾਲ ਕਰ ਸਕਦੇ ਹੋ, ਔਰ ਹਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਬੈਸਟ ਮਸ਼ਵਰਾ ਦਈਏ, ਤੁਹਾਨੂੰ ਕੀ ਬੈਨੀਫਿਟਸ ਮਿਲ ਸਕਦਾ ਹੈ, ਕਿੱਥੋਂ ਤੁਹਾਨੂੰ ਪੈਸੇ ਮਿਲ ਸਕਦੇ ਨੇ, ਕਿਵੇਂ ਤੁਸੀਂ ਬਿਜ਼ਨਸ ਸਟਾਰਟ ਕਰ ਸਕਦੇ ਹੋ, ਟਰਨ ਕੀ ਪ੍ਰੋਜੈਕਟ ਦੇਵਾਂਗੇ ਤੁਹਾਨੂੰ। ਜੀ ਸੋਨਮ ਜੀ,
1: ਜੀ ਬਿਲਕੁਲ ਜੀ, ਔਰ ਪ੍ਰੋਗਰਾਮ ਯੂੰ ਹੀ ਚੱਲਦਾ ਰਹੇਗਾ, ਬਾਤਚੀਤ ਕਰਨ ਕੇ ਲਈ 4162337368 ਵਿਲ ਗੋ ਫੋਰ ਅ ਸਮਾਲ ਕਮਰਸ਼ੀਅਲ ਬ੍ਰੇਕ।
0: ਜੀ ਸੋਨਮ ਜੀ, ਇਹ ਜਿਹੜਾ ਨਾ ਤੁਹਾਨੂੰ ਮੈਂ ਇੱਕ ਹੋਰ ਗੱਲ ਐਡ ਕਰਦਾ ਜਾਵਾਂ, ਜਿਵੇਂ ਅਸੀਂ ਗੱਲ ਕਰ ਰਹੇ ਸਾਂ ਵੀ ਮੋਰਗੇਜ ਦੀ, ਰੀਅਲ ਸਟੇਟ ਦੀ, ਇਹ ਤੁਹਾਨੂੰ ਵੀ ਅੰਦਾਜ਼ਾ ਵੀ ਅੱਜ ਕੱਲ੍ਹ ਥੋੜ੍ਹਾ ਜਿਹਾ ਬਿਜ਼ਨਸ ਸਲੋ
2: ਔਰ
0: ਲੋਕ ਘਬਰਾਏ ਨਾ, ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ, ਲੇਕਿਨ ਕਦੀ ਬੰਦਾ ਉਹ ਤਰੱਕੀ ਨਹੀਂ ਕਰਦਾ ਜਿਹੜਾ ਘਬਰਾਇਆ ਹੁੰਦਾ,
2: ਕਦੇ ਵੀ ਨਹੀਂ ਕਰਦਾ।
0: ਹਾਂਜੀ, ਅਗਰ ਤੁਸੀਂ ਅੱਗੇ ਵਧਣਾ ਤੁਹਾਨੂੰ ਰਿਸਕ ਲੈਣਾ ਹੀ ਪੈਣਾ, ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ, ਤੁਸੀਂ ਕੁਛ ਕਰੋਗੇ ਤਾਂ ਅੱਗੇ ਵਧੋ।
2: ਨਾਸਿਰ ਸਾਹਿਬ ਇੱਕ ਗੱਲ ਸਿੱਖੀ ਹੈ, ਜੇ ਜਿਹੜਾ ਕੁਛ ਤੁਹਾਡੇ ਨਾਲ ਹੋ ਰਿਹਾ ਨਾ ਉਹ ਸਾਰੀ ਦੁਨੀਆ ਨਾਲ ਹੀ ਹੋ ਰਿਹਾ, ਸਾਰੇ ਨਾਲ ਇੱਕੋ ਸੇਮ ਹੀ ਚੀਜ਼ ਹੋ ਰਹੀ ਹੈ,
0: ਐਸੇ ਤਰ੍ਹਾਂ
2: ਤੇ ਤੁਸੀਂ ਆਪਣਾ ਹੌਸਲਾ ਰੱਖੋ, ਕੰਮ ਕਰੋ ਤੇ ਸਕਸੈਸਫੁਲ।
0: ਮੈਂ ਇੱਕ ਬੰਦੇ ਨਾਲ ਬੈਠਾ ਸਾ, ਬੜਾ ਸੀਨੀਅਰ ਬੰਦਾ ਔਰ ਕਾਫੀ ਬਿਜ਼ਨਸ ਵੈਲ ਸਟੈਬਲਿਸ਼ ਬਿਜ਼ਨਸ ਪਰਸਨ ਸੀ, ਉਹਨੇ ਮੈਨੂੰ ਇੱਕੋ ਗੱਲ ਸਮਝਾਈ ਹੈ, ਕਹਿੰਦਾ ਨਾਸਰ ਜੀ ਇੱਕ ਗੱਲ ਦੱਸਾਂ, ਮੈਂ ਦੱਸੋ, ਕਹਿੰਦਾ ਘਬਰਾਉਣਾ ਨੀ,
2: ਬਿਲਕੁਲ
0: ਵੀ ਅਗਰ ਤੁਸੀਂ ਘਬਰਾਓਗੇ ਨੀ ਨਾ ਤੁਸੀਂ ਕਾਮਯਾਬ ਹੋ, ਅੱਜ ਨਹੀਂ ਤੇ ਕੱਲ ਤੇ ਪਰਸੋਂ, ਵਕਤੀ ਤੌਰ ਤੇ ਤੁਹਾਨੂੰ ਲੱਗੇਗਾ ਯਾਰ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ, ਲੇਕਿਨ ਸੁਣ ਲੇਟਰ ਤੁਸੀਂ ਕਾਮਯਾਬ ਹੋਏਗੇ ਹੋ,
2: ਬਿਲਕੁਲ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੋ
0: ਜੀ
2: ਤੇ ਘਬਰਾਓ ਨਾ ਕਦੇ,
0: ਬਿਲਕੁਲ ਇਸ ਤਰ੍ਹਾਂ। ਜੀ ਸੋਨਮ ਜੀ,
1: ਬਾਤਚੀਤ ਯੂੰ ਹੀ ਚਲਤੀ ਰਹੇਗੀ ਆਪਕੀ ਔਰ ਹਮਾਰੀ, ਔਰ ਸਾਥ ਸਾਥ ਥੋੜੀ ਸੀ ਰੀਅਲ ਅਸਟੇਟ ਕੀ ਬਾਤ ਵੀ ਕਰ ਲੇ
0: ਜੀ,
1: ਸੋਰੀ ਰੀਅਲ ਅਸਟੇਟ ਤੋਂ ਬਾਤ ਹੋ ਗਈ, ਐਸਟ੍ਰੋਲੋਜੀ ਕੀ ਬਾਤ ਮੈਂ ਕਰਨਾ ਚਾਹਤੀ ਹੂੰ, ਹੈ ਐਸਟ੍ਰੋਲੋਜੀ ਬਹੁਤ ਸਾਰੇ ਲੋਕ ਇਸਕੋ ਮਾਨਤੇ ਹੈ ਕਿ ਇਹ ਸੁਪਰਸਟੀਸ਼ੀਅਸ ਥਿੰਗ ਹੈ, ਔਰ ਬਹੁਤ ਸਾਰੇ ਲੋਕ ਇਸਮੇ ਬਹੁਤ ਵਿਸ਼ਵਾਸ ਕਰਤੇ ਹੈ, ਜਬ ਹਮ ਪ੍ਰੈਕਟੀਕਲੀ ਇਸਕੇ ਉੱਪਰ ਬਾਤ ਕਰਤੇ ਹੈ ਤੋ ਵੀ ਰਿਅਲਾਈਜ਼ ਐਸਟ੍ਰੋਲੋਜੀ ਇਜ਼ ਲਾਈਕ ਅ ਜੀ ਪੀ ਐੱਸ, ਜੈਸੇ ਆਪਣੀ ਗਾੜੀ ਮੇ ਜੀ ਪੀ ਐੱਸ ਲਗਾ ਹੋਇਆ ਤੋ ਆਪਣੇ ਕਹੀਂ ਜਾਣਾ ਤੋ ਯੂ ਐਡ address in that, to GPS aapko wahan le jata hai, aur raaste mein agar kahin construction ho rahi hai, police khadi hai, ya kahin pe kuch khadda hai ya kuch hai, to GPS aapko pehle bata deta hai ki aapne thoda sa take a right turn or left turn or change away. So the same thing is with astrology, agar aap kahin phas gaye hain duniya mein, zindagi mein, aur aapki life mein bahut sari problems aa rahi hain, aapko rasta nahi mil raha ki aapne kahan jana hai, तो एस्ट्रोलॉजी इज द ओनली एजुकेशन, एस्ट्रोलॉजी इज द ओनली वे टू नो अबाउट योर लाइफ, अबाउट योर पास्ट, अबाउट योर प्रेजेंट और अबाउट योर फ्यूचर। तो इसके बारे में हम आगे चल के बातचीत करते रहेंगे, और आप भी कोई बात करना चाहते हैं तो 416233

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਆਨੰਦਿਤ ਹੋ ਕੇ ਜ਼ਿੰਦਗੀ ਨੂੰ ਗੁਜ਼ਾਰ ਰਹੇ ਹੋਵੋਗੇ। ਤੁਹਾਡਾ ਸਾਡਾ ਸਾਥ ਯੂਜ਼ਲੀ 7 ਵਜੇ ਹੁੰਦਾ ਜੀ, ਪਰ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਛਾਲ ਮਾਰ ਕੇ 6 ਵਜੇ ਆ ਗਏ ਹਾਂ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਜ਼ਰੂਰ 6 ਵਜੇ ਪ੍ਰੋਗਰਾਮ ਨੂੰ ਟਿਊਨ ਇਨ ਕਰਿਆ ਕਰਨਾ, ਮੇਰਾ ਸਾਥ ਦਿਆ ਕਰਨਾ, ਜਿੱਦਾਂ ਯੂਜ਼ਲੀ 7 ਵਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀ। ਸੋ ਹੁਣ 6 ਤੋਂ 7 ਰੇਡੀਓ ਅੰਦਾਜ਼ ਚਲੋ AM 530 ਦੇ ਤੁਹਾਡੇ ਨਾਲ ਹਾਜ਼ਰ ਹੋਇਆ ਕਰੇਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ, ਅਤੇ ਆਸ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਜ਼ਰੂਰ ਦਿਆ ਕਰੋਗੇ। ਸੋ ਸਾਥ ਦੇਣ ਦੇ ਲਈ ਸਟੂਡੀਓਜ਼ ਦਾ ਨੰਬਰ ਤੁਹਾਡੇ ਨਾਲ ਸਾਂਝੇ ਕਰਦੀ ਹੈ ਜੀ, 416-233-7368 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਰੇਡੀਓ ਅੰਦਾਜ਼ ਪ੍ਰੋਗਰਾਮ ਦਾ ਨਾਂ ਜੀ, ਅਤੇ ਮੈਂ ਤੁਹਾਡੇ ਨਾਲ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਤੁਹਾਡੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ 7 ਵਜੇ ਤੱਕ। ਰੇਡੀਓ ਅੰਦਾਜ਼ ਦੇ ਵਿੱਚ ਸਾਡੇ ਸਾਰੇ ਲਿਸਨਰਸ ਨੂੰ ਫਿਰ ਤੋਂ ਇੱਕ ਵਾਰ ਜੀ ਆਇਆਂ ਨੂੰ ਵੈਲਕਮ। ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਜੀ ਗੱਲਬਾਤ ਕਰਨੀ ਆ, ਅਤੇ ਤੁਹਾਡੇ ਨਾਲ ਗੱਲਬਾਤ ਸਾਡੀ ਜ਼ਰੂਰ ਹੋਏਗੀ। 416-233-7368 416-233-7368 'ਤੇ।

0: ਮੌਸਮ ਬੜਾ ਖੂਬਸੂਰਤ ਆ ਤੇ ਜਾਂਦਾ ਜਾਂਦਾ ਜਿਹੜਾ ਸਮਰ ਦਾ ਸੀਜ਼ਨ ਆ ਉਹ ਤੁਹਾਨੂੰ ਕਹਿ ਰਿਹਾ ਕਿ ਇੰਜੋਏ ਕਰ ਲਓ ਜਿਹੜੇ ਥੋੜ੍ਹੇ ਜਿਹੇ ਦਿਨ ਰਹਿ ਗਏ ਸਮਰ ਦੇ। ਪਰ ਫਿਲਹਾਲ ਤਾਂ ਜਦੋਂ ਗੱਲ ਕਰਦੇ ਹਾਂ ਰੁੱਤਾਂ ਦੀ, ਮੌਸਮ ਦੀ, ਕੁਦਰਤ ਦੀ, ਹਰ ਇੱਕ ਦਿਨ ਦੀ, ਹਰ ਇੱਕ ਦਿਨ ਦੀ ਆਪਣੀ ਇੰਪੋਰਟੈਂਸ ਆ, ਹਰ ਇੱਕ ਰੁੱਤ ਦੀ, ਹਰ ਇੱਕ ਮੌਸਮ ਦੀ ਆਪਣੀ ਇੰਪੋਰਟੈਂਸ ਆ। ਜਿੱਦਾਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹੁੰਦੇ ਹਾਂ ਕਿ ਵੈਸੇ ਤਾਂ ਅਸੀਂ ਸੌਖੀ ਮੰਗਦੇ ਹਾਂ ਹਰ ਵਕਤ, ਪਰ ਦੁੱਖ ਦੀ ਆਪਣੀ ਇੰਪੋਰਟੈਂਸ ਆ ਅਤੇ ਸੁੱਖ ਦੀ ਆਪਣੀ ਇੰਪੋਰਟੈਂਸ ਆ। ਸੋ ਜੇ ਦੁੱਖ ਨਾ ਹੋਵੇ ਤਾਂ ਸੁੱਖ ਦੀ ਕੋਈ ਮਹੱਤਤਾ ਜ਼ਿੰਦਗੀ ਦੇ ਵਿੱਚ ਨਾ ਰਹੇ। ਸੋ ਇੱਦਾਂ ਹੀ ਹੁਣ ਲੌਂਗ ਵੀਕਐਂਡ ਵੀ ਹੈਗਾ, ਲੇਬਰ ਡੇ ਲੌਂਗ ਵੀਕਐਂਡ ਆ ਜੀ, ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਸ ਲੌਂਗ ਵੀਕਐਂਡ ਦੀ। ਜ਼ਰੂਰ ਇੰਜੋਏ ਕਰਨਾ ਤੁਸੀਂ ਆਪਣੀ ਫੈਮਿਲੀਜ਼ ਦੇ ਨਾਲ ਅਤੇ ਜੀ ਇਸ ਸੀਜ਼ਨ ਨੂੰ ਵੀ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। 6:05 ਹੋ ਗਏ ਆ, 24 degrees ਟੈਂਪਰੇਚਰ ਰਾਈਟ ਨਾਓ, ਬਟ ਫੀਲਸ ਲਾਈਕ 29 degrees। ਸੋ ਮੌਸਮ ਬੜਾ ਖੂਬਸੂਰਤ ਹੈ ਅਤੇ ਇਸ ਵੀਕਐਂਡ 'ਤੇ ਤੁਹਾਡੇ ਨਾਲ ਕਦਮ ਨਾ ਕਦਮ ਲਾ ਕੇ ਕੁਦਰਤ ਨੇ ਵੀ ਚੱਲਣਾ। ਸੋ ਤੁਸੀਂ ਕਿਤੇ ਬਾਹਰ ਅੰਦਰ ਜਾਣਾ, ਘੁੰਮਣਾ, ਆਪਣੀ ਫੈਮਿਲੀ ਨੂੰ ਕਿਤੇ ਲੈ ਕੇ ਜਾਣਾ ਅਤੇ ਵਧੀਆ ਮੌਸਮ ਹੈ ਜੀ, ਅਤੇ ਤੁਸੀਂ ਜ਼ਰੂਰ ਜਾ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਸੋ ਤੁਹਾਡਾ ਸਾਡਾ ਸਾਥ ਹੈ ਜੀ 7 ਤੱਕ, ਰੇਡੀਓ ਅੰਦਾਜ਼ ਤੁਹਾਡੇ ਨਾਲ ਹਾਜ਼ਰ ਹੋ ਚੁੱਕਿਆ। ਪ੍ਰੋਗਰਾਮ ਤੁਸੀਂ ਜ਼ਰੂਰ ਇੰਜੋਏ ਕਰਨਾ ਅਤੇ ਗੱਲਬਾਤ ਕਰਨੀ ਆ। ਜਿਹੜੇ ਸਾਡੇ ਨਵੇਂ ਲਿਸਨਰਸ ਅੱਜ ਪ੍ਰੋਗਰਾਮ ਦੇ ਵਿਚਾਰ ਆਉਣ ਹੋਣਗੇ ਉਹਨਾਂ ਨੂੰ ਨਿੱਕੀ ਜੀ ਆਇਆ ਜੀ, ਅਤੇ ਸਟੂਡੀਓਜ਼ ਨੰਬਰ ਰਹਿਣਗੇ 416-233-7368, 416-233-7368। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਚਲੋ AM 530 ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ।
1: ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट्स प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477-702-23।
6: लाइसेंस नंबर 10394।

ਵੈਲਕਮ ਬੈਕ ਜੀ, 6:08 ਹੋ ਗਏ ਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਚਲੋ M530 ਦੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਪ੍ਰੋਗਰਾਮ ਦੇ ਦੌਰਾਨ ਤੁਸੀਂ ਮੇਰਾ ਸਾਥ ਜ਼ਰੂਰ ਦਿਓਗੇ। 416-233-7368 4162-33-7368 ਸਟੂਡੀਓਜ਼ ਦਾ ਨੰਬਰ ਹੈ ਜੀ, ਅਤੇ ਜ਼ਰੂਰ ਹੁਣ ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੀ ਗੱਲਬਾਤ ਸਾਡੇ ਨਾਲ ਬਲਕਿ ਸਾਰੇ ਲਿਸਨਰਸ ਦੇ ਨਾਲ ਸਾਂਝੀ ਕਰ ਸਕਦੇ ਹੋ। 416-233-7368 4162-33-7368 ਸਟੂਡੀਓਜ਼ ਦੇ ਨੰਬਰ ਨੇ। ਰੇਡੀਓ ਅੰਦਾਜ਼ ਹੁਣ ਤੁਹਾਡੇ ਨਾਲ 6 ਵਜੇ ਹਾਜ਼ਰ ਹੋਇਆ ਕਰੇਗਾ ਜੀ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹੋ। 416-233-7368 4162-33-7368। ਗੱਲ ਕੁਛ ਕਰ ਲਈਏ, ਕੁਛ ਖਬਰਾਂ ਅਤੇ ਨਾਲ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਤਾਂ ਹੁਣ ਆਹ ਪਿਛਲੇ ਵੀਕ ਜਿਹੜਾ ਜੀ ਮੌਸਮ ਅਤੇ ਮੀਂਹ ਕਾਫੀ ਪਿਆ, ਫਲੱਡਿੰਗ ਹੋ ਗਈ, ਬਹੁਤ ਸਾਰਾ ਨੁਕਸਾਨ ਹੋਇਆ, ਸੜਕਾਂ 'ਤੇ ਗੱਡੀਆਂ ਸਟੱਕ ਹੋ ਗਈਆਂ ਪਾਣੀ ਦੇ ਵਿੱਚ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਜਦੋਂ ਹੁਣ ਇੱਕ ਤਾਂ ਕਲੀਨਅਪ ਚੱਲ ਰਿਹਾ ਸਾਰਾ, ਜਿੱਥੇ ਜਿੱਥੇ ਪਾਣੀ ਜ਼ਿਆਦਾ ਆ ਗਿਆ ਜਾਂ ਹੋਰ ਡੈਮੇਜ ਹੋਇਆ, ਦਰਖਤ ਡਿੱਗ ਗਏ, ਇੱਕ ਤਾਂ ਕਲੀਨਅਪ ਚੱਲ ਰਿਹਾ। ਦੂਸਰੀ ਸਾਈਡ ਹੈ ਜੀ ਕਿ ਗੋਡ ਫਰਬਿਡ ਅਗਰ ਤੁਸੀਂ ਜਾਂ ਕੋਈ ਪ੍ਰੋਪਰਟੀ ਇਸ ਮਾਰ ਦੇ ਵਿੱਚ ਆਈ ਹੋਵੇ ਤਾਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਨਾ ਕਾਫੀ ਔਖਾ ਹੋ ਰਿਹਾ। ਅਤੇ ਵੈਸੇ ਹੀ ਗੱਲ ਕਰਦੇ ਹੁੰਦੇ ਹਾਂ ਕਿ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਨਾ ਤਾਂ ਚਲੋ ਥੋੜ੍ਹਾ ਜਿਹਾ ਔਖਾ ਹੁੰਦਾ ਹੀ ਹੈ, ਪਰ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਜਿਹੜੀ ਕਿ ਜਿਹਦੇ ਵਿੱਚ ਕਿਸੇ ਦਾ ਕਸੂਰ ਵੀ ਨਹੀਂ ਹੁੰਦਾ, ਅਤੇ ਉਸ ਤੋਂ ਬਾਅਦ ਤੁਹਾਨੂੰ ਅਖਿਆਈ ਆਵੇ ਆਪਣੀ ਪ੍ਰੋਪਰਟੀ ਨੂੰ ਜਾਂ ਜੋ ਤੁਸੀਂ ਪੇ ਕੀਤਾ ਉਹਨੂੰ ਕਲੇਮ ਕਰਨ ਦੇ ਲਈ, ਤਾਂ ਫਿਰ ਬੜਾ ਔਖਾ ਲੱਗਦਾ। ਸੋ ਗੱਲਾਂ ਬਾਤਾਂ ਕੁਛ ਕਰਾਂਗੇ ਨਾਲ ਖਬਰਾਂ ਅਤੇ ਨਾਲ ਹੋਰ ਤੁਹਾਡੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੀਆਂ। 416-233-7368 4162-33-7368

0: ਸੋ ਬਿਲਕੁਲ ਜੀ, ਪਤਾ ਨਹੀਂ ਲੱਗਦਾ ਕਿ ਪਾਸਾ ਕਦੋਂ ਪਲਟ ਜਾਣਾ ਹੈ, ਜ਼ਿੰਦਗੀ ਨੇ ਕਦੋਂ ਕਰਵਟ ਬਦਲ ਜਾਣੀ ਆ। ਅਤੇ ਕਈ ਵਾਰ ਹੁੰਦਾ ਕਿ ਸਾਨੂੰ ਸਾਡੀ ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿਣੀ ਆ, ਐਂਡ ਖਾਸ ਕਰਕੇ ਜਦੋਂ ਅਸੀਂ ਸੋਚਦੇ ਹਾਂ ਥੋੜ੍ਹੀ ਜਿਹੀ ਅਸੀਂ ਸੈਲਫਿਸ਼ ਹੋ ਜਾਂਦੇ ਹਾਂ, ਜਾਂ ਥੋੜ੍ਹਾ ਜਿਹਾ ਇਹੀ ਸੋਚਦੇ ਹਾਂ ਵੀ ਬਸ ਮੇਰਾ ਹੀ ਘਰ ਸਵਰ ਜਾਵੇ, ਜਾਂ ਮੈਂ ਹੀ ਅਮੀਰ ਹੋ ਜਾਵਾਂ, ਜਾਂ ਮੇਰਾ ਹੀ ਸਭ ਕੁਝ ਬਣ ਜਾਵੇ, ਉਦੋਂ ਅਸੀਂ ਜਦੋਂ ਸਿਰਫ ਸਪੈਸ਼ਲੀ ਕਹੀਏ ਵੀ ਅਸੀਂ ਲਾਲਚੀ ਹੁੰਦੇ ਹਾਂ, ਉਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਨੇ ਕਦੋਂ ਕਰਵਟ ਬਦਲ ਲੈਣੀ ਹੈ, ਇਹ ਸਾਨੂੰ ਨਹੀਂ ਪਤਾ। ਸੋ ਜ਼ਰੂਰ ਜ਼ਹਿਨ 'ਚ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਦਿਨ ਕਦੇ ਵੀ ਬਦਲ ਸਕਦੇ ਆ। ਤੁਸੀਂ ਕਿਸੇ ਨਾਲ ਉਹੀ ਕਰੋ ਜਾਂ ਕਿਸੇ ਨੂੰ ਉਹੀ ਬੋਲੋ ਜੋ ਕੱਲ੍ਹ ਨੂੰ ਤੁਸੀਂ ਸਹਿ ਸਕੋ ਜਾਂ ਸੁਣ ਸਕੋ। ਜੇ ਅਸੀਂ ਸੋਚ ਸਕਦੇ ਹਾਂ ਕਿ ਵੀ ਇਹ ਤਾਂ ਮੈਂ ਸੁਣ ਨਹੀਂ ਸਕਦਾ, ਅਤੇ ਉਹ ਅੱਜ ਕਿਸੇ ਨੂੰ ਕਹੋ ਵੀ ਨਾ। ਸੋ ਇਹ ਜ਼ਿੰਦਗੀ ਦਾ ਦਸਤੂਰ ਹੈ, ਜ਼ਿੰਦਗੀ ਦਾ ਅਸੂਲ ਹੈ ਕਿ ਨੀਵੇਂ ਹੋ ਕੇ ਚੱਲੋ, ਅਤੇ ਨੀਵੇਂ ਥਾਂ ਕਹਿੰਦੇ ਪਾਣੀ ਵੀ ਪਹੁੰਚ ਜਾਂਦੇ ਆ, ਜਿਹੜੇ ਉੱਚੇ ਪਹਾੜ ਉੱਚੇ ਟਿੱਬੇ ਹੁੰਦੇ ਆ ਅਤੇ ਉਹ ਫਿਰ ਰੇਤ 'ਚ ਹੀ ਰਹਿ ਜਾਂਦੇ ਆ, ਕਿਉਂਕਿ ਉਹ ਉੱਚੇ ਹੁੰਦੇ ਆ ਨਾ। ਜਦੋਂ ਸਾਨੂੰ ਨਿਵਾਣ ਨਹੀਂ ਆਉਂਦੀ, ਜਦੋਂ ਸਾਨੂੰ ਨੀਵਾਂ ਨਹੀਂ ਹੋਣਾ ਆਉਂਦਾ, ਫਿਰ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ। ਐਨੀ ਹਾਓ, ਵੈਲਕਮ ਬੈਕ ਜੀ। 6:13 ਹੋ ਗਿਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਤੁਸੀਂ ਮੇਰਾ ਸਾਥ ਦੇ ਰਹੇ ਹੋ। ਸਟੂਡੀਓਜ਼ ਦਾ ਨੰਬਰ 416-233-7368 4162-33-7368 'ਤੇ ਕਾਲ ਕਰ ਸਕਦੇ ਹੋ। ਸੁਨੇਹਾ ਦੱਸਦੀ ਹੈ ਮੇਰੀਆਂ ਭੈਣਾਂ ਦੇ ਲਈ। ਸਭ ਤੋਂ ਪਹਿਲਾਂ ਸੁਨੇਹਾ ਮੇਰੀਆਂ ਭੈਣਾਂ ਦੇ ਲਈ ਹੁੰਦਾ ਜਿਨ੍ਹਾਂ ਨੇ ਸੂਟ ਖਰੀਦਣੇ ਆ ਜੀ, ਕਿਉਂਕਿ ਸੂਟਾਂ ਦਾ ਬੜਾ ਚੱਕਰ ਪੈ ਜਾਂਦਾ ਜਦੋਂ ਕਿਤੇ ਵਿਆਹ ਸ਼ਾਦੀ 'ਤੇ ਜਾਣਾ ਅਤੇ ਘਰ ਸੂਟ ਨਾ ਹੋਵੇ। ਇਹ ਤਾਂ ਹੋ ਨਹੀਂ ਸਕਦਾ ਕਿ ਸੂਟ ਨਾ ਹੋਵੇ, ਪਰ ਤੁਹਾਡਾ ਮਨ ਹੋਵੇ ਕਿ ਨਵਾਂ ਸੂਟ ਖਰੀਦਣਾ, ਬੇਸ਼ਰਤੇ ਸੂਟ ਤਾਂ ਕਾਫੀ ਹੁੰਦੇ ਆ, ਪਰ ਕਈ ਵਾਰ ਮਨ 'ਚ ਵੀ ਹੁੰਦੀ ਆ, ਰੀਝ ਹੁੰਦੀ ਆ ਕਿ ਮੈਂ ਨਵਾਂ ਸੂਟ ਖਰੀਦਣਾ, ਕੋਈ ਲਹਿੰਗੇ ਕਰਾਰੇ ਸ਼ਰਾਰੇ ਖਰੀਦਣੇ ਆ, ਜਾਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਰਿਹਾ, ਕੋਈ ਪਾਰਟੀ ਤੁਸੀਂ ਅਟੈਂਡ ਕਰਨ ਜਾ ਰਹੇ ਹੋ, ਤਾਂ ਫਿਰ ਅਪਰਾ ਫੈਸ਼ਨ ਦਾ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰਨਾ ਜੀ। ਅਪਰਾ ਫੈਸ਼ਨ 'ਤੇ ਜਿੱਥੇ ਲਹਿੰਗੇ ਕਰਾਰੇ ਸ਼ਰਾਰੇ ਤੁਹਾਨੂੰ ਮਿਲਣੇ ਆ, ਨਵੀਆਂ ਕਢਾਈਆਂ ਮਿਲ ਜਾਣੀਆਂ, ਨਵੇਂ ਕਲਰ ਮਿਲ ਜਾਣੇ ਆ, ਜਾਂ ਫਿਰ ਤੁਸੀਂ ਜੀ ਹੈਵੀ ਡਰੈਸਿਸ ਚਾਹੀਦੀਆਂ, ਸਾੜੀਆਂ ਚਾਹੀਦੀਆਂ, ਗੱਲ ਕਰ ਲਈਏ ਵਿਆਹ ਸ਼ਾਦੀ ਵਿੱਚ ਦੇਣ ਲੈਣ ਵਾਲੇ ਸੂਟ ਚਾਹੀਦੇ ਆ, ਅਤੇ ਜੀ ਨਾਲ ਦੀ ਨਾਲ ਸੂਟਾਂ ਦੇ ਮੈਚ ਕਰਦੀ ਜੁਲਰੀ ਤੁਹਾਨੂੰ ਚਾਹੀਦੀ ਆ, ਕਲੀਰੇ ਚਾਹੀਦੇ ਆ, ਚੂੜੇ ਚਾਹੀਦੇ ਆ, ਕੰਬਲ ਚਾਹੀਦੇ ਆ ਮਿਲਣੀ ਦੇ ਲਈ, ਯਾਨੀ ਕਿ ਏ ਟੂ ਜ਼ੀ ਸਾਰਾ ਦਾ ਸਾਰਾ ਸਮਾਨ ਤੁਹਾਨੂੰ ਵਿਆਹ ਸ਼ਾਦੀਆਂ ਦੇ ਲਈ ਮਿਲ ਜਾਣਾ ਅਪਰਾ ਫੈਸ਼ਨ ਤੋਂ, ਜਿਹੜੇ ਕਿ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਇੱਥੇ ਟੇਲਰ ਦੀਆਂ ਸਰਵਿਸਿਸ ਵੀ ਤੁਹਾਨੂੰ ਮਿਲ ਜਾਣੀਆਂ, ਜਿਹੜੇ ਇੱਥੇ ਮੈਡਮ ਨੇ, ਤੁਸੀਂ ਆਪਣਾ ਸੂਟ ਲੈ ਕੇ ਜਾਇਓ ਅਤੇ ਬੜਾ ਸੋਹਣਾ ਤੁਹਾਡਾ ਸੂਟ ਸਟਿੱਚ ਕਰਕੇ ਦੇਣਗੇ। ਸੋ ਟੇਲਰਿੰਗ ਦੀਆਂ ਸਰਵਿਸਿਸ ਤੁਹਾਨੂੰ ਚਾਹੀਦੀਆਂ ਅਤੇ ਅਪਰਾ ਫੈਸ਼ਨ 'ਤੇ ਪਹੁੰਚ ਜਾਇਓ ਜੀ, ਕਿਤੇ ਹੋਰ ਟੇਲਰ ਲੱਭਣ ਦੀ ਲੋੜ ਨਹੀਂ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਕਿਤੇ ਸੂਟ ਫੜਾ ਤੇ ਆਉਂਦੇ ਹਾਂ, ਫਿਰ ਉੱਦਾਂ ਦਾ ਸਟਿਚਿੰਗ ਨਹੀਂ ਹੁੰਦੀ, ਜਾਂ ਫਿਰ ਪ੍ਰੋਪਰ ਤੁਹਾਨੂੰ ਲੱਗਦਾ ਵੀ ਸਵਾਈ ਨਹੀਂ ਕੀਤੀ ਗਈ ਸੂਟ ਦੀ, ਅਤੇ ਫਿਰ ਸੂਟ ਵੀ ਖਰਾਬ ਹੋ ਜਾਂਦਾ। ਸੋ ਸੂਟ ਸਵਾਉਣਾ, ਸੂਟ ਖਰੀਦਣਾ, ਵਿਆਹ ਸ਼ਾਦੀ ਆ ਰਿਹਾ, ਸੂਟ ਲੈਣ ਦੇਣ ਲਈ ਚਾਹੀਦੇ ਆ, ਅਤੇ ਉਹ ਸਾਰਾ ਕੁਝ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ। 2575 ਸੇਲਸ ਐਵੀਨਿਊ ਈਸਟ ਯੂਨਿਟ ਨੰਬਰ 21 ਬ੍ਰੈਮਟਨ ਦੇ ਵਿੱਚ ਕਾਲ ਕਰ ਲੈਣੀ ਹੈ ਜੀ ਅਪਰਾ ਫੈਸ਼ਨ 'ਤੇ, 647-641-4595 6476414595 'ਤੇ ਕਾਲ ਕਰ ਲੈਣੀ ਆ। ਸੋਰੀ, ਦੋ ਕਾਲਸ ਆ ਰਹੀਆਂ ਸੀ ਅਤੇ ਥੋੜ੍ਹਾ ਜਿਹਾ ਗੀਤ ਸੰਗੀਤ ਲਾਇਆ ਸੀ ਤੁਹਾਡੇ ਲਈ, ਅਤੇ ਤੁਸੀਂ ਜ਼ਰੂਰ ਜੀ ਹੁਣ ਕਾਲ ਕਰ ਸਕਦੇ ਹੋ 416-233-7368 4162-33-7368, ਕਿਉਂਕਿ ਨਵਾਂ ਟਾਈਮ ਆ ਜੀ। ਮੈਨੂੰ ਪਤਾ ਨਹੀਂ ਕਿੰਨੇ ਕੁ ਲਿਸਨਰ ਸੁਣ ਰਹੇ ਨੇ ਪ੍ਰੋਗਰਾਮ ਨੂੰ, ਅਗਰ ਤੁਸੀਂ ਸੁਣ ਰਹੇ ਹੋ ਅਤੇ ਅਗਰ ਤੁਸੀਂ ਕਾਲ ਕਰ ਸਕਦੇ ਹੋ, ਅਗਰ ਤੁਸੀਂ ਡਰਾਈਵ ਨਹੀਂ ਕਰ ਰਹੇ ਤਾਂ ਫਿਰ ਜ਼ਰੂਰ ਕਾਲ ਕਰ ਲੈਣੀ ਆ ਸਟੂਡੀਓ 'ਚ 416-233-7368। ਜਿਹੜੇ ਸਾਡੇ ਲਿਸਨਰਸ ਰੇਡੀਓ ਅੰਦਾਜ਼ ਨੂੰ ਸਪੋਰਟ ਕਰਨਾ ਚਾਹੁੰਦੇ ਆ ਜੀ, ਤੁਸੀਂ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਫਾਈਨੈਂਸ਼ਲੀ, ਅਤੇ ਜੀ ਜ਼ਰੂਰ ਜੀ ਆਇਆਂ ਨੂੰ ਤੁਹਾਨੂੰ ਪ੍ਰੋਗਰਾਮ ਨੂੰ ਜੁਆਇਨ ਕਰਨਾ। ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਅਗਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਰੇਡੀਓ ਅੰਦਾਜ਼ ਦੇ ਜ਼ਰੀਏ, ਤਾਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ ਜੀ 647-234-6000। ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ ਜ਼ਿੰਦਗੀ ਦੀ, ਅਸੀਂ ਗੱਲ ਕੀਤੀ ਸੀ ਅਤੇ ਜ਼ਿੰਦਗੀ 'ਚ ਅੱਜ ਕੱਲ੍ਹ ਤਾਂ ਪੈਸਾ ਪਹਿਲਾਂ ਆਉਣਾ ਚਾਹੀਦਾ, ਅਤੇ ਪੈਸੇ 'ਤੇ ਅਸੀਂ ਗੱਲਬਾਤ ਕਰਾਂਗੇ, ਪਰ ਪ੍ਰਮੋਦ ਜੀ ਕਾਲ ਕਰ ਰਹੇ ਸੀ, ਇੱਕ ਦੋ ਵਾਰ ਇਹਨਾਂ ਦੀ ਕਾਲ ਵੀ ਡਿਸਕਨੈਕਟ ਹੋ ਗਈ, ਉਹਨਾਂ ਨਾਲ ਗੱਲ ਕਰ ਲਈਏ ਪਹਿਲਾਂ। ਹਾਂਜੀ ਪ੍ਰਮੋਦ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ। ਹਾਂਜੀ
0: ਅੱਛਾ ਠੀਕ ਹੈ ਜੀ, ਮੈਂ ਕਿਹਾ ਪਤਾ ਨੀ ਕੌਣ ਛਾਲਾ ਮਾਰਦਾ ਰਹੇ,
1: ਮੈਂ ਤਾਂ ਸੁਣਦੇ ਰਹਿੰਦੀ ਹਮੇਸ਼ਾ।
0: ਠੀਕ ਹੈ ਜੀ,
1: ਹਲੇ ਪਹਿਲਾਂ ਹੀ ਕੁਦਰਤੀ ਤੁਸੀਂ ਕਹਿਤਾ ਨਹੀਂ, ਮੈਂ ਅੱਜ ਪਹਿਲਾਂ ਆ ਗਈ।
0: ਠੀਕ ਹੈ ਜੀ, ਜੀ ਆਇਆਂ ਨੂੰ ਜੀ ਤੁਸੀਂ ਕਾਲ ਕੀਤੀ।
1: ਮੈਂ 7 ਵਜੇ ਟੋਲਣਾ ਸੀ ਤੁਹਾਨੂੰ, ਤੇ ਅੱਜ ਕੁੜੀ ਕਿੱਥੇ ਚਲ ਗਈ।
0: ਨਹੀਂ ਜੀ, ਸ਼ੁਕਰ ਹੈ ਤੁਸੀਂ ਕਾਲ ਕਰ ਲਈ, ਤੇ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ 7 ਵਜੇ ਸੁਣਦੇ ਸੀ ਤੇ ਅੱਜ 6 ਵਜੇ ਵੀ ਸੁਣ ਰਹੇ ਹੋ, ਬਹੁਤ ਸ਼ੁਕਰੀਆ ਤੁਹਾਡਾ।
1: ਅੱਜ ਉਦਾਂ ਹੀ ਲਾ ਗਿਆ ਵੀ ਦੇਖਾ ਕੀ ਆਉਂਦਾ।
0: ਠੀਕ ਹੈ,
1: ਤੁਹਾਡਾ ਤਾਂ ਬਹੁਤ ਵਧੀਆ, ਬਹੁਤ ਹੀ ਵਧੀਆ ਲੱਗਦਾ ਮੈਨੂੰ ਕਿਤੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਤੁਸੀਂ ਕਾਲ ਕੀਤੀ,
1: ਬਹੁਤ ਵਧੀਆ,
0: ਬਹੁਤ ਸ਼ੁਕਰੀਆ ਜੀ, ਆਪਣਾ ਖਿਆਲ ਰੱਖਿਓ। ਓ ਆਮ ਸੋ ਸੋਰੀ, ਆਈ ਥੋਟ ਤੁਹਾਡੀ ਗੱਲ ਕੰਪਲੀਟ ਹੋ ਗਈ ਆ। ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਗੱਲਬਾਤ ਕਰ ਰਹੇ ਹੋ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, ਤੁਸੀਂ ਜ਼ਰੂਰ ਕਾਲ ਕਰਿਓ। ਅਤੇ ਅੱਜ ਪ੍ਰੋਗਰਾਮ ਤੁਹਾਡੇ ਨਾਲ ਇਸ ਟਾਈਮ ਪਹਿਲੀ ਵਾਰ ਸਾਂਝ ਪਾ ਰਹੇ ਹਾਂ, ਅਤੇ ਜਿੰਨੇ ਵੀ ਲਿਸਨਰਸ ਪ੍ਰੋਗਰਾਮ ਨੂੰ ਸੁਣ ਰਹੇ ਹਾਂ ਜ਼ਰੂਰ ਕਾਲ ਕਰਿਓ। 416-233-7368 416-233-7368 ਰੇਡੀਓ ਅੰਦਾਜ਼ ਪ੍ਰੋਗਰਾਮ ਦਾ ਨਾਂ, ਅਤੇ ਮੇਰਾ ਨਾਮ ਹੈ ਜੀ ਪਰਮ। ਸੋ ਅਸੀਂ ਪੈਸੇ ਦੀ ਗੱਲ ਕਰ ਰਹੇ ਸੀ, ਜ਼ਿੰਦਗੀ ਦੀ ਗੱਡੀ ਪੈਸੇ ਤੋਂ ਬਿਨਾਂ ਨਹੀਂ ਚੱਲਦੀ, ਅਤੇ ਜੇ ਪੈਸਾ ਨਾ ਹੋਵੇ ਤਾਂ ਗੱਡੀ ਲੀਹ ਤੋਂ ਲੈ ਜਾਂਦੀ ਆ। ਸੋ ਪੈਸੇ ਦਾ ਹੱਲ ਤੁਹਾਡਾ ਕਰਕੇ ਦੇਣਾ, ਅਸੀਂ ਗੱਲ ਤੁਹਾਡੀ ਕਰਾਉਣ ਜਾ ਰਹੇ ਹਾਂ ਮਯੰਕ ਪਟਨਾਗਰ ਜੀ ਦੇ ਨਾਲ, GNE ਮੋਰਗੇਜਸ ਤੋਂ। ਜਦੋਂ ਅਸੀਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ ਤਾਂ ਮੋਰਗੇਜ ਤੋਂ ਪਹਿਲੇ ਸਾਨੂੰ ਉਹਦਾ ਹਿਸਾਬ ਕਿਤਾਬ ਕਰਨਾ ਪੈਂਦਾ ਕਿ ਮੋਰਗੇਜ ਹੋ ਜੂਗੀ, ਨਹੀਂ ਹੋਊਗੀ, ਕਿੱਦਾਂ ਹੋਊਗੀ, ਏ ਲੈਂਡਰ ਦੇ ਨਾਲ ਹੋਊ, ਬੀ ਲੈਂਡਰ ਦੇ ਨਾਲ ਹੋਊ, ਐਕੁਟੀ ਟੇਕ ਆਊਟ ਕਰਨੀ ਪਊ, ਕੀ ਸਲਿਊਸ਼ਨ ਹੋ ਸਕਦਾ ਅਗਰ ਡਾਊਨ ਪੇਮੈਂਟ ਕਰਦੀ ਆ। ਸੋ ਪੈਸੇ ਦਾ ਬੇਸਿਕਲੀ ਹੱਲ ਹੈ ਜੀ, ਮੋਰਗੇਜ ਦਾ ਹੱਲ ਹੈ GNE ਮੋਰਗੇਜਸ ਤੋਂ। ਮਯੰਕ ਪਟਨਾਗਰ ਜੀ ਦਾ ਫੋਨ ਨੰਬਰ 647-702-2023 6477022023। ਮਾਇਕ ਜੀ ਸਾਡੇ ਨਾਲ ਨੇ, ਸੁਨੇਹਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਨੇ। ਮਾਇਕ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸ਼ੋਅ ਦੇ ਵਿੱਚ, ਜੀ ਆਇਆਂ ਨੂੰ ਤੁਹਾਨੂੰ।
2: ਮੈਮ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
0: ਮੈਂ ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
2: ਮੈਂ ਠੀਕ ਠਾਕ, ਪਹਿਲਾਂ ਤੁਹਾਨੂੰ ਬਹੁਤ ਵਧਾਈਆਂ ਹੋਣ ਮੇਰੇ ਵੱਲੋਂ, ਮੇਰੀ ਫੈਮਿਲੀ ਵੱਲੋਂ, ਤੇ ਮੇਰੀ GNE ਟੀਮ ਵੱਲੋਂ ਕਿ ਤੁਸੀਂ ਹੁਣ ਆਪਣਾ ਟਾਈਮ ਵੀ ਵਧਾ ਲਿਆ ਹੈਗਾ ਤੇ ਵਧੀਆ ਟਾਈਮ ਚ ਹੁਣ ਆ ਗਏ ਹੋ 6 ਤੋਂ 7, ਤਾਂ ਬਸ ਰਹਿ ਆਈ ਮਿਹਰ ਕਰੇ ਤੁਹਾਡੇ ਤੇ ਕਿ ਤੁਸੀਂ ਹੋਰ ਇਹਨੂੰ ਬੁਲਾਓ। ਜੇ ਮੈਂ ਤਾਂ ਕਹਿੰਦਾ ਜੀ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਹ ਵਧੀਆ ਪ੍ਰੋਗਰਾਮ
0: ਜੀ, ਬਹੁਤ ਸ਼ੁਕਰੀਆ
2: ਜੀ, ਸੁਣਦੇ ਆ ਤਾਂ ਫਿਰ ਸਾਡਾ ਦੇਖੋ ਸਾਡਾ ਤਾਂ ਬਿਜ਼ਨਸ ਜ਼ਰੂਰ ਪ੍ਰਮੋਟ ਹੁੰਦਾ, ਪਰ ਤੁਹਾਡੇ ਨਾਲ ਆਪਣੀ ਅੱਜ ਦੀ ਰਿਲੇਸ਼ਨਸ਼ਿਪ ਨਹੀਂ ਹੈਗੀ ਆ, ਸਾਲਾਂ ਦੀ ਰਿਲੇਸ਼ਨਸ਼ਿਪ ਹੈਗੀ। ਆਪਾਂ ਉਹੀ ਚਾਹੁੰਦੇ ਹਾਂ ਵੀ ਤੁਸੀਂ ਖੂਬ ਇਹਨੂੰ ਤਰੱਕੀ 'ਚ ਲੈ ਕੇ ਜਾਓ, ਜਿਹੜਾ ਹੁਣੇ ਤਾਂ ਚੱਲ ਹੀ ਰਿਹਾ ਬਟ ਹੁਣ ਹੋਰ ਵੱਧ ਜਾਏਗਾ ਤਾਂ ਮਜ਼ਾ ਆ ਜਾਏਗਾ। ਬਹਿ ਜਾ,
0: ਬਹੁਤ ਸ਼ੁਕਰੀਆ ਮਾਇਕ ਜੀ, ਤੁਸੀਂ ਪ੍ਰੋਗਰਾਮ ਕਿੰਨੇ ਸਾਲਾਂ ਤੋਂ ਪ੍ਰੋਗਰਾਮ ਦੇ ਵਿੱਚ ਫਾਈਨੈਂਸ਼ਲੀ ਸਾਥ ਦੇ ਰਹੇ ਹੋ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਜਿੰਨੇ ਸਾਡੇ ਲਿਸਨਰਸ ਨੇ ਐਜ਼ ਏ ਕਲਾਇੰਟ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ, ਉਸ ਲਈ ਵੀ ਤੁਹਾਡਾ ਬਹੁਤ ਧੰਨਵਾਦ। ਅੱਜ ਦਾ ਸੁਨੇਹਾ ਜੀ
2: ਅਸੀਂ ਹਮੇਸ਼ਾ ਹੀ ਦੇਖੋ 11 ਸਾਲ ਹੋ ਗਏ ਮੋਰਗੇ ਦਾ ਕੰਮ ਕਰਦੇ ਹੋਏ, ਤੇ ਕਦੇ ਵੀ ਕਿਤੋਂ ਵੀ ਜਿਹੜਾ ਹੈਗਾ ਫੈਮਿਲੀ ਵਾਂਗੂ ਸਾਰਿਆਂ ਨੂੰ ਟ੍ਰੀਟ ਕਰਦੇ ਹਾਂ, ਕਿਸੇ ਦਾ ਵੀ ਕੋਈ ਪ੍ਰੋਬਲਮ ਨੀ ਕ੍ਰੀਏਟ ਕੀਤੀ ਜਾਂਦੀ, ਜਿਸ ਕਰਕੇ ਕਿਸੇ ਨੂੰ ਵੀ ਪ੍ਰੋਬਲਮ ਆਵੇ। ਅਸੀਂ ਆਹੀ ਚਾਹੁੰਦੇ ਹਾਂ ਕਿ ਜਿਹੜੀ ਸਲੂਸ਼ਨ ਆਪਾਂ ਦਈਏ ਉਹ ਸਾਡੀ ਫੈਮਿਲੀ ਨੂੰ, ਮੈਨੂੰ ਜੇ ਇਟ ਬੈਨੀਫਿਟ ਦਾ, ਜੇ ਬੈਨੀਫਿਟ ਹੋ ਰਿਹਾ ਹੈਗਾ ਤੇ ਦੈਟ ਮੀਨਸ ਆਈ ਹੈਵ ਡਨ ਮਾਈ ਜੋਬ ਰਾਈਟ।
0: ਤੇ
2: ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਤੇ ਆਪਣੇ ਸਾਰੇ ਹੀ ਲਿਸਨਰਸ ਨੂੰ, ਸਾਰੀ ਆਪਣੇ ਫੈਮਿਲੀ ਮੈਂਬਰ ਨੂੰ, ਸਭ ਨੂੰ ਮੇਰੇ ਵੱਲੋਂ ਐਂਡ ਮੇਰੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੀਦਾ
0: ਜੀ। ਬਿਲਕੁਲ ਜੀ, ਐਗਜੈਕਟਲੀ ਦੈਟਸ ਹਾਊ ਇਟ ਸ਼ੁੱਡ ਬੀ। ਆਪਾਂ ਨੂੰ ਸੋਚਣਾ ਚਾਹੀਦਾ ਕਿ ਜੇ ਅਗਲੇ ਦੀ ਜਗ੍ਹਾ ਅਸੀਂ ਹੋਈਏ, ਜਿੱਦਾਂ ਮੈਂ ਪਹਿਲਾਂ ਗੱਲ ਕਰ ਸਕਦੀ ਜੀ, ਅਗਲੇ ਨੂੰ ਉਹੀ ਬੋਲੋ, ਉਹੀ ਅਗਲੇ ਨਾਲ ਕਰੋ ਜੋ ਅਸੀਂ ਸੁਣ ਸਕਦੇ ਹਾਂ ਕੱਲ ਨੂੰ ਜੇ ਸਾਨੂੰ ਸੁਣ ਲੋੜ ਪੈ ਗਈ। ਸੋ ਬਹੁਤ ਵਧੀਆ ਤੁਹਾਡੀ ਗੱਲ ਹੈ ਜੀ, ਤੇ ਸੁਨੇਹਾ ਸਾਡੇ ਲਿਸਨਰਸ ਦੇ ਲਈ ਤੁਹਾਡੇ ਵੱਲੋਂ ਪਲੀਜ਼ ਕੋਈ?
2: ਡੈਫੀਨੇਟਲੀ ਮੈਮ, ਅੱਜ ਜ਼ਰੂਰ ਗੱਲਬਾਤ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਹੜਾ ਆਪਣਾ ਪਹਿਲਾਂ ਆਪਣਾ ਜਿਹੜਾ ਸਤੰਬਰ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਸਤੰਬਰ ਸਪੈਸ਼ਲ ਲੈ ਕੇ ਆਇਆ ਹੋਊਗਾ ਉਹ ਲੈ ਕੇ ਆਏਗੇ ਆਪਣੇ ਭੈਣ ਭਰਾਵਾਂ ਵਾਸਤੇ, ਜਿਹੜੇ ਸਪੈਸੀਫਿਕਲੀ ਗੱਲ ਕੀਤੀ ਜਾਵੇ ਇਨਵੈਸਟਰ ਹੈਗੇ ਆ। ਦੇਖੋ ਕਾਫੀ ਆਪਣੇ ਇਨਵੈਸਟਰਸ ਅੱਜ ਦੀ ਮਾਰਕੀਟ ਦੇ ਵਿੱਚ ਲੋਅ ਪ੍ਰਾਈਸ ਦਾ ਐਡਵਾਂਟੇਜ ਚੁੱਕ ਰਹੇ। ਦੇਖੋ ਤੁਸੀਂ ਰੀਅਲ ਸਟੇਟ ਦੇ ਵਿੱਚ ਹੈਗੇ ਹੀ ਹੋ, ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਇਨਵੈਸਟਰ ਹਜੇ ਸਾਡੇ ਕੋਲ ਆ ਰਿਹਾ ਹੈਗਾ, ਜਿਹੜਾ ਚਾਹ ਰਹੇ ਕਿ ਜਿਹਨਾਂ ਕੋਲ ਪ੍ਰਾਪਰਟੀ ਹੈਗੀ, ਜਿਹਨਾਂ ਕੋਲ ਰੈਵਨਿਊ ਹੈਗਾ, ਉਹ ਆਪਣੀ ਰੈਵਨਿਊ ਨੂੰ ਪ੍ਰਾਪਰਟੀਆਂ ਤੇ ਲਾ ਰਹੇ ਹੈਗੇ ਐਂਡ ਉਹਦਾ ਐਡਵਾਂਟੇਜ ਲੈ ਰਹੇ ਹੈ। ਜਿਹੜੇ ਹਜੇ ਭੈਣ ਭਰਾ ਸੋਚ ਰਹੇ ਸੀ ਕਿ ਹਜੇ ਆਪਾਂ ਕਰੀਏ ਨਾ ਕਰੀਏ, ਡੋਂਟ ਵੇਸਟ ਟਾਈਮ ਕਿ ਬਈ ਐ ਨਾ ਹੋਵੇ ਕਿ ਬਾਅਦ ਵਿੱਚ ਅਪਰਚੁਨਿਟੀ ਦੇਖੋ ਸਭ ਨੂੰ ਆਉਂਦੀ ਆ ਤੇ ਉਹ ਅਪਰਚੁਨਿਟੀ ਨੂੰ ਅਵੇਲ ਕਰਨਾ ਬਹੁਤ ਜ਼ਰੂਰੀ ਆ ਤੇ ਮੈਂ ਇਹੀ ਸਾਰੇ ਵੀ ਭੈਣ ਭਰਾਵਾਂ ਨੂੰ ਸਾਹੀ ਕਹੂੰਗਾ ਕਿ ਜੇ ਤੁਸੀਂ ਚਾਹੁੰਦੇ ਸੀਗੇ ਕਿ ਬਈ ਅਸੀਂ ਇਨਵੈਸਟਰ ਬਣੀਏ ਜਾਂ ਆਪਣੇ ਕੋਲ ਮਲਟੀਪਲ ਪ੍ਰੋਪਰਟੀਜ਼ ਹੋਵੇ ਜਿਸ ਕਰਕੇ ਅਸੀਂ ਪ੍ਰੋਫੈਸ਼ਨਲ ਜਿਹੜਾ ਹੈਗਾ ਲੈਂਡਲੋਰਡ ਬਣ ਪਾਈਏ ਤਾਂ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਅਸੀਂ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ, ਤੁਹਾਨੂੰ ਗਾਈਡ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਗਾਈਡ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਮੋਰਗੇਜ ਦੇ ਵਿੱਚ ਹਮੇਸ਼ਾ ਹੀ ਪ੍ਰੀ ਅਪਰੂਵਲ ਕਰਾਉਂਦੇ ਹਾਂ ਜਿਸ ਕਰਕੇ ਤੁਹਾਨੂੰ ਆਹ ਪਤਾ ਹੋਏਗਾ ਪ੍ਰੋਸੈਸ ਕੀ ਹੋਏਗਾ। There is not going to be any surprise ki matlab jena je apa jehdi cheez hai ye ohnu oh to apa jehda hai ga deviate ho paiye
0: te
2: oh cheez nu dhyan rakhna bahut zaruri hai jehde vi apne investor bhan bhan sun rahe ne jinna nu ko jadi closing aa rahi hai ya sochde sige apa closing karni hai diwale aale chale te ohde vich apa tonu up to 40 years tak di jehdi hai ki amortization le ke tonu de sakde ha ਜਿਸ ਕਰਕੇ ਤੁਹਾਡੀ ਮੰਥਲੀ ਪੇਮੈਂਟ ਵੀ ਕਾਫੀ ਅਫੋਰਡੇਬਲ ਹੋ ਸਕਦੀ ਹੈ। ਨਾਲ ਦੇ ਨਾਲ ਤੁਹਾਨੂੰ 20% ਐਂਡ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ 25% ਤੇ ਵੀ ਰੇਟ ਤੁਹਾਨੂੰ ਐਸ ਲੋ ਐਸ 4.99 ਤੇ ਇਨਵੈਸਟਰ ਪ੍ਰੋਪਰਟੀ ਤੇ ਆਪਾਂ ਦਵਾ ਸਕਦੇ ਹਾਂ। ਆਹ ਦੇਖੋ ਜੀ ਮੈਂ ਏ ਬੀ ਸੀ ਦੀ ਗੱਲ ਨਹੀਂ ਕਰ ਰਿਹਾ, ਮੈਂ ਬੈਂਕ ਦੀ ਗੱਲ ਕਰ ਰਿਹਾ। ਆਹ ਰੇਟ ਜਿਹੜੇ ਮੈਂ ਦੱਸ ਰਿਹਾ ਬੈਂਕ ਦਾ ਰੇਟ ਦੱਸ ਰਿਹਾ ਤੇ ਕਿਸੇ ਨੂੰ ਵੀ ਆਈ ਹੋਵੇ ਕਿ ਬਈ ਆਹ ਸਾਡੀ ਮਤਲਬ ਬੀ ਲੈਂਡਰ ਕੋਲ ਜਾਏਗੀ ਸੀ ਲੈਂਡਰ ਕੋਲ ਜਾਏਗੀ ਉਹ ਨਹੀਂ ਹੈ ਜੀ। 4.99 ਦਾ ਜਿਹੜਾ ਰੇਟ ਆਪਣਾ ਹੈਗਾ ਉਹਦੇ ਵਿੱਚ ਆਪਾਂ ਤੁਹਾਨੂੰ ਬੈਂਕ ਤੋਂ ਫਾਈਨੈਂਸਿੰਗ ਕਰਾਉਂਦੇ ਹਾਂ ਐਂਡ ਸਭ ਤੋਂ ਵੱਡੀ ਗੱਲ ਆ ਕਿ ਇਹਦੇ ਵਿੱਚ ਤੁਹਾਡੀ ਜਦ ਰਿਨੂਅਲ ਆਉਂਦੀ ਆ ਉਹ ਕਾਫੀ ਘੱਟ ਪੈਸੇ ਤੇ ਆਉਂਦੀ ਹੈ। ਜੇ ਤੁਹਾਨੂੰ ਉਹ ਪ੍ਰੋਪਰਟੀ ਨੂੰ ਰਿਨਿਊ ਕਰਨਾ ਪੈ ਜਾਂਦਾ ਹੈਗਾ ਜੇ ਤੁਸੀਂ ਵਿੱਚ ਵਿਚਾਲੇ ਵੇਚਣਾ ਨਹੀਂ ਚਾਹੁੰਦੇ ਤਾਂ ਤੇ ਇਹਦੇ ਬਾਰੇ ਕੋਈ ਵੀ ਭੈਣ ਭਰਾ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਮੈਨੂੰ ਜ਼ਰੂਰ ਕਾਲ ਕਰੋ। ਨੰਬਰ ਆਪਣਾ ਇੱਕੋ ਹੀ ਹੈ ਕਿਹੜੀ ਸਾਰੀ ਗੱਲਬਾਤ ਦਾ 647-2023 6477020023 ਤੇ ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ। ਮੈਡਮ ਜੀ ਦੇਖੋ ਤੁਹਾਨੂੰ ਪਤਾ ਹੀ ਹੈ ਕਦੇ ਵੀ ਕੰਮ ਕੀਤਾ ਹੈਗਾ ਪਰ ਜਿਹੜੀ ਕੰਸਲਟੇਸ਼ਨ ਹੈਗੀ ਆ ਹਮੇਸ਼ਾ ਉਹ ਫ੍ਰੀ ਦਿੱਤੀ ਆ, ਭਾਵੇਂ ਇੱਕ ਵਾਰ ਲਓ ਭਾਵੇਂ ਤਿੰਨ ਵਾਰ ਲਓ, ਜਦੋਂ ਤੱਕ ਤੁਹਾਡੇ ਕੋਲ ਜਿਹੜੀ ਹੈਗੀ ਆ ਚੀਜ਼ ਤੁਹਾਡੀ ਕਲੀਅਰ ਨਹੀਂ ਹੋਏਗੀ ਅਸੀਂ ਜਿਹੜਾ ਹੈਗਾ ਤੁਹਾਨੂੰ ਵਿਦਾਊਟ ਯੋਰ ਪਰਮਿਸ਼ਨ ਅਸੀਂ ਅੱਗੇ ਪ੍ਰੋਸੀਜ ਨਹੀਂ ਕਰਾਂਗੇ। ਐਂਡ ਜੇ ਕੋਈ ਟੈਕਨੀਕਲ ਚੀਜ਼ ਇੱਦਾਂ ਦੀ ਆ ਗਈ ਜਿਹੜੀ ਤੁਹਾਨੂੰ ਨਹੀਂ ਸਮਝ ਆ ਪਾ ਰਹੀ ਆ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡ ਕਰਕੇ ਤੁਹਾਨੂੰ ਆਹ ਦੱਸ ਸਕਦੇ ਹਾਂ ਵਾਟ ਆਰ ਦਾ ਪ੍ਰੋਜ਼ ਐਂਡ ਦਾ ਕੌਨਸ ਫੋਰ ਦੈਟ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਹੈ ਕਿ ਦੁਬਾਰਾ ਦੱਸਦਾ 647-2023 6477020023 ਤੇ ਨਾਲ ਦੇ ਨਾਲ ਆਪਣੇ ਉਹ ਭੈਣ ਭਰਾਵਾਂ ਨੂੰ ਵੀ ਜ਼ਰੂਰ ਕਹੂੰਗਾ ਜਿਹੜੇ ਸੋਚਦੇ ਸੀਗੇ ਕਿ ਉਹਨਾਂ ਦੀ ਰੈਜੀਡੈਂਸ਼ੀਅਲ ਪ੍ਰਾਪਰਟੀ ਭਾਵੇਂ ਕੌਂਡੋ ਹੈਗਾ ਭਾਵੇਂ ਪ੍ਰੀ ਕੰਸਟਰਕਸ਼ਨ ਹੈਗਾ ਉਹਦੀ ਕਲੋਜ਼ਿੰਗ ਆ ਰਹੀ ਆ ਐਂਡ ਉਹਦੇ ਵਿੱਚ ਤੁਹਾਨੂੰ ਅਪਰੇਜ਼ਲ ਦੀ ਪ੍ਰੋਬਲਮ ਆ ਰਹੀ ਆ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡ ਕਰ ਸਕਦੇ ਹਾਂ। ਸਾਡੇ ਕੋਲ ਲੈਟਰਸ ਹੈਗੇ ਆ ਜਿਹੜੇ ਤੁਹਾਨੂੰ ਉਹਦੇ ਵਿੱਚ ਪੂਰੀ ਤਰੀਕੇ ਨਾਲ 80-85% ਤੱਕ ਜਿਹੜੀ ਹੈਗੀ ਆ ਫਾਈਨੈਂਸਿੰਗ ਕਰਾ ਸਕਦੇ ਆ ਉਹ ਵੀ ਮੋਸਟ ਕੰਪੈਟੀਟਿਵ ਰੇਟਸ ਤੇ ਡਿਪੈਂਡਿੰਗ ਔਨ ਯੋਰ ਸਿਚੁਏਸ਼ਨ ਲੈਂਡਰ ਜਿਹੜਾ ਹੈਗਾ ਉਹ ਲਾਈਨ ਅਪ ਕੀਤਾ ਜਾਏਗਾ ਐਂਡ ਵਿਦ ਇਨ 48-72 ਆਵਰ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਵੀ ਹੋ ਸਕਦੇ ਆ ਜੇ ਤੁਹਾਡੀ ਕਿੱਦਾਂ ਦੀ ਸਿਚੁਏਸ਼ਨ ਆ ਗਈ ਹੈ ਕਿ ਤੁਸੀਂ ਸਟੱਕ ਹੋ ਰਹੇ ਹੋ। ਮੇਰੇ ਨਾਲ ਕੋਈ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ ਰੀਫਾਈਨੈਂਸਿੰਗ ਡੈਟ ਕੰਸੋਲੀਡੇਸ਼ਨ ਜਾਂ ਤੁਸੀਂ ਕੋਈ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਹੈ ਜਾਂ ਤੁਸੀਂ ਇੱਕ ਅੰਟੈਰੀਓ ਦੇ ਵਿੱਚ ਹੀ ਨਹੀਂ ਕੰਮ ਕਰਦੇ, ਅਸੀਂ ਦੇਖੋ ਜੀ ਅਲਬਰਟਾ ਦੇ ਵਿੱਚ ਵੀ ਹੁਣ ਅਸੀਂ ਕੰਮ ਕਰਦੇ ਸਾਡੀ ਟੀਮ ਉੱਧਰ ਵੀ ਆਪਾਂ ਪੂਰੀ ਸੈਟਅਪ ਕੀਤੀ ਆ। ਨਾਲ ਦੇ ਨਾਲ ਤੁਹਾਨੂੰ ਹੈਲੀਫੈਕਸ ਜਿਹੜਾ ਨੋਵਾ ਸਕੋਸ਼ੀਆ ਦੇ ਪੈਂਦਾ ਹੈਗਾ ਜਾਂ ਨਿਊ ਬ੍ਰੰਜ਼ਵਿਕ ਦੇ ਵਿੱਚ ਵੀ ਤੁਹਾਨੂੰ ਕੰਮ ਕਰਨਾ ਹੈਗਾ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡੈਂਸ ਦੇ ਸਕਦੇ ਹਾਂ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਇੱਕ ਹੈ 647-2023 6477020023 ਤੇ ਐਂਡ ਲਾਸਟ ਦੇ ਵਿੱਚ ਬਸ ਇੰਨਾ ਹੀ ਕਹਿ ਕੇ ਜਾਊਂਗਾ। ਮੈਡਮ ਜੀ ਦੇਖੋ ਅਸੀਂ ਤੁਹਾਨੂੰ ਪਤਾ ਹੀ ਹੈ ਕਿੰਨੇ ਸਾਲ ਤੋਂ ਆਪਾਂ ਕੰਮ ਕਰ ਰਹੇ ਹਾਂ ਤਾਂ ਉਹ ਸਕਿੱਲ ਸੈੱਟ ਨੂੰ ਅਸੀਂ ਆਪਣੀ ਟੀਮ ਦੇ ਵਿੱਚ ਵੀ ਇਨਕਲੂਡ ਕਰਕੇ ਆਪਣੀ ਟੀਮ ਬਣਾ ਰਹੇ ਹੈਗੇ ਹਾਂ ਜਿਹਦੇ ਚ ਜਿਹਨੂੰ ਅਸੀਂ ਕਹਿੰਦੇ ਜੇਨੀ ਮੋਰਗੇਜ ਦੀ ਟੀਮ ਮੈਨ ਪਟਾਗਾ ਤੇ ਉਹਦੇ ਵਿੱਚ ਜੇ ਤੁਸੀਂ ਸਾਨੂੰ ਜਿਹੜੇ ਆਉਣਾ ਚਾਹੁੰਦੇ ਹੈਗੇ ਹੋ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ ਨਵੇਂ ਹੈਗੇ ਹੋ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਸੈਟਿਸਫਾਈਡ ਨਹੀਂ ਹੈਗੇ ਹੋ ਤੁਸੀਂ ਮੇਰੇ ਨਾਲ ਜਰੂਰ ਗੱਲਬਾਤ ਕਰ ਲਓ, ਤੁਹਾਨੂੰ ਸੈਟੀਸਫੈਕਸ਼ਨ ਵੀ ਮਿਲੇਗੀ, ਤੁਹਾਨੂੰ ਕੰਮ ਵੀ ਸਿਖਾਇਆ ਜਾਏਗਾ, ਨਾਲ ਦੇ ਨਾਲ ਤੁਹਾਨੂੰ ਆਹ ਟ੍ਰਿਕਸ ਦੱਸੀਆਂ ਜਾਣਗੀਆਂ ਜਿਸ ਕਰਕੇ ਤੁਹਾਡੀ ਜਿਹੜੀ ਹੈਗੀ ਆ ਫਾਈਨੈਂਸਿੰਗ ਈਜ਼ੀਲੀ ਜਿਹੜੀ ਹੈਗੀ ਆ ਕੱਢੀ ਜਾਣਗੀ। ਐਂਡ ਸਭ ਤੋਂ ਵੱਡੀ ਗੱਲ, ਅਸੀਂ ਕੰਪੈਰੇਟਿਵ ਕਮਿਸ਼ਨ ਪੈਕੇਜ ਲੈ ਕੇ ਹੈਗੇ ਆ ਜਿਸ ਕਰਕੇ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਹੈਗਾ। ਐਂਡ ਆਪਣੀ ਕਮਿਊਨਿਟੀ ਨੂੰ ਹੈਲਪ ਕਰ ਰਹੇ ਹੈਗੇ ਆ ਪੈਸੇ ਧੇਲੇ ਦੇ ਵਿੱਚ, ਉਹ ਤੋਂ ਵੱਧ ਕੀ ਆਪਾਂ ਕਰ ਸਕਦੇ ਮੈਮ
0: ਜੀ? ਬਹੁਤ ਸ਼ੁਕਰੀਆ ਮੈਮ ਜੀ, ਬਹੁਤ ਸ਼ੁਕਰੀਆ।
2: ਡੈਫੀਨੇਟਲੀ ਮੈਮ, ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਇੱਕ ਹੈ, 647-2023 ਤੇ। ਐਂਡ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਕਰੂੰਗਾ, ਆਪਣੀ ਇੰਜੋਏ ਫੈਮਿਲੀ ਨਾਲ ਖੂਬ ਇੰਜੋਏ ਕਰੋ ਆ ਲੌਂਗ ਵੀਕਐਂਡ, ਪਲੱਸ ਪਲੀਜ਼ ਡੋਨਟ ਡਰਿੰਕ ਐਂਡ ਡਰਾਈਵ, ਕਿਉਂਕਿ ਦੇਖੋ ਜੀ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਜਾਣਾ ਹੈਗਾ, ਸਾਰੇ ਇੰਜੋਏ ਕਰੋ, ਬਟ ਆਹ ਚੀਜ਼ ਨੂੰ ਜਿਹੜਾ ਹੈਗਾ ਡਰਿੰਕ ਐਂਡ ਡਰਾਈਵ ਨਾ ਕਰੋ
0: ਜੀ। ਬਹੁਤ ਸ਼ੁਕਰੀਆ ਮਾਇਕ ਜੀ, 647-2023 ਫੋਨ ਨੰਬਰ ਹੈ ਜੀ ਮਾਇਕ ਪਟਨਾਗਰ ਜੀ ਨਾਲ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, 647-2023 ਨੰਬਰ 'ਤੇ ਕਾਲ ਕਰ ਸਕਦੇ ਹੋ।

0: 6:30 ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਚੱਲ ਰਹੀ ਹੈ ਅਗਲੇ ਸੈਟਰਡੇ ਤੋਂ ਤੁਹਾਡੇ ਨਾਲ ਕੁਛ ਸਵਾਲ ਜਵਾਬ ਦੀ ਸਾਂਝ ਵੀ ਜ਼ਰੂਰ ਪਾਇਆ ਕਰਾਂਗੇ ਅੱਜ ਨਵਾਂ ਟਾਈਮ ਆ ਅਤੇ ਜ਼ਰੂਰ ਸੋਚਿਆ ਕਿ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਪਹਿਲੀ ਵਾਰ ਸੁਣ ਰਹੇ ਆ ਜ਼ਰੂਰ ਉਹਨਾਂ ਨੂੰ ਥੋੜ੍ਹਾ ਜਿਹਾ ਯਾਦ ਕਰਾ ਦਾਂਗੇ ਕਿ 6-7 ਹੁਣ ਤੁਹਾਡੇ ਨਾਲ ਸਾਡੀ ਸਾਂਝ ਹੋਇਆ ਕਰੇਗੀ ਰੇਡੀਓ ਅੰਦਾਜ਼ ਦੇ ਵਿੱਚ ਸੋ ਤੁਸੀਂ ਪ੍ਰੋਗਰਾਮ ਨੂੰ ਓਨਾ ਹੀ ਪਿਆਰ ਦੇਣਾ ਜਿੰਨਾ 7 ਵਜੇ ਤੁਹਾਡੇ ਨਾਲ ਹੁੰਦਾ ਸੀਗਾ 416-233-7868 416-233-7368 'ਤੇ ਗੱਲਬਾਤ ਕਰ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਅਤੇ ਜ਼ਰੂਰ ਮੋਸਟ ਵੈਲਕਮ 416-233-7768 ਗੱਲ ਅਸੀਂ ਕਰਾਂਗੇ ਜੀ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਫਰਨੀਚਰ ਦੇ ਲਈ ਸਟੀਵਨਸ ਫਰਨੀਚਰ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕਰਦੇ ਹੁੰਦੇ ਹਾਂ ਕਿ ਅਗਰ ਤੁਸੀਂ ਫਰਨੀਚਰ ਲੈਣਾ ਰਾਈਟ ਵੇ ਪੈਸੇ ਵੀ ਨਹੀਂ ਹੈਗੇ ਤੁਸੀਂ ਫਾਈਨੈਂਸਿੰਗ ਦੇ ਵਿੱਚ ਵੀ ਤੁਹਾਡੀ ਹੈਲਪ ਕਰਨਗੇ ਕਨੇਡੀਅਨ ਮੇਡ ਫਰਨੀਚਰ ਲੈਣਾ ਜਾਂ ਤੁਹਾਨੂੰ ਡਿਸਕਾਊਂਟਡ ਡੀਲਸ ਚਾਹੀਦੀਆਂ ਬਹੁਤ ਸਾਰੇ ਫੋਰ ਮਾਡਲਸ ਹੁੰਦੇ ਆ ਜਿਹੜੇ ਅਪ ਟੂ 60-80% ਔਫ ਤੁਹਾਨੂੰ ਮਿਲ ਸਕਦੇ ਆ ਇੱਕ ਵਾਰ ਜਦੋਂ ਵੀ ਫਰਨੀਚਰ ਲੈਣ ਦਾ ਤੁਹਾਡਾ ਮਨ ਬਣੇ ਜ਼ਰੂਰ ਤੁਸੀਂ ਸਟੀਵਨਸ ਫਰਨੀਚਰ 'ਤੇ ਚੱਕਰ ਲਗਾ ਕੇ ਆਉਣਾ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ 2575 ਸਟੀਲਸ ਐਵੀਨਿਊ ਈਸਟ ਸੋ ਜਾਇਓ ਬਹੁਤ ਵੱਡਾ ਸ਼ੋਰੂਮ ਆ ਬਹੁਤ ਅਮੇਜ਼ਿੰਗ ਡੀਲਸ ਤੁਹਾਨੂੰ ਫਰਨੀਚਰ 'ਤੇ ਮਿਲ ਗਈਆਂ ਸਾਰੇ ਨਾਲ ਜਸਵੀਰ ਜੀ ਹਾਜ਼ਰ ਨੇ ਕੁਛ ਐਕਸਟਰਾ ਸਪੈਸ਼ਲ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਜਸਵੀਰ ਜੀ ਜੀ ਆਨੋ ਜੀ ਸ਼ੋਅ ਦੇ ਵਿੱਚ ਵੈਲਕਮ ਤੁਹਾਨੂੰ
1: ਪਰਮ ਜੀ ਥੈਂਕ ਯੂ ਸੋ ਮਚ ਤੁਹਾਨੂੰ ਔਰ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ ਜੀ
0: ਜੀ ਗੁੱਡ ਆਫਟਰਨੂਨ ਜੀ ਜ਼ਰੂਰ ਜੀ ਸਾਡੇ ਅੱਜ ਨਵੇਂ ਲਿਸਨਰਸ ਐਡ ਆਨ ਹੋਏ ਹੋਣਗੇ ਅਤੇ ਉਹਨਾਂ ਦੇ ਲਈ ਸੁਨੇਹਾ ਸਾਡਾ ਖਾਸ ਅੱਜ ਹੋਊਗਾ ਕਿ ਫਰਨੀਚਰ ਜਦੋਂ ਵੀ ਖਰੀਦਣਾ ਸਟੀਵਨਸ ਫਰਨੀਚਰ 'ਤੇ ਕਿਉਂ ਆਉਣ
1: ਬਿਲਕੁਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਜ਼ਿਕਰ ਕੀਤਾ ਸਟੀਵਨਸ ਫਰਨੀਚਰ ਦਾ ਔਰ ਕਾਫੀ ਸਾਰਾ ਆਪਣੇ ਕੋਲ ਕੈਨੇਡੀਅਨ ਮੇਡ ਫਰਨੀਚਰ ਜਿਹੜਾ ਹੈ ਉਹ ਡਿਸਪਲੇ ਤੇ ਸ਼ੋਰੂਮ ਦੇ ਵਿੱਚ ਲਗਾਇਆ ਹੋਇਆ ਸੋਫਾ ਸੈਟਸ ਨੇ ਬੈਡਰੂਮ ਸੈਟਸ ਨੇ ਮੈਟਸਸ ਨੇ ਕਾਫੀ ਟੇਬਲਸ ਨੇਮ ਇਟ ਹਾਊਸ ਹੋਲਡ ਫਰਨੀਚਰ ਕਿਉਂ ਆਣ ਕਿਉਂਕਿ ਫਰਨੀਚਰ ਦੀਆਂ ਆਈਟਮਸ ਜਿਹੜੀਆਂ ਪਰਮ ਜੀ ਆਪਾਂ ਸ਼ੋਪਿੰਗ ਕਰਦੇ ਹਾਂ ਬਾਏ ਕਰਦੇ ਹਾਂ ਘਰ ਲੈ ਕੇ ਜਾਂਦੇ ਹਾਂ ਤੇ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਵਾਰੀ ਵਧੀਆ ਫਰਨੀਚਰ ਲਿਆ ਜਾਵੇ ਔਰ ਲੌਂਗ ਟਾਈਮ ਲਈ ਚੱਲੇ ਔਰ ਸਭ ਤੋਂ ਜ਼ਿਆਦਾ ਜਿਹੜੀ ਮੇਨ ਚੀਜ਼ ਜਿਹੜੀ ਵੱਡੀ ਗੱਲ ਹੁੰਦੀ ਹੈ ਪ੍ਰਾਈਸ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਰੀਜਨੇਬਲ ਹੋਣ ਸੋ ਇਸ ਕਰਕੇ ਸਟੀਵਨਸ ਫਰਨੀਚਰ ਓਵਰ 3 decades ਇੱਕੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਹੈਗਾ ਸੇਵਾਵਾਂ ਦੇ ਰਿਹਾ ਔਰ ਇਸੇ ਕਰਕੇ ਅਸੀਂ ਜਿਹੜਾ ਮੀਡੀਅਮ ਟੂ ਹਾਈ ਐਂਡ ਫਰਨੀਚਰ ਸੈੱਲ ਕਰਦੇ ਹਾਂ ਔਰ ਪ੍ਰਾਈਸ ਦੇ ਵਿੱਚ ਜਿਹੜਾ ਹੈਗਾ ਕਸਟਮਰ ਨੂੰ ਪੂਰੀ ਉਹਨਾਂ ਦੇ ਪੋਕਟ ਦੇ ਹਿਸਾਬ ਨਾਲ ਔਰ ਉਹਨਾਂ ਦੀ ਜਿਹੜੀ ਆਫਰ ਹੁੰਦੀ ਹੈ ਉਹਨੂੰ ਕੰਸਿਡਰ ਕੀਤਾ ਜਾਂਦਾ ਔਰ ਫਰਨੀਚਰ ਜਿਹੜਾ ਹੈਗਾ ਉਹ ਲੈ ਕੇ ਜਾਂਦੇ ਔਰ ਬੜੇ ਖੁਸ਼ ਔਰ ਲੌਂਗ ਟਾਈਮ ਲਈ ਫਰਨੀਚਰ ਨੂੰ ਜਿਹੜਾ ਉਹ ਰੱਖਦੇ ਆ ਘਰੇ ਔਰ ਇੰਜੋਏ ਕਰਦੇ ਆ ਸੋ ਇਸ ਕਰਕੇ ਸਟੀਵਨਸ ਫਰਨੀਚਰ ਤੇ ਜ਼ਰੂਰ ਆਓ ਔਰ ਆਉਂਦੇ ਵੀ ਆ ਭੈਣ ਭਰਾ ਪ੍ਰੋਗਰਾਮ ਸੁਣ ਕੇ ਅੱਗੇ ਰੈਕਮੈਂਡ ਵੀ ਕਰਦੇ ਆ ਸੋ ਮੈਂ ਤਹਿ ਦਿਲੋਂ ਪਰਮ ਜੀ ਤੁਹਾਡਾ ਵੀ ਔਰ ਆਪਣੇ ਸਾਰੇ ਸਰੋਤਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਸਟੀਵਨਸ ਫਰਨੀਚਰ ਨੂੰ ਹਮੇਸ਼ਾ ਸਹਿਯੋਗ ਦਿੰਦੇ ਆ ਔਰ ਨਾਲ ਦੀ ਨਾਲ ਆਪਣੇ ਭਾਰੀ ਡਾਲਰਾਂ ਦੀ ਬਚਤ ਕਰਕੇ ਜਾਂਦੇ ਆ
0: ਜੀ ਬਿਲਕੁਲ ਜੀ ਇੱਕ ਵਾਰ ਫਿਰ ਤੋਂ ਨੰਬਰ ਮੈਂ ਸਾਂਝਾ ਕਰ ਦਿੰਦੀ ਹਾਂ 905-790-0560 ਅਤੇ ਜਦੋਂ ਫਰਨੀਚਰ ਲੈਣਾ ਹੋਵੇ ਤਾਂ ਮੈਂ ਤਾਂ ਆਲਵੇਜ਼ ਰਿਕਮੈਂਡ ਕਰਦੀ ਹਾਂ ਕਿ ਇੱਕ ਵਾਰ ਸ਼ੋਰੂਮ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਫਿਰ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਸਾਡੇ ਘਰ ਦੇ ਵਿੱਚ ਜਿੱਦਾਂ ਦੀ ਲੇਆਊਟ ਸਾਡੀ ਹੈਗੀ ਹੈ ਘਰ ਦੀ ਰੰਗ ਰੋਗਨ ਕੀਤਾ ਹੋਇਆ ਉਹਦੇ ਨਾਲ ਕਿੱਦਾਂ ਦਾ ਫਰਨੀਚਰ ਤੁਸੀਂ ਸੈਟਅਪ ਕਰਨਾ ਚਾਹੁੰਦੇ ਹੋ 2575 ਸਟੀਲਸ ਐਵੀਨਿਊ ਈਸਟ ਜਿਹੜਾ ਕਿ ਟੋਰਬਮ ਐਂਡ ਸਟੀਲਸ 'ਤੇ ਲੋਕੇਟਡ ਨੇ ਸਟੀਵਨਸ ਫਰਨੀਚਰ 'ਤੇ ਜ਼ਰੂਰ ਪਹੁੰਚਣਾ ਜੀ ਕੁਛ ਡੀਲਸ
1: ਹਾਂਜੀ ਪਰਮ ਜੀ ਡੀਲਸ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਲੌਂਗ ਵੀਕਐਂਡ ਆ ਐਂਡ ਕਾਫੀ ਸਾਰੇ ਪਰਿਵਾਰ ਆ ਵੀ ਰਹੇ ਨੇ ਔਰ ਸ਼ੋਪਿੰਗ ਕਰ ਰਹੇ ਨੇ ਜਿਹੜੀ ਡੀਲਸ ਇੱਕ ਦੇਣ ਜਾ ਰਹੇ ਆ ਜੇ ਤੁਸੀਂ ਘਰ ਦੇ ਵਿੱਚ ਡਾਇਨਿੰਗ ਰੂਮ ਸੈੱਟ ਲੈ ਕੇ ਜਾਣਾ ਵਧੀਆ ਟੇਬਲ ਦੇ ਵਿੱਚ ਐਕਸਟੈਂਸ਼ਨ ਆ 6 ਚੇਅਰਾਂ ਆ ਔਰ ਨਾਲ ਸਾਈਡ ਬੋਰਡ ਸਰਵਰ ਵੀ ਨਾਲ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਕਿਉਂਕਿ ਅੱਜ ਕੱਲ੍ਹ ਟ੍ਰੈਂਡ ਹੈਗਾ ਸਾਈਡ ਬੋਰਡ ਦਾ ਟੱਚ ਬਫੇ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਨਹੀਂ ਚੱਲਦੇ ਸੋ ਇਹ ਬਹੁਤ ਹੀ ਹਾਈ ਐਂਡ ਡਾਇਨਿੰਗ ਰੂਮ ਸੈੱਟ ਆ ਵਿਦ ਸਰਵਰ ਇਹਦੀ ਪ੍ਰਾਈਸ ਜਿਹੜੀ ਪਰਮ ਜੀ 2999 ਸੀਗੀ ਸੋ ਇਹ ਲੌਂਗ ਵੀਕਐਂਡ ਤੇ ਸਿਰਫ 1899 ਡਾਲਰ ਦਾ ਲਗਾਇਆ ਹੋਇਆ ਸੋ ਓਵਰ $1,000 ਜਿਹੜਾ ਹੈਗਾ ਆਲਮੋਸਟ ਤੁਸੀਂ $1,100 ਇਹਦੇ ਤੇ ਸੇਵਿੰਗ ਕਰ ਰਹੇ ਹੋ। ਬਹੁਤ ਹਾਈ ਐਂਡ ਡਾਇਨਿੰਗ ਰੂਮ ਸੈੱਟ, ਔਰ ਇਸ ਦੇ ਨਾਲ ਨਾਲ ਸੈਕਸ਼ਨਲ ਸੋਫਾ ਸੈੱਟ, ਜੇ ਤੁਸੀਂ ਸਟੋਰੇਜ ਦੇ ਨਾਲ ਬੈੱਡ ਦੇ ਨਾਲ ਦੇਖ ਰਹੇ ਹੋ, ਪੁੱਲ ਆਊਟ ਬੈੱਡ ਲੱਗਿਆ ਹੋਵੇ, ਜਿਹੜਾ $1,500 ਦਾ ਸੀਗਾ ਉਹ ਤੁਹਾਨੂੰ $699 ਚ ਮਿਲ ਰਿਹਾ, ਬਹੁਤ ਹਾਈ ਐਂਡ ਫੈਬਰਿਕ ਦੇ ਵਿੱਚ ਬਣਿਆ ਹੋਇਆ। ਜੇ ਤੁਸੀਂ ਕਿਚਨ ਟੇਬਲ ਦੇਖ ਰਹੇ ਹੋ, 4 ਚੇਅਰਾਂ ਤੇ ਟੇਬਲ, ਤੇ ਇਹਦੀ ਪ੍ਰਾਈਸ ਜਿਹੜੀ $899 ਸੀਗੀ, ਤੁਹਾਨੂੰ ਸਿਰਫ ਤੇ ਸਿਰਫ ਮਿਲ ਰਿਹਾ $399 ਦੇ ਵਿੱਚ, 4 ਚੇਅਰਾਂ ਤੇ ਰਾਊਂਡ ਟੇਬਲ, ਕਿਚਨ ਟੇਬਲ। ਔਰ ਇਸ ਦੇ ਨਾਲ ਨਾਲ ਮੇਰੇ ਕੋਲ ਬਹੁਤ ਵਧੀਆ ਹਾਈ ਐਂਡ ਫਰਨੀਚਰ, ਟਰਕੀ, ਮੇਡ ਇਨ ਟਰਕੀ ਸੋਫਾ ਸੈਟਸ ਨੇ ਜਿਹੜੇ ਉਹ ਆਏ ਹੋਏ ਆ। ਪਰਮ ਜੀ, ਘਰ ਦੀ ਜੇ ਤੁਸੀਂ ਸ਼ਾਨ ਵਧਾਣੀ ਹੈ, ਜਿਹੜੇ ਲਿਵਿੰਗ ਰੂਮ ਦੇ ਸੋਫਾ ਸੈੱਟ ਵਧੀਆ, ਜਿਸ ਦੇ ਵਿੱਚ ਫੀਚਰ ਵੀ ਬਹੁਤ ਲੱਗੇ ਹੋਏ ਆ, ਆ ਕੇ ਦੇਖੋਗੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਮੇਸ਼ਾ ਸ਼ੋਰੂਮ ਦੇ ਵਿੱਚ ਵਿਜਿਟ ਕਰੋ, ਤੁਹਾਡੇ ਮੋਡੀਫਿਕੇਸ਼ਨ ਕਰ ਸਕਦੇ ਹੋ ਸੋਫੇ ਦੇ ਵਿੱਚ, ਕਲਰ ਚੇਂਜ ਕਰ ਸਕਦੇ ਹੋ, ਆਪਣੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਹੋ। ਸੋ ਇਹਨਾਂ ਦੇ ਉੱਤੇ ਅਪ ਟੂ 50% ਡਿਸਕਾਊਂਟ ਲੱਗਿਆ ਹੋਇਆ। ਮੇਡ ਇਨ ਟਰਕੀ 3-piece ਸੋਫੇ ਦੀ ਇੱਕ ਮੈਂ ਡੀਲ ਦੇਣ ਜਾ ਰਿਹਾ, ਜਿਹੜੀ ਕਿਤੇ ਮਾਰਕੀਟ ਚ ਮਿਲਣੀ, ਤੇ ਉਸ ਪ੍ਰਾਈਸ ਪਰਮ ਜੀ ਇਹਨਾਂ ਦੀ $3,600-3,700 ਰਾਊਂਡ ਰਿਟੇਲ ਵੈਲਿਊ ਹੈ। ਬਟ ਸਟੀਵਨਸ ਫਰਨੀਚਰ ਸਿਰਫ ਇਸ ਵੀਕਐਂਡ ਤੇ, ਲੌਂਗ ਵੀਕਐਂਡ ਆ, ਓਨਲੀ ਪ੍ਰਾਈਸ ਜਿਹੜੀ ਦੇ ਰਹੇ ਆ $1,999। ਸੋਫਾ, ਲਵ ਸੀਟ, ਐਕਸੈਂਟ ਚੇਅਰ ਦੇਖੋਗੇ ਰੂਹ ਖੁਸ਼ ਹੋ ਜਾਏਗੀ। $1,999 ਦੇ ਵਿੱਚ ਲਿਵਿੰਗ ਰੂਮ ਦਾ ਸੋਫਾ ਸੈੱਟ ਹਾਈ ਐਂਡ ਘਰੇ ਲੈ ਕੇ ਜਾਣਾ ਤਾਂ ਤੁਸੀਂ ਪਹੁੰਚੋ। ਇੱਕ ਜਾਂਦੇ ਜਾਂਦੇ ਇੱਕ ਡੀਲ ਹੋਰ ਦੇਣਾ ਚਾਹੁੰਦਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਇੱਕ ਲਗਾਇਆ ਹੋਇਆ ਬਹੁਤ ਲੋ ਪ੍ਰਾਈਸ ਦੇ ਉੱਤੇ, $3,500-3,600 ਦਾ ਸੈੱਟ ਸੀਗਾ ਇਹ। ਕੁਈਨ ਸਾਈਜ਼ ਦਾ, ਸੋਰੀ ਕਿੰਗ ਸਾਈਜ਼ ਦਾ ਹੈੱਡਬੋਰਡ, ਡਰੈਸਰ, ਮਿਰਰ, ਚੈਸਟ ਤੇ ਇੱਕ ਨਾਈਟ ਟੇਬਲ, ਜਿਹੜੀ ਹੈ ਸਿਰਫ $1,699 ਚ ਲੱਗਿਆ ਹੋਇਆ। ਔਰ ਇਹਦੇ ਨਾਲ ਅਸੀਂ ਵੀਕਐਂਡ ਤੇ ਜਿਹੜਾ ਭੈਣ ਭਰਾ ਹੈ ਬੈੱਡਰੂਮ ਸੈੱਟ ਫਸਟ ਕਮ ਫਸਟ ਸਰਵ ਦੇ ਵਿੱਚ ਗ੍ਰੈਬ ਕਰੇਗਾ ਆ ਕੇ, ਉਹਨਾਂ ਨੂੰ ਅਸੀਂ ਬਾਕਸ ਬੈੱਡ, ਸਟੋਰੇਜ ਬੈੱਡ, ਜਿਹੜਾ ਇੱਕ ਸਾਈਡ ਤੇ ਡਰੋਅ ਲੱਗੇ ਹੋਇਆ, ਇੱਕ ਸਾਈਡ ਤੇ ਟਾਪ ਓਪਨ ਹੈ, ਉਹ ਐਬਸੋਲੂਟਲੀ ਫ੍ਰੀ ਦੇਵਾਂਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਡੀਲਸ ਨੇ ਪਰਮ ਜੀ। ਮੈਂ ਗੁਜ਼ਾਰਿਸ਼ ਕਰੂੰਗਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਤੁਸੀਂ ਵਿਜਿਟ ਕਰੋ ਸਟੀਵਨਸ ਫਰਨੀਚਰ ਨੂੰ, ਅੱਜ ਆ ਜਾਓ, ਕੱਲ ਆਓ ਤੁਸੀਂ, ਔਰ ਬਹੁਤ ਸਾਰੇ ਭਾਰੀ ਡਾਲਰਾਂ ਦੀ ਬਚਤ ਕਰਕੇ ਜਾਓਗੇ। ਨੰਬਰ 905-790-0560 ਤੇ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ। ਔਰ ਨਾਲ ਦੀ ਨਾਲ ਜੇ ਕਿਸੇ ਭੈਣ ਭਰਾ ਨੂੰ ਫਾਈਨੈਂਸਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਔਨ ਦੀ ਸਪੋਟ ਫਰਨੀਚਰ ਦੀ ਆਈਟਮ ਫਾਈਨੈਂਸ ਵੀ ਕਰਵਾ ਦਿਆਂਗੇ। 0% ਇੰਟਰਸਟ ਹੋਏਗਾ, ਕੋਈ ਇੰਟਰਸਟ ਨਹੀਂ ਦੇਣਾ, ਛੋਟੀ ਛੋਟੀਆਂ ਆਸਾਨ ਕਿਸ਼ਤਾਂ ਚ ਪੇ ਆਊਟ ਕਰ ਸਕਦੇ ਆ। ਸੋ ਥੈਂਕ ਯੂ ਸੋ ਮਚ ਪਰਮ ਜੀ, ਧੰਨਵਾਦ ਬਹੁਤ ਬਹੁਤ
0: ਬਹੁਤ ਸ਼ੁਕਰੀਆ ਜਸਬੀਰ ਜੀ। ਸਟੀਵਨਸ ਫਰਨੀਚਰ 905-790-0560 ਤੇ ਜਿਹੜਾ ਪੇਟੀ ਵਾਲਾ ਬੈੱਡ ਜਸਬੀਰ ਜੀ ਨੇ ਮੈਂਸ਼ਨ ਕੀਤਾ ਉਹ ਜ਼ਰੂਰ ਲੈ ਆਇਓ, ਕਿਉਂਕਿ ਸਟੋਰੇਜ ਦਾ ਬੜਾ ਪੰਗਾ ਪੈ ਜਾਂਦਾ ਕਈ ਵਾਰ, ਤੇ ਬਹੁਤ ਕੱਪੜੇ ਲੱਤੇ ਉਹ ਚ ਸਾਂਭ ਜਾਂਦੇ ਆ ਜੀ, ਸਾਡੇ ਘਰ ਵੀ ਹੈਗਾ ਤੇ ਬੜਾ ਸੌਖਾ ਹੋ ਜਾਂਦਾ ਹੈ। ਸੋ ਸਟੀਵਨਸ ਫਰਨੀਚਰ 905-790-0560, ਬਹੁਤ ਸ਼ੁਕਰੀਆ ਜਸਬੀਰ ਜੀ, ਬਹੁਤ ਸ਼ੁਕਰੀਆ ਜੀ,
1: ਥੈਂਕ ਯੂ ਜੀ,
0: ਥੈਂਕ ਯੂ ਜੀ, ਯੂ ਟਿਊਬ, ਥੈਂਕ ਯੂ ਸੋ ਮਚ। 905-790-0560 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਚਲੋ AM 530 ਤੇ ਚੁੱਪ ਚਾਪ ਨਹੀਂ ਬੈਠਣਾ ਜੀ, ਪ੍ਰੋਗਰਾਮ ਚ ਕਾਲ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਸਟੂਡੀਓ ਦੇ ਨੰਬਰ 416-233-7368 416-233-7368 ਤੇ ਕਾਲ ਕਰ ਸਕਦੇ ਹੋ ਰੇਡੀਓ ਅੰਦਾਜ਼ ਦੇ ਵਿੱਚ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਆਸ ਕਰਦੀ ਹਾਂ ਤੁਸੀਂ ਜਿੱਥੇ ਵੀ ਸੁਣ ਰਹੇ ਹੋਵੋਗੇ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ।

6:40 हो गए जी। कुछ खबरों के गलबात कर लिए कि एक तो असं गल कर रहे थे कि पिछले दिन जी फ्लडिंग हुई आ बहुत सारा नुकसान होया। मैं कल खबर पढ़ रही थी कि किचनर का एक कपल हैगा जिन्हों के गराज के छत के उपर दरख्त डिग गया। हुण दरख्त अद्धा कु डिग गया, अद्धा कु दरख्त उदा ही खड़ा। सो वह कहिंदे बई सानू बड़ा औखा हो रहा है। जदों असी इंश्योरेंस कंपनीज के नाल जिहड़ी भी उन्हां दी कंपनी आ उहदे नाल असी डील कर रहे हाँ। लाइन डिसकनैक्ट हो गई जी। तुसीं दोबारा कॉल कर सकते हो 416-233-7378। सो कहिंदे बई सानू बड़ा असी डिसअपॉइंट होए हैं इस चीज़ तों कि असी 25 साल तों उस इंश्योरेंस कंपनी नूं पे कर रहे हाँ। ਅਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਸਾਡਾ ਇਹ ਤਾਂ ਹੁਣ ਕੁਦਰਤੀ ਆਫਤ ਆ ਬਈ, ਇਹਦੇ ਵਿੱਚ ਤਾਂ ਕੋਈ ਕਿਸੇ ਦਾ ਕਸੂਰ ਵੀ ਨਹੀਂ ਹੈਗਾ, ਕੋਈ ਜਾਣ ਬੁੱਝ ਕੇ ਕੋਈ ਇਹ ਨਹੀਂ ਪ੍ਰੋਪਰਟੀ ਨੂੰ ਡੈਮੇਜ ਕੀਤਾ ਗਿਆ ਅਤੇ ਬਾਅਦ ਵਿੱਚ ਪੈਸੇ ਵਸੂਲਣ ਦੇ ਲਈ ਕਲੇਮ ਕੀਤਾ ਗਿਆ। ਸੋ ਉਹ ਕਹਿੰਦੇ ਕਿ ਜਦੋਂ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਆ ਤਾਂ ਉਹ ਕਹਿੰਦੇ ਕਿ ਅਸੀਂ ਕੁਛ ਕੁ ਜਿਹੜਾ ਇਹਦਾ ਹਿੱਸਾ ਹੈਗਾ ਜਿਹੜੀ ਤੁਸੀਂ ਰਿਪੇਅਰ ਕਰਾਉਂਗੇ ਜਾਂ ਜਿਹੜਾ ਦਰਖਤ ਡਿੱਗਿਆ ਉਹਨੂੰ ਹਟਾਓਗੇ ਉਹਦਾ ਕੁਛ ਹਿੱਸਾ ਅਸੀਂ ਕਵਰ ਕਰਾਂਗੇ। ਯਾਨੀ ਕਿ ਅਸੀਂ ਫੁੱਲ ਕਵਰੇਜ ਨਹੀਂ ਕਰਾਂਗੇ, ਜਿਹੜਾ ਵੀ ਤੁਹਾਡਾ ਖਰਚਾ ਹੋਊਗਾ ਜਾਂ ਜੋ ਵੀ ਇਹਦੇ 'ਤੇ ਆਊਗਾ ਖਰਚਾ ਉਹ ਅਸੀਂ ਫੁੱਲ ਕਵਰੇਜ ਨਹੀਂ ਦੇ ਸਕਦੇ। ਸੋ ਹੁਣ ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਹੋਣਗੇ ਉਹ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਗੱਲ ਕਰ ਰਹੇ ਹੋਣਗੇ ਰਾਈਟ ਨਾਓ। ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੋਵੋਗੇ ਅਤੇ ਜੀ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਹੈ ਇਹ ਜ਼ਰੂਰ ਤੁਸੀਂ ਵੀ ਦੱਸ ਸਕਦੇ ਹੋ। ਬਸ ਮੋਸਟਲੀ ਔਖਾ ਹੁੰਦਾ। ਮੈਂ ਵੀ ਇੱਕ ਪ੍ਰਾਪਰਟੀ ਦੇ ਰਿਗਾਰਡਿੰਗ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਜਿਹੜੀ ਪ੍ਰਾਪਰਟੀ ਆ ਉਹਦੀ ਸਾਈਡਿੰਗ ਸੀਗੀ ਸਵਾ ਸਾਲ ਪੁਰਾਣੀ ਪ੍ਰਾਪਰਟੀ ਆ ਅਤੇ ਜਿਹੜੀ ਸਾਈਡਿੰਗ ਲੱਗੀ ਹੋਈ ਸੀ ਉਹ ਹੁਣ ਨੋ ਲੋਂਗਰ ਅਵੇਲੇਬਲ। ਉਹੋ ਜਿਹਾ ਰੰਗ ਉਹੋ ਜਿਹੀ ਸਾਈਡਿੰਗ ਤੁਹਾਨੂੰ ਮਿਲ ਨਹੀਂ ਰਹੀ ਤਾਂ ਫਿਰ ਹੁਣ ਤੁਸੀਂ ਇਹ ਤਾਂ ਨਹੀਂ ਕਰ ਸਕਦੇ ਵੀ ਅੱਧਾ ਕੁ ਬੋਕਸ ਜਿਹੜਾ ਹੈਗਾ ਕੋਈ ਹੋਰ ਰੰਗ ਦਾ ਲਾ ਦਿਉ ਅਤੇ ਘਰ ਦਾ ਜਮਾਂ ਹੀ ਬੁਰਾ ਹਾਲ ਕਰ ਦਿਉ। ਪਰ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਜਦੋਂ ਅਸੀਂ ਪੇ ਕਰਦੇ ਹਾਂ ਉਦੋਂ ਤਾਂ ਕੋਈ ਬਹੁਤੇ ਸਵਾਲ ਨਹੀਂ ਪੁੱਛੇ ਜਾਂਦੇ, ਪਰ ਜਦੋਂ ਈਵਨ ਕਿ ਤੁਹਾਡਾ ਬਹੁਤ ਜੈਨੂਅਨ ਕੋਈ ਕਲੇਮ ਹੈਗਾ ਉਹਦੇ ਵਿੱਚ ਵੀ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਆ ਅਤੇ ਮੈਂ ਵੀ ਉਹਨਾਂ ਸਵਾਲਾਂ ਦੇ ਰਾਈਟ ਨਾਲ ਜਵਾਬ ਦੇ ਰਹੀ ਹਾਂ। ਤੁਸੀਂ ਵੀ ਬਹੁਤ ਸਾਰੇ ਲਿਸਨਰਸ ਜਿਹੜੇ ਇਸ ਸਿਚੁਏਸ਼ਨ ਦੇ ਵਿੱਚ ਡੀਲ ਕਰ ਰਹੇ ਹੋਣਗੇ। ਤੁਸੀਂ ਆਪਣੀ ਗੱਲਬਾਤ ਕਰਨੀ ਹੈ ਜੀ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ, ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਸਪੈਸ਼ਲੀ ਹੋਮ ਇੰਸ਼ੋਰੈਂਸ ਦਾ, ਅਤੇ ਬਹੁਤ ਸਾਰੀਆਂ ਗੱਡੀਆਂ ਵੀ ਸਟੱਕ ਹੋਈਆਂ ਪਾਣੀ ਦੇ ਵਿੱਚ, ਅਤੇ ਅਗਰ ਆਟੋ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰ ਰਹੇ ਹੋ ਕਿੰਨਾ ਕੁ ਔਖਾ ਸੌਖਾ, ਜ਼ਰੂਰ ਸਾਂਝ ਪਾ ਸਕਦੇ ਹੋ 416-233-7378 ਸਟੂਡੀਓਜ਼ ਦੇ ਨੰਬਰ 'ਤੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਸ਼ੁਕਰੀਆ। ਅੱਛਾ ਕੋਕਾ ਲਾ ਦਈਏ ਜੀ, ਠੀਕ ਆ ਲਾ ਦਿੰਦੇ ਹਾਂ, ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਲਾ ਦਿੰਦੇ ਹਾਂ ਜੀ। ਵੈਸੇ ਮੈਂ ਪਹਿਲਾਂ ਗਾਣਾ ਉਹ ਚੂਜ਼ ਕੀਤਾ ਸੀ ਪਰ ਫਿਰ ਮੈਂ ਚੇਂਜ ਕਰ ਦਿੱਤਾ, ਕੋਈ ਗੱਲ ਨਹੀਂ ਜੀ, ਲਾ ਦਿੰਦੇ ਹਾਂ। ਸੋ ਤੁਹਾਡੇ ਨਾਲ ਨੈਕਸਟ ਵੀਕ ਤੋਂ ਆਪਾਂ, ਮੈਂ ਯੂਜ਼ਲੀ ਕੋਈ ਸਵਾਲ ਜਵਾਬ ਜ਼ਰੂਰ ਰੱਖਦੀ ਹੁੰਦੀ ਹਾਂ ਅਤੇ ਉਹ ਜੀ ਤੁਹਾਡੇ ਨਾਲ ਫਿਰ ਰੱਖਾਂਗੇ ਅੱਜ। ਚਲੋ ਪਹਿਲੇ ਦਿਨ ਦੀ ਕਲਾਸ ਹੁੰਦੀ ਹੈ ਨਾ, ਪਹਿਲੇ ਦਿਨ ਕਲਾਸ 'ਚ ਜਾਂਦੇ ਹਾਂ, ਕੋਈ ਪੜ੍ਹਾਈ ਨਹੀਂ ਹੁੰਦੀ, ਕੋਈ ਗੱਲਬਾਤ ਨਹੀਂ ਹੁੰਦੀ, ਬਸ ਅਟੈਂਡੈਂਸ ਹੁੰਦੀ ਆ, ਥੋੜ੍ਹੀ ਬਹੁਤੀ ਪੁੱਛ ਗਿੱਛ ਹੁੰਦੀ ਆ ਅਤੇ ਬਹੁਤਾ ਕੋਈ ਦਿਮਾਗ 'ਤੇ ਬੋਝ ਨਹੀਂ ਹੁੰਦਾ। ਸੋ ਪਹਿਲੀ ਕਲਾਸ ਅੱਜ ਤੁਹਾਡੇ ਨਾਲ, ਸੋ ਇਸ ਕਰਕੇ ਲਾਈਟ ਮੋਡ ਦੇ ਵਿੱਚ ਹੀ ਰੱਖੀ ਹੋਈ ਆ, ਪਰ ਆਸ ਕਰਦੀ ਹਾਂ ਤੁਸੀਂ ਪ੍ਰੋਗਰਾਮ ਨੂੰ ਸੁਣ ਜ਼ਰੂਰ ਰਹੇ ਹੋਵੋਗੇ ਅਤੇ ਮੈਨੂੰ ਇੰਨਾ ਬੜਾ ਹੌਸਲਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਸੁਣ ਰਹੇ ਹੋ ਅਤੇ ਬਸ ਇੰਨਾ ਹੀ ਬਹੁਤ ਹੈ ਜੀ। 416-233-7378 ਸਟੂਡੀਓਜ਼ ਦਾ ਨੰਬਰ ਹੈ, ਗੱਲਬਾਤ ਕਰਨਾ ਚਾਹੋ ਮੋਸਟ ਵੈਲਕਮ। ਦੱਸੀਏ ਜੀ ਅਗਲੀ ਗੱਲਬਾਤ 'ਤੇ ਜਾਣ ਤੋਂ ਪਹਿਲਾਂ, ਅਤੇ ਹੁਣ ਉਹ ਜਿਹੜਾ ਕਪਲ ਹੈ ਉਹ ਬੜੇ ਔਖੇ ਟਾਈਮ ਦੇ ਵਿੱਚ ਲੰਘ ਰਿਹਾ। ਹੁਣ ਲੈਟ ਸੀ ਕਿ ਕੀ ਹੁੰਦਾ, ਕਿੰਨੇ ਕੁ ਪੈਸੇ ਉਹਨਾਂ ਨੂੰ ਦਿੱਤੇ ਜਾਂਦੇ ਆ। ਇੰਸ਼ੋਰੈਂਸ ਕੰਪਨੀ ਕਹਿੰਦੀ ਕਿ ਤੁਸੀਂ ਪਹਿਲਾਂ ਰਿਪੇਅਰ ਕਰਾ ਲਓ ਅਤੇ ਬਾਅਦ 'ਚ ਸਾਨੂੰ ਇਨਵਾਈਸ ਭੇਜ ਦਿਓ, ਅਤੇ ਹੁਣ ਯੂ ਨੈਵਰ ਨੋ ਕਿ ਪਹਿਲਾਂ ਤੁਸੀਂ ਰਿਪੇਅਰ ਕਰਾ ਲਓ ਅਤੇ ਬਾਅਦ 'ਚ ਤੁਹਾਨੂੰ ਪੇ ਹੁੰਦਾ ਵੀ ਆ ਕਿ ਨਹੀਂ ਹੁੰਦਾ। ਸੋ ਇਹ ਵੀ ਬੜਾ ਇੱਕ ਝੰਝਟ ਹੁੰਦਾ। ਦੱਸੀਏ ਤੁਹਾਨੂੰ ਕਰਜ਼ਿਆਂ ਤੋਂ ਬਾਹਰ ਨਿਕਲਣਾ ਜੀ, ਅਗਰ ਤੁਹਾਡੇ ਸਿਰ 'ਤੇ ਕਰਜ਼ੇ ਚੜ੍ਹ ਗਏ ਆ ਤਾਂ ਪਹਿਲੀ ਚੀਜ਼ ਤਾਂ ਮੈਂ ਇਹ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਤੁਸੀਂ ਇਕੱਲੇ ਹੈਗੇ ਹੋ। ਈਚ ਐਂਡ ਐਵਰੀ ਵਨ, ਹਰ ਇੱਕ ਇਨਸਾਨ ਦੇ ਸਿਰ 'ਤੇ ਕਰਜ਼ਾ ਹੈਗਾ, ਪਰ ਇਹ ਜ਼ਰੂਰ ਮੈਟਰ ਕਰਦਾ ਵੀ ਤੁਹਾਡਾ ਕਰਜ਼ਾ ਕਿੱਦਾਂ ਦਾ ਹੈਗਾ, ਤੁਹਾਡਾ ਕਰਜ਼ਾ ਤੁਹਾਨੂੰ ਬਣਾ ਰਿਹਾ ਕਿ ਤੁਹਾਨੂੰ ਖਾ ਰਿਹਾ। ਸੋ ਗੁੱਡ ਡੈਟ ਆ ਜਾਂ ਬੈਡ ਡੈਟ ਆ, ਪਰ ਐਨੀ ਸਿਚੁਏਸ਼ਨ, ਬੈਡ ਡੈਟ ਵੀ ਹੋ ਗਿਆ, ਕੋਈ ਵੀਜ਼ਾ ਕਾਰਡ ਦਾ ਕਰਜ਼ਾ, ਬੈਂਕ ਦੇ ਤੁਸੀਂ ਵੀਜ਼ਾ ਕਾਰਡ 'ਤੇ 25-26% ਵਿਆਜ ਦੇ ਰਹੇ ਹੋ, ਜਾਂ ਜੀ CRA ਦੇ ਕਰਜ਼ੇ ਖੜ੍ਹੇ ਹੈਗੇ ਆ, ਜਾਂ ਕਿਸੇ ਵੀ ਤਰ੍ਹਾਂ ਦਾ ਹੋਰ

ਕਰ ਸਕਦੇ, ਇੱਕੋ ਜ਼ਿੰਦਗੀ ਮਿਲੀ ਆ, ਅਸੀਂ ਡਰ ਡਰ ਕੇ ਕੱਟੀਏ ਵੀ ਕਿਸ਼ਤ ਦੇਣੀ ਆ, ਕਿੱਥੋਂ ਪੈਸੇ ਆਉਣਗੇ। ਸੋ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ ਤੁਹਾਨੂੰ ਕਰਜ਼ਿਆਂ ਤੋਂ ਬਾਹਰ ਕੱਢਣ ਦੇ ਲਈ ਨੋਟ ਕਰ ਲੈਣਾ ਜੀ, 416-444-4444 ਫੋਨ ਨੰਬਰ ਹੈ, 416-400-4444 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਕਰਜ਼ਿਆਂ ਦੇ ਵਿੱਚ ਘਿਰ ਗਿਓ ਕਿਸੇ ਵੀ ਤਰ੍ਹਾਂ ਦਾ ਕਰਜ਼ਾ, ਕੋਈ ਪ੍ਰਾਈਵੇਟ ਮੌਰਗੇਜ ਆ ਜਾਂ ਫਿਰ ਕਿਸੇ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਨੂੰ ਸੁੱਖ ਦਾ ਸਾਹ ਲੈਣ ਨਹੀਂ ਦੇ ਰਿਹਾ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। 416-400-4444 416-444-4444 ਫੋਨ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ ਜੀ। ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ।

ਪੇਂਟਿੰਗ ਦਾ ਨੰਬਰ ਤੁਹਾਨੂੰ ਦੱਸ ਦਈਏ, ਜੀ ਟੀ ਏ ਦੇ ਵਿੱਚ ਜਾਂ ਕਿਚਨਰ ਵਾਟਰਲੂ ਦੇ ਏਰੀਏ ਦੇ ਵਿੱਚ ਤੁਸੀਂ ਰਹਿੰਦੇ ਹੋ, ਆਪਣੇ ਘਰ ਦੀ ਨੁਹਾਰ ਬਦਲਣਾ ਚਾਹੁੰਦੇ ਹੋ, ਘਰ ਨੂੰ ਰੰਗ ਰੋਗਣ ਕਰਾਉਣਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਤੁਸੀਂ ਗੈਟ ਟੂਗੈਦਰ ਕਰ ਰਹੇ ਹੋ, ਇਵੈਂਟ ਰੱਖ ਰਹੇ ਹੋ, ਅਤੇ ਘਰ ਤੁਹਾਡਾ ਨਵਾਂ ਨਵਾਂ ਫਰੈਸ਼ ਲੱਗੇ ਤਾਂ ਫਰੈਸ਼ਲੀ ਪੇਂਟਡ ਹੋਣਾ ਬੜਾ ਜ਼ਰੂਰੀ ਆ। ਕਿਚਨ ਪੇਂਟ ਕਰਾਉਣੀ ਹੋਵੇ ਇੰਟੀਰੀਅਰ ਐਕਸਟੀਰੀਅਰ ਪੇਂਟਿੰਗ ਦੇ ਵਿੱਚ, ਜਾਂ ਫਿਰ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਰਫਤਾਰ ਪੇਂਟਿੰਗ ਦੀ ਟੀਮ। 647-996-5630 'ਤੇ ਕਾਲ ਕੀਤੀ ਜਾ ਸਕਦੀ ਹੈ ਰਫਤਾਰ ਪੇਂਟਿੰਗ ਨੂੰ, 647-996-5630 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਰਫਤਾਰ ਪੇਂਟਿੰਗ ਨੂੰ ਆਪਣੇ ਘਰ ਨੂੰ ਪੇਂਟ ਕਰਾਉਣ ਦੇ ਲਈ। ਸੋ ਤੁਹਾਡੇ ਨਾਲ ਸਾਡਾ ਸਾਥ 7 ਵਜੇ ਤੱਕ ਹੈ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਤਾਂ ਜ਼ਰੂਰ ਜੀ ਕਾਲ ਕੀਤੀ ਜਾ ਸਕਦੀ ਹੈ 416-233-7368। 416-233-7368 ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼, ਚਲੋ AM 530 'ਤੇ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ।

ਆਪਾਂ ਗੱਲ ਕਰ ਰਹੇ ਸੀ ਜੀ ਲਾਸਟ ਵੀਕ ਜਿਹੜੀ ਫਲੱਡਿੰਗ ਹੋਈ ਆ ਜਾਂ ਘਰਾਂ ਦੇ ਵਿੱਚ ਪਾਣੀ ਆ ਗਿਆ, ਅਤੇ ਅਗਰ ਤੁਸੀਂ ਇਨ ਕੇਸ ਤੁਹਾਡੀ ਕੋਈ ਪ੍ਰੋਪਰਟੀ ਦੇ ਵਿੱਚ ਇੱਦਾਂ ਦਾ ਕੋਈ ਵਾਟਰ ਡੈਮੇਜ ਹੋ ਗਿਆ ਜਾਂ ਬੇਸਮੈਂਟ 'ਚ ਪਾਣੀ ਆ ਗਿਆ, ਤਾਂ ਬੀਬਿਲਡ ਕੰਸਟਰਕਸ਼ਨ ਦਾ ਨੰਬਰ ਮੈਂ ਤੁਹਾਡੇ ਨਾਲ ਸਾਂਝ ਪਾ ਦਿੰਦੀ ਹਾਂ ਜੀ, ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰ ਲਿਓ ਜੀ ਟੀ ਏ ਦੇ ਵਿੱਚ ਕਿਤੇ ਵੀ ਆਵਾਜ਼ ਸੁਣ ਲਿਓ, ਜਾਂ ਤੁਸੀਂ ਹੈਮਿਲਟਨ, ਸਟੋਨੀ ਕ੍ਰੀਕ, ਵੈਲਲੈਂਡ, ਥੋਰਲਡ, ਨਾਇਆਗਰਾ ਫਾਲਸ ਤੱਕ ਇਹ ਸਰਵ ਕਰਦੇ ਨੇ। ਤੁਸੀਂ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ, ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕੀਤੀ ਜਾ ਸਕਦੀ ਆ। 647-233-6000 ਨੰਬਰ ਆ, 6472336000। ਅਤੇ ਅਗਰ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰ ਰਹੇ ਹੋ, ਅਤੇ ਇੱਦਾਂ ਦੇ ਕਾਫੀ ਸਾਰੇ ਜਿਹੜੇ ਇੱਦਾਂ ਦੀਆਂ ਜੋਬਸ ਆ ਜੀ ਇਹਨਾਂ ਨੇ ਕੀਤੀਆਂ ਹੋਈਆਂ, ਇੰਸ਼ੋਰੈਂਸ ਕੰਪਨੀਸ ਦੇ ਨਾਲ ਵੀ ਇਹਨਾਂ ਨੇ ਡੀਲ ਕੀਤਾ ਹੋਇਆ, ਘਰ ਦੇ ਵਿੱਚ ਕੋਈ ਡੈਮੇਜ ਹੋ ਜਾਵੇ ਉੱਦਾਂ ਦੇ ਵੀ ਤੁਸੀਂ ਕੰਮ ਇਹਨਾਂ ਨੂੰ ਜ਼ਰੂਰ ਕਰਕੇ ਸਲਾਹ ਪੁੱਛ ਸਕਦੇ ਹੋ। ਅਤੇ ਬਾਕੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਹੋ ਗਈ, ਕੋਈ ਬਾਥਰੂਮ ਐਡ ਆਨ ਕਰਨਾ, ਸਟੇਅਰਸ ਦਾ ਕੰਮ ਆ, ਫਲੋਰਿੰਗ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਜੀ, ਕਿਚਨ ਤੁਸੀਂ ਨਵੀਂ ਲਵਾਉਣੀ ਆ, ਜਾਂ ਫਿਰ ਗੱਲ ਕਰ ਲਈ ਲੀਗਲ ਬੇਸਮੈਂਟ ਬਣਾਉਣੀ ਆ ਜਾਂ ਬੇਸਮੈਂਟ ਬਣੀ ਹੋਈ ਆ, ਉਹਨੂੰ ਲੀਗਲ ਤੁਸੀਂ ਕਰਾ ਸਕਦੇ ਹੋ, ਨਹੀਂ ਕਰਾ ਸਕਦੇ, ਕੀ ਚੇਂਜਸ ਕਰਕੇ ਲੀਗਲ ਕਰਾ ਸਕਦੇ ਹੋ। ਸੋ ਸਾਰੇ ਕੰਮਾਂ ਦੇ ਵਿੱਚ ਤੁਹਾਨੂੰ ਸਲਾਹ ਦੇ ਸਕਦੇ ਨੇ, ਹੈਲਪ ਕਰ ਸਕਦੇ ਨੇ ਬੀ ਬਿਲਡ ਕੰਸਟਰਕਸ਼ਨ ਵਾਲੇ। ਸੋ ਕੋਈ ਘਰ ਦੇ ਵਿੱਚ ਪਾਣੀ ਆ ਗਿਆ, ਤੁਸੀਂ ਕਿਉਂਕਿ ਜਦੋਂ ਪਾਣੀ ਆ ਜਾਵੇ ਫਿਰ ਤਾਂ ਮੋਡ ਬਹੁਤ ਛੇਤੀ ਬਣ ਜਾਂਦਾ, ਸੋ ਇਸ ਤੋਂ ਪਹਿਲਾਂ ਕਿ ਜ਼ਿਆਦਾ ਡੈਮੇਜ ਹੋ ਜਾਵੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲ ਕਰ ਸਕੇ ਕਰਕੇ, ਅਤੇ ਤੁਸੀਂ ਆਪਣਾ ਪੁੱਛਗਿੱਛ ਜੋ ਵੀ ਤੁਹਾਡਾ ਸਵਾਲ ਹੈ ਜੀ ਕਰ ਸਕਦੇ ਹੋ। ਬੀ ਬਿਲਡ ਕੰਸਟਰਕਸ਼ਨ ਰੈਨੋਵੇਸ਼ਨ ਕਰਾਉਣੀ ਹੋਵੇ, 647-233-6000, 6472336000। ਅਤੇ ਅਗਰ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਤਾਂ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਮਹਾਰਤ ਰੱਖਦੇ ਨੇ, ਕੁਲਵਿੰਦਰ ਗੁਲੇਰੀਆ ਜੀ ਨੂੰ ਵੀ ਕਾਲ ਕਰਕੇ ਤੁਸੀਂ ਕੋਈ ਸਵਾਲ ਹੋਵੇ ਜੀ ਪੁੱਛ ਸਕਦੇ ਹੋ। ਇਨ ਕੇਸ ਤੁਹਾਡਾ ਜਿਹੜਾ ਇੰਸ਼ੋਰੈਂਸ ਬ੍ਰੋਕਰ ਸੀ ਸਮ ਹਾਓ ਤੁਸੀਂ ਰੀਚ ਨਹੀਂ ਕਰ ਪਾ ਰਹੇ ਜਾਂ ਗੱਲ ਨਹੀਂ ਹੋ ਰਹੀ ਜਾਂ ਉਹ ਹੁਣ ਇਸ ਕੰਮ ਦੇ ਵਿੱਚ ਨਹੀਂ ਹੈਗੇ, ਤਾਂ ਤੁਸੀਂ ਕੁਲਵਿੰਦਰ ਗੁਲੇਰੀਆ ਜੀ ਨੂੰ ਕਾਲ ਕਰ ਲਿਓ ਕੋਈ ਆਟੋ ਇੰਸ਼ੋਰੈਂਸ ਦੇ ਬਾਬਤ, ਜਾਂ ਫਿਰ ਹੋਮ ਇੰਸ਼ੋਰੈਂਸ ਦੇ ਰਿਗਾਰਡਿੰਗ ਤੁਹਾਡਾ ਕੋਈ ਸਵਾਲ ਹੋਵੇ। 647-218-0726, 6472180726 'ਤੇ ਕਾਲ ਕਰ ਸਕਦੇ ਹੋ। ਅਤੇ ਜਦੋਂ ਵੀ ਅਪਲਾਈਸਿਸ ਲੈਣੇ ਹੋਣ, ਅਤੇ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਵਧੀਆ ਜਗ੍ਹਾ ਤੁਹਾਨੂੰ ਕਿਤੇ ਨਹੀਂ ਲੱਭਣੀ ਜੀ, ਬੈਸਟ ਡੀਲਸ ਤੁਹਾਨੂੰ ਚਾਹੀਦੀਆਂ, ਚਾਰ ਪੈਸੇ ਵੀ ਬਚ ਜਾਣ ਅਤੇ ਨਾਲ ਦੀ ਨਾਲ ਘਰ ਤੁਹਾਡੇ ਅਪਲਾਈਸਿਸ ਪਹੁੰਚ ਜਾਣ। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਦੇ ਕੋਲ ਜਦੋਂ ਤੁਸੀਂ ਪਹੁੰਚੋਗੇ, ਕਸਟਮਰ ਸਰਵਿਸ ਦੀ ਗਰੰਟੀ ਕੀਤੀ ਜਾਂਦੀ ਆ ਕਿ ਐਕਸੈਪਸ਼ਨਲ ਕਸਟਮਰ ਸਰਵਿਸ ਤੁਹਾਨੂੰ ਮਿਲੂਗੀ, ਤੁਸੀਂ ਮਾਯੂਸ ਨਹੀਂ ਹੋਵੋਗੇ, ਤੁਹਾਨੂੰ ਬਹੁਤ ਵਧੀਆ ਟ੍ਰੀਟ ਕੀਤਾ ਜਾਊਗਾ, ਅਤੇ ਜਿਹੜੀਆਂ ਸੇਵਿੰਗ ਤੁਹਾਡੀ ਕਰਵਾਈ ਜਾਊਗੀ, ਜਿਹੜੀਆਂ ਡੀਲਸ ਤੁਹਾਨੂੰ ਅਪਲਾਈਸਿਸ 'ਤੇ ਟੀਵੀਜ਼ 'ਤੇ ਮਿਲਣੀਆਂ, ਉਹ ਤਾਂ ਮਿਲਣੀਆਂ ਹੀ ਮਿਲਣੀਆਂ। ਸੋ ਜਦੋਂ ਵੀ ਤੁਸੀਂ ਕਦੇ ਅਪਲਾਈਸਿਸ ਲੈਣੇ ਹੋਣ, ਕੋਈ ਫਰਿੱਜ ਖਰਾਬ ਹੋ ਗਿਆ, ਸਟੋਵ ਖਰਾਬ ਹੋ ਗਿਆ, ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਅਪਲਾਈਸਿਸ ਚਾਹੀਦੇ ਆ, ਇਕੱਲਾ ਸਟੋਵ ਚਾਹੀਦਾ, ਡਿਸ਼ਵਾਸ਼ਰ ਚਾਹੀਦੀ ਆ, ਜਾਂ ਪੂਰਾ ਕਿਚਨ ਦਾ ਬੰਡਲ ਪੈਕੇਜ ਚਾਹੀਦਾ, ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਚਿੰਕਿਊਸੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਦਹਾਕਿਆਂ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 905-450-2828 ਫੋਨ ਨੰਬਰ ਹੈ ਜੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। 905-450-2828 ਨੰਬਰ ਹੈ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ। ਅਤੇ ਖਾਣਾ ਖਾਣ ਦੇ ਲਈ ਇੱਕ ਵਾਰ ਫਿਰ ਤੋਂ ਨੰਬਰ ਦੱਸ ਦਈਏ, ਦੇਸੀ ਫਰਾਈਡ ਮੈਨੀਆਂ ਦਾ ਤੁਸੀਂ ਇੱਕ ਚੱਕਰ ਜ਼ਰੂਰ ਲਗਾ ਕੇ ਆਉਣਾ, ਟੇਕ ਆਊਟ ਆਰਡਰ ਕਰ ਲਿਓ, ਕੁਛ ਵੀ ਚੀਜ਼, ਕੋਈ ਵੀ ਚੀਜ਼ ਆਰਡਰ ਕਰ ਲਿਓ, ਪਰ ਇੱਕ ਵਾਰ ਜ਼ਰੂਰ ਇਹਨਾਂ ਦਾ ਮੈਨਿਊ ਤੁਸੀਂ ਜਾ ਕੇ ਦੇਖਿਓ, ਅਤੇ ਇੱਕ ਵਾਰ ਜਿਹੜਾ ਫੂਡ ਇਹ ਬਣਾਉਂਦੇ ਨੇ ਉਹਨੂੰ ਟੇਸਟ ਜ਼ਰੂਰ ਕਰਕੇ ਦੇਖਿਓ, ਅਤੇ ਫਿਰ ਤੁਸੀਂ ਜ਼ਰੂਰ ਇਹਨਾਂ ਕੋਲ ਵਾਪਸ ਜਾਓਗੇ। ਦੇਸੀ ਫਰਾਈਡ ਮੈਨੀਆ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਕੁਛ ਅਥੈਂਟਿਕ ਇੰਡੀਅਨ ਖਾਣਾ ਖਾਣਾ ਹੋਵੇ, ਕੋਈ ਇਵੈਂਟ ਆ ਰਿਹਾ, ਕੇਟਰਿੰਗ ਤੁਸੀਂ ਕਰਾਉਣੀ ਹੋਵੇ, ਜਾਂ ਫਿਰ ਤੁਸੀਂ ਕੋਈ ਆਲੂ ਟਿੱਕੀ ਜਾਂ ਕੁਛ ਇੱਦਾਂ ਦਾ ਕੁਛ ਚਟਪਟਾ ਖਾਣਾ ਹੋਵੇ, ਤਾਂ ਉਹ ਵੀ ਜ਼ਰੂਰ ਤੁਸੀਂ ਟਰਾਈ ਕਰ ਸਕਦੇ ਹੋ ਜੀ। 647-534-3475, 6475-334-3475। ਘਰ ਨੂੰ ਪੇਂਟ ਕਰਾਉਣਾ, ਰਫਤਾਰ ਪੇਂਟਿੰਗ, ਫਟਾਫਟ ਆਉਣਗੇ, ਜਿੱਦਾਂ ਦਾ ਨਾਮ ਹੈ ਉੱਦਾਂ ਹੀ ਰਫਤਾਰ ਦੇ ਨਾਲ ਆਉਣਗੇ, ਅਤੇ ਤੁਹਾਡੇ ਘਰ ਨੂੰ ਬਹੁਤ ਖੂਬਸੂਰਤ ਬਣਾ ਜਾਣਗੇ। ਰਫਤਾਰ ਪੇਂਟਿੰਗ, ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ, ਜਾਂ ਫਿਰ ਤੁਸੀਂ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਜਾਂ ਕਿਚਨ ਪੇਂਟ ਕਰਾਉਣੀ ਹੋਵੇ, ਨੰਬਰ ਹੈ ਰਫਤਾਰ ਪੇਂਟਿੰਗ ਦਾ 647-996-5630, 6479965630 'ਤੇ ਕਾਲ ਕਰ ਸਕਦੇ ਹੋ। ਅਤੇ ਜੀ ਇੱਕ ਵਾਰ ਫਿਰ ਤੋਂ ਨੰਬਰ ਦੱਸ ਦਈਏ ਜਿਹੜਾ ਤੁਹਾਡੇ ਲਈ ਬੜਾ ਜ਼ਰੂਰੀ ਹੋਏਗਾ, ਉਹ ਹੈ ਹਰਿੰਦਰ ਘੁੰਮਣ ਜੀ ਦਾ।
ਅਗਰ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਲੱਗਦਾ ਕਿ ਕੋਈ ਹੱਲ ਨਹੀਂ ਹੈਗਾ, ਕਿਧਰੇ ਕੋਈ ਰਾਹ ਨਹੀਂ ਦਿਖਦਾ, ਤਾਂ ਫਿਰ ਹੱਲ ਤੁਹਾਡੇ ਲਈ ਹੈਗਾ ਜੀ। ਉਹ ਕਹਿੰਦੇ ਹੁੰਦੇ ਆ ਵੀ ਰੱਬ ਵੀ ਸਾਡੀ ਮਦਦ ਤਾਂ ਕਰਦਾ ਜਦੋਂ ਅਸੀਂ ਆਪਣੀ ਮਦਦ ਖੁਦ ਕਰਦੇ ਹਾਂ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਅਤੇ ਤੁਹਾਨੂੰ ਇਸ ਜੰਜਾਲ ਦੇ ਵਿੱਚੋਂ ਕੱਢਣ ਦੇ ਵਿੱਚ ਤੁਹਾਡੀ ਪੂਰੀ ਪੂਰੀ ਹੈਲਪ ਕਰਨਗੇ। ਹਰਿੰਦਰ ਕੁੰਮਨ ਜੀ, ਕਰਜ਼ਿਆਂ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਕਹਿ ਲਓ, ਚਾਹੇ CRA ਦਾ, ਚਾਹੇ ਕੋਈ ਬੈਂਕ ਦੇ ਕ੍ਰੈਡਿਟ ਕਾਰਡ ਆ, ਚਾਹੇ ਕੋਈ ਪ੍ਰਾਈਵੇਟ ਮੌਰਗੇਜ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਡਾ ਤੁਹਾਨੂੰ ਆਕੂਪਾਈ ਕਰ ਰਿਹਾ, ਤੁਹਾਡੇ ਦਿਮਾਗ 'ਤੇ ਹਾਵੀ ਹੋ ਰਿਹਾ, ਅਤੇ ਫਿਰ ਤੁਸੀਂ ਕਾਲ ਕਰ ਲਿਓ ਜੀ ਹਰਿੰਦਰ ਘੁੰਮਣ ਜੀ ਨੂੰ। ਬੜੇ ਐਕਸਪਰਟ ਨੇ ਅਤੇ ਓਨੈਸਟਲੀ ਤੁਹਾਨੂੰ ਦੱਸਣਗੇ ਇਹਦਾ ਕੀ ਹੱਲ ਹੋ ਸਕਦਾ। ਨੰਬਰ ਹੈ 416-400-44-44, 416-400-44-44 ਨੰਬਰ ਹੈ ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨ ਲਈ ਅਤੇ ਕਰਜ਼ਿਆਂ ਤੋਂ ਬਾਹਰ ਨਿਕਲ ਕੇ ਸੁੱਖ ਦਾ ਸਾਹ ਲੈਣ ਲਈ। ਟਾਈਮ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਯਾਦ ਰੱਖਿਓ ਅਗਲੇ ਸ਼ਨੀਵਾਰ 6 ਵਜੇ ਮਿਲਾਂਗੇ ਤੁਹਾਡੇ ਨਾਲ। ਸੋ ਰੇਡੀਓ ਅੰਦਾਜ਼ ਦੇ ਵਿੱਚ ਤੁਸੀਂ ਮੈਨੂੰ ਸੁਣਿਆ, ਮੇਰਾ ਸਾਥ ਦਿੱਤਾ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜੀ, ਅਤੇ ਜ਼ਰੂਰ ਤੁਸੀਂ ਕਾਲ ਕਰਿਓ, ਸਾਂਝ ਪਾਇਓ ਪ੍ਰੋਗਰਾਮ ਦੇ ਵਿੱਚ। ਮੇਰਾ ਫੋਨ ਨੰਬਰ 647-234-6000, 6472-34-6000 ਨੰਬਰ 'ਤੇ ਕਾਲ ਕਰ ਸਕਦੇ ਹੋ। ਪਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਪਣਾ ਖਿਆਲ ਰੱਖਣਾ, ਸ਼ੱਬਾ ਖੈਰ, ਅਗਲੇ ਸ਼ਨੀਵਾਰ 6 ਵਜੇ ਮਿਲਾਂਗੇ ਜੀ। ਟੇਕ ਕੇਅਰ, ਬਾਏ।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: ਸਾਸ਼ਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਹਾਂ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ।

1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-1059-
Get up, yeah, get in the shot.

0: ਅੱਜਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾਂ ਜੱਗਾ, ਨਿੱਕਾ ਭਾਈ ਆ ਮੈਂ ਲਾੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ, ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਨਾਲ ਹੀ ਉਸੇ ਕਾਰ ਚ ਮੂਰਲੀ ਸੀਟ ਤੇ ਬਹਿ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਅਜੇ ਤਾਂ ਕਹਿ ਨਹੀਂ ਸਕਦੀ। ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ, ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ, ਪਹਿਲਾਂ ਚਾਰ ਰਾਂ ਤਾਂ ਮੈਨੂੰ ਸੁਣਾ ਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਾ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ, ਪਹਿਲਾਂ ਗਾਣਾ ਸੁਣਾ ਦਿਓ।
1: ਘਰੇ ਘਰ ਦੇ ਡੀਕ ਦੇਣੇ ਪੈਣੀ ਭਾਈ, ਕਿੱਥੇ ਜਾ ਵੜਿਆ?
0: ਨਹੀਂ, ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਕੰਮ ਕਰਨ ਵਾਲਾ ਤਾਂ ਮੈਂ ਕਿਤੇ ਵਿਹਲਾ ਦੱਸ।
0: ਜਨਾਬ ਗਾਣਾ ਸੁਣਾ
1: ਦਿਓ। ਤੁਸੀਂ ਪਤਾ ਨਹੀਂ ਆ ਡੇਟੂਆ ਰੂੜੇ ਦੇ ਉੱਪਰ ਗੱਲਾਂ ਕਰਦੇ ਹੋ ਜੀ, ਫਜ਼ੂਲ ਖਰਚੀਆਂ ਕਰਦੇ। ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰ ਲਾਂਗੇ ਤੁਸੀਂ? ਸਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ
1: ਪਹਿਲਾਂ? ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ, ਫਿਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ, ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ, ਇਹ ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੇ ਵੀ ਨਿੱਕੇ ਭਾਈ ਨੇ ਸੁਣਨਾ। ਚੰਗਾ ਸੁਣਾਵੇ।
0: ਠੀਕ ਹੈ ਜੀ।

0: ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਲੀ ਗੱਲ ਹੈ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਹੋ ਲੋਕਾਂ ਦੱਸ।
0: ਨਹੀਂ ਚਾਹ ਹੁੰਦਾ ਹੈ
1: ਹਾਂਜੀ। ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਮੁੰਡਾ ਨਿੱਕਾ ਭਾਈ ਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ।
0: ਨਹੀਂ ਨਹੀਂ,
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ। ਮੈਂ ਉਹਨੂੰ ਵੀਹ ਰਹਿ ਗਿਆ, ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁਕਾ ਉਦੋਂ ਦਾ ਰਹਿ ਗਿਆ ਵੀ ਐਤਕੀ ਫਸਲ ਥੋੜੀ ਮਾੜੀ ਹੋ ਗਈ, ਤੂੰ ਪੂਰਾ ਮਾੜਾ ਸੂਟ ਸਵਾਣਾ। ਮੈਂ ਇਹਦੇ ਨਾਲ ਚਲ ਗਿਆ ਜੀ। ਤਿੰਨ ਮੇਰੇ ਨਿਆਣੇ ਬਾਹਰ ਰੋਣ ਡੇ, ਸਕੂਟਰ ਤੇ ਮੈਂ ਕਦੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ। ਅੰਦਰ ਬੈਠੀ ਨੇ ਇਹਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨੀ ਪਾਉਂਦੀ, ਜਿਹੜਾ ਗੁਲਾਬੀ ਆ ਕਿਹੜਾ ਕਿੰਨੀ
0: ਹਾਂਜੀ ਪਿੰਕ।
1: ਹਾਏ ਹਾਏ, ਉਹ ਤਾਂ ਵਿਚਾਰਾ ਹੱਥ ਜੋੜ ਕੇ ਸਿੱਧਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ, ਸਾਡੇ ਵਾਲੇ ਪਿੰਕ ਮੁੱਕ ਗਏ।
0: ਅੱਛਾ ਨਹੀਂ, ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਠੀਕ ਹੈ, ਤੂੰ ਲੈ ਕੇ ਸਵਾ ਜੋ ਮਰਜ਼ੀ ਕਰ।
0: ਹਾਂਜੀ,
1: ਅਗਲੀ ਗੱਲ ਸੁਣ ਲਓ। ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ, ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਕੇ ਦਿੰਦੀਆਂ, ਕੀ ਨਾ ਰੱਖਦੇ
0: ਹੋ? ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ। ਔਰ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਦਾ।
0: ਕਿਉਂ?
1: ਉਹਨੇ ਦਾ ਸੂਟ ਨਹੀਂ ਹੁੰਦਾ, ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ,
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ, ਸੂਟ ਮੈਂ ਕਿਹੜਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ,
1: ਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ,
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਉਹਨੇ ਮੈਂ ਉੱਥੇ ਟੀਕਾ ਲਵਾਂਗਾ।
0: ਅੱਛਾ,
1: ਉਹ ਤੋਂ ਬਾਅਦ ਅਗਲੀ ਸੁਣ।
0: ਹਾਂਜੀ,
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਪੂਰੀ ਬਿਸਤਰਾ ਉੱਥੇ ਆਇਆ, ਆਣ ਕੇ ਫਿਰ ਡੁਸਕਣ ਲੱਗ ਪਈ। ਮੈਂ ਕੀ ਹੋ, ਕਹਿੰਦੀ ਮੈਨੂੰ ਹੁਣ ਆਪਣੀ ਆਇਆ, ਮੈਨੂੰ ਪਸੰਦ ਨਹੀਂ ਆ, ਮੇਰੇ ਛਿੱਜ ਗਿਆ।
0: ਓਹੋ, ਟਾਈਟ ਹੋਣਾ,
1: ਪਤਾ ਨਹੀਂ ਕੀ ਖੇ ਸਵਾਹ ਹੋਣਾ, ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ। ਪਤਾ ਕੀ
0: ਕੀ?
1: ਉਹੀ ਜਿਹੜਾ ਪਤਾ ਨਹੀਂ ਪਿਛਲੀ ਜਿਹੜਾ ਪਤਾ ਨਹੀਂ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ।
0: ਓਹੋ, ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੱਜਲ ਖਵਾਈ ਕਾਹਦੀ ਕਰਾਤੀ, ਜਦੋਂ ਪਾਉਣਾ ਹੀ ਨਹੀਂ ਸੀ, ਮੈਨੂੰ ਪਸੰਦ ਨਹੀਂ ਪਿੰਕ, ਕਹਿੰਦਾ ਤਾਂ ਰਿਵਾਜ ਮੁੱਕ ਗਿਆ।
0: ਚੱਲ ਕੋਈ,
1: ਮੈਂ ਜਦੋਂ ਗਈ ਸੀ ਮੂੰਹ ਚੱਕ ਕੇ ਉਦਣ ਸੀ ਮੁੱਕਦੀ।
0: ਦੇਖੋ ਭਾਈ,
1: ਦੇਖੋ ਗੱਲ ਭਾਈ ਹੈ ਨੀ, ਕਹਿੰਦਾ ਮੈਨੂੰ ਮਿਲਣਾ ਜੱਗਾ
0: ਜੱਗਾ ਜੀ ਜੱਗਾ ਜੀ।
1: ਦੇਖੋ ਆਪਣਾ ਤਾਂ ਇੰਨਾ ਪਿਆਰ ਕਰ ਗਿਆ, ਆਪਾਂ ਇੰਨੀਆਂ ਗੱਲਾਂ ਕਰਤੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ ਜੱਗਾ ਜੀ, ਤੁਸੀਂ ਠੰਡੇ ਹੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

0: ਤੱਕਦਾ ਕੋਈ ਰੀਸ ਅਸੀਂ ਹਾਂ ਕਲਚਰ ਆਫ ਪੰਜਾਬ
1: ਕਲਚਰ ਆਫ ਪੰਜਾਬ
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਤੋਂ

0: ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ
1: ਲਿਸ਼ਕਾ ਦੋ
0: ਹਾਂ ਇਹਨੂੰ ਵੀ ਰੰਗ ਰੁੰਗ ਕਰਾ ਦੋ
1: ਪੁੱਟੀ ਕਰਾਉਣੀ ਆ ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਹਿੰਦੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ ਉਧਰੋਂ ਕਦੀ ਪੁੱਟੀ ਕਰਾਉਣੀ ਆ ਤਿੰਨ ਦਿਨ ਮੇਰੇ ਇਸੇ ਕੰਮ ਚ ਨਿਕਲ ਗਏ ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ ਮੈਂ ਉੱਥੇ ਜਾ ਕੇ ਕਹੀ ਜਾਵਾਂ ਦੁਕਾਨ ਤੇ ਜਾ ਕੇ ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲੋਂ ਕਿਹੜੀਆਂ ਗੱਲਾਂ ਆਉਂਦੇ ਤੁਸੀਂ ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ
0: ਕਰੀ
1: ਨਾ ਸਰਦਾ ਕੀ ਗੱਲ ਹੁਣ ਜੇ ਤੁਸੀਂ ਘਰੇ ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨੀ ਆਊਗੀ ਪਹਿਲਾਂ ਘਰੇ ਤੇ ਪੋਟੀ ਨੀ ਹੋਈ ਹੈ ਨਾ ਜੀ ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ ਇਹ ਨੀ ਕਰਨੀ ਚਾਹੀਦੀਆਂ ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਿਆਹਣੀ ਕਿਹੜਾ ਘਰ ਨੂੰ ਵਿਆਹਣੀ
0: ਹਾਂਜੀ ਇਹ ਤਾਂ ਹੈ ਬਿਲਕੁਲ
1: ਨਾਲ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ ਜਗਦੀ ਚ ਪਹੁੰਚੋ ਆਪੇ ਕਰਾ ਲਓ
0: ਹਾਂ ਨਾਲੇ ਪਸੰਦ ਦਾ ਕਰਾ ਲਓ
1: ਹਾਂ ਸੋ ਇੱਡੀ ਨੀ ਗੱਲ ਨਾਲੇ ਗੱਲ ਪਤਾ ਕੀ ਆ ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ ਦੋ ਚਾਰ ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ ਤਾਂ ਕਿ ਮੈਂ ਭੈਣ ਜੀ ਲਾਡੇ ਦਾ ਨਿੱਕਾ ਭਾਈ ਵਾਂਗੂ ਮਾੜੀ ਗੱਲ ਤਾਂ ਨਹੀਂ ਕੀਤੀ
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ

0: ਹਾਂਜੀ ਭੈਣ ਜੀ
1: ਹਾਂਜੀ ਆ
0: ਨਹੀਂ ਬੋਲਦੇ ਨਹੀਂ ਆ ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ
1: ਨਹੀਂ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਂ ਵੀ ਬੋਲ ਰਹੀ ਹਾਂ ਇਹ
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ ਨਾ ਕੰਨਾਂ ਦੇ ਸਿੰਘ ਜੇ ਕੋਲ ਆਏ
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ
0: ਹਾਂਜੀ ਹੈਡਫੋਨ ਤੋਂ ਮੈਨੂੰ ਚੇਤਾ ਇੱਕ ਮਿੰਟ ਓ ਹੈਲੋ
1: ਜਨਾਬ
0: ਔਰ ਰੇਡੂਆ ਤੇ ਹਾਂ ਰੇਡੂਆ ਤੇ ਅੱਜ
1: ਕਿਹਨੂੰ ਫੋਨ ਕਰ
0: ਜੱਗਾ ਉਹ ਜੱਗਾ ਬੋਲਦਾ ਯਾਰ ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ ਉਹਨੇ ਟਰਾਲੀ ਕਹੀ ਸੀ ਆਪਾਂ ਟੈਂਟ ਦਾ ਸਮਾਨ ਓ ਹੈਲੋ ਰੂੜੀ ਤੇ ਲਾ ਲੇ ਤੂੰ ਆਪੇ ਗੱਲ ਕਰ ਲੈ ਉਹਨੂੰ ਭਾਈਆ ਨੀ ਮੰਨਦਾ ਹੱਦ ਕਰਦੇ ਮੇਰੇ ਸਾਲੇ ਦਾ ਵਿਆਹ ਯਾਰ ਨਿੱਕਾ ਮੁੰਡਾ ਵਿਆਹ ਤੁਸੀਂ ਹੱਦ ਕਰਦੇ ਹੈ
1: ਉਹਨੇ
0: ਪਹਿਨ ਲੈਣੇ ਮੁੜ ਕੇ ਸਾਡੇ ਉਹਦੀਆਂ ਪਲੇਟਾਂ ਥੋੜਾ ਅੱਜ ਪਤਾ ਲੱਗੇ ਯਾਰ ਤੇ ਦੇ ਪੈਸੇ ਕਿ ਨਹੀਂ ਅਜੇ ਰਹਿੰਦੇ ਆ ਚਲ ਫਿਰ ਨਾ ਤੋੜਿਆ ਚੰਗਾ
1: ਭਾਈਆ ਜੀ
0: ਹਾਂਜੀ ਇੱਕ ਹਾਂਜੀ
1: ਕੀ ਹੋ ਗਿਆ ਤੁਸੀਂ
0: ਉਹ ਟੈਂਟ ਵਾਲਾ ਸੀ ਜੀ ਬੜਾ ਤੰਗ ਕਰਦਾ
1: ਹਾਂ ਸੱਚ ਟੈਂਟ ਤੋਂ ਮੈਨੂੰ ਚੇਤੇ ਆਇਆ ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ
0: ਬੜਾ ਜੀ ਬੜਾ ਦੁਖੀ ਕਰਦੇ
1: ਹਨਾ ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ
0: ਹੁੰਦਾ ਮੈਂ ਕਿਹਾ ਪੁੱਛੋ ਨਾ ਜੀ
1: ਮਤਲਬ ਪਤਾ ਨਹੀਂ
0: ਕਿਉਂ ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ
1: ਹਾਂਜੀ
0: ਉਦੋਂ ਮੈਂ ਦੋ ਬਹਿਰੇ ਕੁੱਟੇ ਜੀ
1: ਕਿਉਂ
0: ਉਹ ਇਸੇ ਕਰਕੇ ਕੁੱਟੇ ਜੀ ਪੰਜੀ ਮਿੱਟੀ ਮੂਲੀਆਂ ਜਿਹਾ ਛਿੱਲ ਕੇ ਲਿਆਇਆ ਕਰੇ
1: ਅੱਛਾ
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ
1: ਹਾਂ ਵਧਾਈਆਂ ਮੰਗਦੇ ਨੇ
0: ਉਦੋਂ ਬਾਅਦ ਇੱਕ ਦੂਜਾ ਲੈ ਜੀ ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ
1: ਅਸੀਂ
0: ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ
1: ਅੱਛਾ
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ
1: ਕਿਉਂ
0: ਮੈਂ ਕਿਹਾ ਰੋਗ ਲੱਗਣੀ ਚਾਹੀਦੀ ਬਾਕੀ ਠੀਕ ਆ
1: ਬਾਕੀ
0: ਇੱਕ ਜਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈ ਹੋਵੇ ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ
1: ਅੱਛਾ ਜੀ
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਇਹਨਾਂ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਹੁੰਦਾ ਵੀ ਜਿਹੜੀ ਚੀਜ਼ ਆ ਨਾ ਜਿਹੜੀ ਮੰਗਵਾਉਣੀ ਆ ਘਰੇ ਉਹ ਦੁੱਗਣੀ ਲਿਖਾਈ ਹੁੰਦੀ ਆ
0: ਮੈਂ ਤੈਨੂੰ ਦੱਸਾਂ ਭੈਣ ਜੀ
1: ਹਾਂਜੀ
0: ਜਿਹੜੀ ਸਾਡੀ ਬਾਹਰਲੀ ਬੈਠ ਕਹੀਂ ਪਾਈ ਆ
1: ਹਾਂਜੀ ਹਾਂਜੀ
0: ਹੁਣ ਨਵੀਂ ਪਾਈ ਆ ਮੇਰੇ ਸਰੋਂ ਮੈਂ ਕਿ ਉਹ ਮੈਂ ਹੈਗਾ ਅੱਜ ਕੱਲ ਉਹ ਰਿਵਾਜ ਰੂਜ ਨਹੀਂ ਰਹਿ ਗਿਆ
1: ਕਿਹੜਾ
0: ਇਹ ਮੁੰਡਾ ਵਿਆਹਣਾ ਇੱਕ ਕੋਠਾ ਪਾ ਲੋ
1: ਹਾਂਜੀ ਹਾਂਜੀ
0: ਉਹ ਕਿੱਥੇ ਪਹਿਣਗੇ ਮੈਂ ਕਿਹਾ ਤੂੰ ਸਾਰੀ ਉਮਰ ਕੋਠੇ 'ਚ ਪਿਆ
1: ਬਿਲਕੁਲ
0: ਹੈ ਨਾ ਸੁੱਖ ਨਾਲ ਛੇਬਰਾਂ ਲੱਗੀਆਂ ਨੇ ਅੱਜ ਮੈਂ ਵੀ ਧਰੇ ਤੇਰੇ ਘਰੇ ਤਾਂ ਹੁਣ
1: ਹਾਂਜੀ
0: ਹੈ ਨਾ ਹੁਣ ਮੈਂ ਹੈਗਾ ਵੀ ਗਲਤ ਗੱਲ ਹੋ ਗਈ ਭੈਣ ਜੀ
1: ਨਹੀਂ ਕੁਛ ਨਹੀਂ ਤੁਸੀਂ ਬੋਲੋ
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਗਾ ਤਾਂ ਫੇਰ ਕੀ ਹੋਜੂ
1: ਹਾਂਜੀ
0: ਨਾ ਮੰਨਿਆ ਜੀ ਕਰਜ਼ਾ ਚੁੱਕ ਕੇ ਪੱਠੇ ਵਾਲੇ ਆਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ ਪਤਾ ਨਹੀਂ ਵਿਆਹ 'ਚ ਲੜਾਈ ਪਵੇ ਬਾਅਦ 'ਚ ਆ ਕੇ ਪਾਵੇ ਬੈਠ ਕੋਨੇ ਪਾ ਲਈ
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ
1: ਚਲੋ ਕੋਈ ਨਹੀਂ
0: ਵਿੱਚ ਕੜਾਈਆਂ ਤੁਰੀਆਂ ਫਿਰਦੀਆਂ ਵਿੱਚ ਉਹ ਪੀਪੇ ਤੁਰੇ ਫਿਰਦੇ ਆ ਵਿੱਚ ਖੰਡ ਤੁਰੀ ਫਿਰਦੀ ਆ ਤੇ ਮੈਂ ਰਾਤੀ ਕਿਤੇ ਹਨੇਰੇ 'ਚ ਬੱਤੀ ਬਾਂਧੀ
1: ਅੱਛਾ ਜੀ
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ
1: ਹਾਂਜੀ
0: ਮੈਂ ਉੱਥੇ ਪੈ ਗਿਆ ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ
1: ਕਿਹੜੀ ਗੱਲੋਂ
0: ਮੈਨੂੰ ਕੀੜੀਆਂ ਚੜ ਗਈਆਂ
1: ਓਹੋ
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ
1: ਓਏ ਹੋਏ
0: ਥੋੜਾ ਜਿਹਾ ਪੈਗ ਪੁਗ ਜਿਹਾ ਲੱਗਾ ਮੈਨੂੰ ਪਤਾ ਨਹੀਂ ਲੱਗਾ
1: ਅੱਛਾ ਅੱਛਾ
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਜਾਣੀ
1: ਨਹੀਂ ਨਹੀਂ
0: ਨਹੀਂ ਕਿਹਾ ਭਾਈ ਇਹਦੀ ਮਿਲਣੀ ਕਰਾਉਣੀ ਪਤਾ ਲੱਗਿਆ ਅਗਲਾ ਆਖਣਾ ਮੈਂ ਖੁਰਕ ਪਈ ਉਹਦੇ ਦੱਸਣ ਨਹੀਂ ਆਉਂਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂਗ ਸੀ ਕੀੜੀਆਂ ਲੜੀਆਂ
1: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ
0: ਘਰ ਵਾਲੇ ਫਜ਼ੂਲ ਖਰਚ ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ ਤੈਨੂੰ ਸ਼ੂਗਰ ਮੇਰੀ ਸੱਸ ਨੂੰ
1: ਅੱਛਾ ਪਰ ਜਿਹੜੇ ਲੋਕ ਆਉਣੇ ਨੇ
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ
1: ਨਹੀਂ ਤਾਂ
0: ਜਿਹਦਾ ਮੈਂ ਮੇਰਾ ਆਪਣਾ ਚਾਚਾ ਤਿੰਨ ਗੋਲੀਆਂ ਕਿਹੜੀ ਹੁੰਦੀ ਆ
1: ਕਿਹੜੀ
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ
1: ਇਨਸੂਲਿਨ
0: ਆ ਜੋੜੀ ਵੀ ਹੁੰਦੀ ਆ ਤਿੰਨ ਗੋਲੀਆਂ ਖਾ ਲੈਣੀਆਂ ਪੱਟ ਚ ਉਹਦਾ ਟੀਕਾ ਲਾ ਲੈਣਾ ਉਹਦੇ ਵਾਂਗੂ ਲਿਆਓ ਰਸਗੁੱਲਾ
1: ਓਹੋ ਇਹ ਕੰਮ ਮਾੜਾ
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609

0: ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
1: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ, ਮੇਰੇ ਕੋਲ ਕਾਰ ਹੈ ਨਾ ਜੀ, ਮਰੂਤੀ ਗੈਸ ਤੇ ਕਰਾਈ ਹੈ। ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ। ਪਾਥੀਆਂ ਸਾਰੀਆਂ ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ।
0: ਅੱਛਾ,
1: ਉਹ ਗੁੱਸਾ ਕਰ ਗਿਆ। ਮੈਂ 150 ਦਿੰਦਾ ਵੀ ਸੀ, ਉਹ 500 ਮੰਗਿਆ। ਮੈਂ ਤੂੰ ਕੱਟ ਚਲਾਣ।
0: ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
1: ਕਿਉਂ ਜੀ?
0: ਕਿਉਂਕਿ ਜੇ ਉਹਨੂੰ 150-200 ਦਿੰਦੇ, ਉਹਦੀ ਜੇਬ 'ਚ ਪੈਣਾ ਸੀ, ਇਹਦਾ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈ ਨਾ?
1: ਨਾਰੀਅਲ ਦੀ ਬਰਫੀ ਪਾ ਦੇ, ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
0: ਅੱਛਾ,
1: ਤੇ ਇੱਕ ਮੈਂ ਕਿਹਾ ਲੱਡੂ ਪਾ ਦੇ ਸਸਤੇ ਨਾਲ।
0: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨੀ ਆਏ ਨਾ?
1: ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂਗੇ, ਆਪਾਂ ਬਰਾਤ ਜਾਣਾ, ਨਵੇੜ ਲਓ ਕੰਮ, ਆਪਾਂ ਫਿਰ ਚੱਲਦੇ ਕੋਈ ਗੱਲ ਨਹੀਂ।
0: ਚਲੋ ਠੀਕ ਆ ਜੀ।
2: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
1: ਅੱਛਾ ਜੀ,
0: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
1: ਫਾੜੀ ਥੋੜੀ ਜੀ ਦਾਲ, ਚਾਰ ਚੌਲ, ਉਹ ਖਰਾਬ ਕਰਦੇ ਜੀ।
0: ਨਹੀਂ, ਉਹ ਤਾਂ
1: ਪਿੰਡ ਵਾਲੇ ਹੁਣ ਸਾਡੇ ਜਿੱਦਾਂ ਬੀਬੀਆਂ ਜੀ,
0: ਹਾਂਜੀ,
1: ਉਹ ਕਿਤੇ ਖੜ ਕੇ ਥੋੜਾ ਖਾਂਦੀ ਜੀ।
0: ਅੱਛਾ,
1: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰੋਂ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਿਆਂ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
0: ਇੰਨਾ ਕੁਛ
1: ਟੈਂਟ ਦੇ ਉਹਦੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਨਾ ਕਰਨਾ ਹੁੰਦਾ।
0: ਇਹ ਤਾਂ ਹੈ ਵੈਸੇ।
1: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਚ ਦੁੱਧ ਲੈ ਗਏ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ ਚ ਵੀ ਤਾਂ ਪਾਉਣੇ ਜੀ ਕੁਛ ਨਾ ਕੁਛ।
0: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਆ?
1: ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇ ਜੀ ਸ਼ਰੀਕੇ ਭਾਈਚਾਰੇ ਚ, ਹੁਣ ਰਾਤ ਦੀ ਰੋਟੀ ਤੇ ਬਣਦੀ ਹੈ ਨਾ ਜੀ।
0: ਅੱਛਾ, ਲੋ ਵੇਸਟੇਜ ਇੱਦਾਂ ਨਹੀਂ ਹੁੰਦੀ ਕਿਤੇ ਨਾ ਕਿਤੇ। ਪਰ ਉਸ ਤੋਂ ਬਾਅਦ ਜਿਹੜੇ ਆ ਦਾਜ ਦੂਜ ਦਾ ਕੰਮ ਹੁੰਦਾ,
1: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
0: ਨਹੀਂ ਨਹੀਂ, ਪਰ ਜਿਹੜਾ
1: ਕੋਈ ਨਾ ਮੈਂ ਮੰਗਿਆ ਨਾ ਮੰਗੇ ਨੇ ਵੀ ਮੇਰੇ ਸੜ ਲੈਣਾ।
0: ਪਰ ਤੁਹਾਡੀ ਵਾਈਫ ਜਦੋਂ
1: ਦਾਜ ਦੇ ਸਖਤ ਵਿਰੋਧ ਆ,
0: ਤੁਸੀਂ
1: ਅਸੀਂ ਇੰਨਾ ਜ਼ਿਆਦਾ ਵਿਰੋਧ ਆ ਵੀ ਅਸੀਂ ਤੇ ਉੱਕਾ ਹੀ ਨਹੀਂ ਮੰਗਦੇ।
0: ਜਨਾਬ ਇੱਕ ਮਿੰਟ, ਮੈਂ
1: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
0: ਠੀਕ ਹੈ ਜੀ।

0: ਵੇਚਣਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਂਦੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨੀ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਅਗਲਾ ਬੜਕ ਮਾਰ ਕੇ ਚਲੇ ਗਿਆ।

0: नहीं नहीं मुंह च नहीं बाहां झुलदियां ने
1: चुगियां जिथे मर्जी पा ले तानू तंगी आ
0: पर फिर इदां दे बंदे ब्याहां दे सद्दे क्यों
1: अहीं कदों सद्दिया
0: फिर
1: हुण ओहदा वड्डे भाईए दा यार आ गया
0: ओहो
1: मैं कहा तू आ गया ठीक है ते ओह मैनूं कहिंदा वी हां वी मैनूं सासरी गल बुलावे मैं कहा तू साला गड्डे दे लत सॉरी
0: कड्डनी है
1: मैं कहा वी तू गड्डे दे लत
0: अच्छा
1: मैं आही गल ओहदा कहिंदा तू मैनूं साला कहिंदा मैं कहा मैं नहीं कहा
0: ओहो चल कोई नहीं पर
1: मैनूं साडे बड़े समझाया वी
0: अच्छा
1: कहिंदा वी तू देख तू ओहदे सोहरियां लो भाई उस हिसाब नाल पिंड दा भाईआ तू ही ओहदा साला लग्गे
0: उहने
1: तैनूं जे कहिंदा फिर तैनूं की तंगी
0: अच्छा मतलब रिश्ता क्या
1: कहिंदा मतलब थोड़ा हुण इहदा भाईआ ਸਾਰਿਆਂ ਦਾ ਭਾਇਆ ਭਾਈਆ ਹੋ
0: ਜਾਏ
1: ਬਸ ਮੇਰੇ ਉੱਥੋਂ ਗੱਲ ਵਿਗੜ ਗਈ ਫੇਰ ਮਾਈ ਤਾਈ ਫੇਰ ਕਰ ਸਕਦੇ ਨਾਲੇ ਇੱਕ ਮਿੰਟ ਮੇਰੇ ਠਾਣੇ ਫੈਸਲਾ ਹੋਵੇ ਤੁਹਾਨੂੰ ਤੰਗੀ
0: ਉਹ ਨਹੀਂ ਜਨਾਬ
1: ਨਾਲੇ ਮੁੱਕਦੀ ਗੱਲ ਦੇਖੋ ਗੱਲ ਪਤਾ ਕੀ ਅਸੀਂ ਤਾਂ ਇਹ ਮੰਨਦੇ ਜੀ ਵਿਆਹ ਦਾ ਤਾਂ ਹੀ ਸੰਬੰਧ ਹੁੰਦਾ ਜੀ ਪੰਜ ਚਾਰ ਪੈਸੇ ਭਾਵੇਂ ਠਾਣੇ ਦੇ ਹੁੰਦੇ ਆ
0: ਹਾਂਜੀ
1: ਹੈ ਨਾ ਉਹਨਾਂ ਨੂੰ ਨਾਲੇ ਚਾਰ ਦਿਨ ਮੌਜਾਂ ਲੱਗੀਆਂ ਨੇ
0: ਨਹੀਂ ਮਤਲਬ ਤੁਸੀਂ
1: ਨਾਲੇ ਅਗਲੇ ਯਾਦ ਰੱਖਦੇ ਆ ਵੀ ਭਾਈ ਫਲਾਨਿਆਂ ਦਾ ਵਿਆਹ ਹੋਇਆ ਸੀ ਕੱਲ ਨੂੰ ਕੋਈ ਘਰੇ ਅਭੀ ਨਬੀ ਹੋ ਜਾਏ ਪਤਾ ਤਾਂ ਲੱਗਦਾ ਵੀ ਹਾਂ ਵੀ ਫਲਾਨਿਆਂ ਘਰੇ ਵਿਆਹ ਹੋਇਆ ਸੀ
0: ਮਤਲਬ ਤੁਹਾਡੇ ਅਕੋਰਡਿੰਗ ਇਹ ਸ਼ਗਨ ਆ ਵਿਆਹਾਂ ਵਾਲੇ ਦਿਨਾਂ 'ਚ ਪੁਲਿਸ ਥਾਣਿਆਂ 'ਚ ਜਾਣਾ
1: ਨਹੀਂ ਬਾਅਦ ਚ ਜਾਈਦਾ ਉਦੋਂ ਦਾ ਸਰਪੰਚ ਹੀ ਸਾਂਭ ਲਿਆ ਜੀ
0: ਠੀਕ ਹੈ ਜੀ ਕੋਈ ਚੱਕਰ ਹੀ ਨਹੀਂ
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ
0: ਵਿਆਹਾਂ ਸ਼ਾਦੀਆਂ ਤੋਂ ਹੀ ਹਨਾ ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ
1: ਨਹੀਂ ਮੈਂ ਲਿਆ ਜੀ
0: ਕੋਈ ਗੱਡੀ ਨਹੀਂ ਕੋਈ ਮੋਟਰਸਾਈਕਲ ਨਹੀਂ ਕੋਈ
1: ਤੂੰ ਤਾਂ ਦੇ ਗਏ ਸੀ ਮੋਟਰਸਾਈਕਲ ਜਾਂ ਹਰ ਜਾ ਪਾ ਕੇ
0: ਅੱਛਾ
1: ਮੈਂ ਨਹੀਂ ਲਿਆ
0: ਪਰ ਇਹ ਵੀ ਤਾਂ ਤੁਸੀਂ ਲਿਆ ਨਹੀਂ ਤਾਂ ਕੀ ਕੀਤਾ
1: ਮਤਲਬ ਤੂੰ ਆਏ ਨਾ ਜਿਹੜਾ ਮਤਲਬ ਘਰੇ ਹੁਣ ਤੂੰ ਡਾਕੀ ਗਈ ਬੰਦਾ ਹੁਣ ਨਾਲ ਥੋੜਾ ਮੋੜ ਦੇਗਾ ਜੀ
0: ਨਹੀਂ ਫਿਰ ਇਹ ਵੀ
1: ਤਾਂ ਬੰਦੇ ਪੰਜ ਚਾਰ ਆਏ ਸੀ ਸ਼ਗਨ ਤੇ ਜਿਹੜਾ ਮਤਲਬ ਕੜਾ ਪਾ ਗਈ ਹੈ ਨਾ ਜੀ
0: ਅੱਛਾ
1: ਮਤਲਬ ਚੇਨੀ ਪਾ ਦੀ ਦੋ ਕੁ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ ਤੇ ਬਾਪੂ ਨੂੰ ਕਹਿੰਦੇ ਕੜਾ ਪਾਉਣਾ ਮੈਂ ਕਿਹਾ ਪਾ ਦੋ ਜੀ ਸਿੰਘ ਨੂੰ ਅਸੀਂ ਦਾਜ ਨਹੀਂ ਲਿਆ ਜੀ
0: ਤੇ ਜਨਾਬ ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ
1: ਚੰਗੀਆਂ ਲਿਆਈ ਯਾਰ ਪਿਛਲੀ ਦਾ ਚਾਚਾ ਟਿੱਚਾ ਕਰਦਾ ਕਹਿੰਦਾ ਤੁਸੀਂ ਤਾਂ ਮਾਮੇ ਚਾਰ ਲਾਈਟਾਂ ਵੀ ਲਾਈਆਂ ਉਹਦਾ ਫੇਰ ਨੀ ਸੀ ਮੂੰਹ ਆਉਂਦੀ ਦੀਦੀ ਦੇ ਉਹਨਾਂ ਦੇ ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ ਹੁਣ ਆਪਰੇਸ਼ਨ ਕਰਾਤਾ ਉਹਦਾ ਹਾਂ ਉਹ ਨੀ ਗੱਲ ਕੋਈ ਪੈਸੇ ਯਾਰ ਹੱਦ ਕਰਦਾ ਯਾਰ ਤੈਨੂੰ ਟਾਈਮ ਨਾ ਦਵਾਉ ਮੈਂ
0: ਹੈਲੋ ਜਨਾਬ
1: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ ਕਿਉਂ ਏਦਾਂ ਕਰਦਾ
0: ਆਪਾਂ ਰੇਡੀਓ ਤੇ ਆ
1: ਹਾਂ ਮੈਂ ਰੇਡੀਓ ਤੇ ਹਾਂ ਮੈਂ ਟਾਈਮ ਨਾ ਆ ਜੀ ਉਹ ਚੰਗੀਆਂ ਲੈ ਡਾਂਸ ਲਾਈਆਂ ਤਾਂ ਦੱਸਾਂ ਗੱਲ ਆਹੋ ਇਹ ਨਾ ਤੂੰ ਕੋਟ ਜਾ ਪਾ ਕੇ ਕੱਲਾ ਹੀ ਤੁਰਿਆ ਫਿਰ
0: ਹੁਣ ਕੱਟੂਗੇ
1: ਹਾਂਜੀ ਚੰਗਾ ਚੰਗਾ ਫਿਰ ਇੱਧਰ ਮੈਡਮ ਹਾਂ ਤੂੰ ਮਾਮਾ ਪੁੱਛ ਕੇ ਲੈਣਾ ਸੋਹਣੀ ਹੈ ਕਿ ਨਹੀਂ ਚੱਲ ਕੱਟ ਫੋਨ ਹਾਂ ਹਾਂਜੀ ਹਾਂਜੀ ਹਾਂਜੀ ਮੈਡਮ ਜੀ
0: ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ?
1: ਨਹੀਂ ਜੀ ਮੈਂ ਨੀ ਕੀਤੇ ਜੀ, ਮਤਲਬ ਉਹ ਮੁੰਡਾ ਸਾਡਾ ਜੀ ਜਿਹੜਾ ਸਾਲਾ ਮੇਰਾ ਜੀ ਜਿਹੜੇ ਪੈ ਗਿਆ, ਕਹਿੰਦਾ ਭਾਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ, ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ।
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ?
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀ ਜੀ ਡਾਂਸਰਾਂ, ਹੁਣ ਮੈਂ ਕਿਵੇਂ ਰੋਕਦਾ ਜੀ?
0: ਅੱਛਾ ਜੀ ਠੀਕ ਆ,
1: ਮਤਲਬ ਅਗਲੇ ਦੀ ਡਿਮਾਂਡ ਆ ਜੀ, ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ, ਉਹਨਾਂ ਨੱਚਣਾ, ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਥੋਂ ਦੀ ਪੈਸੇ ਸੁੱਟਣੇ ਜੀ,
0: ਹੈ ਨਹੀਂ ਜਨਾਬ? ਉਹ ਵੀ ਤਾਂ ਫਜ਼ੂਲ ਖਰਚੀ ਹੋਈ,
1: ਅਗਲੇ ਨੇ ਕਰ ਰਹੇ ਤੁਹਾਨੂੰ ਤੰਗੀ ਆ, ਦੱਸੋ ਤੁਹਾਡੀ ਜੇਬ 'ਚ ਹੋਣਾ ਫਜ਼ੂਲ ਖਰਚੀ ਘੰਟਾ ਹੋ ਗਿਆ ਲੈ ਦੇ, ਮੈਂ ਤੰਗੀ ਤੁਹਾਨੂੰ ਹੀ ਦਿੰਦੇ, ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ, ਤੁਸੀਂ ਇੱਥੇ ਸੱਦ ਕੇ ਬੰਦੇ ਬੇਇੱਜ਼ਤੀ ਕਿਉਂ ਕਰਨ ਸਾਡੀ?
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ, ਮੈਂ ਤਾਂ ਨੋਰਮਲ ਗੱਲ ਕਰ ਰਹੀ।
1: ਇਹਦੇ 'ਚ ਨੋਰਮਲ ਗੱਲ ਕਰੀ, ਫਜ਼ੂਲ ਖਰਚੀ ਲਾਈ ਤੂੰ ਦੱਸ ਹੈ ਕਿੱਦਾਂ ਦੀ ਬੀਬੀ? ਆਖੀ ਤੂੰ ਮੇਰਾ ਮੂੰਹ ਕੀ ਵੇਖੀ ਜਾਂਦਾ ਯਾਰ।
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਨਾ ਬੜੀ,
1: ਮੈਂ ਇੱਕ ਮਿੰਟ ਹੈਲੋ ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਹਾਂ ਰੈਡ ਵਾਲਾ ਲਾ ਗਿਆ ਜੀ ਇਹਨੂੰ
0: ਜਨਾਬ,
1: ਕੀ ਉਹਦਾ ਗੱਡੀਆਂ ਵਾਲਾ ਸਾਡੀਆਂ ਗੱਡੀਆਂ? ਮੈਂ ਰੇਡੂਏ ਤੇ ਆਇਆ, ਤੂੰ ਵਿੱਚੋਂ ਦਾਣੇ ਲੈਣੇ, ਮੈਂ ਜੋ ਮਰਜ਼ੀ ਕਰ ਰਿਹਾ ਵਾ, ਤੂੰ ਆਪਣੀ ਗੱਲ ਕਰ। ਹਾਂਜੀ ਹਾਂਜੀ ਤੂੰ ਆਪਣੀ ਗੱਲ ਕਰ ਮੇਰੇ ਨਾਲ, ਕੀ ਉਹਦਾ ਗੱਡੀਆਂ ਵਾਲਾ ਉਹ? ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਲਈ। ਓਏ ਉਹਨਾ ਮੈਂ ਯਾਰ ਹੁਣ ਮੇਰੀ ਜਾਨ ਲੈ
0: ਲਾ,
1: ਚੱਲ ਜੂ ਮੈਂ ਟਰਾਲੀ ਤੇ ਚੱਲ ਜੂਗਾ, ਜਾ ਤੂੰ ਜਾ ਦਫਾ ਜਾ। ਓ ਚੰਗਾ
0: ਜਨਾਬ ਆਰਾਮ ਨਾਲ ਆਪਾਂ ਪਹਿਲਾਂ ਗੱਲ ਕਰ ਲਈਏ।
1: ਤੁਸੀਂ ਕੀ ਆ ਦੱਸੋ? ਹਾਂ
0: ਮੈਨੂੰ ਇੱਕ ਗੱਲ ਦੱਸੋ ਵੀ ਆ ਇੱਕੋ ਜਿਹਾ ਨੋਵਾ ਤੇ ਜਾ ਕੇ ਕੋਈ ਵੱਖਰਾ ਵਿਆਹ ਹੋ ਜੂਗਾ?
1: ਤੁਹਾਨੂੰ ਤੰਗੀ ਆ?
0: ਕੋਈ ਤੰਗੀ ਨਹੀਂ ਆ,
1: ਪੈਸੇ ਨਹੀਂ ਦੇਣੇ ਆ
0: ਤੇ ਪੈਸਾ ਹੀ ਤਾਂ ਖਰਾਬ ਕਰ ਰਹੇ ਹੋ।
1: ਇਹਦੇ ਚ ਪੈਸਾ ਕਦੋਂ ਖਰਾਬ ਹੋ ਗਿਆ?
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ 'ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨਹੀਂ ਹੋਣਾ?
1: ਮੈਂ ਸਸਤੀ ਗੱਡੀ 'ਚ ਹੁਣ ਮਤਲਬ ਨਿੱਕਾ ਪਾਈਏ, ਸਸਤੀ ਗੱਡੀ 'ਚ ਜਾਂਦਾ ਚੰਗਾ ਲੱਗਦਾ ਤੁਹਾਨੂੰ?
0: ਤੁਸੀਂ ਮੁੰਡੇ ਦੇ ਨਾਲ ਪੈਸੇ?
1: ਮੇਰੀ ਸੁਣ ਲਓ ਗੱਲ, ਮੈਨੂੰ ਹੁਣ ਪਤਾ ਲੱਗ ਗਿਆ
0: ਕੀ
1: ਮੈਨੂੰ ਇਹ ਸਿੱਧੀ ਗੱਲ, ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਆ?
0: ਕਿਹੜੀ
1: ਕਰਨਾਲ ਵਾਲੀ ਚਾਚੀ ਨਾਲ ਮੇਰੀ ਨਹੀਂ ਬਣਦੀ, ਮੈਨੂੰ ਪਤਾ ਕਿਧਰੇ ਕਿਧਰੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ, ਮੈਨੂੰ ਸੱਦਿਆ ਤੂੰ ਮੈਨੂੰ ਇੱਥੇ?
0: ਮੈਂ ਕੋਈ
1: ਜਾ ਜਾ ਮਰਜ਼ੀ ਕਰ ਦਰਾ, ਮੈਂ ਤੈਨੂੰ ਦੱਸਾਂ ਗੱਲ, ਮੈਂ ਇਕੱਲੇ ਇਕੱਲੇ ਨੂੰ ਜਾਣਦਾ
0: ਜਨਾਬ, ਮੈਂ ਕੋਈ
1: ਬੇਇੱਜ਼ਤੀ ਮੈਂ ਕਰਨੂ ਤੁਹਾਡੇ ਨਾਲ ਜੋ ਕਰਨਾ ਸਾਥਤਾ ਵਾ, ਮੇਰੀ ਬੇਇੱਜ਼ਤੀ ਕੀਤੀ ਤੇ ਸੱਦ ਕੇ ਤੁਸੀਂ?
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ ਨਿੱਕਾ ਭਾਈਆ, ਮੈਂ ਮੁੰਡੇ ਦਾ, ਮੈਂ ਵੇਰਾ ਕਿੱਦਾਂ ਜਾਂਦੀ ਭਰਾ ਵਾ, ਮੈਂ ਵੇਰਾ ਕਿੱਦਾਂ ਵਿਆਹ ਹੁੰਦਾ ਉੱਥੇ, ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ?
0: ਓ ਮੇਰੀ
1: ਓ ਮੈਨੂੰ ਪਤਾ,
0: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾਂ ਗੱਲ ਤੋਂ।
1: ਹੱਦ ਕਰਦੇ ਤੁਸੀਂ,
0: ਅੱਛਾ ਠੀਕ
1: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ, ਮੈਂ ਦੱਸਾਂ ਗੱਲ,
0: ਨਹੀਂ ਇੱਥੇ
1: ਖੋਲੋ ਬੂਆ ਬਾਜ, ਮੈਂ ਚੱਲਾਂ ਦਫਾ ਜਦੋਂ।
0: ਅੱਛਾ ਠੀਕ ਹੈ ਜੀ, ਓਹੋ ਇਹ ਤਾਂ ਭਾਈ
1: ਸਾਲਾ ਪਾਗਲ ਖਾ, ਬੇਇੱਜ਼ਤੀਆਂ ਕਰਨੋਂ ਤੇ ਸੱਦ ਲੈਣੇ ਹੁਣ।
0: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਏ ਆ, ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ, ਕੱਲ ਫੇਰ ਮਿਲਦੀਆਂ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਰਾਂਗੇ ਕੱਲ ਨੂੰ ਅਸੀਂ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਇੰਡੀਅਨ ਫਰੂਟ